ਆਗਿਆ ਬਖਸ਼ਿਸ਼ ਕਰੋ ਜੀ ਦਾਤਾ ਜੀ ਆਪ ਜੀ ਦੇ ਸੇਵਕ ਇੰਦਰਜੀਤ ਸਿੰਘ ਧਾਮੀ ਪਰਿਵਾਰ ਨੂੰ ਕਰਜ਼ਿਆਂ ਦੀ ਕਸਬ ਖੁਸ਼ੀ ਵਿੱਚ ਸਤਿਗੁਰੂ ਜੀ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਬਹੁਤ ਵੱਡੇ ਭਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਸੰਗਤ ਤੇ ਸੇਵਾ ਪ੍ਰਾਪਤ ਹੋਈ ਕੋਟ ਸ਼ੁਕਰ ਹੈ। ਆਪ ਸੰਗਤਾਂ ਦੇ ਚਰਨਾਂ ਵਿਚ ਬੇਨਤੀ, ਗੁਰੂ ਘਰ ਵਿਖੇ ਚਾਰ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਹਨ। ਵੱਧ ਤੋਂ ਵੱਧ ਬਾਣੀ ਸੁਣਨ ਦੇ ਲਾਹੇ ਪ੍ਰਾਪਤ ਕਰਨੇ। 1 ਅਗਸਤ ਦਿਨ ਸ਼ਨੀਵਾਰ ਸਾਲਾਨਾ ਮੀਰੀ ਪੀਰੀ ਦਿਵਸ ਨੂੰ ਨਗਰ ਕੀਰਤਨ ਸਮਰਪਣ

ਤੱਕ ਆਤਮ ਰਸ ਕੀਰਤਨ ਦਰਬਾਰ ਹੋਵੇਗਾ, ਜਿਸ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀ ਹੈ ਭਾਈ ਸਾਹਿਬ ਭਾਈ ਸੰਦੀਪ ਸਿੰਘ ਜੀ, ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਅਤੇ ਹੋਰ ਜਥੇ ਆ ਕੇ ਹਾਜ਼ਰੀਆਂ ਭਰਨਗੇ। ਸੰਗਤ ਜੀ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਹੁਣ ਸਮਾਰਤੀ ਆਰਤੀ ਦੇ ਕੀਰਤਨ ਦਾ ਹੈ, ਸੇਵਾ ਨਿਭਾ ਰਹੇ ਹਨ ਬਹੁਤ ਹੀ ਸਤਿਕਾਰਯੋਗ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀ ਹੈ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ, ਉਹਨਾਂ ਦੇ ਜਥੇ ਪਾਸੋਂ ਆਨੰਦ ਮਾਣੀਏ। ਗੁਰਬਾਣੀ ਪਾਠ ਬੋ ਸਮਾਗਮ 7:30 ਤੋਂ 9:15 ਤੱਕ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਪਿਆਰੀ ਸਵਾਰੀ ਗੁਰੂ ਰੂਪ ਸਾਧ ਸੰਗਤਨੀ ਆਈ ਪ੍ਰਵਾਨ ਕਰਨੀ ਦਾ ਸਹਿ ਪਾਸੋ ਹੋਈਆਂ ਬੇਅੰਤ ਭੁਲਾਂ ਦੀ ਖਿਮਾ ਸਾਧ ਸੰਗਤ ਗੁਰੂ ਸਾਹਿਬ ਜੀ ਬਖਸ਼ਣ ਜੋਗ ਬਖਸ਼ ਦੇਣਾ ਆਪ ਵਾਲ ਦਾ ਸਵਾਗਤ ਸਰਵਣ ਕਰੀਏ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਨੇ ਬੜੇ ਪ੍ਰੇਮ ਨਾਲ ਅੰਮ੍ਰਿਤਮਈ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਦਾ ਆਨੰਦ ਮਾਣਿਆ ਸੇਵਾ ਨਿਭਾਰੇ ਸਨ ਬਹੁਤ ਹੀ ਸਨਮਾਨਯੋਗ ਭਾਈ ਸਾਹਿਬ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਭਾਈ ਸਾਹਿਬ ਜੀ ਦੇ ਜਥੇ

ਬਲ ਬਖਸ਼ਿਸ਼ ਕਰਨ ਸੰਗਤ ਜੀ ਗੁਰੂ ਘਰ ਵਿਖੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਮੀਰੀ ਪੀਰੀ ਦਿਵਸ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। 1 ਅਗਸਤ ਨੂੰ ਸਲਾਨਾ ਨਗਰ ਕੀਰਤਨ ਹੋਵੇਗਾ। ਸੋ ਸੰਗਤ ਜੀ ਉਸ ਉਪਲਕਸ਼ ਵਿਚ ਜੋ ਵਿਸ਼ੇਸ਼ ਸਮਾਗਮ ਉਲੀਕੇ ਗਏ ਹਨ ਉਹਨਾਂ ਦੇ ਵਿਚ ਸੰਗਤ ਜੀ 16 ਅਤੇ 17 ਜੁਲਾਈ ਨੂੰ ਕਥਾ ਦਰਬਾਰ ਹੋਣਗੇ, ਜਿਸ ਵਿਚ ਭਾਈ ਬਲਵਿੰਦਰ ਸਿੰਘ ਜੀ ਜਾਮਣੀ ਸਾਹਿਬ ਅਤੇ ਭਾਈ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਹਾਜ਼ਰੀਆਂ ਭਰਨਗੇ। 17 ਅਤੇ 18 ਤੋਂ ਲੈ ਕੇ

ਸੋ ਇੱਥੇ ਸੰਗਤ ਜੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀ ਸਭਾਵਾਂ ਨਿਭਾਉਣਗੇ। 31 ਰਾਗਾਂ ਦੇ ਆਧਾਰ ਤੇ ਸਮਾਗਮ ਹੋਵੇਗਾ। ਉਸ ਵਿੱਚ ਵੀ ਸੰਗਤ ਜੀ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ। 2 ਅਗਸਤ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਵੇਗਾ। ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਪਾਨ ਨਹੀਂ ਕੀਤਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ। ਆਓ ਸੰਗਤ ਜੀ, ਹੁਣ ਸਮਾਂ ਗੁਰ ਇਤਿਹਾਸ ਦੀ ਕਥਾ ਵਿਚਾਰ ਦਾ ਹੈ। ਸੇਵਾ ਨਿਭਾ ਰਹੇ ਹਨ ਬਹੁਤ ਹੀ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ। 7:30 ਤੋਂ 9:15 ਤੱਕ ਗੁਰਬਾਣੀ ਪਾਠ ਬੋਧ ਸਮਾਗਮ ਹੋਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਸਤ ਸੰਗਤ ਦੀਆਂ ਅਮੋਲਕ ਘੜੀਆਂ ਦੀ ਬਖਸ਼ਿਸ਼ ਹੋਈ ਹੈ। ਗੁਰੂ ਕੇ ਵਜ਼ੀਰਾਂ ਪਾਸੋਂ ਗੁਰੂ ਜਸ ਸੁਣ ਕਰਕੇ ਸਮੇਂ ਔਰ ਸਵਾਸਾਂ ਨੂੰ ਸਫਲਿਆਂ ਕਰ ਰਹੇ ਹਾਂ। ਗੁਰੂ ਘਰ ਦੀ ਮਰਿਆਦਾ ਅਨੁਸਾਰ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਅੰਦਰ ਲੜੀਵਾਰ ਗੁਰ ਇਤਿਹਾਸ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਕੱਲ੍ਹ ਦਿਆਂ ਦੀਵਾਨਾਂ ਵਿੱਚ ਆਪ ਜੀਆਂ ਨੇ ਸਰਵਣ ਕੀਤਾ ਹੈ, ਦਿੱਲੀ ਤਖ਼ਤ ਤੇ ਬੈਠਾ ਬਾਦਸ਼ਾਹ ਅਕਬਰ ਜਿਸ ਵੇਲੇ ਚਿਤੌੜਗੜ੍ਹ ਦੇ ਕਿਲੇ ਨੂੰ ਭਾਰੀ ਫੌਜਾਂ ਗੋਲੀ ਸਿੱਕਾ ਬਰੂਦ ਲੈ ਕਰਕੇ ਚਾਰ ਪ੍ਰਕਾਰ ਦੀਆਂ ਫੌਜਾਂ ਸਨ, ਰੱਥਾਂ ਵਾਲੀਆਂ, ਘੋੜਿਆਂ ਵਾਲੀਆਂ, ਹਾਥੀਆਂ ਵਾਲੀਆਂ ਔਰ ਪੈਦਲ, ਚਿਤੌੜਗੜ੍ਹ ਦੇ ਕਿਲੇ ਨੂੰ ਜਾ ਘੇਰਾ ਪਾਇਆ ਹੈ, ਜਿੱਥੇ ਬਾਦਸ਼ਾਹ ਅਕਬਰ ਦੇ ਦੋ ਸੈਨਾਪਤੀ ਇਹਦੇ ਤੋਂ ਭਗੌੜਾ ਹੋ ਗਏ, ਆਕੀ ਹੋ ਗਏ ਜੈਮਲ ਔਰ ਫੱਤਾ, ਜੋ ਰਾਜਪੂਤ ਘਰਾਣੇ ਨਾਲ ਸੰਬੰਧਿਤ ਸਨ, ਉਹ ਵੀ ਫੌਜਾਂ ਲੈ ਕਰਕੇ ਚਿਤੌੜਗੜ੍ਹ ਦੇ ਕਿਲੇ ਦੇ ਅੰਦਰ ਮੋਰਚੇ ਸਾਂਭੀ ਬੈਠੇ ਸੀ। ਘਮਸਾਣ ਦਾ ਯੁੱਧ ਹੋਇਆ ਹੈ। ਜੈਮਲ ਫੱਤੇ ਦੋਨਾਂ ਸੂਰਮਿਆਂ ਨੇ ਰਣਨੀਤੀ ਅਨੁਸਾਰ ਐਸਾ ਜੰਗ ਯੁੱਧ ਲੜਿਆ ਹੈ, ਬਾਦਸ਼ਾਹ ਅਕਬਰ ਦਾ ਭਾਰੀ ਨੁਕਸਾਨ ਹੋਇਆ ਹੈ। ਜਿਸ ਵੇਲੇ ਬਹੁਤੀਆਂ ਫੌਜਾਂ ਮਰ ਗਈਆਂ ਨੇ, ਗੋਲੀ ਸਿੱਕਾ ਬਰਬਾਦ ਹੋ ਗਿਆ ਹੈ, ਮਾਇਆ ਦਾ ਖਰਚ ਹੋ ਗਿਆ ਹੈ। ਸੋਚਾਂ ਵਿੱਚ ਪਿਆ ਬਾਦਸ਼ਾਹ ਅਕਬਰ ਆਪਣੇ ਅਹਿਲਕਾਰਾਂ ਵਜ਼ੀਰਾਂ ਨੂੰ ਇਕੱਠਿਆਂ ਕਰਕੇ ਪੁੱਛਦਾ ਹੈ ਕਿ ਹੁਣ ਤੇ ਕੋਈ ਰੱਬ ਹੀ ਵਰਤਾਰਾ ਵਰਤਾਵੇ ਤੇ ਜੰਗ ਜਿੱਤਿਆ ਜਾ ਸਕਦਾ ਹੈ, ਨਹੀਂ ਹਾਰ ਜਾਵਾਂਗੇ, ਆਸੇ ਪਾਸੇ ਇਲਾਕੇ ਦੇ ਵਿੱਚ ਸਾਡੀ ਬੜੀ ਨਿੰਦਿਆ ਹੋਵੇਗੀ। ਫਿਰ ਇਹਦਾ ਇੱਕ ਵਜ਼ੀਰ ਗੁਰੂ ਨਾਨਕ ਦੇ ਘਰ ਬਾਬਤ ਦੱਸਦਾ ਹੈ, ਬਾਦਸ਼ਾਹ ਅਕਬਰ, ਹੁਣ ਗੁਰੂ ਨਾਨਕ ਦੇ ਤੀਸਰੇ ਥਾਂ ਤੇ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਵੱਸਦੇ ਨੇ, ਉਹਨਾਂ ਦੇ ਮੁੱਖੋਂ ਨਿਕਲਿਆ ਇੱਕ ਇੱਕ ਬੋਲ ਦਿਸ਼ਾਵਾਂ ਬਦਲ ਕੇ ਰੱਖ ਦਿੰਦਾ ਹੈ। ਉਹ ਚਾਹਣ ਧਰਤੀ ਅਸਮਾਨ ਦੀ ਤਾੜੀ ਮਰਵਾ ਦੇਣ, ਸਭ ਕੁਛ ਨਾਸ਼ ਕਰ ਦੇਵਣ। ਐਸੇ ਪਾਤਸ਼ਾਹ ਜੀ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਵਸ ਰਹੇ ਨੇ। ਉਸੇ ਵੇਲੇ ਸੁੰਦਰ ਭੇਟਾਵਾਂ ਦੇ ਕਰਕੇ, ਧਨ ਪਦਾਰਥ ਦੇ ਕਰਕੇ ਬਾਦਸ਼ਾਹ ਅਕਬਰ ਨੇ ਆਪਣੇ ਕੁਝ ਅਹਿਲਕਾਰ ਸ੍ਰੀ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਘੱਲੇ ਨੇ ਕਿ ਪਾਤਸ਼ਾਹ ਤੋਂ ਜਾ ਕਰਕੇ ਵਚਨ ਕਰਵਾਵੋ ਕਿ ਅਸੀਂ ਇਹ ਜੰਗ ਜੁੱਤ ਜਿੱਤ ਜਾਈਏ। ਜਿਸ ਵੇਲੇ ਕੁਝ ਅਹਿਲਕਾਰ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਪਹੁੰਚਦੇ, ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਚਰਨ ਪਰਸਦੇ, ਸਾਰੀ ਖਬਰ ਚਿਤੌੜਗੜ੍ਹ ਦੀ ਸੁਣਾਉਂਦੇ ਨੇ ਕਿ ਬਾਦਸ਼ਾਹ ਅਕਬਰ ਆਪ ਜੀਆਂ ਦੇ ਅਧੀਨ ਹੈ, ਆਪ ਜੀਆਂ ਦੇ ਚਰਨਾਂ ਨੂੰ ਪਰਸਦਾ ਹੈ, ਆਪ ਜੀ ਕਿਰਪਾ ਕਰਕੇ ਉਹਦਾ ਆਸਰਾ ਬਣੋ, ਜੰਗ ਯੁੱਧ ਦੇ ਵਿੱਚ ਮਹਾਰਾਜ ਉਹਦੀ ਫਤਿਹ ਹੋ ਜਾਵੇ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੱਸਣ ਲੱਗੇ। ਜਿਸ ਵੇਲੇ ਬਾਦਸ਼ਾਹ ਅਕਬਰ ਚਿਤੌੜਗੜ੍ਹ ਦੇ ਕਿਲੇ ਨੂੰ ਸਰ ਕਰਨ ਲਈ ਤੁਰਿਆ ਸੀ, ਅਸੀਂ ਉਸੇ ਵੇਲੇ ਹੀ ਸ੍ਰੀ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਬੌਲੀ ਸਾਹਿਬ ਦੀ ਆਰੰਭਤਾ ਕਰਵਾ ਦਿੱਤੀ ਸੀ। ਹੁਣ ਅਸੀਂ ਵੀ ਬੜੀ ਸੇਵਾ ਮੁਸ਼ਕਤ ਕਰ ਰਹੇ ਹਾਂ, ਉਧਰੋਂ ਰਾਜਾ ਵੀ ਕਰ ਰਿਹਾ ਹੈ। ਜਿਸ ਵੇਲੇ ਬੌਲੀ ਸਾਹਿਬ ਪ੍ਰਗਟ ਹੋ ਜਾਵੇਗੀ, ਧਰਤੀ ਤੋਂ ਜਲ ਪ੍ਰਗਟ ਹੋ ਜਾਵੇਗਾ, ਕਰੜੀ ਧਰਤੀ ਟੁੱਟ ਜਾਵੇਗੀ, ਉਸੇ ਵੇਲੇ ਹੀ ਇਹ ਚਿਤੌੜਗੜ੍ਹ ਦਾ ਕਿਲਾ ਟੁੱਟ ਜਾਵੇਗਾ ਤੇ ਬਾਦਸ਼ਾਹ ਦੀ ਫਤਿਹ ਹੋ ਜਾਵੇਗੀ। ਫਿਰ ਇਹ ਸਾਰਾ ਕੁਝ ਲਿਖ ਕੇ ਸੰਗਤ ਜੀ ਵਕੀਲਾਂ ਨੇ ਬਾਦਸ਼ਾਹ ਅਕਬਰ ਨੂੰ ਭੇਜਿਆ ਹੈ, ਸੁਣ ਕੇ ਬਹੁਤ ਖੁਸ਼ ਹੋਇਆ। ਇੱਕ ਹੋਰ ਚਿੱਠੀ ਬਾਦਸ਼ਾਹ ਨੇ ਲਿਖ ਕੇ ਘੱਲੀ ਆਪਣੇ ਅਹਿਲਕਾਰਾਂ ਨੂੰ, ਤੁਸੀਂ ਇੱਥੇ ਰਹਿ ਕਰਕੇ ਬੌਲੀ ਸਾਹਿਬ ਦੀ ਸੇਵਾ ਕਰਵਾਵੋ, ਜਿਸ ਕਾਰਨ ਛੇਤੀ ਬੌਲੀ ਪ੍ਰਗਟ ਹੋ ਜਾਵੇ ਤੇ ਅਸੀਂ ਆਪਣੀ ਜਿੱਤ ਨੂੰ ਪ੍ਰਗਟ ਕਰ ਲਈਏ। ਫਿਰ ਸੰਗਤ ਜੀ ਜਿਸ ਪ੍ਰਕਾਰ ਉਹਦੇ ਘੱਲੇ ਅਹਿਲਕਾਰ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਵਸਦੇ ਨੇ, ਉਧਰ ਬਾਦਸ਼ਾਹ ਅਕਬਰ ਜੈਮਲ ਫੱਤੇ ਨਾਲ ਘਮਸਾਣ ਦਾ ਯੁੱਧ ਲੜਦਾ ਹੈ, ਜਿਸ ਯੁੱਧ ਦੇ ਵਿੱਚ ਸੰਗਤ ਜੀ ਜੈਮਲ ਔਰ ਫੱਤਾ ਦੋਨੇ ਸਕੇ ਭਰਾ ਨੇ ਤੇ ਬਾਦਸ਼ਾਹ ਅਕਬਰ ਵੱਲੋਂ ਜੋ ਤੀਰਾਂ ਗੋਲੀਆਂ ਦਾ ਮੀਂਹ ਪਾਇਆ ਗਿਆ ਹੈ, ਉਹਦੇ ਵਿੱਚ ਫੱਤੇ ਦੀ ਮੌਤ ਹੋ ਗਈ ਹੈ, ਜਿਸ ਕਾਰਨ ਜੈਮਲ ਬਹੁਤਾ ਬਿਰਲਾਪ ਕਰਦਾ ਹੈ, ਦੁੱਖ ਪਾਉਂਦਾ ਹੈ। ਆਓ, ਜਿਸ ਪ੍ਰਕਾਰ ਅੱਗੇ ਗੁਰੂ ਨਾਨਕ ਦੇ ਘਰ ਦਾ ਪਵਿੱਤਰ ਇਤਿਹਾਸ ਆਉਂਦਾ ਹੈ, ਮਾਨ ਚਿਤ ਬਿਰਤੀਆਂ ਇਕਾਗਰ ਕਰੀਏ ਸ਼ਰਧਾ ਭਾਵਨਾ ਦੇ ਨਾਲ। ਕਵੀ ਸੰਤੋਖ ਸਿੰਘ ਜੀਆਂ ਦੁਆਰਾ ਮੋਤੀਆਂ ਦੇ ਵਾਂਗ ਪਰੋਇਆ ਪਵਿੱਤਰ ਇਤਿਹਾਸ ਸਰਵਣ ਕਰੀਏ ਜੀ।
1: ਰਹਿਓ ਇਕਾਕੀ ਭਰਾਤ ਬਹੀਨ।
0: ਰਾਜਪੂਤ ਘਰਾਣੇ ਦੇ ਦੋਨੋਂ ਭਰਾ ਜੋ ਬਾਦਸ਼ਾਹ ਅਕਬਰ ਦੇ ਕਿਸੇ ਸਮੇਂ ਫੌਜਦਾਰ ਹੁੰਦੇ ਸਨ, ਭਜ ਕੁਝ ਕਾਰਨਾਂ ਕਰਕੇ ਉਹਦੇ ਤੋਂ ਆਕੀ ਹੋ ਗਏ। ਚਿਤੌੜਗੜ੍ਹ ਦੇ ਕਿਲੇ ਦੇ ਅੰਦਰ ਆਪਣੇ ਮੋਰਚੇ ਲਾ ਲਏ। ਚਿਤੌੜਗੜ੍ਹ ਦੇ ਕਿਲੇ ਨੂੰ ਖਾਲੀ ਕਰਵਾਉਣ ਲਈ ਜਿਸ ਵੇਲੇ ਬਾਦਸ਼ਾਹ ਅਕਬਰ ਭਾਰੀ ਫੌਜਾਂ ਨੂੰ ਲੈ ਕੇ ਚੜਿਆ ਹੈ ਤੇ ਘਮਸਾਣ ਦੇ ਯੁੱਧ ਅੰਦਰ ਜੈਮਲ ਦਾ ਭਰਾ ਫੱਤਾ ਮਾਰਿਆ ਜਾਂਦਾ ਹੈ, ਜਿਸ ਵੇਲੇ ਉਹ ਮਰਦਾ ਹੈ, ਪਰ ਜੈਮਲ ਬਹੁਤਾ

0: ਕਰ ਹੌਸਲਾ ਕਰ, ਜਿਹੜੇ ਸੂਰਮੇ ਹੁੰਦੇ ਨੇ ਉਹਨਾਂ ਦੀ ਗਤੀਵਿਧੀ ਐਸੀ ਹੁੰਦੀ ਹੈ
1: ਮਰੇ ਸੁਰਗ ਜਸ ਜੀਵਤ ਲਹੈ।
0: ਜਦ ਲੋਕ ਦੇ ਵਿਚ ਘਮਸਾਣ ਦਾ ਯੁੱਧ ਲੜਦੇ ਨੇ ਤੇ ਲੜਦੇ ਲੜਦੇ ਮਾਰੇ ਜਾਵਣ, ਪਲ ਵਿਚ ਸਵਰਗ ਸੁਧਾਰਦੇ ਨੇ।
1: ਮਹਿਨਾ ਉਚਿਤ ਕਰਨ ਬਿਲ ਲਾਵਣਾ,
0: ਇਹਦਾ ਜੈਮਲ ਹੌਸਲਾ ਕਰ, ਹੁਣ ਰੋਣਾ ਰੋਣਾ ਕਰ ਲਾਉਣਾ ਉਚਿਤ ਨਹੀਂ।

0: ਮਾਰਿਆ ਹੈ ਉਹਨਾਂ ਨਾਲ ਜੰਗ ਯੁੱਧ ਵਿੱਚ ਵੇਖਾਂਗੇ।
1: ਸਤਹੁ ਮੋਰਚੇ ਜੇ ਢਿੱਗ ਦੁਆਰੀ,
0: ਜਿਨ੍ਹਾਂ ਮੋਰਚਿਆਂ ਵਿੱਚੋਂ ਗੋਲੀਆਂ ਤੀਰ ਚੱਲੇ ਤੇਰੇ ਭਰਾ ਦੇ ਸੀਨੇ ਚੋਂ ਪਾਰ ਹੋਏ, ਆਪਾਂ ਉਹਨਾਂ ਮੋਰਚਿਆਂ ਨੂੰ ਨਾਸ਼ ਕਰ ਸੁੱਟਾਂਗੇ।
1: ਕਰਹੋ ਕਟਾ ਖੜਗਨ ਕੇ ਸਾਥ,
0: ਹੱਥ ਵਿੱਚ ਕਿਰਪਾਨ ਨੂੰ ਪਕੜ ਕਰਕੇ ਜਿਹੜੀਆਂ ਬਾਹਾਂ ਨੇ ਤੇਰੇ ਭਰਾ ਨੂੰ ਮਾਰਿਆ ਉਹ ਸਰੀਰ ਤੋਂ ਵੱਖਰੀਆਂ ਕਰ ਦੇਵਾਂਗੇ।
1: ਸ਼ਾਹ ਨਿਕਟ ਦਿਖਰਾ ਵਹੋ ਹਾਥ,
0: ਜਿਹੜਾ ਬਾਦਸ਼ਾਹ ਅਕਬਰ ਬਣ ਬਣ

0: ਘੋੜਿਆਂ ਤੇ ਕਾਠੀਆਂ ਕੱਸ ਲਈਆਂ ਨੇ, ਪੱਥੇ ਤੀਰਾਂ ਨਾਲ ਭਰ ਲਏ ਨੇ, ਬੰਦੂਕਾਂ ਲੋਡ ਕਰਕੇ ਨਿਕਲੇ ਨੇ।
1: ਸਪਰੇ ਰਾਜਪੂਤ ਬਸਾਲੇ,
0: ਰਾਜਪੂਤ ਘਰਾਣੇ ਦੇ ਸੂਰਮੇ ਜੰਗੇ ਮੈਦਾਨ ਵਿਚ ਨਿਤਰੇ ਹਨ।
1: ਸੋਭਟਾਨਾ ਸ਼ਾਸਤਰ ਸੰਭਾਲੇ,
0: ਪਰ ਦੋਵਾਂ ਦਿਸ਼ਾਵਾਂ ਤੋਂ ਸੂਰਮੇ ਤਿਆਰ ਬਰ ਤਿਆਰ ਹੋਏ ਨੇ, ਇਧਰੋਂ ਜੈਮਲ ਦੀਆਂ ਫੌਜਾਂ, ਉਧਰੋਂ ਬਾਦਸ਼ਾਹ ਅਕਬਰ ਮੌਤ।

0: ਵੀ ਸੰਤੋਖ ਸਿੰਘ ਜੀ ਆਖਦੇ ਭਾਈ ਸੂਰਮਿਆਂ ਦਾ ਜੰਗ ਯੁੱਧ ਕਿੱਥੋਂ ਤੱਕ ਵਰਣਨ ਕਰ ਦਈਏ।
1: ਤਿਓ ਜੈਮਲ ਸੁਰਗ ਸਿਧਾਰਾ
0: ਏਦਾਂ ਬਿਰਸੰਗਤ ਜੀ ਘਮਸਾਣ ਦਾ ਜੰਗ ਯੁੱਧ ਜੈਮਲ ਨੇ ਲੜਨਾ ਕੀਤਾ ਹੈ। ਫਿਰ ਬਾਦਸ਼ਾਹ ਅਕਬਰ ਦੀਆਂ ਫੌਜਾਂ ਦਾ ਜ਼ੋਰ ਚੜਿਆ ਹੈ। ਬਾਦਸ਼ਾਹ ਅਕਬਰ ਦੀਆਂ ਫੌਜਾਂ ਨੇ ਗੋਲੀਆਂ ਤੀਰਾਂ ਦਾ ਮੀਂਹ ਪਾ ਦਿੱਤਾ ਹੈ, ਜਿਸ ਕਾਰਨ ਜਿਵੇਂ ਕੋਈ ਮੀਂਹ ਵਿੱਚ ਭਿੱਜਦਾ ਹੈ, ਏਦਾਂ ਜਿਹੜਾ ਜੈਮਲ ਸਰੀਰ ਪਰੋਇਆ ਗਿਆ ਹੈ, ਸੂਰਮੇ ਦਾ ਖੂਨ ਨਾਲ ਭਿੱਜਿਆ ਧਰਤੀ ਤੇ ਡਿੱਗਿਆ ਹੈ।
1: ਸਮੁਖ ਸੈਨ ਲਰ ਕੈ ਮਰ ਗਰੀ
0: ਏਦਾਂ ਸੰਗਤ ਜੀ ਸੂਰਮੇ ਸਨਮੁਖ ਹੋ

0: ਨੰਗੇ ਮੈਦਾਨ ਵਿੱਚ ਜਦੋਂ ਲੋਹੇ ਤੇ ਲੋਹਾ ਖੜਕਦਾ ਹੈ, ਫਿਰ ਪੈਰ ਥਿੜਕ ਜਾਂਦੇ, ਸੰਗਤ ਜੀ ਦੌੜ ਜਾਂਦੇ ਹਨ।
1: ਅੰਤਰ ਸੁਣ ਰਣਵਾਸ ਮਹਾਨਾ।
0: ਜਿਸ ਪ੍ਰਕਾਰ ਸੰਗਤ ਜੀ ਜੈਮਲ ਔਰ ਫੱਤਾ ਚਿਤੌੜਗੜ੍ਹ ਦੇ ਜੰਗ ਵਿੱਚ ਮਾਰੇ ਗਏ ਨੇ, ਬਾਦਸ਼ਾਹ ਅਕਬਰ ਨੇ ਬਾਕੀ ਮਾਰ ਮਕਾਏ, ਜਿਹੜੇ ਬੁੱਝ ਦਿਲ ਸਨ ਉਹ ਦੌੜ

0: ਮੁਖੀ ਸਨ ਮਾਈਆਂ ਬੀਬੀਆਂ ਬੱਚਿਆਂ ਨੂੰ ਪਤਾ ਲੱਗਿਆ ਹੈ ਜੈਮਲ ਫੱਤਾ ਮਰ ਗਏ ਨੇ
1: ਲੈ ਜਮ ਧਰ ਨਿਜ ਮਾਰ ਮਰੀ ਹੈ
0: ਫਿਰ ਸੰਗਤ ਜੀ ਉਹਨਾਂ ਨੂੰ ਪਤਾ ਸੀ ਵੀ ਕਿਧਰੇ ਹੁਣ ਸਾਨੂੰ ਗੁਲਾਮ ਬਣਾਵੇਗਾ ਬਾਦਸ਼ਾਹ ਅਕਬਰ ਹੱਥਾਂ ਵਿਚ ਤੇਜ ਕਟਾਰਾਂ ਲੈ ਕੇ ਜੀ
1: ਤੁਰਕ ਤਰਾਸ ਤੇਰੇ ਦੇ ਡਰੀ ਹੈ
0: ਹਿਰਦੇ ਵਿਚ ਡਰ ਜਿਆ ਪਾ ਕਰਕੇ ਆਪਣੀ ਆਤਮ ਹੱਤਿਆ

0: ਜੀਆਂ ਬਰਛੀਆਂ ਜੀਆਂ ਮਾਰ ਕੇ ਪ੍ਰਲੋਕ ਸੁਧਾਰੇ ਨੇ।
1: ਫਤਿਹ ਜਾਨਕੈ ਅਕਬਰ ਸ਼ਾਹੂ।
0: ਬਾਦਸ਼ਾਹ ਅਕਬਰ ਨੇ ਇਧਰ ਚਿਤੌੜਗੜ੍ਹ ਦੇ ਕਿਲੇ ਦੇ ਉੱਪਰ ਫਤਿਹ ਪਾ ਲਈ ਆ। ਸੰਗਤ ਜੀ ਬਹੁਤਾ ਖੁਸ਼ ਹੋਇਆ ਹੈ,
1: ਭਇਓ ਪ੍ਰਸੰਨ ਬਿਲੰਦ ਉਮਾਹੂ,
0: ਬਹੁਤਾ ਪ੍ਰਸੰਨ ਹੋਇਆ ਹੈ। ਜਿਸ ਖਾਤਰ ਸੰਗਤ ਜੀ ਲੜਨ ਲਈ ਚੜਿਆ ਸੀ ਉਹ ਮੋਰਚਾ

0: ਔਰਤ ਸਾਹ ਵਧਾਵਾ।
1: ਮਾਤਾ ਚਿਤੌੜਗੜ ਦੇ ਕਿਲੇ ਦੇ ਤਖ਼ਤ ਤੇ ਬੈਠ ਕਰਕੇ ਆਨੰਦ ਪ੍ਰਸੰਨ ਜਿਹਾ ਹੋਇਆ ਹੈ।
0: ਵਾਸ ਇਹੋ ਮਾਰ ਗਰਾਵਾ।
1: ਸੰਗਤ ਜੀ ਮਨ ਵਿੱਚ

0: ਬਾਦਸ਼ਾਹ ਅਕਬਰ ਨੂੰ ਰਸਤੇ ਵਿਚ ਮਿਲਣਾ ਕਰਦੇ ਨੇ।
1: ਜਹਾਂ ਉਮਰਾਵਨ ਕੀ ਬੜ ਭੀੜ,
0: ਜਿੱਥੇ ਸੰਗਤ ਜੀ ਬਾਦਸ਼ਾਹ ਅਕਬਰ ਬਹੁਤ ਹੀ ਖੁਸ਼ੀ ਮਨਾਉਂਦਾ ਵੱਡੀ ਭੀੜ ਨਾਲ ਆਉਂਦਾ ਸੀ।
1: ਤਸੱਲੀ ਮਾਤ ਕਰੀ ਬਹੁ ਵਾਰੀ,
0: ਉਹਨਾਂ ਵਕੀਲਾਂ ਨੇ

0: ਲੱਗੇ ਬਾਦਸ਼ਾਹ ਅਕਬਰ ਜਿਸ ਦਿਨ ਬੌਲੀ ਸਾਹਿਬ ਪ੍ਰਗਟ ਹੋਈ ਸੀ ਉਹ ਦਿਨ ਉਹ ਵਾਰ ਲਿਖਣਾ ਕੀਤਾ ਹੈ।
1: ਘਟਕਾ ਲਿਖ ਕਾਗਤ ਪਰ ਨਾ
0: ਅਸੀਂ ਉਹ ਘੜੀ ਘੰਟੇ ਮਿੰਟ ਸਕਿੰਟ ਸਾਰਾ ਕੁਝ ਲਿਖ

0: ਬਾਦਸ਼ਾਹ ਅਕਬਰ ਚਿਤੌੜਗੜ ਦੇ ਕਿਲੇ ਨੂੰ ਤੋੜ ਲਵੇਗਾ, ਉਹਨਾਂ ਸਮਾਂ ਨਹੀਂ ਟੁੱਟੇਗੀ।
1: ਔਰ ਵੱਡੋ ਅਚਰਜ ਜਾਪ ਖਿਆਏ,
0: ਤੇ ਹੋਰ ਵੀ ਅਸੀਂ ਬੜੇ ਅਚਰਜ ਜਿਹੜੇ ਕੌਤਕ ਜੇ ਵੇਖ ਕੇ ਆਏ ਹਾਂ।
1: ਮੂਰਤ ਸ਼ੁਭ ਖਦਾਈ ਕੀ ਹੈ?
0: ਇਸ ਪ੍ਰਕਾਰ ਜਿਸ ਦੇ ਨਾਲ ਤੁਸੀਂ ਇਧਰ ਚਿਤੌੜਗੜ ਨੂੰ ਫਤਿਹ ਕੀਤਾ ਸੀ, ਉਧਰ ਮਹਾਰਾਜ ਜੀਆਂ ਨੇ ਬੌਲੀ ਸਾਹਿਬ ਦੇ ਮੋਰਚੇ ਨੂੰ ਫਤਿਹ ਕੀਤਾ ਹੈ।
1: ਨਿਜ ਕੀ ਸਮਤਾ ਕੋਈ ਨਲ ਹੈ,
0: ਇਦਾਂ ਬਿਰਦਸ਼ਨਾ ਕਰਦੇ ਕਿ

0: ਮਹਾਰਾਜ ਨੂੰ ਆ ਕਰਕੇ ਨਮਸਕਾਰਾਂ ਕਰਦੇ, ਬਹੁਤੀ ਦਰਸ਼ਨੀ ਭੇਟਾ ਅਰਪਣ ਕਰਦੇ ਨੇ।
1: ਸਿੱਖਿਆ ਕੀ ਪੂਰ ਹੈ ਅਭਲਾਖੇ,
0: ਮਹਾਰਾਜ ਜੀਆਂ ਦੇ ਕੋਲ ਜੋ ਵੀ ਆ ਕਰਕੇ ਸੀਸ ਚੁਕਾਉਂਦਾ ਮਨ

0: ਬਾਅਦ ਖਡੂਰ ਸਾਹਿਬ ਦੇ ਅੰਦਰ ਗੁਰੂ ਅੰਗਦ ਦੇਵ ਜੀ, ਹੁਣ ਗੋਵਿੰਦਵਾਲ ਸਾਹਿਬ ਦੇ ਅੰਦਰ ਗੁਰੂ ਅਮਰਦਾਸ ਪ੍ਰਕਾਸ਼ ਹੀ ਬੈਠੇ ਨੇ।
1: ਸੁਣ ਅਕਬਰ ਸਭ ਮਹਿ ਕਹਿ ਬਾਤੀ।
0: ਇਹ ਤਾਂ ਸੰਗਤ ਜੀ, ਪਰ ਬਾਦਸ਼ਾਹ ਅਕਬਰ ਨੇ ਸਭ ਸੁਣ ਕਰ

0: ਦੇ ਦਿੱਲੀ ਪਹੁੰਚਿਆ ਹੈ, ਦਿੱਲੀ ਦੇ ਵਿੱਚ ਦਰਬਾਰ ਸਜਿਆ ਹੈ, ਉੱਥੇ ਜਾ ਕੇ ਆਖਿਆ ਵੀ ਸੁਣਾਓ ਕੀ ਲਿਖ ਕੇ ਲਿਆਏ ਹੋ। ਸਾਰੇ ਆਪਣੇ ਅਹਲਕਾਰ ਜਿਹੜੇ ਸਨ, ਉਮਰਾਵ ਆਦਿਕ ਵਜ਼ੀਰ ਇਕੱਠੇ ਕੀਤੇ ਨੇ।
1: ਇਲਮ ਪਠਨ ਵਾਰੇ ਜਿਤੇ ਅਰ ਜੋ ਪੀਰ ਕਹਾਏ,
0: ਸਾਨੂੰ ਦੱਸਣਾ ਕਰੋ ਤੁਸੀਂ।

0: ਵਿਦਵਾਨ ਜਿਹੜੇ ਸੰਗਤ ਜੀ ਇਸਲਾਮੀ ਲੋਕ ਸਨ ਉਹ ਵੀ ਬੁਲਾ ਲਏ, ਫੌਜਾਂ ਇਕੱਠੀਆਂ ਕੀਤੀਆਂ, ਦਰਬਾਰ ਸਜਾ ਕਰਕੇ ਫਿਰ ਬਾਦਸ਼ਾਹ ਸੁਣਨਾ ਕਰਦਾ ਹੈ।
1: ਸਭਾ ਵਿਚ ਬੈਠਿਓ ਹਰ ਖਾਏ,
0: ਬਹੁਤ ਹੀ ਪ੍ਰਸੰਨਤਾ ਦੇ ਨਾਲ ਬਾਦਸ਼ਾਹ ਅਕਬਰ ਵੀ ਤਖ਼ਤ ਬਰਾਜਿਆ ਹੈ।
1: ਨਵੀ ਸਿੰਧ ਕੋ ਬਾਕ ਬਖਾਨਾ,
0: ਪਰ ਸੰਗਤ ਜੀ ਜਿਹੜੇ ਸ੍ਰੀ ਗੋਬਿੰਦਵਾਲ ਸਾਹਿਬ ਕੌਤਕ ਵੇਖ ਕੇ ਆਏ ਸਨ

0: ਪਰ ਜਦੋਂ ਬਿਲਕੁਲ ਥੱਲੇ 84 ਪੌੜੀਆਂ ਦਾ ਨਿਰਮਾਣ ਜਿਹਾ ਹੋ ਗਿਆ ਸੀ, 19 ਕੁ ਜਗ੍ਹਾ ਥੱਲੇ ਨੂੰ ਪਹੁੰਚ ਗਈ ਸੀ, ਫਿਰ ਕਰੜਾ ਰੋੜਾਂ ਵਾਲਾ ਥਾਂ ਆਇਆ ਹੈ।
1: ਇੱਕ ਤੇ ਹਮ ਢਿੱਗ ਪਹੁੰਚੇ ਤਬ ਹੂੰ,
0: ਇੰਨੇ ਕੁ ਸਮੇਂ ਨੂੰ ਅਸੀਂ ਵੀ ਤੇਰੀ ਆਗਿਆ ਪਾ ਕੇ ਚਿਤੌੜਗੜ੍ਹ ਤੋਂ ਗੁਰੂ ਦਾ

0: ਖਰਾ ਨਹੀਂ ਬਣ ਸਕਦਾ, ਹੋਰ ਕੋਈ ਤੋੜ ਭੰਨ ਨਹੀਂ ਸਕਦਾ ਜੀ।
1: ਅੰਤਰ ਪ੍ਰਵਿਸ਼ ਹੋਆ ਬਨਹਿ ਅਰੈ।
0: ਫਿਰ ਮਹਾਰਾਜ ਆਖਦੇ ਮਾਨਕ ਚੰਦ ਹੁਣ ਬੌਲੀ ਸਾਹਿਬ ਦੇ ਅੰਦਰ ਪ੍ਰਵੇਸ਼ ਕਰ ਪਾਈ, ਮੂਹਰੇ ਤੇਰੇ ਕੋਈ ਵੀ ਨਹੀਂ ਰੋੜਾ ਅੜੇਗਾ।
1: ਦੇਖਣ ਲੋਹ ਕਾਠ ਕੇ ਸਾਥ।
0: ਫਿਰ ਏਦਾਂ ਇੱਕ ਤਿੱਖਾ ਜਿਹਾ ਉਹਨਾਂ ਕੋਲ ਅਸਤਰ ਸੀਗਾ, ਜਿਹਦੇ ਮੂਹਰੇ ਲੋਹਾ ਲੱਗਿਆ ਸੀਗਾ, ਪਿੱਛੇ ਲੱਕੜ ਦਾ ਦਸਤਾ ਸੀ।
1: ਕਰਹੋ ਜੋਰ ਇਸ ਕਹਿ ਕਹਿ ਹਾਥ।
0: ਫਿਰ ਜਿਸ ਪ੍ਰਕਾਰ ਹੱਥਾਂ ਵਿੱਚ ਪਕੜ ਕਰਕੇ

0: ਧਰਤੀ ਉੱਪਰ ਜੋਰ ਜੋਰ ਦੀ ਵਾਰ ਜੇ ਮਾਰਨਾ ਕੀਤੇ ਨੇ
1: ਦੱਸਿਓ ਹਾਥ ਰਹਿ ਗਿਓ ਵਿਚਾਰੋ।
0: ਇਸ ਪ੍ਰਕਾਰ ਫਿਰ ਇਤਨੀ ਜ਼ੋਰ ਦੀ ਜਦੋਂ ਵਾਰ ਭਾਈ ਮਾਨਕ ਚੰਦ ਨੇ ਕਰੜੀ ਧਰਤੀ ਤੇ ਕੀਤਾ ਹੈ,
1: ਘਰ ਟੁੱਟਿਓ ਕਾਗਦ ਕੀ ਨਿਆਈ।
0: ਜਿਹੜੀ ਸਖਤ ਧਰਤੀ

0: ਧਰਤੀ ਦੇ ਸੀਨੇ ਚੋਂ ਪ੍ਰਗਟ ਹੋਇਆ ਹੈ।
1: ਜਲ ਅਗਾਧ ਹੋਇਓ ਇੱਕ ਵਾਰੀ,
0: ਅਗਾਧ ਜਲ ਹੀ ਉੱਪਰ ਤੱਕ ਚੜ ਕੇ ਆਇਆ ਸੀ।
1: ਰਹਿ ਗਯੋ ਮਾਨਕ ਆਪ ਮਝਾਰੀ,
0: ਜਦੋਂ ਉੱਪਰ ਨੂੰ ਜਲ ਇੱਕੇ ਵੇਰੀ ਚੜਿਆ ਹੈ, ਜਿਹੜੇ ਸਿੱਖਾਂ ਨੇ ਪੈਰ ਪਿੱਛੇ ਖਿੱਚ ਲਏ ਸਨ, ਖੁਸ਼ੀ ਦੇ ਅੰਦਰ ਝੂਮਣ ਲੱਗੇ ਕਿ ਜਲ ਪ੍ਰਗਟ ਜਲ ਪ੍ਰਗਟ।

0: ਰਹੀ ਰਹਿ ਗਿਆ ਹੈ, ਜਲ ਉੱਪਰ ਤੱਕ ਆਇਆ ਹੈ, ਸਾਰੇ ਖੁਸ਼ੀ ਮਨਾਉਂਦੇ ਰਹੇ।
1: ਸ੍ਰੀ ਗੁਰ ਆਪਣੇ ਮਹਿਲ ਸਧਾਰੇ।
0: ਗੁਰੂ ਅਮਰਦਾਸ ਜੀਆਂ ਨੂੰ ਜਦੋਂ ਖਬਰ ਮਿਲੀ ਆ ਕਿ ਇਸ ਪ੍ਰਕਾਰ ਜਲ ਪ੍ਰਗਟ ਹੋ ਗਿਆ ਹੈ, ਜਿਹੜੀ ਬੌਲੀ ਸਾਹਿਬ ਪ੍ਰਗਟ ਹੋ ਗਈ, ਮਹਾਰਾਜ ਆਪਣੇ ਮਹਿਲਾਂ ਵੱਲ ਨੂੰ ਚਲੇ ਗਏ।
1: ਪਾਪੀ ਕਾਰਜ ਸਕਲ ਸੁਧਾਰੇ।
0: ਬੌਲੀ ਸਾਹਿਬ ਦਾ ਜਿਹੜਾ ਕਾਰਜ ਲੰਬੇ ਸਮੇਂ ਤੋਂ ਸੇਵਾ ਚੱਲਦੀ ਸੀ, ਉਹ ਸਫਲੀ ਹੋ ਗਈ ਹੈ।
1: ਉਤਸਾਹ ਸਭਨ ਮਹਿ ਹੋਵਾ।
0: ਸਾਰਿਆਂ ਗੁਰਸਿੱਖਾਂ ਵਿੱਚ ਉਤਸ਼ਾਹ ਜਿਹਾ ਹੋਇਆ, ਲੰਗਰ ਪਾਣੀ ਛਕਿਆ ਹੈ।
1: ਦਿਨ ਕੋ ਸ਼ਰਮ ਸਿੱਖਣ ਖੋਵਾ।
0: ਏਦਾਂ ਸਾਰੇ ਗੁਰਸਿੱਖਾਂ ਦਾ ਥਕੇਵਾਂ ਦੂਰ ਜਿਹਾ ਹੋ ਗਿਆ ਕਿ ਲੰਬੇ ਸਮੇਂ ਤੋਂ ਜੋ ਸੇਵਾ

0: ਕੀਤਾ ਪਿਸ ਕਿਸ ਪ੍ਰਕਾਰ ਇਹ ਫੁਫਾਰਿਆਂ ਦੇ ਵਾਂਗਰਾਂ ਜਲ ਪ੍ਰਗਟ ਹੋਇਆ ਹੈ।
1: ਸੁਣ ਕੇ ਅੰਬਰਾਵਨ ਜੋਤ ਸ਼ਾਹੂ
0: ਇਸ ਪ੍ਰਕਾਰ ਸੰਗਤ ਜੀ ਬਾਦਸ਼ਾਹ ਅਕਬਰ ਨੇ ਜਦੋਂ ਇਹ ਬਚਨ ਗੋਵਿੰਦਵਾਲ ਸਾਹਿਬ ਦੇ ਸੁਣਨਾ ਕੀਤੇ ਬਹੁਤਾ ਖੁਸ਼ ਹੋਇਆ ਹੈ।
1: ਗਾਡ ਚਿਤੌਰ ਤਬ ਕੀਨ ਬਿਨਾ ਹੂ
0: ਫਿਰ ਸੰਗਤ ਜੀ ਸੋਚਿਆ ਵੀ ਹਾਂ ਉਹੀ ਸਮਾਂ ਸੀ, ਉਹੀ ਦਿਨ ਸੀ, ਉਹੀ ਵਾਰ ਸੀ, ਉਹੀ ਘੜੀ ਸੀ, ਉਹੀ ਘੰਟੇ ਸਨ, ਉਹੀ ਸੂਰਜ ਛਿਪਦਾ ਸੀ ਜਾਂ ਉਹੀ ਚਾਨਣ ਪੱਖ ਸੀ ਜਿਸ ਵੇਲੇ ਚਿਤੌੜਗੜ੍ਹ ਦੇ ਕਿਲੇ ਨੂੰ ਫਤਿਹ ਜੇ ਕੀਤਾ ਹੈ।
1: ਸਭਨ ਕਹਿਓ ਭਾ ਇੱਕੋ ਕਾਲ
0: ਫਿਰ ਸਾਰਿਆਂ ਨੂੰ ਦੱਸਣਾ ਕੀਤਾ ਵੀ ਦੋਵੇਂ ਸਮੇਂ ਇੱਕੋ ਬਰਾਬਰ ਸਨ, ਉਧਰੋਂ ਬੌਲੀ

0: ਪਰ ਇਹ ਮੇਰੇ ਲਈ ਵੱਡਾ ਰੋਗ ਬਣ ਗਏ ਸਨ। ਜੈਮਲ ਫੱਤੇ ਮਾਨੋ ਮੇਰਾ ਰੋਗ ਜਿਹਾ ਕੱਟ ਦਿੱਤਾ ਹੈ।
1: ਨਵੀਂ ਸਿੰਧ ਰਹਿ ਕੇ ਤਿਸ ਠਾਰ।
0: ਇਸ ਪ੍ਰਕਾਰ ਸੰਗਤ ਜੀ, ਨਵੀਂ ਸਿੰਧ ਜਿਹੜੇ ਇਹਦੇ ਵਕੀਲ ਸਨ, ਗੋਬਿੰਦਵਾਲ ਸਾਹਿਬ ਵਿੱਚ ਰਹਿ ਕੇ ਜੀ
1: ਕਹਾਂ ਵਿਖਿਓ ਤੈ ਅਜਰਜ ਔਰ।
0: ਫਿਰ ਇਹਨਾਂ ਨੇ ਜਿਹੜੇ ਹੋਰ ਵੀ ਉੱਥੇ ਰਹਿ ਕਰਕੇ ਕੌਤਕ ਜਿਹੇ ਵੇਖੇ ਕਿ ਕਿਵੇਂ ਤੀਸਰੇ ਦਿਨ ਜਿਹੜਾ ਮਾਨਕ ਚੰਦ ਦਾ ਪਰਿਵਾਰ ਉਸਨੂੰ ਲੱਭਦਾ ਲੱਭਦਾ ਗੋਬਿੰਦਵਾਲ ਸਾਹਿਬ ਆਇਆ ਸੀ, ਮਹਾਰਾਜ ਨੂੰ ਬੇਨਤੀ ਕੀਤੀ, ਪਾਤਸ਼ਾਹ ਜੀ ਅਸੀਂ ਬੁਢੇਪੇ ਵਿੱਚ ਹਾਂ, ਸਾਡਾ ਪੁੱਤਰ ਸਹਾਰਾ ਸੀ, ਜਾਂ ਤੇ ਸਾਡਾ ਪੁੱਤਰ ਸਾਨੂੰ ਦੇ ਦੇਵੋ ਤੇ ਜਾਂ ਫਿਰ ਸਾਨੂੰ ਵੀ ਉਸ ਦੇ ਕੋਲ ਹੀ ਭੇਜ ਦੇਵੋ, ਪੁੱਤਰਾਂ ਬਿਨਾਂ ਮਾਤਾ ਪਿਤਾ ਦਾ ਜੀਵਨ ਕੀ ਹੁੰਦਾ ਹੈ, ਕੀ ਬੇਨਤੀਆਂ ਮਹਾਰਾਜ ਨੂੰ ਕਰਨਗੇ। ਕਿਵੇਂ ਪਾਤਸ਼ਾਹ ਉਸ ਬੌਲੀ ਸਾਹਿਬ ਦੇ ਅੰਦਰੋਂ ਤੀਸਰੇ ਦਿਨ ਮਾਨਕ ਚੰਦ ਨੂੰ ਬਾਹਰ ਕੱਢਣਗੇ। ਕੱਲ ਦੇ ਇਤਿਹਾਸ ਵਿੱਚ ਸਮੇਂ ਸਿਰ ਹਾਜ਼ਰੀਆਂ ਭਰ ਕੇ ਲਾਹਾ ਲੈਣਾ ਜੀ, ਕਿਵੇਂ ਬਾਦਸ਼ਾਹ ਅਕਬਰ ਫਿਰ ਸ੍ਰੀ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਚਰਨਾਂ ਨੂੰ ਪਰਸੇਗਾ। ਆਉਣ ਵਾਲੇ ਇਤਿਹਾਸ ਵਿੱਚ ਸਰਵਣ ਕਰਨਾ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਗੁਰੂ ਇਤਿਹਾਸ ਗੁਰੂ ਸ਼ਬਦ ਹਿਰਦਿਆਂ ਵਿੱਚ ਵਸਾਉਣਾ, ਦੁਰਮਤ ਦਾ ਨਾਸ਼ ਹੋਵੇ, ਗੁਰਮਤ ਦਾ ਪ੍ਰਕਾਸ਼ ਹੋਵੇ, ਦੋ

ਸੇਵਾ ਨਿਭਾਰੇ ਸੰਗਿਆਨੀ ਕੁਲਦੀਪ ਸਿੰਘ ਜੀ, ਦਮਦਮੀ ਟਕਸਾਲ ਸਿੰਘ ਸਾਹਿਬ ਜੀ ਦਾ ਸਮੂਹ ਸੰਗਤ ਪ੍ਰਬੰਧਕ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਸਤਿਗੁਰ ਜੀ ਦਇਆ ਕਰਨ, ਚੜ੍ਹਦੀ ਕਲਾ ਨਾਲ ਪੰਥ ਕੌਮ ਦੀ ਸੇਵਾ ਦੇ ਬਲ ਬਖਸ਼ਣ। ਸੰਗਤ ਜੀ, ਗੁਰੂ ਘਰ ਵਿਖੇ ਅੱਜ 4 ਸ੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਹਨ, ਜਿਨ੍ਹਾਂ ਦੇ ਭੋਗ 5 ਤਰੀਕ ਨੂੰ ਪੈਣਗੇ। ਸੋ ਸੰਗਤ ਜੀ, ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਬਾਣੀ ਸੁਣ ਕੇ ਲਾਹੇ ਪ੍ਰਾਪਤ

ਤੋਂ ਸਮਾਗਮ ਆਰੰਭ ਹਨ। 16 ਤੇ 17 ਨੂੰ ਕਥਾ ਦਰਬਾਰ ਹੋਣਗੇ। 18 ਤੋਂ ਲੈ ਕੇ 22 ਤੱਕ ਢਾਡੀ ਦਰਬਾਰ ਹੋਵੇਗਾ, ਜਿਸ ਵਿੱਚ ਭਾਈ ਭਗਵੰਤ ਸਿੰਘ ਜੀ ਸੂਰਵਿੰਡ ਵਾਲੇ, ਭਾਈ ਤ੍ਰਿਲੋਚਨ ਸਿੰਘ ਪਮਦੀ, ਬੀਬੀ ਅਮਨਦੀਪ ਕੌਰ ਜੀ ਖਾਲਸਾ ਤੇ ਬਹੁਤ ਹੀ ਸਨਮਾਨਯੋਗ ਗਿਆਨੀ ਜਗਦੀਸ਼ ਸਿੰਘ ਜੀ ਵਡਾਲਾ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਹ ਸਾਰੇ ਢਾਡੀ ਜਥੇ ਆਪ ਸੰਗਤ ਦੀ ਸੇਵਾ ਕਰਨਗੇ। ਗੁਰਮਤਿ ਪ੍ਰਚਾਰ ਰਾਹੀਂ ਵੱਧ ਤੋਂ ਵੱਧ ਲਾਹੇ ਪ੍ਰਾਪਤ ਕਰਨੇ ਜੀ। 23 ਜੁਲਾਈ ਤੋਂ ਲੈ ਕੇ 2 ਅਗਸਤ ਤੱਕ ਆਤਮ ਰਸ ਕੀਰਤਨ ਦਰਬਾਰ ਅਤੇ ਰਾਗ ਦਰਬਾਰ ਹੋਣਗੇ, ਜਿਸ

ਪੰਥ ਪ੍ਰਸਿੱਧ ਢਾਡੀ ਜਥਾ ਗਿਆਨੀ ਜਗਦੀਸ਼ ਸਿੰਘ ਜੀ ਵਡਾਲਾ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੇ ਉਹਨਾਂ ਪਾਸੋਂ ਬੜੇ ਪ੍ਰੇਮ ਨਾਲ ਆਨੰਦ ਮਾਣੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਵਾਹਿਗੁਰੂ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹੋ ਹਮ ਬਾਰਕ ਤੁਮਰੇ ਧਾਰੇ। ਦੀਨ ਦੁਨੀਆਂ ਦੇ ਵਾਲੀ ਸਤਿਗੁਰੂ ਸਰਵਰੇ ਕਾਇਨਾਤ ਵਾਲੀਏ ਕੁਲ ਆਲਮ ਸ਼ਬਦ ਗੁਰੂ ਜੁਗੋ ਜੁਗ ਅਟਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਸਜੇ ਹੋਏ ਦੀਵਾਨਾਂ ਦੀ ਹਾਜ਼ਰੀ ਭਰ ਕੇ ਆਪਣੇ ਮਨੁੱਖਾ ਜੀਵਨ ਨੂੰ ਸਫਲਾ ਬਣਾ ਰਹੇ ਸਰਬੱਤ ਮਾਈ ਭਾਈ ਧੰਤਾ ਦੇ ਯੋਗ ਵੱਢ ਪਾਗੇ ਹੋ, ਜੋ ਰੁਝੇਵਿਆਂ ਭਰੇ ਸਮੇਂ ਵਿੱਚੋਂ ਸਮਾਂ ਕੱਢ ਕੇ ਗੁਰੂ ਗੋਦ ਅੰਦਰ ਜੁੜ ਕਰਕੇ ਗੁਰਬਾਣੀ ਦੇ ਜਾਪ ਸ਼ਬਦ ਕੀਰਤਨ ਲੜੀਵਾਰ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰਕੇ ਲਾਹਾ ਪ੍ਰਾਪਤ ਕਰ ਰਹੇ ਸੀ। ਆਓ ਮਨ ਬਿਰਤੀ ਇਕਾਗਰ ਕਰੀਏ, ਕੋਈ ਰਸਨਾ ਵਾਂਝੀ ਨਾ ਰਹੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਦਾ ਸਿਮਰਨ ਆਪਣੀ ਰਸਨਾ ਉੱਤੇ ਲੈ ਕੇ ਆਈਏ। ਆਮ ਜੀ ਗੱਲ ਹੈ, ਬੰਦੇ ਦੇ ਹੱਥ ਜੂਠੇ ਹੋਣ, ਗੁਰੂ ਘਰ ਵਿੱਚ ਆਉਂਦਾ ਹੈ ਬੰਦਾ, ਗੁਟਕਾ ਸਾਹਿਬ, ਰਮਾਲਾ ਸਾਹਿਬ, ਚੌਰ ਸਾਹਿਬ ਆਪਣੇ ਹੱਥਾਂ ਵਿੱਚ ਲੈ ਕੇ ਸੇਵਾ ਕਰਨੀ ਹੋਵੇ, ਬਾਣੀ ਪੜ੍ਹਨੀ ਹੋਵੇ ਤੇ ਗੁਰਮੁਖ ਪਿਆਰੇ ਕਹਿੰਦੇ ਨੇ ਵੀ ਆਪਣੇ ਹੱਥ ਜਿਹੜੇ ਨੇ ਸੁੱਚੇ ਕਰ ਲਓ, ਹੱਥ ਸੁੱਚੇ ਕਰ ਲਓ। ਹੱਥ ਸੁੱਚੇ ਕਿਵੇਂ ਕਰਨੇ ਨੇ? ਕਹਿੰਦੇ ਬਾਹਰ ਟੂਟੀ ਹੈ, ਜਲ ਹੈ, ਉਥੋਂ ਹੱਥ ਧੋ ਕੇ ਆਓ, ਪਾਣੀ ਦੇ ਨਾਲ ਜਦੋਂ ਹੱਥ ਸਾਫ਼ ਕਰ ਲਓਗੇ, ਧੋ ਲਓਗੇ, ਤੁਹਾਡੇ ਹੱਥ ਜਿਹੜੇ ਨੇ ਉਹ ਸੁੱਚੇ ਹੋ ਜਾਣਗੇ। ਚਰਨ ਧੋ ਕੇ, ਹੱਥ ਧੋ ਕੇ ਬੰਦਾ ਗੁਰੂ ਘਰ ਵਿੱਚ ਆਉਂਦਾ, ਹੱਥ ਸੁੱਚੇ ਹੋ ਜਾਂਦੇ ਨੇ। ਪਰ ਇੱਕ ਸੁਭਾਵਿਕ ਜੀ ਗੱਲ ਹੈ, ਬੰਦਾ ਹੁਣੇ ਹੱਥ ਧੋ ਕੇ ਅੰਦਰ ਆਇਆ ਹੋਵੇ ਤੇ ਜਦੋਂ ਕਿਤੇ ਅਣਜਾਣ ਪੁਣੇ ਅੰਦਰ ਉਹਦਾ ਹੱਥ, ਉਹਦੀਆਂ ਉਂਗਲਾਂ ਉਹਦੇ ਲਬਾਂ ਨੂੰ, ਉਹਦੇ ਬੁੱਲਾਂ ਨੂੰ, ਉਹਦੀ ਜ਼ਬਾਨ ਨੂੰ ਲੱਗ ਜਾਣ ਤੇ ਬੰਦੇ ਟੋਕਦੇ ਨੇ, ਭਾਈ ਤੂੰ ਹੱਥ ਤੇ ਧੋ ਕੇ ਆਇਆ ਪਰ ਤੂੰ ਆਪਣੀ ਜ਼ਬਾਨ ਨੂੰ ਹੱਥ ਲਾ ਦਿੱਤਾ, ਬੁੱਲਾਂ ਨੂੰ ਹੱਥ ਲਾ ਦਿੱਤਾ, ਤੇਰੇ ਹੱਥ ਫੇਰ ਜੂਠੇ ਹੋ ਗਏ ਨੇ, ਤੂੰ ਫੇਰ ਜਾ, ਫੇਰ ਹੱਥ ਧੋ ਕੇ ਆ, ਫਿਰ ਤੂੰ ਇੱਥੇ ਆ ਕੇ ਸੇਵਾ ਕਰ ਸਕਦਾ, ਤੂੰ ਚੌਰ ਸਾਹਿਬ ਹੱਥ ਵਿੱਚ ਲੈ ਸਕਦਾ, ਤੂੰ ਗੁਟਕਾ ਸਾਹਿਬ ਹੱਥ ਵਿੱਚ ਲੈ ਕੇ ਬਾਣੀ ਪੜੇਗਾ। ਕਹਿਣ ਤੋਂ ਭਾਵ ਇਹ ਕਿ ਜਲ ਦੇ ਨਾਲ ਹੱਥ ਸਾਫ਼ ਕਰੀਏ, ਹੱਥ ਸੁੱਚੇ ਹੋ ਜਾਂਦੇ ਨੇ, ਹੱਥ ਸਾਫ਼ ਹੋ ਜਾਂਦੇ ਨੇ, ਪਰ ਚੁਲੀ ਕਰੀਏ, ਦਾਤਨ ਕਰੀਏ, ਬੁਰਛ ਕਰੀਏ, ਇਹ ਜ਼ਬਾਨ, ਇਹ ਮੂੰਹ ਸੁੱਚਾ ਨਹੀਂ ਹੋਣਾ। ਜ਼ਬਾਨ ਜੂਠੀ ਦੀ ਜੂਠੀ ਰਹਿਣੀ ਹੈ, ਇਹ ਤੇ ਪਾਣੀ ਨਾਲ ਵੀ ਸੁੱਚੀ ਨਹੀਂ ਹੋਣੀ। ਜਿਹੜੀ ਚੀਜ਼ ਪਾਣੀ ਨਾਲ ਸੁੱਚੀ ਨਾ ਹੋਵੇ, ਚੇਤੇ ਰੱਖੋ, ਫਿਰ ਉਹਨੂੰ ਬਾਣੀ ਦੇ ਨਾਲ ਸੁੱਚਿਆ ਕੀਤਾ ਜਾਂਦਾ। ਜਿਹੜੀ ਪਾਣੀ ਨਾਲ ਸੁੱਚੀ ਨਾ ਹੋਵੇ, ਇਹ ਜ਼ਬਾਨ ਜੂਠੀ ਹੈ, ਕੀ ਇਹ ਜੂਠੀ ਰਹੇਗੀ? ਕੀ ਇਹ ਸੁੱਚੀ ਹੋਵੇਗੀ? ਨਹੀਂ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ, ਹਾਂ ਇਹ ਸੁੱਚੀ ਹੋਵੇਗੀ। ਹੱਥ ਪਾਣੀ ਨਾਲ ਸੁੱਚੇ ਹੁੰਦੇ ਨੇ, ਤੇਰੀ ਜ਼ਬਾਨ ਬਾਣੀ ਦੇ ਨਾਲ ਸੁੱਚੀ ਹੋਵੇਗੀ। ਇਹਦੇ ਨਾਲ ਸਿਮਰਨ ਕਰਨਾ ਪਵੇਗਾ, ਇਹਦੇ ਨਾਲ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ ਪਵੇਗਾ, ਇਹਦੇ ਨਾਲ ਗੁਰਬਾਣੀ ਦਾ ਉਚਾਰਨ ਕਰਨਾ ਪਵੇਗਾ, ਫਿਰ ਤੇਰੀ ਇਹ ਜ਼ਬਾਨ ਜਿਹੜੀ ਹੈ ਇਹ ਸੁੱਚੀ ਹੋਵੇਗੀ। ਨਾਮ ਕਹਿਤ ਗੋਬਿੰਦ ਕਾ ਸੁੱਚੀ ਭਈ ਰਸਨਾ। ਕਹਿੰਦੇ ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ ਇਹ ਜ਼ਬਾਨ ਜਿਹੜੀ ਹੈ ਇਹ ਸੁੱਚੀ ਹੋਵੇਗੀ। ਆਓ ਆਪਾਂ ਆਪਣੇ ਹੱਥ ਜੋੜੀਏ, ਇਕਾਗਰਤਾ ਦੇ ਨਾਲ ਚੌਂਕੜੇ ਮਾਰ ਕੇ, ਸੀਸ ਝੁਕਾ ਕੇ ਇਸ ਰਸਨਾ ਨੂੰ ਸੁੱਚਿਆ ਕਰਦਿਆਂ ਹੋਇਆਂ ਵਾਹਿਗੁਰੂ ਗੁਰ ਸ਼ਬਦ ਦਾ, ਗੁਰਮੰਤਰ ਦਾ ਜਾਪ ਕਰਕੇ ਹਾਜ਼ਰੀ ਲਵਾਈਏ। ਸਾਰੀ ਸੰਗਤ ਕਹਿ ਦਿਓ ਜੀ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਗਿਆਨੀ ਜੀ ਹੁਣਾਂ ਪਾਸੋਂ ਦਾਸ ਤੋਂ ਪਹਿਲਾਂ ਬੜੇ ਪ੍ਰੇਮ ਦੇ ਨਾਲ, ਆਪ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਬੌਲੀ ਸਾਹਿਬ ਦਾ ਉਹ ਕੜ ਕਿਵੇਂ ਟੁੱਟਦਾ ਹੈ, ਬੌਲੀ ਸਾਹਿਬ ਦੀ ਉਸਾਰੀ ਕਿਵੇਂ ਕੀਤੀ ਜਾ ਰਹੀ ਹੈ, ਗੁਰੂ ਅਮਰਦਾਸ ਮਹਾਰਾਜ ਸੇਵਾ ਕਿਵੇਂ ਕਰਵਾ ਰਹੇ ਨੇ, ਬੜੇ ਪ੍ਰੇਮ ਦੇ ਨਾਲ, ਬੜੇ ਰਸ ਦੇ ਨਾਲ, ਬੜੇ ਸਹਿਜ ਦੇ ਨਾਲ, ਬੜੇ ਗਿਆਨ ਭਰਪੂਰ ਸ਼ਬਦਾਂ ਦੇ ਨਾਲ ਆਪ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰ ਰਹੇ ਸੀ। ਪਾਤਸ਼ਾਹ ਜੀ ਮਿਹਰਾਮਤ ਕਰਨ। ਗੁਰੂ ਕੀ ਸੰਗਤ ਵੱਲੋਂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਭਰਦਿਆਂ ਬੇਅੰਤ ਅਰਦਾਸਾਂ ਬੇਨਤੀਆਂ ਕਰਵਾਈਆਂ ਜਾ ਰਹੀਆਂ ਨੇ। ਸਤਿਗੁਰੂ ਜੀ ਸ਼ੁਭ ਭਾਵਨਾਵਾਂ ਸੰਪੂਰਨ ਕਰਨ। ਜਿਹੜੀ ਜਿਹੜੀ ਭਾਵਨਾ ਦੇ ਨਾਲ ਚੱਲ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹਾਂ, ਸਤਿਗੁਰੂ ਜੀ ਗੁਰਮਤ ਅਨੁਸਾਰ ਸਾਡੀਆਂ ਸ਼ੁਭ ਭਾਵਨਾਵਾਂ ਸੰਪੂਰਨ ਕਰਨ। ਆਓ ਇੱਕ ਵਾਰ ਮਨ ਬਿਰਤੀ ਇਕਾਗਰ ਕਰੀਏ, ਹੱਥ ਜੋੜ ਕੇ ਕਹਿ ਦਿਓ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਰਵਣ ਕੀਤਾ ਆਪ ਗੁਰੂ ਕੀ ਸੰਗਤ ਨੇ। ਬਾਬਾ ਬੰਦਾ ਸਿੰਘ ਬਹਾਦਰ ਦੱਖਣ ਤੋਂ ਚੜਿਆ ਪੰਜਾਬ ਨੂੰ ਆ ਰਿਹਾ ਹੈ। ਸਰਹਿੰਦ ਦੇ ਆਲੇ ਦੁਆਲੇ ਦੇ ਇਲਾਕੇ ਫਤਿਹ ਕਰ ਦਿੱਤੇ। ਸ਼ਾਹਬਾਦ, ਮੁਸਤਫਾਬਾਦ, ਕਪੂਰੀ, ਕੁੜਾਮ, ਸਡੌਰਾ, ਸਮਾਣਾ, ਬਨੂੜ, ਕਹਿੰਦੇ ਇਲਾਕੇ ਜਿੱਤ ਕੇ ਛੱਤ ਦੀ ਧਰਤੀ ਤੇ ਗੁਰੂ ਕੇ ਖਾਲਸੇ ਨੇ ਡੇਰਾ ਲਾ ਦਿੱਤਾ। ਮਾਝੇ ਵਾਲੇ, ਦੁਆਬੇ ਵਾਲੇ, ਮਾਲਵੇ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦੇ ਜਿੱਥੇ ਅੰਦਰ ਆ ਕੇ ਸ਼ਾਮਿਲ ਹੋਏ। ਚਾਰ ਪ੍ਰਕਾਰ ਦੀ ਫੌਜ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ। ਚੇਤੇ ਰੱਖੋ, ਇੱਕ ਉਹ ਮਰਜੀਵੜੇ ਨੇ ਜਿਹੜੇ ਸਿਰ ਤਲੀ ਤੇ ਟਿਕਾ ਕੇ, ਜਿਨ੍ਹਾਂ ਦਾ ਨਿਸ਼ਾਨਾ ਕੇਵਲ ਸਰਹਿੰਦ ਹੈ। ਸਰਹਿੰਦ ਦਾ ਉਹ ਜ਼ਾਲਮ ਹਾਕਮ ਵਜ਼ੀਰ ਖਾਂ, ਜਿਨ੍ਹੇ ਹੁਕਮ ਦੇ ਕੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ ਨੂੰ ਦੀਵਾਰਾਂ ਅੰਦਰ ਚਿਣਵਾਇਆ ਹੈ, ਮਾਤਾ ਗੁਜਰੀ ਜੀ ਨੂੰ ਸ਼ਹੀਦ ਕੀਤਾ ਹੈ, ਉਸ ਦੁਸ਼ਟ ਦਾ ਸੋਧਾ ਲਾਉਣਾ। ਇੱਕ ਉਹ ਸਿਰਲੱਥ ਨੇ ਜਿਹੜੇ ਸਿਰ ਤਲੀ ਤੇ ਟਿਕਾ ਕੇ ਮੌਤ ਨੂੰ ਗਲਵਕੜੀ ਪਾਉਣ ਵਾਸਤੇ ਧਰਮ ਯੁੱਧ ਦਾ ਚਾਅ ਦਿਲ ਚ ਲੈ ਕੇ ਵਧੇ ਨੇ। ਇੱਕ ਰਾਮ ਸਿੰਘ ਤੇ ਤਰਲੋਕ ਸਿੰਘ ਫੂਲ ਕੇ ਚੌਧਰੀ, ਇਹਨਾਂ ਦੇ ਭੇਜੇ ਹੋਏ ਤਨਖਾਹਦਾਰ ਬੰਦੇ, ਤੇ ਤੀਸਰੇ ਇਲਾਕੇ ਦੇ ਲੁਟੇਰੇ ਧਾੜਵੀ ਜਿਹੜੇ ਨੇ। ਵੇਖਿਆ ਉਹਨਾਂ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਤੂਫਾਨ ਬਣ ਕੇ ਜਿਹੜੇ ਪਾਸੇ ਨੂੰ ਵੱਧਦਾ ਜਾਂਦਾ ਹੈ, ਜਿੱਤ ਇਹਦੇ ਕਦਮਾਂ ਨੂੰ ਚੁੰਮਦੀ ਹੈ। ਇਲਾਕੇ ਜਿੱਤਦਾ ਹੈ, ਲੁੱਟ ਮਾਰ ਦੇ ਵਿੱਚ ਹੱਥ ਸਾਫ਼ ਕਰਾਂਗੇ, ਲੁਟੇਰੇ ਨੇ। ਤੇ ਚੌਥਾ ਹੈ ਸੁੱਚਾ ਨੰਦ ਦਾ ਭਤੀਜਾ ਗੰਡਾ ਮੱਲ, ਬੇਈਮਾਨੀ ਦੇ ਇਰਾਦੇ ਨਾਲ, ਧੋਖੇ ਦੇ ਇਰਾਦੇ ਦੇ ਨਾਲ ਸੁੱਚਾ ਨੰਦ ਨੇ ਭੇਜਿਆ ਦਾ ਲੱਗੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਤਲ ਕਰ ਦੇਣਾ। ਲੇਕਿਨ ਬਾਬਾ ਬੰਦਾ ਸਿੰਘ ਬਹਾਦਰ ਜਾਣਦੇ ਨੇ, ਦੂਰ ਅੰਦੇਸ਼ ਨੇ, ਕਹਿੰਦੇ ਇਹਦੇ ਤੇ ਨਿਗਾਹ ਰੱਖੀ ਜਾਵੇ। ਖਾਲਸਾ ਚੇਤਨ ਹੈ, ਚੜ੍ਹਦੀ ਕਲਾ ਵਿੱਚ ਖਾਲਸੇ ਦੇ ਲਾਗੇ ਢਹਿੰਦੀ ਕਲਾ, ਦਲਿੱਦਰ, ਇਹ ਚੀਜ਼ਾਂ ਲਾਗੇ ਨਹੀਂ ਆਉਂਦੀਆਂ। ਸਿੱਖ ਆਪਣਾ ਭਰੋਸਾ ਜਿੱਤ ਵਿੱਚ ਰੱਖਦਾ ਹੈ। ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨ ਬਚਨ ਪੜ੍ਹਦੇ ਹਾਂ, ਦੇਹੇ ਸ਼ਿਵਾਬਰ ਮੋਹੇ ਇਹ ਹੈ, ਸ਼ੁਭ ਕਰਮਣ ਤੇ ਕਬਹੂ ਨਾ ਟਰੂ, ਨਾ ਡਰੂ ਅਰਸੋ ਜਬ ਜਾਏ ਲਰੋ, ਨਿਸ਼ਚੇ ਕਰ ਆਪਣੀ ਜੀਤ ਕਰੋ। ਇਹ ਗੱਲ ਕਦੇ ਵੀ ਲਾਗੇ ਨਾ ਆਵੇ ਕਿ ਆਹ ਕੰਮ ਹੋ ਨਹੀਂ ਸਕਦਾ। ਦੁਨੀਆਂ ਦਾ ਉਹ ਇਹੋ ਜਿਹਾ ਕੋਈ ਕਰਮ ਨਹੀਂ, ਕੋਈ ਕਾਰਜ ਨਹੀਂ ਜਿਹੜਾ ਗੁਰੂ ਕਾ ਸਿੰਘ ਨਾ ਕਰ ਸਕਦਾ ਹੋਵੇ। ਇੱਥੇ ਤੇ ਅਣਹੋਣੀਆਂ ਗੱਲਾਂ ਹੋ ਗਈਆਂ। ਖਾਲਸਾ ਰਾਜ ਦੀ ਪ੍ਰਾਪਤੀ ਦੇ ਵਾਸਤੇ ਜਦੋ ਜਹਿਦ ਹੋ ਰਹੀ ਹੈ ਨਾ, ਜਿਹੜਾ ਉਹ ਸੁਪਨਾ ਹੈ।
2: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ, ਫਰਨਡੇਲ, ਵਾਸ਼ਿੰਗਟਨ।
3: 1550 KRPI ਰੇਡੀਓ ਤੇ ਚੱਲ ਰਿਹਾ ਹੈ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਕਾਟ ਰੋਡ, ਸਰੀ।
0: ਕੁਝ ਬੰਦੇ ਏਦਾਂ ਦੇ ਨੇ, ਐਵੇਂ ਰੌਲਾ ਪਾਈ ਜਾਂਦੇ ਨੇ, ਇਹ ਪ੍ਰਾਪਤ ਨਹੀਂ ਹੋਣਾ, ਇਹ ਖਾਲਸਾ ਰਾਜ ਬਣਨਾ ਨਹੀਂ। ਢਹਿੰਦੀ ਕਲਾ ਦੀ ਗੱਲ ਕਿਹੜੀ ਗੱਲੋਂ? ਨਿਸ਼ਚੈ ਕਰ ਆਪਣੀ ਜੀਤ ਕਰੋ। ਗੁਰੂ ਤੇ ਭਰੋਸਾ ਹੈ, ਅਰਦਾਸ ਗੁਰੂ ਚਰਨਾਂ ਵਿੱਚ ਕਰਦੇ ਆ, ਦੋਹਰਾ ਪੜ੍ਹਦੇ ਆ, ਕਹਿੰਦੇ ਆ ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਕੋਈ। ਬਾਬਾ ਬੰਦਾ ਸਿੰਘ ਬਹਾਦਰ ਦੱਖਣ ਤੋਂ ਚੜਿਆ, ਇਹ ਕਰਾਮਾਤ ਨਹੀਂ ਹੈ, ਇੱਕ ਸਾਧੂ ਧੂਣੀ ਤਪਾ ਕੇ ਬਹਿਣ ਵਾਲਾ, ਰਿੱਧੀਆਂ ਸਿੱਧੀਆਂ ਨਿੱਧੀਆਂ ਦਾ ਮਾਲਕ, ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰਨ ਵਾਲਾ। ਲੇਕਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਨਦਰੇ ਰਹਿਮਤ ਦੀ ਕਰਾਮਾਤ ਹੈ, ਇੱਕ ਸਾਧ ਮੈਦਾਨੇ ਜੰਗ ਦਾ ਜੇਤੂ ਬਣਾ ਕੇ ਪੰਜਾਬ ਨੂੰ ਰਵਾਨਾ ਕੀਤਾ, ਜਿਨ੍ਹਾਂ ਮੁਗਲੀਆ ਸਲਤਨਤ ਦੇ ਤਖ਼ਤ ਦੇ ਪਾਵੇ ਹਿਲਾ ਕੇ ਸੁੱਟ ਦਿੱਤੇ। ਬਾਬਾ ਬੰਦਾ ਸਿੰਘ ਬਹਾਦਰ ਚੜਿਆ ਆ ਰਿਹਾ ਹੈ, ਲੇਕਿਨ ਅਵੇਸਲਾ ਨਹੀਂ ਹੈ, ਚੇਤਨ ਹੈ, ਚੜ੍ਹਦੀ ਕਲਾ ਵਿੱਚ ਹੈ। ਹਰ ਇੱਕ ਤਰਤੀਬ ਉਹਨੇ ਬਣਾ ਕੇ ਸਰਹਿੰਦ ਦਾ ਰੁੱਖ ਕੀਤਾ ਹੈ। ਕਹਿੰਦੇ ਫਿਰ ਇੱਥੇ ਖਾਲਸੇ ਨੇ ਗੁਰਮਤਾ ਕੀਤਾ, ਕਹਿੰਦੇ ਪੱਤਰਕਾਰ ਲਿਖੀ ਜਾਵੇ, ਕਿਤੇ ਇਤਿਹਾਸ ਅੰਦਰ ਇਹ ਗੱਲ ਨਾ ਆਵੇ ਕਿ ਖਾਲਸੇ ਨੇ ਅਚਾਨਕ ਸਰਹਿੰਦ ਉੱਤੇ ਹੱਲਾ ਕੀਤਾ। ਜੇ ਕਿਤੇ ਵਜ਼ੀਰ ਖਾਂ ਨੂੰ ਬਰਾਬਰ ਤਿਆਰੀ ਦਾ ਮੌਕਾ ਮਿਲਦਾ ਤੇ ਨਤੀਜੇ ਕੁਝ ਹੋਰ ਨਿਕਲਦੇ। ਵਜ਼ੀਰ ਖਾਂ ਤੇ ਮਾਸੂਮ ਸਾਹਿਬਜ਼ਾਦਿਆਂ ਉੱਤੇ ਚੇਤੇ ਰੱਖੋ, ਉਹਨਾਂ ਨੂੰ ਨੀਹਾਂ ਅੰਦਰ ਚਿਣ ਕੇ ਜ਼ੁਲਮ ਦੀ ਘਾੜਤ ਘੜਦਾ ਹੈ। ਉਹ ਅਚਾਨਕ 10 ਲੱਖ ਫੌਜ ਲੈ ਕੇ ਵਸਾ ਕੇ ਘੇਰਾ ਪਾਉਂਦਾ ਹੈ, ਅਚਾਨਕ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਿਆ ਹੈ ਜਫਰਨਾਮੇ ਅੰਦਰ, ਉਹ ਕਹਿੰਦੇ ਗੁਰ ਸਨੇ ਕੇ ਕਾਰੇ ਕੁਨਦ ਤਹਿਲ ਨਰ, ਕਹਿੰਦੇ ਲਖਬਰ ਆਇਦ ਬਰੋ ਬੇਖਬਰ, ਕਹਿੰਦੇ ਬੇਖਬਰੇ ਸਾਡੇ 40 ਸਿੰਘਾਂ ਉੱਤੇ, ਅਚਾਨਕ ਤੇਰੇ 10 ਲੱਖ ਸਿਪਾਹੀ ਵਜ਼ੀਰ ਖਾਂ ਦੀ ਅਗਵਾਈ ਥੱਲੇ ਸਾਨੂੰ ਘੇਰਾ ਕੱਚ ਕੇ ਬਹਿ ਗਏ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ ਉਹਨੇ ਤੇ ਅਚਾਨਕ ਸੱਚੇ ਪਾਤਸ਼ਾਹ ਉੱਤੇ ਹੱਲਾ ਬੋਲਿਆ, ਘੇਰਾ ਪਾਇਆ ਲੱਖਾਂ ਫੌਜਾਂ ਦੇ ਨਾਲ, ਲੇਕਿਨ ਅਸੀਂ ਅਚਾਨਕ ਨਹੀਂ, ਅਸੀਂ ਵੰਗਾਰ ਕੇ ਮਾਰਾਂਗੇ, ਸਾਵਧਾਨ ਕਰਕੇ ਮਾਰਾਂਗੇ, ਕਰ ਲੈ ਤਿਆਰੀ, ਲਾਓ ਲਸ਼ਕਰ ਆਪਣਾ ਕਰ ਤਿਆਰ, कर फौजी प्रबंध, गुरु का खालसा तेरे कीते गुनाहां दा हिसाब करन वास्ते चढ़िया आ रहा। चिट्ठी लिखी गई, चिट्ठी आई सरहिंद दी धरती उत्ते, जिवें पता लगा सरहिंद दी धरती उत्ते घर घर ए गल पहुंची के जेड़ा जुलम सरहिंद दी धरती उत्ते होया उस जुलम दा हिसाब करन वास्ते बाबा बंदा सिंह बहादुर गुरु के खालसे नू लेके आ रहा। किवें हलचल मची, किवें सरहिंद दे लोक पाप ठगियां मार कमाया धन खूहां च सुट के अपनी जान बचाउण वास्ते सरहिंद नू छड के दौड़दे ने। उस वक्त दा नक्शा वडाले दा ढाडी जत्था आदमियां दे सन्मुख बिने इंज कर रहा है।

ਬਾਬਾ ਬੰਦਾ ਸਿੰਘ ਬਹਾਦਰ ਸਰਹਿੰਦ ਦੀ ਧਰਤੀ ਨੂੰ ਵਧ ਰਿਹਾ ਹੈ। ਚੱਪੜ ਚਿੜੀ ਦਾ ਮੈਦਾਨ ਚੁਣਿਆ ਗਿਆ, ਇਹ ਵਿਗੜਿਆ ਹੋਇਆ ਰੂਪ ਹੈ। ਵੈਸੇ ਜਦੋਂ ਇਤਿਹਾਸ ਨੂੰ ਪੜਾਂਗੇ, ਕਿਉਂਕਿ ਜੰਗ ਅੰਦਰ ਮੁੱਖ ਲੋੜ ਹੁੰਦੀ ਹੈ ਪਾਣੀ ਦੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਇਤਿਹਾਸ ਪੜੋ, 14 ਜੰਗਾਂ ਪਾਤਸ਼ਾਹ ਜੀ ਨੇ ਲੜੀਆਂ। ਵੱਡੀ ਗੱਲ ਇਹ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀਆਂ ਲੜੀਆਂ ਜਾਣ ਵਾਲੀਆਂ ਜੰਗਾਂ ਵਿੱਚ ਮੈਦਾਨ ਦੀ ਚੋਣ ਸੱਚੇ ਪਾਤਸ਼ਾਹ ਨੇ ਆਪ ਕੀਤੀ ਹੈ ਵੀ ਜੰਗ ਕਿੱਥੇ ਲੜੀ ਜਾਵੇ। ਮੈਦਾਨ ਉਹਨਾਂ ਨੇ ਚੁਣਿਆ। ਲੜਾਈ ਦੇ ਕਾਰਨ ਜਿਹੜੇ ਵਿਦਵਾਨਾਂ ਨੇ ਦੱਸੇ ਨੇ ਉਹਦੇ ਨਾਲੋਂ ਵੱਖਰਾ ਕਾਰਨ ਹੈ। ਇੱਕ ਵਿਦਵਾਨ ਕਹਿੰਦੇ ਜੜ ਜੋਰੂ ਜ਼ਮੀਨ ਵਾਸਤੇ ਲੜਾਈ ਲੜੀ ਜਾਂਦੀ ਹੈ, ਲੇਕਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਧਰਮ ਯੁੱਧ ਵਾਸਤੇ। ਆਰੀਆ ਸਮਾਜੀ ਲਾਲਾ ਦੌਲਤ ਰਾਏ ਨੇ ਵੀ ਆਖਿਆ, ਕਹਿੰਦੇ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਲੜਾਈ ਧਨ ਵਾਸਤੇ, ਧਨਤਾ ਵਾਸਤੇ, ਧਰਤੀ ਵਾਸਤੇ ਲੜੀ ਜਾਂਦੀ ਹੈ, ਉਹਨਾਂ ਉੱਤੇ ਸਵਾਲ ਹੈ। ਉਹ ਦੱਸਣ ਸਿੱਧ ਕਰਕੇ ਕਿ ਇਹਨਾਂ ਤਿੰਨ ਕਾਰਨਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਹੜੇ ਕਾਰਨ ਮੈਦਾਨੇ ਜੰਗ ਅੰਦਰ ਤਲਵਾਰ ਲੈ ਕੇ ਆਏ ਨੇ। ਕਹਿੰਦੇ ਅੱਜ ਚੌਥਾ ਕਾਰਨ ਪੈਦਾ ਹੋਇਆ, ਪਾਤਸ਼ਾਹ ਨੇ ਸਿੱਧ ਕਰ ਦਿੱਤਾ ਲੜਾਈ ਕੱਲੀ ਧਨ ਵਾਸਤੇ ਨਹੀਂ, ਲੜਾਈ ਕੱਲੀ ਧਨਤਾ ਵਾਸਤੇ ਨਹੀਂ, ਲੜਾਈ ਕੱਲੀ ਧਰਤੀ ਵਾਸਤੇ ਨਹੀਂ, ਲੜਾਈ ਧਰਮ ਵਾਸਤੇ ਵੀ ਲੜੀ ਜਾ ਸਕਦੀ ਹੈ। ਧਰਮ ਯੁੱਧ ਦਾ ਚਾਹ ਹੈ, ਧਰਮ ਯੁੱਧ ਵਾਸਤੇ ਸ਼ਸਤਰ ਚੁੱਕੇ ਨੇ ਸੱਚੇ ਪਾਤਸ਼ਾਹ ਗੁਰਦੇਵ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਮੈਦਾਨ ਦੀ ਚੋਣ ਆਪ ਕੀਤੀ ਹੈ ਤੇ ਉਸੇ ਹੀ ਪੂਰਨਿਆਂ ਤੇ ਚੱਲਦਿਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਮੈਦਾਨ ਚੁੜਿਆ ਛੱਪੜ, ਜਿੱਥੇ ਪਾਣੀ ਦਾ ਪ੍ਰਬੰਧ ਹੈ। ਛੱਪੜ ਦੇ ਲਾਗੇ ਝਿੜੀ ਹੈ, ਛੱਪੜ ਝਿੜੀ, ਜਿੱਥੇ ਪਾਣੀ ਉੱਥੇ ਮੋਰਚੇਬੰਦੀ ਕੀਤੀ ਗਈ ਹੈ। ਚੇਤੇ ਰੱਖੋ, ਉਹ ਛੱਪੜ ਝਿੜੀ ਦਾ ਨਾਂ ਬਦਲ ਕੇ ਚੱਪੜ ਚਿੜੀ ਬਣਿਆ ਅੱਜ, ਚੱਪੜ ਚਿੜੀ। ਬਾਬਾ ਬੰਦਾ ਸਿੰਘ ਬਹਾਦਰ ਚੜ ਕੇ ਆ ਰਿਹਾ, ਲਾਲਾ ਲਾਲਾ ਹੋ ਗਈ ਸਾਰੇ ਬੰਨੇ, ਲੋਕ ਸਰਹਿੰਦ ਛੱਡ ਕੇ ਜਾਣ ਲੱਗ ਪਏ। ਵਜ਼ੀਰ ਖਾਨ ਦਾ ਆਪਣਾ ਪੁੱਤ ਆਪਣੇ ਪਰਿਵਾਰ ਨੂੰ ਲੈ ਕੇ ਦਿੱਲੀ ਨੂੰ ਚਲਾ ਗਿਆ। ਕਹਿੰਦੇ ਇਹਨੇ ਸੱਦ ਲਿਆ ਅਮੀਰ ਵਜ਼ੀਰ, ਬੁੱਲ ਸੁੱਕ ਰਹੇ ਨੇ, ਹਲਕ ਚੋਂ ਆਵਾਜ਼ ਨਹੀਂ ਨਿਕਲਦੀ, ਰੰਗ ਜਰਦ ਹੋ ਰਿਹਾ ਹੈ। ਇਹਦੇ ਜ਼ੁਲਮੀ ਵਿਚੋਲਿਆਂ ਨੇ ਆਖਿਆ, ਵਜ਼ੀਰ ਖਾਂ ਤਗੜਾ ਹੋ, ਤੂੰ ਸਰਹਿੰਦ ਦਾ ਸੂਬੇਦਾਰ ਹੈ, ਸਰਹਿੰਦ ਦਾ ਨਾਜ਼ਮ ਹੈ, ਸਰਹਿੰਦ ਹਿੰਦੁਸਤਾਨ ਦਾ ਸਿਰ ਆਖਿਆ ਜਾਂਦਾ ਇਹਨੂੰ, ਏਡੀ ਵੱਡੀ ਤਾਕਤ ਤੇਰੇ ਮਗਰ ਖਲੋਤੀ ਹੋਵੇ ਤੇ ਬੰਦੇ ਸਿੰਘ ਤੋਂ ਡਰੀ ਜਾਣਾ? ਘਬਰਾ ਨਾ, ਤੂੰ ਆਖਿਆ ਸੀ ਨਾ ਕਿ ਬੰਦਾ ਸਿੰਘ ਦੀਆਂ ਹੱਡੀਆਂ ਸਰਹਿੰਦ ਦੇ ਬਾਜ਼ਾਰਾਂ ਵਿੱਚ ਰੋਲ ਲਾਂਗੇ, ਤੇ ਘਬਰਾਉਂਦਾ ਕਿਹੜੀ ਗੱਲੋਂ ਮੈਂ? ਕਹਿੰਦੇ ਸ਼ੇਰ ਮੁਹੰਮਦ ਖਾਂ ਵੀ ਇਹਦੇ ਨਾਲ ਹੈ, ਸਮਝਾਉਂਦਾ ਸੀ ਪਹਿਲਾਂ, ਹਾ ਦਾ ਨਾਰਾ ਮਾਰਿਆ ਸੀ ਇਸਨੇ ਕਿ ਨਾ ਸਾਹਿਬਜ਼ਾਦਿਆਂ ਉੱਤੇ ਜ਼ੁਲਮ ਕਰ। ਇਸਲਾਮ ਕਿਤੇ ਇਹ ਗੱਲ ਨਹੀਂ ਕਹਿੰਦੀ ਕਿ ਸਿੱਖ ਬੱਚਿਆਂ ਉੱਤੇ, ਬਜ਼ੁਰਗਾਂ ਉੱਤੇ ਕੋਈ ਸਜ਼ਾ ਲਾਗੂ ਕੀਤੀ ਜਾਵੇ, ਪਰ ਸੁਣੀ ਕਿੱਥੇ? ਸ਼ੇਰ ਮੁਹੰਮਦ ਖਾਂ ਨੇ ਆਖਿਆ ਸੀ, ਵਜ਼ੀਰ ਖਾਂ ਸਰਹਿੰਦ ਨੂੰ ਸਿੱਖਾਂ ਦੀ ਕਰਬਲਾ ਨਾ ਬਣਾ। ਚੇਤੇ ਰੱਖ, ਜਦੋਂ ਕਰਬਲਾ ਨੂੰ ਮੁਸਲਮਾਨ ਯਾਦ ਕਰਦਾ ਹੈ, ਉਹ ਦਿਨ ਆਉਂਦੇ ਨੇ, ਤਾਜ਼ੀਆਂ ਨਿਕਲਦੇ ਨੇ, ਮੁਸਲਮਾਨ ਮਾਰ ਮਾਰ ਕੇ ਸੰਗਲ ਆਪਣਾ ਪਿੰਡਾਂ ਲਹੂ ਲੁਭਾਨ ਕਰਦੇ ਨੇ, ਆਪਣਾ ਪਿੰਡਾਂ ਲਹੂ ਲੁਭਾਨ ਕਰ ਸੁੱਟਦੇ ਨੇ। ਜਦੋਂ ਉਹ ਹਜ਼ਰਤ ਮੁਹੰਮਦ ਸਾਹਿਬ ਦੇ ਦੋਤਰਿਆਂ ਨੂੰ ਯਾਦ ਕਰਦੇ ਨੇ, ਜਦੋਂ ਉਹਨਾਂ ਨੂੰ ਇਮਾਮ ਹੁਸੈਨ ਦੀ ਯਾਦ ਆਉਂਦੀ ਹੈ, ਚੇਤੇ ਰੱਖ, ਹਸਨ ਹੁਸੈਨ ਨੂੰ ਯਾਦ ਕਰਦਿਆਂ ਉਹ ਆਪਣੇ ਆਪ ਨੂੰ ਲਹੂ ਲੁਭਾਨ ਕਰਦੇ ਨੇ। ਤੂੰ ਸਰਹਿੰਦ ਨੂੰ ਸਿੱਖਾਂ ਦੀ ਕਲਬਲਾ ਨਾ ਬਣਾ, ਪਰ ਅੱਖਾਂ ਤੇ ਹੰਕਾਰ ਦੀ ਪੱਟੀ ਬੰਨ, ਹਕੂਮਤ ਦੇ ਨਸ਼ੇ ਅੰਦਰ ਅੰਨੇ ਹੋਏ ਵਜ਼ੀਰ ਖਾਂ ਨੇ ਇਹ ਪਾਪ ਕੀਤੇ। ਸਿਆਣੇ ਕਹਿੰਦੇ, ਪਾਪੀ ਕੈ ਮਾਰਨੇ ਕੋ ਪਾਪ ਮਹਾਬਲੀ ਹੈ। ਸੁੱਚਾ ਆਨੰਦ ਵਰਗਿਆਂ ਨੇ ਹੱਲਾ ਸ਼ੇਰੀਆਂ ਦਿੱਤੀਆਂ, ਇਸ ਨੇ ਆਖਿਆ ਸਪੋਲੀਏ ਨੇ ਸੱਪਾਂ ਦੇ ਪੁੱਤ ਮਿੱਤ ਨਹੀਂ ਬਣਦੇ। ਇਹ ਕਾਹਦੀ ਨੀਤੀ ਹੈ? ਸੱਪ ਮਾਰਨੇ ਤੇ ਸਪੋਲੀਏ ਪਾਲਣੇ, ਇਹਨਾਂ ਨੂੰ ਦੁੱਧ ਪਿਆਉਣੇ? ਚੇਤੇ ਰੱਖੋ, ਇਹ ਸੂਲਾ ਜੰਮਦੀਆਂ ਦੇ ਮੂੰਹ ਤਿੱਖੇ ਨੇ, ਕੁਹਾੜੇ ਦਾ ਦਸਤਾ ਬਣਿਆ ਸੀ ਸੁੱਚਾ ਆਨੰਦ ਇੱਥੇ ਜ਼ੁਲਮੀ ਵਿਚੋਲਿਆਂ ਦੇ ਵਿੱਚ ਬੈਠਾ ਹੈ। ਹੱਲਾ ਸ਼ੇਰੀ ਦੇਖ ਕੇ ਕਹਿੰਦਾ, ਕਿਹੜੀ ਗੱਲੋਂ ਘਬਰਾਉਂਦੇ ਹੋ? ਕੋਈ ਗੱਲ ਨਹੀਂ, ਤਗੜੇ ਹੋਵੋ, ਤੱਕੋ ਜਰਾ, ਸਰਹਿੰਦ ਉੱਤੇ ਚੜ ਕੇ ਆ ਰਹੇ ਖਾਲਸੇ ਪੰਥ ਦੀ ਬਾਬਤ ਸੁਣ ਕੇ ਕਰਕੇ ਇੱਕ ਮੀਟਿੰਗ। ਵਜ਼ੀਰ ਖਾਂ ਸੱਦ ਕੇ ਅਹਿਲਕਾਰਾਂ ਨੂੰ, ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਦਾ ਟਾਕਰਾ ਕਰਨ ਵਾਸਤੇ ਇੱਕ ਨੀਤੀ ਤਿਆਰ ਕਰਦਾ, ਇਹਦੇ ਸਲਾਹਕਾਰ ਨੂੰ ਕੀ ਕਹਿ ਰਹੇ ਨੇ? ਅਕਾਲ ਤਖ਼ਤ ਸਾਹਿਬ ਦਾ ਹਜ਼ੂਰੀ ਢਾਡੀ ਜਥਾ ਆਪ ਜੀਆਂ ਦੇ ਨਾਲ ਸਾਂਝ ਇੰਜ ਪਾ ਰਿਹਾ ਹੈ।

लश्कर चढ़े बे उड़ के जो बदल छाए, लश्कर चढ़े बे

0: ਕਹਿੰਦੇ ਨੇ ਕਿ ਕਾਜੀ ਮਲਾਣਿਆਂ ਨੇ ਜਹਾਦ ਦਾ ਨਾਰਾ ਢੰਡੋਰਾ ਫੇਰਿਆ, ਹਜ਼ਾਰਾਂ ਗਾਜੀ ਮੈਦਾਨੇ ਜੰਗ ਅੰਦਰ ਜੰਨਤ ਅੰਦਰ ਜਾਣ ਦੇ ਚਾਹਵਾਨ ਮੈਦਾਨ ਚ ਨਿੱਤਰੇ। ਮਲੇਰਕੋਟਲੀਏ ਸਭ ਤੋਂ ਤਾਕਤਵਰ ਨੇ, ਇਹਨਾਂ ਨੂੰ ਨਾਲ ਲਿਆ, ਹਜ਼ਾਰਾਂ ਦੀ ਤਾਦਾਦ ਅੰਦਰ ਫੌਜ ਲੈ ਕੇ ਚੱਪੜਚਿੜੀ ਦੇ ਮੈਦਾਨ ਅੰਦਰ ਵੱਡੀਆਂ ਤੋਪਾਂ, 1000 ਜੰਗੀ ਹਾਥੀਆਂ ਦੀ ਇੱਕ ਕੰਧ ਜਿਹੜੀ ਹੈ ਵਜ਼ੀਰ ਖਾਨ ਨੇ ਕਾਇਮ ਕਰ ਦਿੱਤੀ। ਇੱਕ ਪਾਸੇ ਗਾਜੀ, ਇੱਕ ਪਾਸੇ ਮਲੇਰੀਏ, ਵਿਚਕਾਰ ਉਹਨਾਂ ਦੇ ਸਰਹਿੰਦ ਦਾ ਬੁੱਢਾ ਗਵਰਨਰ ਵਜ਼ੀਰ ਖਾਂ ਹਾਥੀ ਤੇ ਚੜਿਆ, ਗੁਰੂ ਕੇ ਖਾਲਸੇ ਦਾ ਟਾਕਰਾ ਕਰਨ ਵਾਸਤੇ ਮੈਦਾਨੇ ਜੰਗ ਵਿਚ ਆਇਆ। 22 ਮਈ 1710 ਇੱਕ ਜੰਗ ਚੱਪੜਚਿੜੀ ਦੇ ਮੈਦਾਨ ਅੰਦਰ ਕਿਵੇਂ ਹੁੰਦਾ, ਖਾਲਸਾ ਰਾਜ ਕਿਵੇਂ ਕਾਇਮ ਕੀਤਾ ਜਾਂਦਾ ਹੈ, ਮਜ਼ਾਰਿਆਂ ਨੂੰ ਜ਼ਮੀਨਾਂ ਦੇ ਮਾਲਕ ਕਿਵੇਂ ਬਣਾਇਆ ਜਾਂਦਾ ਹੈ, ਖਾਲਸਾਈ ਸਿੱਕਾ ਤੇ ਮੋਹਰ ਜਾਰੀ ਕਰਕੇ ਸਿੱਖ ਸਲਤਨਤ ਦਾ ਪਹਿਲਾ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਕਿਵੇਂ ਬਣਦਾ ਹੈ, ਇਹ ਆਪਾਂ ਅਗਲੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਧੰਨਵਾਦ ਹੈ ਗੁਰੂ ਕੀ ਸੰਗਤ ਦਾ, ਬਹੁਤ ਵੱਡਾ ਉਪਰਾਲਾ ਹੈ ਗੁਰਦੁਆਰਾ ਸਾਹਿਬ ਜੀ ਦੀ ਮੈਨੇਜਮੈਂਟ ਦਾ, ਗੁਰਮੁਖ ਪਿਆਰਿਆਂ ਦਾ, ਇਹ ਇੱਕ ਪਰਉਪਕਾਰ ਹੈ ਇਹਨਾਂ ਗੁਰਮੁਖ ਪਿਆਰਿਆਂ ਦਾ ਜੋ ਇੱਥੇ ਗੁਰਬਾਣੀ ਪਾਠ ਬੋਧ ਸਮਾਗਮ ਚੱਲ ਰਹੇ ਨੇ, ਉਹਨਾਂ ਦੀ ਆਰੰਭਤਾ ਹੋਣੀ ਹੈ। ਆਪ ਗੁਰੂ ਕੀ ਸੰਗਤ ਇਹਨਾਂ ਸਮਾਗਮਾਂ ਦਾ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰੋ। ਅਗਲਾ ਸਮਾਂ ਅਤਿ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ ਆਪ ਗੁਰੂ ਕੀ ਸੰਗਤ ਦੇ ਨਾਲ ਸਾਂਝਾ ਕਰ ਰਹੇ ਨੇ, ਉਹਨਾਂ ਪਾਸੋਂ ਸਰਵਣ ਕਰੀਏ। ਭੁੱਲ ਚੁੱਕ ਦੀ ਮੁਆਫੀ, ਬੇਅੰਤ ਮਾਇਆ ਗੁਰੂ ਕੀ ਸੰਗਤ ਵੱਲੋਂ ਇਤਿਹਾਸ ਦੇ ਸਤਿਕਾਰ ਅੰਦਰ ਹਾਜ਼ਰ ਕੀਤੀ ਗਈ ਹੈ। ਪਾਤਸ਼ਾਹ ਜੀ ਖਜ਼ਾਨੇ ਭੰਡਾਰੇ ਭਰਪੂਰ ਕਰਨ, ਚੜ੍ਹਦੀ ਕਲਾ ਤੰਦਰੁਸਤੀ ਨਾਮਦਾਨ ਦੀਆਂ ਦਾਤਾਂ ਬਖਸ਼ਿਸ਼ ਕਰਨ। ਕੋਟਾਨ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਦੇ ਨਾਲ ਗੁਰੂ ਦਰਬਾਰ ਦੀ ਮਰਿਆਦਾ ਦਾ ਆਨੰਦ ਮਾਣ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਨੇ ਬੜੇ ਪ੍ਰੇਮ ਨਾਲ ਪੰਥ ਪਸੇ ਢਾਡੀ ਜਥਾ ਗਿਆਨੀ ਜਗਦੀਸ਼ ਸਿੰਘ ਜੀ ਵਡਾਲਾ ਹਜੂਰੀ ਢਾਡੀ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਉਹਨਾਂ ਪਾਸੋਂ ਬੜੇ ਪ੍ਰੇਮ ਨਾਲ ਗੁਰ ਇਤਿਹਾਸ ਸਿੱਖ ਇਤਿਹਾਸ ਦਾ ਆਨੰਦ ਢਾਡੀ ਵਾਰਾਂ ਦੇ ਰਾਹੀਂ ਮਾਣਿਆ ਹੈ। ਭਾਈ ਸਾਹਿਬ ਜੀ ਦੇ ਜਥੇ ਦਾ ਸਮੂਹ ਸੰਗਤ ਪ੍ਰਬੰਧਕ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਜੀ। ਸਤਿਗੁਰੂ ਜੀ ਕਿਰਪਾ ਕਰਨ ਹੈ, ਚੜ੍ਹਦੀ ਕਲਾ ਦੇ ਨਾਲ ਪੰਥ ਦੀ ਕੌਮ ਦੀ ਸੇਵਾ ਦੇ ਬਲ ਬਖਸ਼ਿਸ਼ ਕਰਨ ਜੀ। ਸੰਗਤ ਜੀ ਗੁਰੂ ਘਰ ਵਿਖੇ ਮਾਤਾ ਭਾਨੀ ਜੀ ਹਾਲ ਦੇ ਵਿਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਹਨ, ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪੈਣਗੇ। ਸੋ ਸੰਗਤ ਜੀ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਗੈਲਰੀ ਹਾਲ ਵਿਚ ਵੀ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦੇ ਜਨਮ ਦਿਨ ਨੂੰ ਸਮਰਪਿਤ ਪਿੰਡ ਧੁੱਗਾ ਕਲਾਂ ਦੀ ਸਮੂਹ ਸੰਗਤ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਹਨ, ਉਸ ਵਿਚ ਵੀ ਸੰਗਤ ਜੀ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਗੁਰੂ ਘਰ ਵਿਖੇ ਜੋ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਸਲਾਨਾ ਨਗਰ ਕੀਰਤਨ ਹੈ, ਉਹ 1 ਅਗਸਤ ਦਿਨ ਸ਼ਨੀਵਾਰ ਨੂੰ ਹੋਵੇਗਾ। ਸੋ ਸੰਗਤ ਜੀ ਉਸ ਉਪਲਕਸ਼ ਵਿਚ ਪ੍ਰਬੰਧਕ ਸਾਹਿਬਾਨਾਂ ਨੇ ਬਹੁਤ ਹੀ ਸੁੰਦਰ ਸਮਾਗਮ ਉਲੀਕੇ ਹਨ, ਜੋ 16 ਜੁਲਾਈ ਤੋਂ ਆਰੰਭ ਹੋਣੇ ਹਨ। ਸੰਗਰਾਂਦ ਵਾਲੇ ਦਿਨ ਉਸੇ ਦਿਨ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ। 16 ਤੇ 17 ਨੂੰ ਕਥਾ ਦਰਬਾਰ ਹੋਣਗੇ, ਜਿਸ ਵਿਚ ਗਿਆਨੀ ਬਲਵਿੰਦਰ ਸਿੰਘ ਜੀ ਜਾਮਣੀ ਸਾਹਿਬ, ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਸੇਵਾਵਾਂ ਨਿਭਾਉਣਗੇ। 18 ਤਰੀਕ ਤੋਂ ਲੈ ਕੇ 22 ਤਰੀਕ ਤੱਕ ਢਾਡੀ ਦਰਬਾਰ ਹੋਵੇਗਾ, ਜਿਸ ਵਿਚ ਪੰਥ ਪ੍ਰਸਿੱਧ ਢਾਡੀ ਜਥਾ ਗਿਆਨੀ ਜਗਦੀਸ਼ ਸਿੰਘ ਜੀ ਵਡਾਲਾ, ਗਿਆਨੀ ਤ੍ਰਿਲੋਚਨ ਸਿੰਘ ਪਮਾਦੀ, ਬੀਬੀ ਅਮਨਦੀਪ ਕੌਰ ਜੀ ਖਾਲਸਾ ਤੇ ਭਾਈ ਭਗਵਾਨ ਸਿੰਘ ਸੂਰਵਿੰਡ ਵਾਲੇ, ਉਹਨਾਂ ਦਾ ਜਥਾ ਵਿਸ਼ੇਸ਼ ਤੌਰ ਤੇ ਕਵੀਸਰੀ ਦੇ ਰਾਹੀਂ ਹਾਜ਼ਰੀ ਭਰੇਗਾ। ਜਿਨ੍ਹਾਂ ਨੇ ਜਥੇਦਾਰ ਭਾਈ ਹਰਦੀਪ ਸਿੰਘ ਜਨੇਜਰ ਦੇ ਸ਼ਹੀਦੀ ਦਿਹਾੜੇ ਤੇ ਵੀ ਆਪ ਸੰਗਤਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਗੁਰ ਇਤਿਹਾਸ ਸਿੱਖ ਇਤਿਹਾਸ ਸਰਵਣ ਕਰਵਾਇਆ, ਜਿਨ੍ਹਾਂ ਦੀਆਂ ਕਵਿਤਾਵਾਂ ਨੂੰ ਸੁਣ ਕੇ ਛੋਟੇ ਛੋਟੇ ਬੱਚੇ ਵੀ ਬੋਲਣ ਲੱਗ ਜਾਂਦੇ ਨੇ। ਸੋ ਸੰਗਤ ਜੀ ਉਹਨਾਂ ਨੇ ਵੀ ਹਾਜ਼ਰੀ ਭਰਨੀ ਹੈ। ਸੋ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਲਾਹੇ ਜ਼ਰੂਰ ਪ੍ਰਾਪਤ ਕਰਨੇ। 23 ਜੁਲਾਈ ਤੋਂ ਲੈ ਕੇ 2 ਅਗਸਤ ਤੱਕ ਜੋ ਸਮਾਗਮ ਹਨ, ਆਤਮ ਰਸ ਕੀਰਤਨ ਦਰਬਾਰ ਅਤੇ ਰਾਗ ਦਰਬਾਰ ਹੈ, ਜਿਸ ਵਿਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਕੀਰਤਨੀਏ ਭਾਈ ਸਾਹਿਬ ਭਾਈ ਸੰਦੀਪ ਸਿੰਘ ਜੀ, ਭਾਈ ਸੁਖਦੀਪ ਸਿੰਘ ਜੀ ਕੁਹਾੜਕਾ, ਭਾਈ ਹਰਜੋਤ ਸਿੰਘ ਜ਼ਖਮੀ, ਇਹ ਸਾਰੇ ਰਾਗੀ ਜਥੇ ਹਾਜ਼ਰੀਆਂ ਭਰਨਗੇ। ਰਾਗ ਦਰਬਾਰ ਵਿਚ ਵੀ ਭਾਈ ਜਗਤਾਰ ਸਿੰਘ ਜੀ, ਭਾਈ ਗੁਰਪ੍ਰੀਤ ਸਿੰਘ ਜੀ, ਭਾਈ ਗੁਰਜੀਤ ਸਿੰਘ ਜੀ, ਭਾਈ ਨਵਦੀਪ ਸਿੰਘ ਜੀ, ਇਹ ਸਾਰੇ ਸ੍ਰੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਹਨ। ਇਹਨਾਂ ਨੇ ਸੰਗਤ ਜੀ ਸੇਵਾਵਾਂ ਨਿਭਾਉਣੀਆਂ ਹਨ। ਸੋ ਵੱਧ ਤੋਂ ਵੱਧ ਲਾਹੇ ਪ੍ਰਾਪਤ ਕਰਨੇ ਜੀ। ਹੁਣ ਸੰਗਤ ਜੀ ਸਮਾਂ ਹੈ ਗੁਰੂ ਘਰ ਵਿਖੇ ਚੱਲ ਰਹੇ ਗੁਰਬਾਣੀ ਸ਼ੁੱਧ ਪਾਠ ਬੋਧ ਸਮਾਗਮ ਦਾ, ਜਿਸ ਵਿਚ ਬਹੁਤ ਹੀ ਸਨਮਾਨਯੋਗ ਪੰਥ ਦੀ ਸ੍ਰੋਮਣੀ ਸੰਸਥਾ ਦਮਦਮੀ ਟਕਸਾਲ ਦੇ ਸਿੰਘ ਸਾਹਿਬਾਨ ਵਿਸ਼ੇਸ਼ ਤੌਰ ਤੇ ਸੇਵਾਵਾਂ ਨਿਭਾ ਰਹੇ ਹਨ, ਜਿਨ੍ਹਾਂ ਵਿਚ ਗਿਆਨੀ ਲਖਵੀਰ ਸਿੰਘ ਜੀ ਗੁਰੂ ਘਰ ਦੇ ਮੁੱਖ ਗ੍ਰੰਥੀ, ਗਿਆਨੀ ਜੈਮਲ ਸਿੰਘ ਜੀ ਅਤੇ ਗਿਆਨੀ ਜਸਬੀਰ ਸਿੰਘ, ਗਿਆਨੀ ਗੁਰਵਿੰਦਰ ਸਿੰਘ ਜੀ, ਸੋ ਵੱਧ ਤੋਂ ਵੱਧ ਲਾਹੇ ਪ੍ਰਾਪਤ ਕਰੀਏ ਸੰਗਤ ਜੀ, ਜਿੱਥੇ ਆਪਾਂ ਗੁਰਬਾਣੀ ਦਾ ਪਾਠ ਕਰਨਾ ਉੱਥੇ ਬਾਣੀ ਦਾ ਅਦਬ ਸਤਿਕਾਰ ਜਿਹੜਾ ਹੈ, ਜਿੱਥੇ ਅਸੀਂ ਬਾਹਰਲੀ ਮਰਿਆਦਾ ਸਿੱਖਣੀ ਹੈ ਉੱਥੇ ਨਾਲ ਹੀ ਬਾਣੀ ਦੀ ਜਿਹੜੀ ਸਿਧਾਂਤਕ ਪੱਖ ਤੋਂ ਵੀ ਸੰਗਤ ਜੀ ਆਪਾਂ ਸਤਿਕਾਰ ਕਰਨਾ ਹੈ। ਸਿਧਾਂਤਕ ਪੱਖ ਤੋਂ ਭਾਵ ਇਹ ਹੈ ਕਿ ਜਦੋਂ ਆਪਾਂ ਸ੍ਰੀ ਗੁਰੂ ਹਰਿ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਪੜ੍ਹਦੇ ਹਾਂ, ਦਿੱਲੀ ਦੀ ਧਰਤੀ ਤੇ ਆਪਣੇ ਵੱਡੇ ਪੁੱਤਰ ਬਾਬਾ ਰਾਮ ਰਾਏ ਜੀ ਨੂੰ ਭੇਜਦੇ ਹਨ, ਜਿੱਥੇ ਗੁਰਬਾਣੀ ਦੀ ਤੁਕ ਦਾ ਜ਼ਿਕਰ ਹੁੰਦਾ ਹੈ, ਜਿੱਥੇ ਉਹ ਜੋ ਸ਼ਬਦ ਲਿਖੇ ਹਨ ਗੁਰਬਾਣੀ ਦੇ ਵਿੱਚ ਉਹਨਾਂ ਦੀ ਬਜਾਏ ਕੁਝ ਸ਼ਬਦ ਆਪਣੇ ਆਪ ਵਰਤਣ ਦਾ ਯਤਨ ਕਰਦੇ ਹਨ। ਤੇ ਸੰਗਤ ਜੀ, ਜਦੋਂ ਇਹ ਗੱਲ ਧੰਨ ਸ੍ਰੀ ਗੁਰੂ ਹਰਿ ਸਾਹਿਬ ਮਹਾਰਾਜ ਜੀ ਤੱਕ ਪਹੁੰਚਦੀ ਹੈ ਤੇ ਸਤਿਗੁਰੂ ਜੀ ਨੇ ਆਪਣੇ ਪੁੱਤਰ ਨੂੰ ਤਿਆਗ ਦਿੱਤਾ, ਭਾਵ ਜੋ ਬਾਣੀ ਵਿੱਚ ਲਿਖਿਆ ਜੇ ਆਪਾਂ ਉਹਦੀ ਆਪਣੀ ਮਰਜ਼ੀ ਦੇ ਨਾਲ ਕੋਈ ਅਰਥ ਜਾਂ ਉਹਦੇ ਸ਼ਬਦ ਨੂੰ ਬਦਲਣ ਦਾ ਯਤਨ ਕਰਾਂਗੇ ਤੇ ਸੰਗਤ ਜੀ, ਗੁਰੂ ਸਾਹਿਬ ਜੀ ਨੇ ਸਾਨੂੰ ਮੂੰਹ ਨਹੀਂ ਲਾਇਆ। ਸੋ ਜਿੱਥੇ ਆਪਾਂ ਬਾਣੀ ਦਾ ਬਾਹਰੀ ਸਤਿਕਾਰ ਸਿੱਖਣਾ ਉੱਥੇ ਸਿਧਾਂਤਕ ਸਤਿਕਾਰ ਜਿਹੜਾ ਹੈ ਉਸ ਤੋਂ ਵੀ ਜ਼ਿਆਦਾ ਹੈ। ਸੋ ਇਸ ਕਰਕੇ ਸੰਗਤ ਜੀ, ਗੁਰਬਾਣੀ ਦੇ ਅਰਥ ਸਮਝਣ ਦਾ ਯਤਨ ਕਰਨਾ ਚਾਹੀਦਾ। ਗੁਰਬਾਣੀ ਦਾ ਜੋ ਉਚਾਰਨ, ਜੋ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਕਿਰਪਾ ਕੀਤੀ ਕਿ ਆਪਣੇ ਪੁੱਤਰ ਤੱਕ ਨੂੰ ਮੂੰਹ ਨਹੀਂ ਲਾਇਆ, ਜੇ ਉਹਨਾਂ ਨੇ ਬਾਣੀ ਦਾ ਸਰੂਪ ਵਿਗਾੜਨ ਦਾ ਯਤਨ ਕੀਤਾ ਹੈ, ਤੇ ਅੱਜ ਸਾਡਾ ਵੀ ਫਰਜ਼ ਹੈ ਕਿ ਅਸੀਂ ਵੀ ਗੁਰਬਾਣੀ ਦਾ ਜੋ ਸਿਧਾਂਤਕ ਪੱਖ ਹੈ ਉਸ ਤੇ ਵੀ ਜ਼ਰੂਰ ਧਿਆਨ ਦੇਈਏ। ਜਿੱਥੇ ਗੁਰਬਾਣੀ ਦਾ ਬਾਹਰੀ ਪੱਖ ਆਪਾਂ ਸਿੱਖਦੇ ਹਾਂ ਉੱਥੇ ਸਿਧਾਂਤਕ ਪੱਖ ਤੋਂ ਵੀ ਗੁਰਬਾਣੀ ਦਾ ਸਤਿਕਾਰ ਕਰਨਾ ਸਿੱਖਣ ਦਾ ਯਤਨ ਕਰੀਏ। ਸੋ ਜਿੰਨਾ ਆਪਾਂ ਇੱਥੇ ਪਹਿਰਾ ਦੇਵਾਂਗੇ ਓਨੀ ਹੀ ਸਾਡੀ ਸਾਂਝ ਸਤਿਗੁਰਾਂ ਦੇ ਨਾਲ ਪੈਣੀ ਹੈ। ਸਮਾਂ ਹੋ ਚੁੱਕਾ। ਸੋ ਸੰਗਤ ਜੀ, ਜੋ ਇਹ ਹਰ ਰੋਜ਼ ਦੀਆਂ ਆਰੰਭਕ ਬੇਨਤੀਆਂ ਹਨ ਉਹਨਾਂ ਵਾਸਤੇ ਅਰਦਾਸ ਗਿਆਨੀ ਜੀ ਪਹੁੰਚ ਚੁੱਕੇ ਨੇ। ਸੋ ਆਪਾਂ ਸਾਰੇ ਬੜੇ ਸਤਿਕਾਰ ਦੇ ਨਾਲ, ਥੋੜਾ ਸਮੇਂ ਦੇ ਨਾਲ, ਸਿੰਘ ਸਾਹਿਬਾਂ ਨੂੰ ਵੀ ਬੇਨਤੀ ਹੈ, ਸੰਗਤ ਨੂੰ ਵੀ ਬੇਨਤੀ ਹੈ ਕਿ ਆਪਾਂ ਪੂਰੇ ਸਮੇਂ ਦੇ ਵਿੱਚ ਆਰੰਭ ਕਰਨ ਦਾ ਯਤਨ ਕਰਿਆ ਕਰੀਏ। ਸੋ ਸਾਰੀਆਂ ਸੰਗਤਾਂ ਸੱਚ ਚੁੱਕੀਆਂ ਨੇ ਤੇ ਆਪਾਂ ਇਹ ਜੋ ਬਾਣੀ ਦੀਆਂ ਮੁੱਢਲੀਆਂ ਬੇਨਤੀਆਂ ਹਨ ਉਹਨਾਂ ਨੂੰ ਸਰਵਣ ਕਰਕੇ ਜੋ ਹਰ ਰੋਜ਼ ਦੀ ਮਰਿਆਦਾ ਹੈ ਉਸ ਦਾ ਆਨੰਦ ਜ਼ਰੂਰ ਮਾਣਨ ਦਾ ਯਤਨ ਕਰੀਏ। ਸੋ ਗੁਰੂ ਘਰ ਵਿਖੇ ਸੰਗਤ ਜੀ, ਇਹ ਜਿਹੜਾ ਉਪਰਾਲਾ ਕੀਤਾ ਗਿਆ ਇਹ ਬਹੁਤ ਹੀ ਵਿਸ਼ੇਸ਼ ਉਪਰਾਲਾ ਹੈ ਜੋ ਦਮਦਮੀ ਟਕਸਾਲ ਦੇ ਸਹਿਯੋਗ ਦੇ ਨਾਲ ਹੋਇਆ। ਸੋ ਇਸ ਤੋਂ ਸਾਨੂੰ ਪੂਰਾ ਪੂਰਾ ਲਾਭ ਪ੍ਰਾਪਤ ਕਰਨਾ ਚਾਹੀਦਾ। ਜਿਹੜੇ ਗੁਰਮੁਖ ਪਿਆਰੇ ਘਰਾਂ ਦੇ ਵਿੱਚ ਇਹਦਾ ਆਨੰਦ ਮਾਣਦੇ ਨੇ ਉਹਨਾਂ ਨੂੰ ਵੀ ਬੇਨਤੀ, ਜਿਹੜੇ ਆ ਸਕਦੇ ਹੋਣ ਉਹ ਜ਼ਰੂਰ ਗੁਰੂ ਦਰਬਾਰ ਵਿੱਚ ਪਹੁੰਚ ਕੇ ਆਨੰਦ ਮਾਣਿਆ ਕਰੋ। ਸੋ ਆ ਸੰਗਤ ਜੀ, ਗੁਰਮੁਖ ਪਿਆਰਿਆਂ ਪਾਸੋਂ ਆਰੰਭਕ ਬੇਨਤੀਆਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਗੁਰੂ ਕੀ ਸਾਜੀ ਨਿਵਾਜ ਜੀ, ਗੁਰੂ ਕਾ ਖਾਸ ਰੂਪ ਸਾਧ ਸੰਗਤ ਜੀ, ਦੀਨ ਦੁਨੀਆਂ ਦੇ ਰਹਿਬਰ, ਚਵਰ ਛਤਰ ਤਖ਼ਤ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਮਿਹਰਮਤ ਹੋਈ ਹੈ। ਸਤਿਗੁਰਾਂ ਦੇ ਹਜ਼ੂਰ ਸੁੰਦਰ ਦੀਵਾਨ ਸੱਜੇ ਹਨ। ਸੱਜੇ ਦੀਵਾਨਾਂ ਅੰਦਰ ਆਪ ਸੰਗਤਾਂ ਨੇ ਨਿਤਾ ਪ੍ਰਤ ਗੁਰੂ ਕੀ ਪਾਵਨ ਬਾਣੀ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੁਭਾਗ ਸਮਾਂ ਬਖਸ਼ਿਆ ਹੈ। ਆਓ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਬਾਣੀ ਦੇ ਚੱਲ ਰਹੇ ਬੋਧ ਸਰਵਣ ਕਰਕੇ ਲਾਹਾ ਪ੍ਰਾਪਤ ਕਰਨ ਦਾ ਯਤਨ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਪਣੀ ਪਾਵਨ ਗੁਰਬਾਣੀ ਅੰਦਰ ਬਖਸ਼ਿਸ਼ ਕਰਦੇ ਹਨ।

0: ਜਦੋਂ ਅਸੀਂ ਪਾਵਨ ਪਵਿੱਤਰ ਗੁਰਬਾਣੀ ਨੂੰ ਸੁਣਦੇ ਪੜ੍ਹਦੇ ਵਿਚਾਰਦੇ ਹਾਂ। ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਹੁਣ ਤੱਕ ਆਪਾਂ 628 ਅੰਕ ਤੱਕ ਪਾਵਨ ਬਾਣੀ ਸਰਵਣ ਕੀਤੀ ਹੈ। ਸੋਰਠ ਰਾਗ ਦੇ ਵਿੱਚੋਂ ਪਾਵਨ ਬਾਣੀ 628 ਅੰਗ ਦੇ ਉੱਪਰੋਂ ਸ਼ਬਦ ਪ੍ਰਾਰੰਭ ਹੋ ਰਹੇ ਹਨ। ਸੋਰਠ ਮਹੱਲਾ ਪੰਜਵਾ, ਐਥੈ ਉਥੈ ਰਖਵਾਲਾ, ਪ੍ਰਭ ਸਤਿਗੁਰ ਦੀਨ ਦਇਆਲਾ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਪਾਵਨ ਬਾਣੀ ਪ੍ਰਾਰੰਭ ਹੋ ਰਹੀ ਹੈ। ਸੁਰਤੀਆਂ ਨੂੰ ਇਕਾਗਰ ਕਰੋ, ਪ੍ਰੇਮ ਸਹਿਤ ਸਰਵਣ ਕਰੀਏ ਜੀ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਦਾ ਖੁੱਲੇ ਮੂੰਹ ਵਾਲਾ ਤੇ ਥੱਥੇ ਨੂੰ ਦੁਲਾਵਾਂ। ਸੋ ਸਾਧ ਸੰਗਤ ਜੀ ਧਿਆਨ ਦੇ ਨਾਲ ਕਈ ਵਾਰ ਐਥੈ ਐੜੇ ਨੂੰ ਦੁਲਾਵਾਂ ਦੀ ਬਜਾਏ ਈੜੀ ਐੜੇ ਦੀ ਲਾਂ ਲਾਉਣ ਪੈਂਦੇ ਹਾਂ, ਕਿਉਂਕਿ ਸਾਡੇ ਜ਼ੁਬਾਨ ਦੇ ਉੱਤੇ ਜਦੋਂ ਲਾਂ ਦੁਲਾਂ ਦਾ ਭੁਲੇਖਾ ਹੋਵੇ ਐੜੇ ਨੂੰ ਦੁਲਾਂ ਹੀ ਲੱਗਦੀ ਹੈ, ਲਾਂ ਲੱਗਦੀ ਨਹੀਂ। ਸੋ ਇਸ ਕਰਕੇ ਨਾਲ ਦੀ ਨਾਲ ਫਿਰ ਅੱਖਰ ਵੀ ਬਦਲ ਜਾਵੇਗਾ ਤੇ ਈੜੀ ਬੋਲੀ ਜਾਵੇਗੀ, ਐਥੈ ਦੀ ਥਾਂ ਤੇ ਇੱਥੇ ਪੜਿਆ ਜਾਵੇਗਾ। ਸੋ ਇੱਥੇ ਇਸ ਜਗ੍ਹਾ ਦੇ ਉੱਪਰ ਇੱਥੇ ਨਹੀਂ ਹੈ ਜਾਂ ਇੱਥੇ ਨਹੀਂ ਹੈ, ਇੱਥੇ ਐਥੈ, ਐੜੇ ਨੂੰ ਦੁਲਾਵਾਂ, ਥੱਥੇ ਨੂੰ ਦੁਲਾਵਾਂ। ਸੋ ਸਾਧ ਸੰਗਤ ਜੀ ਅਰਦਾਸ ਨੇ ਪਹਿਲਾਂ ਵੀ ਬਹੁਤ ਵਾਰ ਬੇਨਤੀ ਕੀਤੀ, ਊੜਾ ਐੜਾ ਤੇ ਈੜੀ ਇਹ ਤਿੰਨੇ ਜਿਹੜੇ ਸਵਾਰ ਅੱਖਰ ਹਨ, ਇਹਨਾਂ ਦੇ ਵਿੱਚ ਇੱਕ ਪਦ ਦੇ ਉੱਤੇ ਇੱਕ ਅੱਖਰ ਤੇ ਜਿਹੜੀ ਮਾਤਰਾ ਲੱਗਦੀ ਹੈ ਦੂਜੇ ਤੇ ਨਹੀਂ ਲੱਗਦੀ, ਭਾਵ ਇਹਨਾਂ ਤਿੰਨਾਂ ਦੇ ਉੱਤੇ ਕੇਵਲ ਇੱਕੋ ਇੱਕੋ ਮਾਤਰਾ ਲੱਗਦੀ ਹੈ ਤਿੰਨਾਂ ਅੱਖਰਾਂ ਦੇ ਉੱਪਰ। ਜਿਹੜੀ ਊੜੇ ਤੇ ਲੱਗਦੀ ਉਹ ਐੜੇ ਤੇ ਨਹੀਂ, ਜਿਹੜੀ ਐੜੇ ਤੇ ਲੱਗਦੀ ਉਹ ਈੜੀ ਤੇ ਨਹੀਂ, ਜਿਹੜੀ ਈੜੀ ਤੇ ਲੱਗਦੀ ਹੈ ਉਹ ਊੜੇ ਐੜੇ ਕਿਸੇ ਤੇ ਵੀ ਨਹੀਂ ਲੱਗਦੀ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਜੇ ਅਸੀਂ ਇੱਥੇ ਮਾਤਰਾ ਬਦਲਾਂਗੇ ਤੇ ਅੱਖਰ ਵੀ ਬਦਲੇਗਾ। ਸੋ ਧਿਆਨ ਨਾਲ ਐਥੈ ਉਚਾਰਨ ਕਰਨਾ ਐੜੇ ਦੀਆਂ ਦੁਲਾਵਾਂ ਲਾ ਕੇ, ਐਥੈ ਉਥੈ ਰਖਵਾਲਾ ਪ੍ਰਭ, ਇੱਥੇ ਵਿਸ਼ਰਾਮ ਲਾ ਕੇ ਸਤਿਗੁਰ ਦੀਨ ਦਇਆਲਾ।
1: ਦਾਸ ਆਪਣੇ ਆਪ ਰਾਖੇ,
0: ਆਪਣੇ ਐੜੇ ਦੇ ਕੰਨੇ ਤੋਂ ਬਿਨਾਂ ਆਪਣੇ ਜਿੱਦਾਂ ਸਿੱਧਾ ਉਚਾਰਨ ਕੀਤਾ ਗਿਆ।
1: ਘਾਟ ਘਾਟ ਸ਼ਬਦ ਸੁਭਾਖੇ,

0: ਉਚਾਰਨ ਕਰਨਾ ਆਮ ਜਦੋਂ ਅਸੀਂ ਸਾਧ ਸੰਗਤ ਦੀ ਇਹ ਗੁਰਬਾਣੀ ਦੇ ਸ਼ਬਦ ਕੰਠ ਕਰ ਲੈਂਦੇ ਹਾਂ ਇੱਥੋਂ ਉੱਥੋਂ ਸੁਣ ਕੇ ਉਹ ਸਾਧ ਸੰਗਤ ਜੀ ਫਿਰ ਸੱਚੇ ਦਾ ਦੀ ਬਜਾਏ ਕਾ ਹੀ ਪੜ੍ਹੀ ਜਾਂਦੇ ਹਾਂ। ਸੋ ਇੱਥੇ ਕਾ ਨਹੀਂ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਦਾ ਉਚਾਰਨ ਕੀਤਾ ਹੈ, ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ।
1: ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਈ।
0: ਇਸ ਪੰਕਤੀ ਦਾ ਵਿਸ਼ਰਾਮ ਨਾਨਕ ਪਦ ਤੇ ਯਾਦ ਰੱਖਣਾ।
1: ਸੋ

ਦੇ ਸ਼ਬਦਾਂ ਦੇ ਵਿੱਚ ਲਾਉਂਦੇ ਹਨ। ਸਾਰੇ ਵਿਸ਼ਰਾਮ ਨਹੀਂ ਦੱਸੇ ਜਾਣਗੇ, ਪੰਕਤੀਆਂ ਛੋਟੀਆਂ ਹਨ, ਛੋਟੀਆਂ ਪੰਕਤੀਆਂ ਵਿੱਚ ਵਿਸ਼ਰਾਮ ਮਹਿੰਗੇ ਹੁੰਦੇ ਹਨ। ਸੋ ਸਾਧ ਸੰਗਤ ਜੀ, ਇਹਨਾਂ ਸ਼ਬਦਾਂ ਵਿੱਚ ਛੋਟੀਆਂ ਪੰਕਤੀਆਂ ਆ ਰਹੀਆਂ, ਵਿਸ਼ਰਾਮਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਸਾਰੇ ਵਿਸ਼ਰਾਮ ਦੱਸਾਂਗੇ ਅਤੇ ਸਮਾਂ ਬਹੁਤ ਲੱਗੇਗਾ, ਸੋ ਇਸ ਕਰਕੇ ਪਿਆਰ ਸਹਿਤ ਆਪ ਜੀ ਨੇ ਸੁਰਤੀ ਨੂੰ ਇਕਾਗਰ ਕਰਕੇ ਸਰਵਣ ਕਰਨਾ ਅਤੇ ਵਿਸ਼ਰਾਮਾਂ 'ਤੇ ਵਿਸ਼ੇਸ਼ ਧਿਆਨ ਰੱਖਣਾ। ਹੁਣ ਬਾਣੀ ਸਰਲ ਹੈ, ਬਾਣੀ ਸੌਖੀ ਉਚਾਰਨ ਹੁਣ ਆਪਾਂ ਕਰੀ ਜਾਵਾਂਗੇ। ਇਹ ਵਾਲੇ ਜਿਹੜੇ 2-3 ਰਾਗ ਤਕਰੀਬਨ ਸਾਧ ਸੰਗਤ ਜੀ, ਜੈਤ ਸ੍ਰੀ ਰਾਗ ਦੇ ਵਿੱਚ ਕੁਝ ਬਾਣੀ ਮਹਿੰਗੀ ਆਵੇਗੀ, ਬਾਕੀ ਤਕਰੀਬਨ ਸਾਰੀ ਬਾਣੀ ਜਿਹੜੀ ਹੈ 1000 ਅੰਗ ਤੱਕ ਬੜੀ ਸਰਲ ਹੈ। ਸੋ ਤਕਰੀਬਨ ਪਰ ਸਾਧ ਸੰਗਤ ਜੀ, ਇੱਥੇ ਵਿਸ਼ਰਾਮ ਬਹੁਤ ਮਹਿੰਗੇ ਹਨ, ਵਿਸ਼ਰਾਮਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ, ਕਿਉਂਕਿ ਇਹਨਾਂ ਸ਼ਬਦਾਂ ਦੇ ਵਿੱਚੋਂ ਹੀ ਜ਼ਿਆਦਾ ਅਸੀਂ ਹੁਕਮਨਾਮਾ ਸਾਹਿਬ ਲੈਂਦੇ ਹਾਂ। ਜਦੋਂ ਹੁਕਮਨਾਮਾ ਸਾਹਿਬ ਲੈਂਦੇ ਹਾਂ, ਵਿਸ਼ਰਾਮ ਇੱਧਰ ਉੱਧਰ ਲੱਗਦੇ ਨੇ, ਸੰਗਤ ਦੇ ਵਿੱਚ ਵੀ ਆਪਣੇ ਮਨ ਦੇ ਵਿੱਚ ਵੀ ਦੁਬਿਧਾ ਪੈਂਦੀ ਹੈ।

ਪਦ ਤੇ ਜਮਕ ਜ਼ਰੂਰ ਲਾਉਣੀ, ਜਿੱਦਾਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ, ਕਿਰਪਾ ਕਰੇ ਜਿਸ ਪ੍ਰਾਪਤ ਦਾਤਾ, ਪ੍ਰਾਣਪਤ ਦਾਤਾ, ਕਿਰਪਾ ਕਰੇ ਜਿਸ ਪ੍ਰਾਣਪਤ ਦਾਤਾ, ਜਿਸ ਦੇ ਉੱਪਰ ਪ੍ਰਾਣਾ ਦਾ ਪਤੀ ਕਿਰਪਾ ਕਰ ਦੇਵੇ, ਸੋਈ ਸੰਤ ਗੁਣ ਗਾਵੈ। ਉਹੀ ਸੰਤਾਂ ਦੇ ਗੁਣ ਗਾ ਸਕਦਾ ਹੈ, ਸੋਈ ਸੰਤ ਨਹੀਂ ਕਹਿਣਾ, ਉਹ ਸੰਤ ਨਹੀਂ ਹੈ, ਉਹ ਸੰਤਾਂ ਦੇ ਗੁਣ ਗਾ ਸਕਦਾ ਹੈ ਜਿਸ ਦੇ ਉੱਪਰ ਪ੍ਰਾਣਾ ਦੇ ਪਤੀ ਪਰਮੇਸ਼ਰ ਦੀ ਕਿਰਪਾ ਹੋਵੇ। ਵਾਹਿਗੁਰੂ ਦੇ ਗੁਣਾਂ ਦੇ ਵਾਹਿਗੁਰੂ ਜਿਹੜਾ ਹੈ ਉਹ ਜਿਹਦੇ ਤੇ ਕਿਰਪਾ ਕਰੇ, ਜਿਹਦੇ ਤੇ ਰਹਿਮਤ ਕਰੇ, ਉਹੀ ਸੰਤ ਦੀ ਸਾਧ ਸੰਗਤ ਦੀ ਸੰਗਤ ਨੂੰ ਮਾਣਦਾ।

0: ਸਰਬਸ ਪਾਠ ਇਕੱਠਾ ਕਰਨਾ, ਸਰਬਸੋ ਏਦਾਂ ਉਚਾਰਨ ਨਹੀਂ ਕਰਨਾ।
1: ਕਹੋ ਨਾਨਕ ਸਰਬ ਥੋਕ ਪੂਰਨ, ਪੂਰਾ ਸਤਿਗੁਰ ਪਾਇਆ ਸੋਰਠ ਮਹੱਲਾ ਪੰਜਵਾ।
2: ਸਾਧ ਸੰਗਤ ਜੀਓ, ਅੱਗੇ ਵਾਲਾ ਸ਼ਬਦ ਜਿਹੜਾ ਪ੍ਰਾਰੰਭ ਹੋ ਰਿਹਾ ਹੈ ਉਹਦੀ ਉਥਾਨਕਾ ਇਸ ਪ੍ਰਕਾਰ ਹੈ ਕਿ ਜਿਸ ਵੇਲੇ ਪ੍ਰਿਥੀ ਚੰਦ ਦਾ ਪ੍ਰੇਰਿਆ ਹੋਇਆ ਸੁਲਹੀ ਖਾਂ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਕੀ ਨਗਰੀ ਦੇ ਉੱਪਰ ਚੜ੍ਹਾਈ ਕਰਨ ਵਾਸਤੇ ਆ ਰਿਹਾ ਸੀ ਅਤੇ ਸਿੱਖਾਂ ਨੇ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਪਾਸ ਬੇਨਤੀ ਕੀਤੀ ਕਿ ਸਤਿਗੁਰੂ ਜੀਓ, ਵੈਰੀ ਦਾ ਮੁਕਾਬਲਾ ਕਰਨ ਵਾਸਤੇ ਸ਼ਸਤਰਾਂ ਦੀ ਲੋੜ ਹੈ, ਕੀ ਕਰਨਾ ਚਾਹੀਦਾ ਹੈ? ਸਤਿਗੁਰੂ ਜੀਓ, ਅਸੀਂ ਕਿਹੜੇ ਸ਼ਸਤਰ ਵਰਤਾਂਗੇ? ਆਪ ਕਿਰਪਾ ਕਰਕੇ ਜੋ ਹੁਕਮ ਕਰੋਗੇ ਉਹਦੇ ਅਨੁਸਾਰ ਹੀ, ਆਪ ਜੀ ਦੇ ਹੁਕਮ ਦੇ ਅਨੁਸਾਰ ਹੀ ਕਾਰਜ ਕਰਾਂਗੇ। ਤਾਂ ਸਤਿਗੁਰੂ ਜੀ ਨੇ ਸਿੱਖਾਂ ਨੂੰ ਪਾਵਨ ਉਪਦੇਸ਼ ਦੇਣ ਵਾਸਤੇ ਇਹ ਪਾਵਨ ਪਵਿੱਤਰ ਸੁੰਦਰ ਉਪਦੇਸ਼ ਰੂਪ ਬਚਨ ਉਚਾਰਨ ਕੀਤੇ, ਸ਼ਬਦ ਉਚਾਰਨ ਕੀਤਾ। ਬਚਨ ਕਹੇ ਕਿ ਗਰੀਬੀ ਗਦਾ ਹਮਾਰੀ, ਜਿਹੜੀ ਗਰੀਬੀ ਨਿਮਰਤਾ ਭਾਵਨਾ ਧਾਰਨ ਕਰਨੀ, ਪਰਮਾਤਮਾ ਦੇ ਪ੍ਰਾਇਣ ਹੋਣਾ ਇਹੋ ਹੀ ਸਾਡੀ ਗਦਾ ਹੈ। ਇਸ ਪ੍ਰਕਾਰ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਬਚਨ ਉਚਾਰਨ ਕੀਤੇ। ਆਓ ਜੀ ਪਿਆਰ ਦੇ ਸਹਿਤ ਸਰਵਣ ਕਰੀਏ।

0: ਦਾ ਅਰਥ ਪੋਲਾ ਉਚਾਰਨ ਹੋਵੇ ਤੇ ਇਹਦਾ ਅਰਥ ਬਣਦਾ ਹੈ ਗੁਰਜ, ਜਿਹੜੀ ਸਾਧ ਸੰਗਤ ਜੀ ਮੋਢੇ ਤੇ ਰੱਖ ਕੇ ਉਹ ਜਿਹੜੀ ਲਾਟੂ ਜਿਹਾ ਪਿੱਛੇ ਲੱਗਾ ਹੁੰਦਾ ਉਹਦੇ ਭਾਰੀ ਹੁੰਦੀ ਕਾਫੀ, ਤੇ ਇੱਕ ਸ਼ਸਤਰ ਹੁੰਦਾ ਹੈ ਗਦਾ, ਤੋ ਜਿਹਨੂੰ ਗੁਰਜ ਵੀ ਕਿਹਾ ਜਾਂਦਾ ਆਮ ਬੋਲੀ ਦੇ ਵਿੱਚ। ਸੋ ਇੱਥੇ ਜੇ ਗਧਾ ਕਵਾਂਗੇ, ਗਧਾ ਖੋਤੇ ਨੂੰ ਕਹਿੰਦੇ ਹਨ, ਸੋ ਸਾਧ ਸੰਗਤ ਜੀ ਗਧਾ ਨਹੀਂ ਉਚਾਰਨ ਕਰਨਾ, ਜਿਵੇਂ ਆਪ ਜੀ ਨੇ ਉਥਾਨਕਾ ਰੂਪ ਗਿਆਨੀ ਜੀ ਦੀ ਰਸਨਾ ਤੋਂ ਸਰਵਣ ਕੀਤਾ ਹੈ, ਗਰੀਬੀ ਤੋਂ ਭਾਵ ਨਿਮਰਤਾ, ਗਧਾ ਤੋਂ ਭਾਵ ਗੁਰਜ, ਸੋ ਗਰੀਬੀ ਗਧਾ ਹਮਾਰੀ।
1: ਖੰਨਾ ਸਗਲ ਰੇਨ ਛਾਰੀ,
0: ਖੰਨਾ ਪਦ ਤੇ ਵਿਸ਼ਰਾਮ ਲਾ ਕੇ ਰੇਨ ਪਦ ਤੇ ਠਮਕ ਜਰੂਰ ਲਾਉਣੀ ਵਿਸ਼ੇਸ਼ ਇਸ ਪੰਕਤੀ ਵਿੱਚ। ਖੰਡਾ ਜਿਹੜਾ ਆਪਾਂ ਖੰਡਾ ਹੱਥ ਦੇ ਵਿੱਚ ਫੜਦੇ ਹਾਂ ਸ਼ਸਤਰ, ਸਾਰਿਆਂ ਦੀ ਰੇਨ ਚਰਨ ਧੂੜ ਹੋ ਜਾਣਾ, ਇਹ ਸਾਡੇ ਕੋਲ ਖੰਡਾ ਹੈ ਗੁਰੂ ਸਾਹਿਬ ਕਹਿੰਦੇ।
1: ਇਸ ਆਗੈ ਕੋ ਨਾ ਟਿਕੈ ਵੇਕਾਰੀ, ਗੁਰ ਪੂਰੇ ਇਹ ਗੱਲ ਸਾਰੀ।
0: ਗੱਲ ਗੱਗੇ ਤੇ ਅਦਕ ਦਾ ਪ੍ਰਭਾਵ ਦੇ ਕੇ,

0: ਆਮ ਧਿਆਇਆ ਪੂਰਬ ਲਿਖਿਆ ਪਾਇਆ।
1: ਸਾਧ ਸੰਗਤ ਜੀ ਕਈ ਅੱਜ ਕੱਲ੍ਹ ਇਹ ਕਹਿਣ ਲੱਗ ਪਏ ਨੇ ਕਿ ਗੁਰਬਾਣੀ ਨੂੰ ਪੜ੍ਹਨ ਦੇ ਨਾਲ ਕੇਵਲ ਗਿਆਨ ਮਿਲੇਗਾ, ਨਾਮ ਜਪ ਲਓ, ਨਾਮ ਨੇ ਹੀ ਭਲਾ ਕਰਨਾ ਹੈ। ਸਾਧ ਸੰਗਤ ਜੀ ਗਰੀਬ ਨਿਵਾਸ ਦੀਆਂ ਨੇ ਪ੍ਰਤੱਖ ਇੱਥੇ ਸ਼ਬਦ ਆਖੇ ਹਨ, ਗੁਰਬਾਣੀ ਗਾਵਹਿ ਭਾਈ ਉਹ ਸਫਲ ਸਦਾ ਸੁਖਦਾਈ। ਜਿਹੜਾ ਗੁਰਬਾਣੀ ਨੂੰ ਗਾਵੇ ਪੜ੍ਹੇ ਸੁਣੇਗਾ ਉਹ ਸਦਾ ਹੀ ਸਫਲਿਆ ਹੋਵੇਗਾ ਤੇ ਸੁੱਖਾਂ ਦੀ ਪ੍ਰਾਪਤੀ ਕਰੇਗਾ। ਨਾਨਕ ਨਾਮ ਧਿਆਇਆ ਪੂਰਬ ਲਿਖਿਆ ਪਾਇਆ।
0: ਸੋਰਠ ਮਹੱਲਾ ਪੰਜਵਾ ਗੁਰਪੂਰਾ ਆਰਾਧੇ ਕਾਰਜ ਸਗਲੇ ਸਾਧੇ।
1: ਸਾਧੇ ਪਾਠ ਵੀ ਕੱਸ ਕੇ ਕਰਨਾ।
0: ਸਗਲ ਮਨੋਰਥ ਪੂਰੇ ਬਾਜੇ ਅਨਹਦ ਤੂਰੇ ਸੰਤਹੁ ਰਾਮ ਜਪਤ ਸੁਖ ਪਾਇਆ ਸੰਤ ਅਸਥਾਨ।

0: ਸੁੱਖ ਸਾਂਦ ਪਾਠ ਸੰਬੰਧਕ ਰੂਪ ਦੇ ਵਿੱਚ ਇਕੱਠਾ ਕਰਨਾ, ਲਿਖਤੀ ਰੂਪ ਸਾਧ ਸੰਗਤ ਜੀ ਅਲੱਗ ਅਲੱਗ ਹੈ, ਪਰ ਸੰਬੰਧਕ ਰੂਪ ਦੇ ਵਿੱਚ ਉਚਾਰਨ ਇਕੱਠਾ ਹੀ ਕਰਨਾ।
1: ਨਿੰਦਕ ਕੈ ਮੁਖ ਛਾਇਆ, ਪੂਰੇ ਗੁਰ ਪਹਿਰਾਇਆ, ਬਿਨਸੇ ਦੁੱਖ ਸਬਾਇਆ।

0: ਇੱਦਾਂ ਹੀ ਉਚਾਰਨ ਕਰਨਾ ਸਾਧ ਸੰਗਤ ਜੀ ਧਿਆਨ ਦੇ ਨਾਲ।
1: ਰਹਾਉ ਹਰ ਨਾਮ ਹਿਰਦੈ ਔਰ ਧਾਰੇ ਤਿੰਨ ਸਭੇ ਥੋਕ ਸਵਾਰੇ।
0: ਸਭੇ ਵੀ ਕੱਸ ਕੇ ਸਭੇ ਪੋਲਾ ਜਿਹਾ ਨੀ ਉਚਾਰਨ ਕਰਨਾ, ਜਿੱਦਾਂ ਉਚਾਰਨ ਕੀਤਾ ਗਿਆ ਸੱਸੇ ਤੇ ਅਧਿਕ ਲਾ ਕੇ ਤਿੰਨ ਸਭੇ ਥੋਕ ਸਵਾਰੇ।
1: ਗੁਰ ਪੂਰੈ ਤੁਸ ਦੀਆ ਫਿਰ ਨਾਨਕ ਦੁਖ ਨਾ ਥੀਆ। ਸੋਰਠ ਮਹੱਲਾ ਪੰਜਵਾ ਹਰ ਮਨ ਤਨ ਵਸੇ।

ਲੈਂਦੇ ਹਾਂ। ਜ਼ਿਆਦਾ ਗ੍ਰੰਥਾ ਸਿੰਘ ਜਿਨ੍ਹਾਂ ਸੰਥਿਆ ਨਹੀਂ ਕੀਤੀ ਉਹ ਸਿੱਧਾ ਹੀ ਕਹੀ ਜਾਂਦੇ ਪਾਛੇ ਆਨੰਦ ਪ੍ਰਭ ਕੀਤਾ। ਆਨੰਦ ਪਾਠ ਨਹੀਂ ਕਰਨਾ, ਆਨਦ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ, ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ।

ਸੰਬੰਧ ਦੇ ਵਿੱਚ ਗਿਆਨੀ ਜੀ ਨੇ ਕੱਲ੍ਹ ਵੀ ਬੜੇ ਵਿਸਥਾਰ ਦੇ ਸਹਿਤ ਦੱਸਿਆ ਸੀ। ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਜੀਓ ਤੇ ਵਿਸਰਾਮ ਲਾ ਕੇ ਤੇ ਖਸਮਾਨਾ ਇਕੱਠਾ ਹੀ ਬੋਲਣਾ ਹੈ। ਜਦੋਂ ਰਾਗੀ ਸਿੰਘ ਗਾਇਨ ਕਰਦੇ ਨੇ ਨਾ, ਤੇ ਜਿਨ੍ਹਾਂ ਨੇ ਗੁਰਬਾਣੀ ਦੀ ਸੰਥਿਆ ਨਾ ਕੀਤੀ ਹੋਵੇ ਉਹ ਖਸਮਾ ਨਾ ਕਰ ਪਿਆਰੇ ਹੀ ਪੜ੍ਹੀ ਜਾਂਦੇ ਹਨ, ਪਰ ਨਹੀਂ, ਖਸਮਾਨਾ ਇਕੱਠਾ ਬੋਲਣਾ ਹੈ, ਇਕੱਠਾ ਹੀ ਉਚਾਰਨ ਕਰਨਾ ਹੈ, ਇਸ ਪ੍ਰਕਾਰ ਉਚਾਰਨ ਕਰਨਾ। ਹਾਂਜੀ।

0: ਫਿਰ ਪਾਉ ਪਾਠ ਵੀ ਸਾਧ ਸੰਗਤ ਦੀ ਇਕੱਠਾ ਹੀ ਕਰਨਾ, ਇਹ ਨਾ ਹੋਵੇ ਸਿਰ ਅੱਡ ਤੇ ਪਾਉ ਅੱਡ ਬੋਲਿਆ ਜਾਵੇ। ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ, ਭਗਤ ਸਿਰ ਪਾਉ ਦੀਓ ਜਾਣੇ ਆਪਣੇ ਪ੍ਰਤਾਪ ਨਾਨਕ ਪ੍ਰਭ ਜਾਤਾ।
1: ਸੋਰਠ
2: ਮਾਫ ਕਰਿਓ, ਜਿਹੜਾ ਪਹਿਲਾ ਸ਼ਬਦ ਦੱਸਿਆ ਸੀ ਉਹਦਾ ਅਰਥ ਵੀ ਨਾਲ ਹੋਣਾ ਚਾਹੀਦਾ ਹੈ। ਖਸਮਾਨਾ ਫਾਰਸੀ ਦੇ ਵਿੱਚ ਪੱਖ ਨੂੰ ਕਿਹਾ ਜਾਂਦਾ ਹੈ। ਹੇ ਪਰਮਾਤਮਾ ਵਾਹਿਗੁਰੂ ਜੀ, ਉਹ ਸਾਡਾ ਪੱਖ ਕਰੋ, ਅਤੇ ਜੇ ਨਾ ਵੱਖਰਾ ਕਰ ਦੇਵੇ ਉਹਦਾ ਕੋਈ ਵੀ ਅਰਥ ਨਹੀਂ ਬਣਦਾ। ਇਸ ਕਰਕੇ ਧਿਆਨ ਦੇ ਸਹਿਤ ਉਚਾਰਨ ਕਰਨਾ ਹੈ। ਹਾਂਜੀ।

0: ताको जास और तारो रहाओ अटल भयो ਧੂਵ ਜਾ ਕੇ ਸਿਮਰਨ।
1: ਧੂਵ ਪਾਠ ਸ਼ੁੱਧ ਹੈ, ਕਈਆਂ ਨਵਿਆਂ ਸਰੂਪਾਂ ਦੇ ਵਿੱਚ ਚਰਨਾਂ ਚ ਰਾਰਾ ਲਾ ਕੇ ਧਰੂਵ ਪਾਠ ਛਾਪ ਦਿੱਤਾ ਹੈ, ਪਰ ਸਾਧ ਸੰਗਤ ਦੀ ਪੁਰਾਤਨ ਲਿਖਤਾਂ ਸਾਰੀਆਂ ਜਿਹੜੀਆਂ ਹਨ ਉਹ ਧੂ ਉਚਾਰਨ ਵੀ ਹੈ, ਲਿਖਤੀ ਰੂਪ ਵੀ ਧੱਦੇ ਦੇ ਚਰਨਾਂ ਚ ਕੰਨਾ ਨਹੀਂ ਹੈ। ਪਰ ਇੱਥੇ ਨੌਵੇਂ ਪਾਤਸ਼ਾਹ ਮਹਾਰਾਜ ਜੀਆਂ ਦੀ ਜਿੰਨੀ ਵੀ ਬਾਣੀ ਸਾਧ ਸੰਗਤ ਦੀ ਹੈ ਇਹਦੇ ਨਾਲ ਬਹੁਤ ਜ਼ਿਆਦਾ ਛੇੜਛਾੜ ਵੀ ਕੀਤੀ ਗਈ ਹੈ। ਤਕਰੀਬਨ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਮੰਮੇ ਦੀ ਦੁਲਾਵਾਂ ਨਾਲ ਪਾਠ ਆਉਂਦਾ ਹੈ ਅਤੇ ਵਿਆਕਰਨ ਦੀਆਂ ਲੱਤਾਂ ਫਸਾਉਣ ਵਾਲਿਆਂ ਨੇ ਮਹਿ ਪਾਠ ਛਾਪ ਦਿੱਤੇ ਹਨ। ਸੋ ਇਹ ਸ਼ਰਾਰਤ ਹੈ ਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਨਾਲ। ਸੋ ਸਾਧ ਸੰਗਤ ਜੀ ਜਦੋਂ ਵੀ ਨੌਵੇਂ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਬਾਣੀ ਪਵਿੱਤਰ ਆਰੰਭ ਹੋਵੇ ਕੁਝ ਵਿਸ਼ੇਸ਼ ਚੀਜ਼ਾਂ ਸਾਧ ਸੰਗਤ ਦੀ ਧਿਆਨ ਜ਼ਰੂਰ ਰੱਖਿਆ ਕਰਨਾ ਚਾਹੀਦਾ ਹੈ। ਨੌਵੇਂ ਪਾਤਸ਼ਾਹ ਮਹਾਰਾਜ ਜੀਆਂ ਦੀ ਬਾਣੀ ਦੇ ਜ਼ਿਆਦਾ ਪਾਠ ਇੱਧਰ ਉੱਧਰ ਆਉਂਦੇ ਹਨ ਕਿਉਂਕਿ ਪਤਾ ਨਹੀਂ, ਪਰ ਦਮਦਮੀ ਟਕਸਾਲ ਦੇ ਭਾਗਾਂ ਦੇ ਵਿੱਚ ਬਿਲਕੁਲ ਇਹ ਪਾਠ ਇਸੇ ਤਰ੍ਹਾਂ ਧੂ ਪਾਠ ਹੀ ਸ਼ੁੱਧ ਹੈ। ਅਟਲ ਭਇਓ ਧੂ ਜਾ ਕੈ ਸਿਮਰਨ।
0: ਆਰ ਨਿਰਭੈ ਪਾਦ ਪਾਇਆ ਦੁਖ ਹਰਤਾ ਇਹ

0: ਕਹੋ ਸੰਗ ਛਾੜ ਸਭ ਭਾਗੇ ਕਹਾਉ ਕਹਾ ਇਆ ਮਨ ਬਾਉਰੇ ਕਹੋ ਇਨ ਸਿਉ ਨੇਹੋ ਲਗਾਇਓ
1: ਇਆ ਉਚਾਰਨ ਕਰਨਾ ਈੜੀ ਨੂੰ ਸਿਹਾਰੀ ਐੜੇ ਨੂੰ ਕੰਨੇ ਦੇ ਸਹਿਤ ਉਚਾਰਨ ਕਰਨਾ ਜਿਹੜਾ ਯਈਏ ਨੂੰ ਸਿਹਾਰੀ ਐੜੇ ਨੂੰ ਕੰਨਾ ਲਿਖਤੀ ਰੂਪ ਹੈ ਉਚਾਰਨ ਹੋਵੇਗਾ ਇਆ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ ਕਹੋ ਕਹਾ ਇਆ ਮਨ ਬੌਰੇ ਕਹੋ ਇਨ ਸਿਉ ਨੇਹੋ ਲਗਾਇਓ
0: ਦੀਨਾ ਨਾਥ ਸਕਲ ਭੈ ਭੰਜਨ ਜਸ ਤਾ ਕੋ ਬਿਸਰਾਇਓ ਸਵਾਨ ਪੂਛ ਜਿਉ ਭਇਓ ਨਾ ਸੂਧਾਓ।

ਸੰਗਤ ਜੀਓ, ਇਹ ਜੋ ਸ਼ਬਦ ਸਤਿਗੁਰੂ ਜੀ ਨੇ ਉਚਾਰਨ ਕੀਤਾ, ਇੱਕ ਸਾਧੂ ਮਹਾਤਮਾ ਕਹਾਉਣ ਵਾਲਾ ਜਿਸ ਨੇ ਸਿਰ ਮੂੰਹ ਮੁੰਨਿਆ ਹੋਇਆ ਸੀ ਅਤੇ ਇਹ ਕਹਿ ਰਿਹਾ ਸੀ ਕਿ ਮੈਂ ਬਹੁਤ ਵੱਡਾ ਸੰਤ ਹਾਂ, ਅਨੇਕਾਂ ਹੀ ਅਵਸਥਾਵਾਂ ਦੀ ਗੱਲ ਜਿਵੇਂ ਪੜ੍ਹ ਕੇ ਜਾਂ ਕਿਸੇ ਕੋਲੋਂ ਸੁਣ ਕੇ ਕਰ ਰਿਹਾ ਸੀ, ਤਾਂ ਸਤਿਗੁਰੂ ਜੀ ਨੇ ਉਹਦੇ ਪ੍ਰਥਾਏ ਇਹ ਬਚਨ ਉਚਾਰਨ ਕੀਤੇ ਕਿ ਭਾਈ, ਪਰਮਾਤਮਾ ਦੀ ਜਿਹੜੀ ਦਾਤ ਦਿੱਤੀ ਹੋਈ ਹੈ ਨਾ, ਕਹਿਣ ਤੋਂ ਭਾਵ ਕੇ ਜਿਹੜੇ ਕੇਸ ਨੇ ਉਹ ਤੂੰ ਸਾਂਭੇ ਨਹੀਂ ਹਨ, ਉੱਚੀਆਂ ਅਵਸਥਾ ਦੀ ਗੱਲ ਕਿੱਥੇ ਕਰ

0: ਨਾ ਕਿ ਆਪਣੇ ਆਪ ਨੂੰ ਸਿੱਖ ਨਹੀਂ ਕਹਾ ਸਕਦਾ। ਰਹਿਤਨਾਮਿਆਂ ਦੇ ਵਿੱਚ ਬੇਅੰਤ ਬਚਨ ਹਨ, ਜਿਵੇਂ ਬਚਨ ਆਉਂਦੇ ਨੇ ਕਿ ਕੇਸ ਧਰੇ ਪਾਹੁਲ ਬਿਨਾਂ, ਇੱਥੋਂ ਤੱਕ ਬਚਨ ਕਹਿ ਦਿੱਤੇ, ਭਾਵੇਂ ਕੇਸ ਵੀ ਰੱਖੇ ਹੋਏ ਨੇ, ਖੰਡੇ ਬਾਟੇ ਦੀ ਪਾਹੁਲ ਨਹੀਂ ਲਈ, ਬਚਨ ਕਹੇ ਨੇ ਕਿ ਭੇਖੀ ਮੂੜਾ ਸਿੱਖ। ਇਸੇ ਹੀ ਤਰ੍ਹਾਂ ਸਤਿਗੁਰੂ ਜੀ ਨੇ ਹੋਰ ਵੀ ਬੇਅੰਤ ਬਚਨ ਕੀਤੇ ਹਨ ਰਹਿਤਨਾਮਿਆਂ ਦੇ ਵਿੱਚ। ਕਹਿਣ ਤੋਂ ਭਾਵ ਕਿ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਇਹ ਜਿਹੜੀ ਪਰਮਾਤਮਾ ਦੀ ਦਿੱਤੀ ਹੋਈ ਦਾਤ ਹੈ ਨਾ, ਕੇਸ, ਇਹਨਾਂ ਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ, ਇਹ ਪਰਮਾਤਮਾ ਦੀ ਦਾਤ ਹੈ। ਹਾਂਜੀ।
1: ਰਾਮ ਭਜਨ ਕੀ ਗਤ ਨਹੀਂ ਜਾਣੀ, ਮਾਇਆ ਹਾਥ ਬਿਕਾਨਾ, ਉਰਜ ਰਹਿਓ ਬਿਖਿਆਨ ਸੰਗ ਬਾਵਰਾ, ਨਾਮ ਰਤਨ ਬਿਸਰਾਨਾ, ਰਹਿਓ ਅਚੇਤ ਨਾ ਚੇਤਿਓ ਗੋਬਿੰਦ, ਬਿਰਥਾ ਆਉਦ

ਰਹਿਤ ਚਹੁ ਦਿਸ ਘੇਰੈ ਬਿਪਤ ਪਰੀ ਸਭ ਹੀ ਸੰਗ ਛਾੜਤ ਕੋ ਨ ਆਵਤ ਨੇਰੈ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾਸਿਓ ਨੇਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ।

0: ਜਿਹੜਾ ਹੈ ਭਾਰਾ ਕਰਨਾ, ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਪੜਾਓ। ਜੇ ਪੜਾਓ ਕਵਾਂਗੇ ਉਹਦਾ ਅਰਥ ਹੁੰਦਾ ਪੈਣਾ, ਇੱਥੇ ਅਰਥ ਹੈ ਪੜਾਓ। ਦੁਵਿਧਾ ਵਾਲੀਆਂ ਜੋ ਦੁਚਿਤੀ ਪਾਉਣ ਵਾਲੀਆਂ ਚੀਜ਼ਾਂ ਹਨ ਉਹਨਾਂ ਨੂੰ ਪੜ੍ਹੀਏ ਸੁਣੀਏ ਵਿਚਾਰੀਏ ਨਾ, ਹਰੀ ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਦੀ ਪੂਜਾ ਨਾ ਕਰੀਏ ਤੇ ਮੜੀਆਂ ਮਸਾਣਾਂ ਤੇ ਨਾ ਜਾਈਏ। ਦੁਵਿਧਾ ਨਾ ਪੜਾਓ, ਹਰ ਬਿਨ ਹੋਰ ਨਾ ਪੂਜਾ, ਮੜਾ ਮਸਾਣ ਨਾ ਜਾਈ।
1: ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾ, ਤ੍ਰਿਸ਼ਨਾ ਨਾਮ ਬੁਝਾਈ, ਤ੍ਰਿਸ਼ਨਾ ਨਾਮ ਬੁਝਾਈ, ਘਰ ਪਿੱਤਰ ਘਰ ਗੁਰੂ ਦਿਖਾਇਆ, ਸਹਿਜ ਰਤੇ ਮਨ ਭਾਈ, ਤੂੰ ਆਪੇ ਦਾਨਾ ਆਪੇ ਬੀਨਾ, ਤੂੰ ਦੇਵੈ ਮਤ ਸਾਈ, ਮਨ ਬੈਰਾਗ ਰਤੋ ਬੈਰਾਗੀ।
0: ਮਤ ਸਾਈ, ਮੰਮੇ ਤੇ ਜ਼ੋਰ ਦੇ ਕੇ ਤੇ ਸਾਈ ਪਾਠ ਹੀ ਕਰਨਾ, ਸਾਈ ਨਾ ਕੀਤਾ ਜਾਵੇ। ਹਾਂਜੀ,
1: ਮਨ

0: ਧਾਵਤ ਵਰਜ ਰਹਾਵੈ ਸਹਿਜੇ ਮਾਤਾ ਸਦਾ ਰੰਗ ਰਾਤਾ ਸਾਚੇ ਕੇ ਗੁਣ ਗਾਵੈ।
1: ਮਾਤਾ ਰਾਤਾ ਦੋਵੇਂ ਪਾਠ ਕੱਸ ਕੇ ਕਰਨੇ ਹਨ ਜੀ।
0: ਮਨੁਆ ਪਾਉਣ ਬਿੰਦ ਸੁਖ ਵਾਸੀ ਨਾਮ ਵਸੈ ਸੁਖ ਭਾਈ ਜਿਹਬਾ ਨੇਤਰ ਸੋਤਰ ਸੱਚ ਰਾਤੇ ਜਲ ਬੂਜੀ।

0: ਵਰਨਾ ਦੂਜਾ ਭਾਈ ਮਨਮੁਖ ਜੰਤ ਦੁਖ ਸਦਾ ਨਿਵਾਸੀ ਗੁਰਮੁਖ ਦੇ ਵਡਿਆਈ ਅਪਰ ਅਪਾਰ ਅਗੰਮ ਅਗੋਚਰ ਕਹਿਣੈ ਕੀਮ ਨਾ ਪਾਈ ਸੁਨ ਸਮਾਦ ਮਹਾ ਪਰਮਾਰਥ ਤੀਨ ਭਵਨ ਪਤ ਨਾਮੰ ਮਸਤਕ ਲੇਖ ਜੀਆ ਜਗ ਜੋਨੀ ਸਿਰ ਸਿਰ ਲੇਖ ਸਹਾਮੰ ਕਰਮ ਸੋ ਕਰਮ ਕਰਾਏ ਆਪੇ ਆਪੇ ਭਗਤ ਦ੍ਰਿੜਾਮੰ
1: ਸੁਕਰਮ ਪਾਠ ਇਕੱਠਾ ਹੀ ਕਰਨਾ ਸੱਸੇ ਦੀ ਔਂਕੜ ਦੇ ਸਮੇਤ ਸੱਸੇ ਨੂੰ ਅਗੇਤਰ ਲਾ ਕੇ ਕਰਮ ਸੁਕਰਮ ਕਰਾਏ ਆਪੇ ਆਪੇ ਭਗਤ ਦ੍ਰਿੜਾਮੰ
0: ਮਾਨ ਮੁਖ ਜੂਠ ਲਹਿ ਭੈ ਮਾਨੰ ਆਪੇ ਗਿਆਨ ਅਗਾਮੰ
1: ਇੱਥੇ ਮਨ ਮੁਖ ਇਕੱਠਾ ਨਹੀਂ ਪੜ ਜਾਣਾ ਸਾਧ ਸੰਗਤ ਦੀ ਮਾਨ ਮੁਖ ਦੋਵੇਂ ਨਖੇੜ ਕੇ ਪਾਠ ਕਰਨੇ ਹਨ ਮਾਨ ਮੁਖ ਜੂਠ ਲਹਿ ਭੈ ਮਾਨੰ ਆਪੇ ਗਿਆਨ ਅਗਾਮੰ
0: ਜਿਨ ਚਾਖਿਆ ਸੇਈ ਸਾਧ ਜਾਣਨ ਜਿਉ ਗੁੰਗੇ ਮਿਠਿਆਈ ਅਕਥੈ ਕਾਕਿਆ ਕਥਿਐ ਭਾਈ ਚਾਲੋ ਸਦਾ ਰਜਾਈ ਗੁਰਦਾਤਾ ਮੇਲੇ ਤਾਂ ਮਤ ਹੋਵੈ ਨਿਗੁਰੇ ਮਤ ਨਾ ਕਾਈ ਜਿਉ ਚਲਾਏ ਤਿਉ ਚਾਲਹਿ ਭਾਈ ਹੋਰ ਕਿਆ ਕੋ ਕਰੇ ਚਤੁਰਾਈ ਇੱਕ ਭਰਮ ਭੁਲਾਏ ਇੱਕ ਭਗਤੀ ਰਾਤੇ ਤੇਰਾ ਖੇਲ ਅਪਾਰਾ ਜਿਤ ਤੁਧ ਲਾਏ ਤੇਹਾ ਫਲ ਪਾਇਆ

0: ਕਰਮ ਕਰਹੋ ਸੰਸਾਰੀ।
1: ਪਾਖੰਡ ਮੈਲ ਨਾ ਚੂਕਈ ਭਾਈ ਅੰਤਰ ਮੈਲ ਵਿਕਾਰੀ।
0: ਪਾਖੰਡ ਪਾਠ ਤੇ ਜਮਕ ਜਰੂਰ ਲਾਉਣੀ, ਪਾਖੰਡ ਮੈਲ ਨਹੀਂ ਹੈ, ਪਾਖੰਡ ਹੋਰ ਹੈ ਤੇ ਮੈਲ ਹੋਰ ਹੈ। ਪਾਖੰਡ ਕਰਨ ਦੇ ਨਾਲ ਮੈਲ ਨਹੀਂ ਚੁੱਕਦੀ, ਨਾਸ਼ ਨਹੀਂ ਹੁੰਦੀ। ਸੋ ਇਸ ਕਰਕੇ ਇਹਨਾਂ ਚੀਜ਼ਾਂ ਚ ਫਰਕ ਹੈ, ਪਾਖੰਡ ਤੇ ਜਮਕ ਲਾਉਣੀ। ਪਾਖੰਡ ਮੈਲ ਨਾ ਚੁੱਕਈ ਭਾਈ ਅੰਤਰ ਮੈਲ ਵਿਕਾਰੀ।
1: ਇਨ ਬਿਦ ਡੂਬੀ ਮਾਕੁਰੀ ਭਾਈ ਊਂਡੀ ਸਿਰ ਕੈ ਭਾਰੀ। ਦੁਰਮਤ ਘਣੀ ਵਿਗੂਤੀ ਭਾਈ ਦੂਜੈ ਭਾਏ ਖੁਆਈ। ਬਿਨ ਸਤਿਗੁਰ ਨਾਮ ਨਾ ਪਾਈਐ ਭਾਈ ਬਿਨ ਨਾਮੈ ਭਰਮ ਨਾ ਜਾਈ। ਸਤਿਗੁਰ ਸੇਵੇ ਤਾਂ ਸੁਖ ਪਾਏ ਭਾਈ ਆਵਣ ਜਾਣ ਰਹਾਈ। ਸਾਚ ਸਹਿਜ ਗੁਰ ਤੇ ਉਪਜੈ ਭਾਈ ਮਨ ਨਿਰਮਲ ਸਾਚ ਸਮਾਈ। ਗੁਰਸੇਵੇ ਸੋ ਬੂਝੈ ਭਾਈ ਗੁਰਬਿਨ ਮਗ ਨਾ ਪਾਈ। ਜਿਸ ਅੰਤਰ

0: ਤੇ ਵਾਥ ਦੋਵੇਂ ਪਾਠ ਕੱਸ ਕੇ ਕਰਨੇ ਹਨ ਜੀ।
1: ਗੁਰਬਿਨ ਭਰਮ ਵਿਗੂਚੀਐ ਭਾਈ, ਘੱਟ ਘੱਟ ਦਿਓ ਅਲੱਖ।
0: ਇੱਥੇ ਵੀ ਲੱਲੇ ਤੇ ਅਦਕ ਦਾ ਪ੍ਰਭਾਵ ਲਾ ਕੇ ਅਲੱਖ ਅਲਖ ਨਹੀਂ ਕਹਿਣਾ।
1: ਇਹੋ

ਲੇਖ ਮੱਜਨ ਦਾਨ ਚੰਗਿਆਈਆ ਭਾਈ ਦਰਗਹਿ ਨਾਮ ਵਿਸੇਖ ਗੁਰ ਅੰਕਸ ਜਿਨ ਨਾਮ ਦ੍ਰਿੜਾਇਆ ਭਾਈ ਮਨ ਵਸਿਆ ਚੂਕਾ ਭੇਖ।

ਪਾਏ ਹੁਕਮੇ ਸ਼ਬਦ ਪਛਾਣੀਐ ਪਿਆਰੇ ਦਰਗਹਿ ਪੈਦਾ ਜਾਏ ਹੁਕਮੇ ਗਣਤ ਗਣਾਈਐ ਪਿਆਰੇ ਹੁਕਮੇ ਹਉਮੈ ਦੋਏ ਹੁਕਮੇ ਭਵੈ ਭਵਾਈਐ ਪਿਆਰੇ ਅਵਗਣ ਮੁੱਠੀ ਰੋਏ ਹੁਕਮ ਸਿੰਜਾਪੈ ਸਾਹ ਕਾ ਪਿਆਰੇ

0: ਬਿਖ ਮਾਇਆ ਚਿੱਤ ਮੋਹਿਆ ਭਾਈ ਚਤੁਰਾਈ ਪਤ ਖੋਏ ਚਿਤ ਮਹਿ ਠਾਕੁਰ ਸੱਚ ਵਸੈ ਭਾਈ ਜੇ ਗੁਰ ਗਿਆਨ ਸਮੋਏ ਰੂੜੋ ਰੂੜੋ ਆਖੀਐ ਭਾਈ ਰੂੜੋ ਲਾਲ ਚਲੂਲ ਜੇ ਮਨ ਹਰ ਸਿਉ ਬੈਰਾਗੀਐ ਭਾਈ ਦਰ ਘਰ ਸਾਚ ਅਭੂਲ
1: ਰੂੜਾ ਅੜਾੜੇ ਨੂੰ ਕਨੌਲੇ ਦੇ ਨਾਲ ਸਾਧ ਸੰਗਤ ਦੀ ਅੜਾੜਾ ਵੀ ਉਚਾਰਨ ਚ ਕਈਆਂ ਨੂੰ ਸਾਧ ਸੰਗਤ ਦੀ ਦਿੱਕਤ ਹੁੰਦੀ ਉਚਾਰਨ ਨਹੀਂ ਹੁੰਦਾ ਇਧਰ ਵਾਲੇ ਬੱਚਿਆਂ ਨੂੰ ਤੇ ਕਨੌੜਾ ਜਿਹੜੇ ਸ਼ਹਿਰੀਏ ਨੇ ਉਹਨਾਂ ਨੂੰ ਉਚਾਰਨਾ ਨਹੀਂ ਆਉਂਦਾ ਰੂੜੋ ਰੂੜੋ ਨਹੀਂ ਕਹੀ ਜਾਣਾ।

0: ਡੂਬੈ ਨਹੀਂ ਕਹਿ ਜਾਣਾ। ਕਈ ਵਾਰ ਸਾਧ ਸੰਗਤ ਜੀ ਹੁਣ ਅਰਥ ਤੇ ਡੂਬੈ ਹੀ ਹੈ ਤੇ ਪਰ ਸਾਧ ਸੰਗਤ ਜੀ ਬੁੱਢਾ ਹੈ, ਗਰੀਬ ਨਿਵਾਸ ਜੀਆਂ ਨੇ ਲਿਖਤੀ ਰੂਪ ਉਚਾਰਨ ਕੀਤਾ ਹੈ ਤੇ ਆਪਾਂ ਵੀ ਉਚਾਰਨ ਬੁੱਢਾ ਹੈ ਹੀ ਕਰਨਾ। ਪਾਹਣ ਨੀਰ ਪਖਾਲੀਐ ਭਾਈ, ਜਲ ਮਹਿ ਬੁੱਢਾ ਹੈ ਤੇਹ।
1: ਗੁਰਬਿਨ ਅਲੱਖ

0: ਉਬਰੇ ਭਾਈ ਸ਼ਬਦ ਸੱਚਾ ਨੀਸਾਨ ਈਧਨ ਅਧਿਕ ਸਕੇਲੀਐ ਭਾਈ ਭਾਵਕ ਰੰਚਕ ਪਾਏ।
1: ਈਧਨ ਪਾਠ ਕੱਸ ਕੇ ਕਰਨਾ ਜਿੱਦਾਂ ਉਚਾਰਨ ਕੀਤਾ ਗਿਆ ਹੈ, ਈ ਧਨ ਨਹੀਂ ਕਹਿਣਾ। ਈਧਨ ਅਧਿਕ ਸਕੇਲੀਐ ਭਾਈ ਭਾਵਕ ਰੰਚਕ ਪਾਏ।
0: ਖਿਨ ਪਲ ਨਾਮ ਹਿਰਦੈ ਵਸੈ ਭਾਈ ਨਾਨਕ ਮਿਲਣ ਸੁਭਾਏ। ਸੋਰਠ ਮਹੱਲਾ ਤੀਜਾ ਘਰ ਪਹਿਲਾ ਤੇ ਤੁਕੀ

ਨਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿੱਧ ਸਿੱਧ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਿਜ ਸੁਭਾਈ ਮਨ ਮੁਖਾਂ ਨੂੰ ਪ੍ਰਤੀਤ ਨਾ ਆਵੀ ਅੰਤਰ ਲੋਭ ਸੁਆਉ ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ ਹਰ ਨਾਮ ਨਾ ਲਾਗਾ ਭਾਉ ਕੂੜ ਕਪਟ ਪਾਜ ਲਹਿ ਜਾਸੀ

0: ਗੁਰ ਸਰਣਾਈ। ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੈ ਸਚਿਆਰਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣਹਾਰਾ। ਨਾਨਕ ਤਿਨਕੈ ਸਦ ਬਲਿਹਾਰੈ, ਜਿਨ ਹਰ ਰਾਖਿਆ ਉਰ ਧਾਰਾ।
1: ਸੋਰਠ ਮਹੱਲਾ ਤੀਜਾ, ਦੋ ਤੁਕੀ। ਨਿਗੁਣਿਆ ਨੋ ਆਪੇ ਬਖਸ ਲੈ ਭਾਈ, ਸਤਿਗੁਰ ਕੀ ਸੇ

ਕਿਉਂ ਮਨੋ ਵਿਸਾਰੀਐ ਭਾਈ ਜਿਸ ਦੀ, ਇੱਥੇ ਜਮਕ ਜ਼ਰੂਰ ਲਾਉਣੀ ਭਾਈ ਪਦ ਤੇ ਵਿਸ਼ਰਾਮ, ਜਿਸ ਦੀ ਵੱਡੀ ਹੈ ਦਾਤ। ਵੱਡੀ ਨਹੀਂ ਕਹਿ ਦੇਣਾ, ਵੱਡੀ ਕਹਾਂਗੇ ਤੇ ਵੱਡੀ ਦਾ ਅਰਥ ਹੁੰਦਾ ਵੱਢਣਾ, ਵਾਵੇ ਤੇ ਅਦਕ ਦਾ ਪ੍ਰਭਾਵ ਦੇਣਾ, ਡੱਡੇ ਤੇ ਜ਼ੋਰ ਨਹੀਂ ਦੇਣਾ। ਜਿਸ ਦੀ ਵੱਡੀ ਹੈ ਦਾਤ, ਮਨਮੁਖ ਮੈਲੀ ਡੁੰਮਣੀ ਭਾਈ, ਡੁੰਮਣੀ ਪਾਠ ਵੀ ਕੱਸ ਕੇ ਕਰਨਾ।

0: ਪ੍ਰਸਾਦ ਸਭ ਜਗ ਜਿਨਹਿ ਉਪਾਇਆ ਭਾਈ ਕਰਨ ਕਾਰਨ ਸਮਰੱਥ ਜੀਉ ਪਿੰਡ ਜਿਨ ਸਾਜਿਆ ਭਾਈ ਦੇਹ ਕਰ ਆਪਣੀ ਵੱਥ
1: ਸਮਰੱਥ ਦੇ ਰਾਰੇ ਦੇ ਅਧਿਕ ਤੇ ਵੱਥ ਦੇ ਵਾਵੇ ਤੇ ਅਰਥ ਅਧਿਕ ਤੇ ਇਕੱਠ ਅਗਲੇ ਬੰਨੇ ਕੱਕੇ ਤੇ ਤੱਥ ਦੇ ਤੱਤੇ ਦੇ
0: ਕਿਨ ਕਹੀਐ ਕਿ ਉਹ ਦੇਖੀਐ ਭਾਈ ਕਰਤਾ ਏਕ ਇਕੱਠ ਗੁਰ ਗੋਬਿੰਦ ਸਲਾਹੀਐ ਭਾਈ।

ਅਹੋ ਵੈ ਨਾਸ ਮਿਲ ਸੰਤ ਸਭਾ ਮਨ ਮਾਂਜੀਐ ਭਾਈ ਹਰ ਕੈ ਨਾਮ ਨਿਵਾਸ ਮਿਟੈ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੈ ਪਰਗਾਸ ਗੁਰਬਚਨੀ ਸੁਖ ਉਪਜੈ ਭਾਈ ਸਭ ਫਲ ਸਤਿਗੁਰ ਪਾਸ ਮੇਰਾ ਤੇਰਾ ਛੋਡੀਐ ਭਾਈ ਹੋਈਐ ਸਭ ਕੀ ਧੂਰ ਘਟ ਘਟ ਬ੍ਰਹਮ ਪਸਾਰਿਆ ਭਾਈ ਪੇਖੈ ਸੁਣੈ ਹਜੂਰ ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ ਤਿਤ ਦਿਨ ਮਰੀਐ ਝੂਰ ਕਰਨ ਕਰਾਵਨ ਸਮਰਥੋ ਭਾਈ ਸਰਬ ਕਲਾ ਭਰਪੂਰ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਬਿਨਾਸ਼ ਤਿਸ ਭਾਵੈ ਤਾਂ ਮੇਲ ਲਏ ਭਾਈ ਹਿਰਦੈ ਨਾਮ ਨਿਵਾਸ ਗੁਰਮੁਖ ਕਮਲ ਪ੍ਰਗਾਸੀਐ ਭਾਈ ਹਿਰਦੈ ਹੋਵੈ ਪ੍ਰਗਾਸ ਪ੍ਰਗਟ ਭਇਆ ਪ੍ਰਤਾਪ।

0: ਭਾਈ ਸੇ ਨਿਤ ਨਿਤ ਮਰਦੇ ਝੂਰ ਅੰਚਲ ਲਾਇ ਤਰਾਇਆ ਭਾਈ ਭਾਉਜਲ ਦੁਖ ਸੰਸਾਰ ਕਰ ਕਿਰਪਾ ਨਦਰ ਨਿਹਾਲਿਆ ਭਾਈ ਕੀਤੋਨ ਅੰਗ ਅਪਾਰ
1: ਕੀਤੋਨ ਪਾਠ ਇਕੱਠਾ ਕਰਨਾ ਕੀਤੋ ਨਾਂ ਨੀ ਕਹਿਣਾ ਜਿਵੇਂ ਉਚਾਰਨ ਕੀਤਾ ਗਿਆ ਹੈ
0: ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਆਧਾਰ ਨਾਨਕ ਤਿਸ ਸਰਨਾਗਤੀ ਭਾਈ ਜੇ ਕਿਲ ਬਿਖ ਕਾਟਣ ਹਾਰ ਸੋਰਠ ਮਹੱਲਾ ਪੰਜਵਾ ਮਾਤ ਗਰਭ ਦੁਖ ਸਾਗਰੋ ਪਿਆਰੇ ਤਹ ਆਪਣਾ ਨਾਮ ਜਪਾਇਆ ਬਾਹਰ ਕਾਢ ਬਿਖ

ਦੁੱਧ ਬਿਨ ਅਵਰ ਨ ਕਰਨ ਹਾਰ ਪਿਆਰੇ ਅੰਤਰ ਜਾਮੀ ਏਕ ਰਹਾਉ ਕੋਟ ਜਨਮ ਭਰਮ ਆਇਆ ਪਿਆਰੇ ਅਨਕ ਜੋਨ ਦੁਖ ਪਾਏ ਸਾਚਾ ਸਾਹਿਬ ਵਿਸਰਿਆ ਪਿਆਰੇ ਬਹੁਤੀ ਮਿਲੈ ਸਜਾਏ ਜਿਨ ਭੇਟਿਆ ਪੂਰਾ।

ਕੂੜ ਨਾ ਚੱਲੀ ਨਾਲ ਸਤਿਗੁਰ ਜਿਨਾ ਮਿਲਾਇਓਨ ਪਿਆਰੇ ਸਾਚਾ ਨਾਮ ਸਮਾਲ ਸਤ ਸੰਤੋਖ ਗਿਆਨ ਧਿਆਨ ਪਿਆਰੇ ਜਿਸਨੋ ਨਜ਼ਰ ਕਰੇ ਅੰਨ ਦਿਨ ਕੀਰਤਨ ਗੁਣ ਰਵੈ ਪਿਆਰੇ ਅੰਮ੍ਰਿਤ ਪੂਰ ਭਰੇ ਦੁਖ ਸਾਗਰ ਤਿਨ ਲੰਘਿਆ ਪਿਆਰੇ ਭਵ ਦਿਲ ਪਾਰ ਪਰੇ ਜਿਸ ਭਾਵੈ ਤਿਸ ਮੇਲ।

0: ਧਿਆਨ ਹਲਤ ਪਲਤ ਸਵਾਰਿਆ ਪਿਆਰੇ ਮਸਤਕ ਸਚ ਨਿਸ਼ਾਨ ਸੋ ਪ੍ਰਭ ਕਦੇ ਨਾ ਵਿਸਰਿਆ ਪਿਆਰੇ ਨਾਨਕ ਸਦ ਕੁਰਬਾਨ ਸੋਰਠ ਮਹੱਲਾ ਪੰਜਵਾ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ
1: ਸਾਧ ਸੰਗਤ ਦੀ ਭੁਅੰਗਮ ਪਾਠ ਹੀ ਕਰਨਾ ਪੜਿਓ ਪਾਠ ਭਾਰਾ ਭੁਜੰਗਮ ਆਮ ਸੰਗਤ ਦੇ ਵਿੱਚ ਜਦੋਂ ਸੁਣੀਦਾ ਹੁਕਮਨਾਮਾ ਸਾਹਿਬ ਲੈਣ ਲੱਗਿਆ ਇਸ ਪਾਠ ਨੂੰ ਭੁਜੰਗਮ ਕਹਿ ਜਾਂਦੇ ਹਨ ਭੁਜੰਗਮ ਪਾਠ ਨਹੀਂ ਹੈ ਭੁਅੰਗਮ ਭੱਬੇ ਨੂੰ ਔਂਕੜ ਐੜੇ ਨੂੰ ਟਿੱਪੀ ਗੱਗਾ ਮੰਮਾ ਪਾਠ ਹੈ ਪਾਠ ਪੜਿਓ ਪੜਿਓ ਪਾਠ ਭਾਰਾ ਕਹਿਣਾ ਪੜਿਓ ਨਹੀਂ ਕਹਿਣਾ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ ਸਾਧੇ ਪਾਠ ਵੀ ਕੱਸ ਕੇ ਕਹਿਣਾ ਸਾਧੇ ਨਹੀਂ ਕਹਿਣਾ ਸਾਧੇ ਭਾਵ ਸਿੱਧ ਕੀਤੇ ਹਾਂਜੀ
0: ਪੰਚ ਜਨਾ ਸਿਓ ਸੰਗ ਨਾ ਛੁਟਕੇਓ ਅਜਕ ਅਹੰ ਬੁੱਧ

0: ਉਹੀ ਵਚਨ ਜਿਹੜਾ ਪਿੱਛੇ ਵੀ ਦਾਸ ਨੇ ਸਾਂਝਾ ਕੀਤਾ ਸੀ ਵੀ ਮਹਾਰਾਜ ਕਹਿੰਦੇ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ। ਬੜੇ ਭੁਅੰਗਮ ਭਾਵ ਭੁਅੰਗਮ ਨਾੜੀ, ਜੋਗੀਆਂ ਦੀ ਸਿੱਧੀ ਹੋਈ ਇੱਕ ਨਾੜੀ ਹੈ ਜਿਹੜੀ ਸਾਧ ਸੰਗਤ ਦੀ ਰੀੜ ਦੀ ਹੱਡੀ ਦੇ ਨਾਲ ਦਿਮਾਗ ਤੱਕ ਜਾਂਦੀ, ਉਹਨੂੰ ਭੁਅੰਗਮ ਨਾੜੀ ਕਹਿੰਦੇ ਆ। ਇਹਦੇ ਦੁਆਰਾ ਸਵਾਸ ਚੜ੍ਹਾਉਣ ਦਾ ਕਰਮ ਹੁੰਦਾ, ਸਵਾਸ ਤਾਂ ਚੜ੍ਹਾ ਲੈ ਦਸਮ ਦੁਆਰ ਦੇ ਵਿੱਚ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਐਸੇ ਬੜੇ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ। ਕਈ ਇਸ ਤਰ੍ਹਾਂ ਦੇ ਸਾਧਨ ਸੁਧਨ ਕੀਤੇ, ਪੰਜ ਜਨਾ ਸਿਓ ਸੰਗ ਨਾ ਛੁਟਕੇ, ਜਿਨ੍ਹਾਂ ਨੇ ਇੰਨੇ ਕੀਤੇ ਉਹਨਾਂ ਦਾ ਪੰਜਾਂ ਵਿਕਾਰਾਂ ਦੇ ਆ ਸਾਧਨ ਸਾਧਨ ਦੇ ਨਾਲ ਪੰਜਾਂ ਵਿਕਾਰਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ ਉਹ ਸੰਗ ਛੁੱਟ ਗਿਆ ਨਹੀਂ ਛੁੱਟਿਆ। ਕਾਮ ਵੀ ਉੱਦਾਂ ਹੀ ਹੈ, ਕ੍ਰੋਧ ਵੀ, ਲੋਭ ਮੋਹ ਹੰਕਾਰ ਵੀ ਉੱਦਾਂ ਹੀ ਹੈ। ਅਧਿਕ ਅਹੰ ਬੁੱਧ ਵੱਧਦੇ, ਉਲਟਾ ਇਹਦੇ ਨਾਲ ਵਾਧਾ ਹੋ ਗਿਆ ਅੰਦਰ, ਕੀ ਵਧੇਰੇ ਹੰਕਾਰ ਵੱਧ ਗਿਆ ਅੰਦਰ। ਹੰਕਾਰ ਦੇ ਨਾਲ ਅਸੀਂ ਬੰਧਨਾਂ ਚ ਵੱਜ ਗਏ ਪਿਆਰੇ, ਇਨ ਬਿਦ ਮਿਲਣ ਨਾ ਜਾਈ। ਮੈਂ ਕੀਏ ਕਰਮ ਅਨੇਕਾ, ਹਾਰ ਪਰੇ ਉਹ ਸਵਾਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾ। ਗੁਰੂ ਦੇ ਅੱਗੇ ਹਾਰ ਜਾਣਾ, ਆਪਣੇ ਆਪ ਨੂੰ ਪੂਰਨ ਤੌਰ ਤੇ ਟੋਟਲੀ ਸਰੈਂਡਰ ਕਰ ਦੇਣਾ ਗੁਰੂ ਅੱਗੇ, ਪੂਰਨ ਸਮਰਪਿਤ ਹੋਣਾ। ਜੋ ਗੁਰ ਕਹੈ ਸੋਈ ਭਲ ਮਾਨੋ, ਇਹ ਗੁਰੂ ਕੀ ਵਿਚਾਰਧਾਰਾ ਹੈ। ਇਹ ਨਹੀਂ ਕਿ ਸਾਹ ਇਧਰੋਂ ਦੀ ਚੜ੍ਹਾ ਲਿਆ ਤੇ ਰੱਬ ਨੂੰ ਮਿਲ ਲਾਂਗੇ, ਇਧਰੋਂ ਇਹ ਅਹੰਕਾਰ ਤੋਂ ਬਿਨਾਂ ਕੁਝ ਵੀ ਪੈਦਾ ਨਹੀਂ ਕਰਨਗੇ। ਸਾਧ ਸੰਗਤ ਜੀ ਕੋਈ ਸੁਗਮਣਾ ਨਾੜੀ ਨੂੰ ਸਿੱਖ ਹੋ ਕੇ ਵੀ ਸਿੱਧ ਕਰੀ ਜਾਂਦਾ, ਕੋਈ ਇੜਾ ਪਿੰਗਲਾ, ਇਹ ਸਾਰੇ ਤਰੀਕੇ ਗੁਰੂ ਕਾਲ ਦੇ ਵਿੱਚ, ਗੁਰੂ ਘਰ ਦੇ ਵਿੱਚ ਪੜ੍ਹੇ ਸੁਣੇ ਸਮਝੇ ਜਾਂਦੇ ਹਨ, ਪਰ ਕੰਮ ਕੇਵਲ ਤੇ ਕੇਵਲ ਗੁਰੂ ਦੇ ਸ਼ਰਨ ਪੈਣ ਨੂੰ ਹੀ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ। ਗੁਰਸਿੱਖਾ, ਜੇ ਪਰਮੇਸ਼ਰ ਦੇ ਨਾਲ ਮਿਲਾਪ ਚਾਹੁੰਦਾ, ਆਪਣੇ ਆਪ ਦਾ ਪੂਰਨ ਸਰੈਂਡਰ ਗੁਰੂ ਅੱਗੇ ਕਰ ਦੇ, ਸਾਰਾ ਕੁਝ ਤਿਆਗ ਦੇ, ਜੋ ਵੀ ਤੇਰੇ ਮਨ ਦੇ ਵਿੱਚ ਵਿਚਾਰ ਚੱਲਦੇ ਨੇ ਸਾਰੇ ਗੁਰੂ ਨੂੰ ਨਮਸਕਾਰ ਕਰਨ ਲੱਗਿਆਂ ਉਹਦੇ ਅੱਗੇ ਅਰਪਿਤ ਕਰ ਦੇ, ਮੈਂ ਤੈਨੂੰ ਤਾਂ ਮਿਲਾਂਗਾ। ਜਦੋਂ ਤੱਕ ਤੂੰ ਆਪਣੇ ਅੰਦਰ ਨਾਲੀਆਂ ਨੂੰ ਸਿੱਧ ਕਰਨ ਦਾ ਯਤਨ ਕਰਦਾ ਰਹੇਗਾ, ਮੈਂ ਉਹਨਾਂ ਚਿਰ ਨਹੀਂ ਲੱਗਣਾ। ਜਿੰਨਾ ਚਿਰ ਤੇਰੇ ਅੰਦਰ ਕਿਸੇ ਪ੍ਰਕਾਰ ਦਾ ਹਉਮੈ ਹੰਕਾਰ ਹੈ, ਮੈਂ ਤੇਰੇ ਨੇੜੇ ਨਹੀਂ ਲੱਗਦਾ। ਜਦੋਂ ਤੂੰ ਹਾਰ ਪਰਿਓ, ਹਾਰ ਜਾਣਾ, ਜਦੋਂ ਸਾਧ ਸੰਗਤ ਜੀ ਹਾਰ ਜਾਈਏ ਕਿਸੇ ਦੇ ਅੱਗੇ, ਅਗਲਾ ਬੰਨ ਕੇ ਲੈ ਜਾਂਦਾ। ਜੇ ਗੁਰੂ ਅੱਗੇ ਆਪਣਾ ਆਪ ਆਣ ਕੇ ਹਾਰ ਦਈਏ ਕਿ ਗਰੀਬ ਨਵਾਜ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਾ ਮੇਰਾ, ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਅੱਗੇ ਅਰਦਾਸ ਕਰੀਏ ਕਿ ਮੈਨੂੰ ਵਿਵੇਕ ਬੁੱਧ ਦੇ ਕੇ ਮੈਂ ਤੇਰੇ ਅੱਗੇ ਆਪਣਾ ਆਪ ਹਾਰ ਜਾਵਾਂ। ਸੋ ਐਸੀ ਵਿਚਾਰਧਾਰਾ ਦੇ ਧਾਰਨੀ ਬਣੀਏ।
1: ਪਰਹਾਉ ਮੋਨ ਭਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਾਨ ਮਾਹੀ।
0: ਕਰ ਪਾਤੀ ਪਾਠ ਅਲੱਗ ਅਲੱਗ ਕਰਨਾ, ਕਰਪਾਤੀ ਇਕੱਠਾ ਨਹੀਂ ਪੜ ਜਾਣਾ। ਮੋਨ ਭਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ, ਅਗਲੇ ਹੋਰ ਸਾਧਨਾਂ ਦੀ ਗੱਲ ਅਗਲੀਆਂ ਪੌੜੀਆਂ ਦੇ ਵਿੱਚ ਕਰ ਰਹੇ ਹਨ।

0: ਦੁਆਰਾ
1: ਅੰਨ ਵਸਤਰ ਬਹੁਤੀ ਸਾਰੀ ਦਾਨ ਜਮੀਨ ਜਮੂਨ ਵੀ ਦਾਨ ਕਰਕੇ ਵੇਖ ਲੋ ਹਰੀ ਦਾ ਦੁਆਰਾ ਫਿਰ ਵੀ ਨੀ ਮਿਲਣਾ ਪਰਮੇਸ਼ਵਰ ਦਾ ਦਰ ਨਹੀਂ ਮਿਲਣਾ ਇਹਨਾਂ ਚੀਜ਼ਾਂ ਨਾਲ
0: ਪੂਜਾ ਅਰਚਾ ਬੰਧਨ ਡੰਡਾਉਤ ਖਾਟ ਕਰਮਾ ਰਤ ਰਹਿਤਾ
1: ਖਾਟ ਪਾਠ ਪੋਲਾ ਕਰਮਾ ਖਾਟ ਕਰਮਾ ਪਾਠ ਸੰਬੰਧਕ ਰੂਪ ਵਿੱਚ ਕਰਨਾ ਰਾਤ ਪਾਠ ਵੀ ਪੋਲਾ ਖਾਟ ਕਰਮਾ ਰਤ ਰਹਿਤਾ
0: ਹਾ ਹਾਉ ਕਰਤ ਬੰਧਨ ਮਹਿ ਪਰਿਆ ਨਹਿ ਮਿਲੀਆ ਇਹ ਜੁਗਤਾ ਜੋਗ ਸਿੱਧ ਆਸਨ ਚੌਰਾਸੀ ਏ ਭੀ ਕਰ ਕਰ ਰਹੇ ਆ ਵੱਡੀ ਆਰ ਜਾ ਫਿਰ ਫਿਰ ਜਨਮੈ ਹਰ ਸਿਉ ਸੰਗ ਨਾ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ
1: ਲੀਲਾ ਪਾਠ ਭਾਰਾ ਕਰਨਾ ਲੀਲਾ ਨੀ ਕਹਿਣਾ ਜਿਵੇਂ ਉਚਾਰਨ ਕੀਤਾ ਗਿਆ ਹੈ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ
0: ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਨਾ ਤੇਰੋ ਸੇਵਕ ਇਹ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹੋ ਮਨ ਰਾਤਾ
1: ਮਾਤਾ ਤੇ ਰਾਤਾ ਦੋਵੇਂ ਪਾਠ ਕਸ ਕੇ ਕਰਨੇ ਹਨ ਜੀ
0: ਰਹਾਓ ਦੂਜਾ ਰਾਗ ਸੋਰਠ ਵਾਰ ਮਹੱਲੇ ਚੌਥੇ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਸਾਧ ਸੰਗਤ ਜੀ ਸੋਰਠ ਰਾਗ ਦੀ ਚੌਥੇ ਪਾਤਸ਼ਾਹ ਮਹਾਰਾਜ ਜੀਆਂ ਦੀ ਇਹ ਪਾਵਨ ਬਾਣੀ ਵਾਰ ਆਰੰਭ ਹੋਈ ਜਿੱਦਾਂ ਪਿੱਛੇ ਆਪਾਂ ਪੜ੍ਹ ਕੇ ਆਏ ਹਾਂ ਗਰੀਬ ਨਵਾਜ਼ ਚੌਥੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰ ਰਹੇ ਹਨ।

0: ਗੁਰ ਸਤਿਗੁਰ ਨਾਮ ਦ੍ਰਿੜਾਇਆ ਮਨ ਅਨੰਤ ਨਾ ਕਾਹੂ ਡੋਲੇ।
1: ਅਨੰਤ ਪਾਠ ਹੀ ਕਰਨਾ, ਅਨੰਤ ਨੀ ਕਹਿਣਾ, ਅਨੰਤ ਨਾ ਕਾਹੂ ਡੋਲੇ।
0: ਜਾਨ ਨਾਨਕ ਹਰ ਕਾ ਦਾਸ ਹੈ, ਗੁਰ ਸਤਿਗੁਰ ਕੇ ਗੋਲ ਗੋਲੇ ਪਾਉਣੇ।
1: ਗੋਲ ਗੋਲੇ ਪਾਠ ਕਰਨਾ, ਗੁੱਲ ਗੋਲੇ ਨੀ ਕਹਿਣਾ, ਗੋਲ ਗੋਲੇ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ।
0: ਪਾਉੜੀ ਤੂੰ ਆਪੇ ਸਿਸ਼ਟ ਕਰਤਾ।

ਜਦੋਂ ਵੀ ਸਾਧ ਸੰਗਤ ਜੀ ਵਾਰ ਆਵੇ ਨਾ, ਵਾਰ ਦੇ ਵਿੱਚ ਜਦੋਂ ਸਲੋਕ ਆਉਂਦਾ ਜਾਂ ਵੈਸੇ ਵੀ ਸਲੋਕ ਕਿਤੇ ਆਪ ਜੀ ਨੇ ਪੜ੍ਹਨਾ, ਸਲੋਕ ਆਇਆ ਤੇ ਸਲੋਕ ਨੂੰ ਅੱਡ ਪੜ੍ਹਨਾ, ਸਲੋਕ ਮਹੱਲਾ ਤੀਜਾ, ਸਲੋਕ ਮਹੱਲਾ ਤੀਜਾ ਨਹੀਂ ਕਹਿਣਾ, ਸਲੋਕ ਤੇ ਜਮਕ ਜ਼ਰੂਰ ਲਾਉਣੀ, ਸਲੋਕ ਮਹੱਲਾ ਤੀਜਾ। ਸਲੋਕ ਨਾਮ ਛੰਦ ਦਾ ਹੈ, ਮਹੱਲਾ ਤੀਜਾ ਤੋਂ ਭਾਵ ਤੀਜੇ ਪਾਤਸ਼ਾਹ ਮਹਾਰਾਜ ਜੀ ਉਚਾਰਨ ਕਰ ਰਹੇ ਹਨ।

ਮਨਮੁਖ ਜਨਮ ਮਰਾ ਹੈ ਨਾਨਕ ਮੋਏ ਨਾ ਆਖੀ ਅਹੇ ਜੇ ਗੁਰ ਕੈ ਸ਼ਬਦ ਸਮਾਹੇ ਪਾਉੜੀ ਹਰ ਪੁਰਖ ਨਿਰੰਜਨ ਸੇਵ ਹਰ ਨਾਮ ਧਿਆਈ ਹੈ ਸਤ ਸੰਗਤ ਸਾਧੂ

ਆਸ ਮਤ ਜਾਣੋ ਜਗ ਜੀਵ ਦਾ ਦੂਜੈ ਭਾਏ ਮੋਏ ਆਸ ਜਿਨੀ ਗੁਰਮੁਖ ਨਾਮ ਨਾ ਚੇਤਿਓ ਸੇ ਬਹਿਣ ਨਾ ਮਿਲਨੀ ਪਾਸ ਦੁਖ ਲਾਗਾ ਬਹੁ ਅਤ ਘਣਾ ਉਤ ਕਲਤ ਨਾ

0: ਕਮਾਏ। ਸਤਿਗੁਰ ਕਾ ਭਾਣਾ ਅਨ ਦਿਨ ਕਰਹਿ ਸੇ ਸੱਚ ਰਹੇ ਸਮਾਏ।
1: ਸੁਭਾਏ ਪਾਠ ਵੀ ਇਕੱਠਾ ਹੀ ਕਰਨਾ, ਸੋ ਭਾਏ ਨਹੀਂ ਕਹਿਣਾ।
0: ਦੂਜੇ ਭਾਏ ਲੱਗੇ ਸੱਜਣ ਨਾ ਆਖੀ ਅਹੇ,

0: ਕਰਤਾ ਜਿਨ ਬਿਨ ਬੱਬਾ ਨੀ ਲਾਉਣਾ ਵਾਵੇ ਨਾਲ ਉਚਾਰਨ ਕਰਨਾ ਕਿਉਂਕਿ ਇਹ ਪੰਕਤੀਆਂ ਸੰਗਤ ਵਿਚ ਆਮ ਤੌਰ ਤੇ ਕੰਠ ਹੋ ਜਾਂਦੀਆਂ ਕੰਠ ਪੰਕਤੀਆਂ ਨੂੰ ਧਿਆਨ ਦੇ ਨਾਲ ਹੀ ਉਚਾਰਨ ਕਰਨਾ ਚਾਹੀਦਾ ਸਾਧ ਸੰਗਤ ਦੀ ਪੜ੍ਹਨਾ ਜ਼ਰੂਰ ਚਾਹੀਦਾ ਫੇਰ ਹੀ ਉਹ ਉਹਨਾਂ ਦਾ ਉਚਾਰਨ ਸਾਨੂੰ ਸਪਸ਼ਟ ਹੁੰਦਾ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ ਮਨਮੁਖ ਖਾਧੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ
1: ਬਿਨ ਨਾਵੈ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਧੰਦਾ ਕਰਤਿਆ

0: ਮਨਮੁੱਖਾ ਮੰਮੇ ਤੇ ਅਦਕ ਦਾ ਪ੍ਰਭਾਵ ਜ਼ਰੂਰ ਕਹਿਣਾ, ਮਨਮੁੱਖਾ ਨਹੀਂ ਕਹਿਣਾ, ਜਿਵੇਂ ਉਚਾਰਨ ਕੀਤਾ ਹੈ, ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨਮੁੱਖਾ ਸਾਧ ਨਾ ਪਾਇਆ।
1: ਜਿਉ ਕਸਤੂਰੀ ਮਿਰਗ ਨਾ ਜਾਣੈ, ਭ੍ਰਮ ਦਾ ਭਰਮ ਭੁਲਾਇਆ, ਅੰਮ੍ਰਿਤ ਤਾਜ

0: ਕੋਲੂ ਪਾਠ ਵੀ ਭਾਰਾ ਕਰਨਾ ਤੇ ਪੀੜੀਏ ਪਾਠ ਵੀ ਭਾਰਾ ਕਰਨਾ, ਪੀੜੀਏ ਨਹੀਂ ਕਹਿਣਾ, ਜਿਵੇਂ ਪੀੜੀਏ ਥੋੜਾ ਜਿਹਾ ਪੋਲਾ ਕਰਕੇ ਤੇ ਭਾਰਾ ਜਿਹਾ ਉਚਾਰਨ ਕਰਨਾ, ਕਸਣਾ ਨਹੀਂ ਜ਼ਿਆਦਾ। ਜੋ ਤਨ ਕੋਲੂ ਪੀੜੀਏ ਪਿਆ ਪੀੜੀਏ ਰੱਤ ਨਾ ਭੋਰੀ ਦੇਹ
1: ਜੀਓ।

0: ਮਨਮੁਖ ਮਨ ਅਜਿੱਤ ਹੈ ਦੂਜੇ ਲੱਗੇ ਜਾਏ।
1: ਮਨ ਪਾਠ ਵੀ ਕਸ ਕੇ ਤੇ ਅਜਿੱਤ ਵੀ ਜੱਜੇ ਤੇ ਅਦਕ ਦਾ ਪ੍ਰਭਾਵ ਲਾ ਕੇ ਮਨਮੁਖ ਮਨ ਅਜਿੱਤ ਹੈ।

0: ਮੈਂ ਸ਼ਬਦ ਜਲਾ
1: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ
2: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ
3: ਅੱਲਾਹ ਦੇ ਨਾਮ ਵਿੱਚ ਉਹੀ ਪ੍ਰਗਟ ਹੋ ਜਾਂਦਾ ਹੈ ਰਾਮ ਦੇ ਨਾਮ ਵਿੱਚ ਉਹੀ ਪ੍ਰਗਟ ਹੋ ਜਾਂਦਾ ਹੈ ਵਾਹਿਗੁਰੂ ਦੇ ਨਾਮ ਵਿੱਚ ਪਤਾ ਨਹੀਂ ਕਿਤਨੇ ਨਾਮ ਔਰ ਇਸ ਜਗਤ ਵਿੱਚ ਬਾਕੀ ਪਤਾ ਨਹੀਂ ਕਿਤਨੇ ਮਸਨੋਈ ਨਾਮ ਮਿਟ ਜਾਂਦੇ ਨੇ ਵੈਸੇ ਮਨੁੱਖ ਨੂੰ ਜਿਤਨੇ ਨਾਮ ਦਿੱਤੇ ਗਏ ਨੇ ਹਿੰਦੂ ਜਗਤ ਦੇ ਸਿੱਖ ਜਗਤ ਦੇ ਔਰ ਇਸਲਾਮੀ ਦੁਨੀਆ ਸਭ ਰੱਬ ਦੇ ਹੀ ਨਾਮ ਨੇ ਪਰਮਾਤਮਾ ਦੇ ਨਾਮ ਨੇ ਕਿਉਂਕਿ ਮਨੁੱਖ ਦਾ ਭਵਿਸ਼ ਹੈ ਪਰਮਾਤਮਾ ਹੋਣਾ ਔਰ ਮਨੁੱਖ ਦਾ ਮਾਜ਼ੀ ਹੈ ਪਸ਼ੂ ਖੈਰ ਇਸ ਵਿਚਾਰ ਨੂੰ ਅੱਗੇ ਚਲਾਉਣ ਤੋਂ ਪਹਿਲੇ ਮੈਂ ਅਰਜ਼ ਕਰਾਂ ਉਹ ਜੋ ਇੱਕ ਹੈ ਓਅੰਕਾਰ ਹੈ ਉਹ ਜੋ ਇੱਕ ਹੈ ਸੱਤ ਹੈ ਉਹ ਜੋ ਇੱਕ ਹੈ ਉਸੇ ਦਾ ਹੀ ਨਾਮ ਹੈ ਉਹ ਜੋ ਇੱਕ ਹੈ ਕ੍ਰਿਤ ਨਹੀਂ ਕਰਤਾ ਹੈ ਚਲੋ ਕਰਤਾ ਹੈ ਤਾਂ ਕਿਸ ਦਾ ਕਰਤਾ ਹੈ ਕਿਸ ਚੀਜ਼ ਦਾ ਕਰਤਾ ਹੈ ਸਭ ਕੋ ਕਾਲ ਸਵਨ ਕੋ ਕਰਤਾ ਜੋ ਕੁਛ ਵੀ ਦਿਖਾਈ ਦੇ ਰਿਹਾ ਸਿਰਫ ਦਿਖਾਈ ਨਹੀਂ ਦੇ ਰਿਹਾ ਜੋ ਦੇਖ ਰਿਹਾ ਉਸਦਾ ਵੀ ਕਰਤਾ ਹੈ ਇਸ ਨੂੰ ਥੋੜੀ ਜਿਹਾ ਗਹਿਰਾਈ ਨਾਲ ਲੈਣਾ ਕਰਤੇ ਪੁਰਖ ਦੀ ਜਿਹੜੀ ਵਿਆਖਿਆ ਹੈ ਆਪਦੀ ਗਿਆਤ ਲਈ ਮੈਂ ਅਰਜ਼ ਕਰਾਂ ਮੈਂ ਜਪਜੀ ਸਾਹਿਬ ਦਾ ਟੀਕਾ ਲਿਖਣ ਲੱਗਾ ਸੀ 16 ਪੌੜੀਆਂ ਤੱਕ ਮੈਂ ਕੋਈ ਬੜੀ ਮੁਸ਼ਕਿਲ 2.5-3 ਸਾਲਾਂ ਚ ਲਿਖ ਸਕਿਆ ਤੇ ਜਦ ਇਸ ਨੂੰ ਛਪਵਾਉਣ ਦਾ ਖਿਆਲ ਆਇਆ ਤੇ ਮੈਂ ਇਸ ਨੂੰ ਜਦ ਪੜ੍ਹਿਆ ਤੇ ਐਸਾ ਪ੍ਰਤੀਤ ਹੋਇਆ ਸਭ ਗਲਤ ਠੀਕ ਨਹੀਂ ਹੈ ਤੇ ਛਪਵਾ ਕੇ ਕੀ ਕਰੀਏ ਅੱਧਾ ਹੈ ਹੀ ਸਭ ਗਲਤ ਫਿਰ ਮੇਰੀ ਇੱਕ ਸੋਚਣੀ ਬਣੀ ਕਿ 3 ਸਾਲ ਜੋ ਮੈਂ ਪਹਿਲੇ ਲਿਖਿਆ ਸੀ ਅੱਜ ਗਲਤ ਹੈ ਕਿਧਰੇ ਐਸਾ ਤਾਂ ਨਹੀਂ ਅੱਜ ਜੋ ਮੈਂ ਲਿਖਾਂ ਉਹ 5 ਸਾਲ ਬਾਅਦ ਗਲਤ ਹੋ ਗਿਆ ਉਹ ਸਹੀ ਨਾ ਹੋ ਗਿਆ ਫਿਰ ਇੱਕ ਸੋਚਣੀ ਬਣ ਗਈ ਸਹੀ ਕੋਈ ਲਿਖ ਹੀ ਨਹੀਂ ਸਕਦਾ ਹੋ ਹੀ ਨਹੀਂ ਸਕਦਾ ਮੁਸ਼ਕਿਲ ਹੈ ਕਠਿਨ ਹੈ ਕਾਰਨ ਕਰਤਾ ਹੋਈ ਹੈ ਸਭ ਕੋ ਕਾਲ ਸਬਨ ਕੋ ਕਰਤਾ ਸਭ ਕੁਛ ਦਾ ਕਰਤਾ ਹੈ ਇਹ ਜੋ ਕਿਹਾ ਜਾਂਦਾ ਹੈ ਨਾ ਸਾਡੇ ਹੱਥਾਂ ਚ ਕੁਛ ਨਹੀਂ ਹੱਥ ਦਾ ਕਰਤਾ ਵੀ ਹੋਈ ਪੈਰਾਂ ਦਾ ਕਰਤਾ ਵੀ ਹੋਈ ਅੱਖਾਂ ਦਾ ਕਰਤਾ ਵੀ ਹੋਈ ਲੇਕਿਨ ਮਨੁੱਖ ਦੇ ਅੰਦਰ ਖਿਆਲ ਪੈਦਾ ਹੋ ਜਾਂਦਾ ਹੈ ਸ਼ਾਇਦ ਕੁਛ ਚੀਜ਼ਾਂ ਦਾ ਕਰਤਾ ਮੈਂ ਹਾਂ ਬਸ ਇਸੇ ਕਰਕੇ ਮਨੁੱਖ ਦੁਖੀ ਹੈ ਕਹਿੰਦੇ ਨੇ ਪਸ਼ੂ ਸਾਰੇ ਦੇ ਸਾਰੇ ਸੁਖੀ ਨੇ ਔਰ ਬ੍ਰਹਮ ਗਿਆਨੀ ਸਾਰੇ ਦੇ ਸਾਰੇ ਆਨੰਦ ਦੇ ਚ ਨੇ ਅਗਰ ਦੁੱਖ ਲੱਭਣਾ ਹੋਵੇ ਤਾਂ ਸਿਰਫ ਮਨੁੱਖ ਦੀ ਦੁਨੀਆਂ ਚ ਔਰ ਕਿਧਰੇ ਵੀ ਨਹੀਂ ਹੈ ਕੋਈ ਪੰਛੀ ਦੁਖੀ ਨਹੀਂ ਹੈ ਕੋਈ ਪਸ਼ੂ ਦੁਖੀ ਨਹੀਂ ਹੈ ਕੋਈ ਕੀੜਾ ਪਤੰਗਾ ਦੁਖੀ ਨਹੀਂ ਹੈ ਸੂਰ ਨੂੰ ਗੰਦਗੀ ਵਿੱਚ ਦੇਖ ਕੇ ਸਾਨੂੰ ਤਰਸ ਆ ਸਕਦਾ ਹੈ ਸੂਰ ਆਨੰਦ ਵਿੱਚ ਹੈ ਇਹ ਵੀ ਮੈਰਜ ਕਰਦੇ ਹਾਂ ਕਿਸੇ ਬਿਸ਼ਟਾ ਦੇ ਕੀੜਿਆਂ ਨੂੰ ਦੇਖ ਕੇ ਸਾਨੂੰ ਦੁੱਖ ਹੋ ਸਕਦਾ ਹੈ ਉਹ ਬੜੇ ਮਜ਼ੇ ਚ ਸਾਰਾ ਪਸ਼ੂ ਜਗਤ ਸੁਖ ਦੇ ਚ ਹੈ ਔਰ ਤਮਾਮ ਬ੍ਰਹਮ ਗਿਆਨੀ ਮਹਾਂਪੁਰਸ਼ ਆਨੰਦ ਦੇ ਚ ਨੇ ਦੁੱਖ ਕੇਵਲ ਮਨੁੱਖ ਦੀ ਦੁਨੀਆਂ ਚ ਕਿਉਂ ਇਹ ਕਰਤਾ ਖੁਦ ਨੂੰ ਮੰਨ ਲੈਂਦਾ ਜਦਕਿ ਹਮਰਾ ਕੀਆ ਕਿਛੂ ਨਾ ਹੋਏ ਕਰ ਹੈ ਰਾਮ ਹੋਏ ਹੈ ਸੋਏ ਐਸਾ ਕਹਿਣਾ ਮੇਰੇ ਹੱਥਾਂ ਦੇ ਰਾਹੀਂ ਪਰਮਾਤਮਾ ਕਰਾ ਰਿਹਾ ਤੋ ਕਮ ਸੇ ਕਮ ਹੱਥ ਤੇ ਮੇਰੇ ਹੋ ਗਏ ਨਾ ਤੋ ਹੱਥ ਵੀ ਮੇਰੇ ਨਹੀਂ ਇਹ ਕਹਿਣਾ ਕਿੱਥੇ ਤੱਕ ਜੋ ਹੈ ਫੱਬਦਾ ਤੇ ਚੰਗਾ ਲੱਗਦਾ ਮੇਰੇ ਹੱਥਾਂ ਰਾਹੀਂ ਪਰਮਾਤਮਾ ਕਰਾ ਰਿਹਾ ਨਹੀਂ ਉਹੀ ਕਰ ਰਿਹਾ ਇਹ ਕਿੱਥੇ ਠੀਕ ਲੱਗਦਾ ਹੈ ਕਿ ਮੇਰੀ ਜ਼ਬਾਨ ਨਹੀਂ ਉਹ ਬੁਲਾ ਰਿਹਾ। ਨਹੀਂ ਫਿਰ ਕਮ ਸੇ ਕਮ ਜ਼ਬਾਨ ਤੇ ਮੇਰੀ ਹੋ ਗਈ ਨਾ। ਨਹੀਂ ਉਹ ਹੀ ਬੋਲ ਰਿਹਾ, ਮੇਰੇ ਦਿਮਾਗ ਰਹੀ ਉਹੀ ਸੋਚ ਰਿਹਾ, ਤੋ ਕਮ ਸੇ ਕਮ ਦਿਮਾਗ ਤੇ ਤੇਰਾ ਹੋ ਗਿਆ ਨਾ, ਤੂੰ ਕਮ ਸੇ ਕਮ ਇਸ ਦਿਮਾਗ ਦਾ ਕਰਤਾ ਤੇ ਤੂੰ ਹੋ ਗਿਆ। ਮੇਰੇ ਰਾਹੀਂ ਪਰਮਾਤਮਾ ਕਰਾ ਰਿਹਾ, ਇੱਕ ਪਰਮਾਤਮਾ ਹੈ, ਇੱਕ ਮੇਰਾ ਹੈ, ਇੱਕ ਮੈਂ ਹਾਂ, ਇੱਕ ਪਰਮਾਤਮਾ ਹੈ, ਪਰ ਕੌਣ ਦੱਸੇ ਨਹੀਂ ਹੈ, ਤੂੰ ਕਰਤਾ ਨਹੀਂ ਹੈ, ਉਹੀ ਹੈ ਕਰਤਾ। ਰਸਨਾ ਵੀ ਉਸਦੀ, ਹੱਥ ਵੀ ਉਸਦੇ, ਪੈਰ ਵੀ ਉਸਦੇ, ਦਿਲ ਵੀ ਉਸਦਾ, ਦਿਮਾਗ ਵੀ ਉਸਦਾ। ਕਹਿੰਦੇ ਨੇ ਸੰਘਰਸ਼ ਹੈ ਮਨੁੱਖ ਦੀ ਦੁਨੀਆਂ ਚ ਬੜਾ ਭਾਰੀ, ਤੇ ਮਨੁੱਖ ਦਾ ਕਿਸ ਦੇ ਨਾਲ ਸੰਘਰਸ਼ ਹੈ? ਕਹਿੰਦੇ ਨੇ ਮਨੁੱਖ ਦਾ ਪਰਮਾਤਮਾ ਨਾਲ ਹੀ ਸੰਘਰਸ਼ ਹੈ, ਭਗਵਾਨ ਤੇ ਇਨਸਾਨ ਦੀ ਲੜਾਈ ਚੱਲ ਰਹੀ ਹੈ, ਇਹ ਵੀ ਮੈਂ ਅਰਜ਼ ਕਰ ਰਿਹਾ। ਔਰ ਇਸ ਕਰਕੇ ਮਨੁੱਖ ਦੁਖੀ ਹੈ ਕਿਉਂਕਿ ਮਨੁੱਖ ਕਿਤਨਾ ਵੀ ਲੜ ਲਵੇ ਹਾਰੇਗਾ, ਲਾਜ਼ਮੀ ਹਾਰੇਗਾ, ਜਿੱਤ ਨਹੀਂ ਹੈ ਇਸ ਦੀ। ਸਭ ਕੁਛ ਹੋ ਰਿਹਾ, ਕੀਤਾ ਨਹੀਂ ਜਾ ਰਿਹਾ। ਸਭ ਕੋ ਕਾਲ ਸਵਨ ਕੋ ਕਰਤਾ, ਇਹ ਕਰਤਾ ਸ਼ਬਦ ਆਪਣੇ ਆਪ ਵਿੱਚ ਇਤਨੇ ਰਾਸ ਛੁਪਾਈ ਬੈਠਾ ਹੈ ਜੇ ਕਿਧਰੇ ਸਾਰੇ ਦਾ ਸਾਰਾ ਪ੍ਰਗਟ ਹੋ ਜਾਏ ਤਾਂ ਮਨੁੱਖ ਮਿਟ ਗਿਆ, ਪਰਮਾਤਮਾ ਪ੍ਰਗਟ ਹੋ ਗਿਆ, ਕਰਤਾ ਪ੍ਰਗਟ ਹੋ ਗਿਆ। ਅਸੀਂ ਕ੍ਰਿਤ ਹਾਂ, ਕਰਤੇ ਨਹੀਂ ਹਾਂ। ਜੇ ਬੰਦਾ ਕਹੇ ਮੈਂ ਕਿਰਤ ਕਰ ਰਿਹਾ, ਮੈਂ ਕਿਰਤ ਕਰ ਰਿਹਾ, ਤਾਂ ਸਵਾਲ ਇਹ ਪੈਦਾ ਹੁੰਦਾ ਕਿਸ ਦੇ ਰਾਹੀਂ ਕਰ ਰਿਹਾ? ਹੱਥਾਂ ਰਾਹੀਂ, ਦਿਲ ਦਿਮਾਗ ਰਾਹੀਂ, ਪੈਰਾਂ ਰਾਹੀਂ? ਤੇ ਇਹ ਸਭ ਕੁਛ ਕ੍ਰਿਤ ਹੈ ਪਰਮਾਤਮਾ ਦੀ। ਇੰਜ ਕਹੇ ਪਰਮਾਤਮਾ ਕਰ ਰਿਹਾ, ਈਸ਼ਵਰ ਕਰ ਰਿਹਾ। ਪਸ਼ੂ ਸੁਖੀ ਸਵਸਥ ਹੈ, ਪਸ਼ੂ ਪੂਰਾ ਜੀ ਰਿਹਾ। ਸੰਤ ਸਵਸਥ ਆਨੰਦ ਚ ਹੈ, ਸੰਤ ਪੂਰਾ ਜੀ ਰਿਹਾ। ਸਵਸਥ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਪੂਰਨ ਪੁਰਖ। ਮਨੁੱਖ ਅਧੂਰਾ ਜੀ ਰਿਹਾ। ਸੁਖ ਮਿਲੇਗਾ ਪਸ਼ੂਆਂ ਦੀ ਦੁਨੀਆਂ ਚ, ਲੇਕਿਨ ਅਚੇਤਨ ਹੈ, ਸੁਖ ਦਾ ਕੋਈ ਬੋਧ ਨਹੀਂ ਹੈ। ਗਾ ਰਹੀ ਹੈ ਕੋਇਲ ਸੰਗੀਤ ਦਾ ਉਸਨੂੰ ਕੋਈ ਗਿਆਨ ਨਹੀਂ। ਬੜਾ ਮਧੁਰ ਕੰਠ ਹੈ ਔਰ ਬੜਾ ਮਧੁਰ ਸੰਗੀਤ ਹੈ, ਕੋਈ ਬੋਧ ਨਹੀਂ ਉਸ, ਕੁਛ ਵੀ ਸੰਗੀਤ ਦਾ ਗਿਆਨ ਨਹੀਂ। ਨੱਚ ਰਿਹਾ ਮੋਰ, ਪ੍ਰਕਿਰਤੀ ਦਾ ਨਚਾਇਆ ਹੋਇਆ, ਕੁਛ ਵੀ ਇਸਨੂੰ ਨਾਚ ਦਾ ਬੋਧ ਨਹੀਂ ਹੈ। ਪਰ ਮੈਂ ਉਸ ਕਹਿੰਦਾ ਜੇ ਮੀਰਾ ਨੱਚਦੀ ਹੈ ਤੇ ਉਸਨੂੰ ਨਾਚ ਦਾ ਬੋਧ ਹੈ, ਆਨੰਦ ਹੈ ਉਸਦੇ ਕੋਲ, ਉਸਦੇ ਕੋਲ ਬੋਧ ਹੈ, ਸੁਚੇਤ ਹੈ। ਨੱਚ ਰਿਹਾ ਮੋਰ, ਇਹਦੇ ਕੋਲ ਵੀ ਸੁੱਖ ਹੈ, ਬੜਾ ਰਸ ਲੈ ਰਿਹਾ, ਪਰ ਹੈ ਅਚੇਤ। ਪਸ਼ੂ ਪੂਰੇ ਜੀ ਰਹੇ ਨੇ, ਸੰਤ ਪੂਰੇ ਜੀ ਰਹੇ ਨੇ, ਮਨੁੱਖ ਅਧੂਰਾ ਜੀ ਰਿਹਾ, ਇਸ ਵਾਸਤੇ ਦੁਖੀ ਹੈ। ਸੰਤਾਂ ਨੂੰ ਅਸੀਂ ਕਹਿੰਦੇ ਹਾਂ ਪੂਰਨ ਪੁਰਖ। ਇਹ ਸ਼ਬਦ ਅਸੀਂ ਪਸ਼ੂਆਂ ਨਾਲ ਨਹੀਂ ਜੋੜਿਆ, ਵਰਨਾ ਧਾਰਮਿਕ ਵਿਦਵਾਨ ਕਹਿੰਦੇ ਨੇ ਪੂਰੇ ਜੀ ਰਹੇ ਨੇ ਪਸ਼ੂ। ਅਸੀਂ ਕਿਸੇ ਕੁੱਤੇ ਨੂੰ ਨਹੀਂ ਕਹਿ ਸਕਦੇ ਤੂੰ ਕੁੱਤਾ ਥੋੜਾ ਜਿਹਾ ਅਧੂਰਾ ਜੀ ਰਿਹਾ। ਕੁੱਤਾ ਆਪਣੇ ਆਪ ਵਿੱਚ ਪੂਰਾ ਜੀ ਰਿਹਾ, ਸ਼ੇਰ ਆਪਣੇ ਆਪ ਵਿੱਚ ਪੂਰਾ ਜੀ ਰਿਹਾ, ਗਿੱਦੜ ਆਪਣੇ ਆਪ ਵਿੱਚ ਪੂਰਾ ਜੀ ਰਿਹਾ, ਇੱਕ ਬਗਿਆੜ ਆਪਣੇ ਆਪ ਵਿੱਚ ਪੂਰਾ ਜੀ ਰਿਹਾ, ਇੱਕ ਸੂਅਰ ਆਪਣੇ ਆਪ ਵਿੱਚ ਪੂਰਾ ਜੀ ਰਿਹਾ, ਇੱਕ ਸੰਤ ਆਪਣੇ ਆਪ ਵਿੱਚ ਪੂਰਾ ਜੀ ਰਿਹਾ, ਇੱਕ ਬ੍ਰਹਮ ਗਿਆਨੀ ਆਪਣੇ ਆਪ ਵਿੱਚ ਪੂਰਾ ਜੀ ਰਿਹਾ। ਤੋ ਅਸੀਂ ਕਿਸੇ ਵੀ ਪਸ਼ੂ ਨੂੰ ਇਸ ਤਰ੍ਹਾਂ ਨਹੀਂ ਕਹਿੰਦੇ ਇਹ ਕੁੱਤੇ ਤੂੰ ਕੁੱਤਾ ਬਣ ਜਾ, ਉਹ ਹੈ ਹੀ ਕੁੱਤਾ, ਜੀ ਰਿਹਾ ਕੁੱਤੇ ਪਣੇ। ਕਤਈ ਨਹੀਂ ਕਹਿੰਦੇ ਇਹ ਸੱਪ ਤੂੰ ਸੱਪ ਬਣ ਜਾ, ਹੈ ਹੀ ਸੱਪ ਔਰ ਜੀ ਰਿਹਾ ਪੂਰਨ ਤੌਰ ਤੇ ਸੱਪ ਬਣ ਕੇ। ਕਤਈ ਸਾਨੂੰ ਆਖਣ ਦੀ ਲੋੜ ਨਹੀਂ ਪੈਂਦੀ ਇਹ ਸ਼ੇਰ ਤੂੰ ਸ਼ੇਰ ਬਣ ਜਾ, ਸ਼ੇਰ ਆਪਣੇ ਆਪ ਵਿੱਚ ਪੂਰਨ ਤੌਰ ਤੇ ਜੀ ਰਿਹਾ। ਔਰ ਫਿਰ ਮੈਂ ਇਹ ਵੀ ਅਰਜ਼ ਕਰਾਂ ਕਤਈ ਇਹ ਆਖਣ ਦੀ ਲੋੜ ਨਹੀਂ ਇਹ ਸੰਤ ਤੂੰ ਸੰਤ ਬਣ ਜਾ, ਇਹ ਬ੍ਰਹਮ ਗਿਆਨੀ ਤੂੰ ਬ੍ਰਹਮ ਗਿਆਨੀ ਬਣ ਜਾ, ਹੈ ਹੀ ਬ੍ਰਹਮ ਗਿਆਨੀ ਪੂਰਨ ਪੁਰਖ ਹੈ, ਇਹ ਪੂਰਨ ਪੁਰਖ ਤੂੰ ਪੂਰਨ ਪੁਰਖ ਬਣ ਜਾ, ਇਹ ਹੀ ਪੂਰਨ ਪੁਰਖ। ਲੇਕਿਨ ਮਨੁੱਖ ਨੂੰ ਕਹਿਣਾ ਪੈਂਦਾ ਇਹ ਮਨੁੱਖ ਤੂੰ ਮਨੁੱਖ ਬਣ ਜਾ, ਇਹ ਬੰਦੇ ਤੂੰ ਬੰਦਾ ਬਣ ਜਾ, ऐ इंसान तू इंसान बन जा। पशु दे अंदर पशुपना है सुख दे चे। संत दे अंदर ब्रह्म ज्ञानी दे अंदर ब्रह्मपना है ईश्वर है आनंद चीरे। मनुख देच मनुखता नहीं है, इंसान देच इंसानियत नहीं है। ए अद्धा पशु दी तरह जींद है, अद्धा मनुख दी तरह जींद है तो अधूरा। कदी बगौर मनुख नू जात मार के देखना अद्धा पशु अद्धा मनुख तो अधूरा है। पशु पूरा है, इस वास्ते पशु सुख दे जी रहे है। जे मनुख पशु भी है तो अधूरा है, गुस्ताखी माफ। मनुख मनुख भी है तो अधूरा है, तो ये अधूरापन अखरद है। ये अधूरा पशु इस दे चो निकले ते फिर ये अपने आप नु पूरन करे तो फिर पूरन पुरख मनुख दी यात्रा मनुख दी मंजिल है पूरन ते पूरन परमात्मा है। और जो पूरन है वो करता है, कृत नहीं है। जिस दिन करते दा भाव मनुख दे अंदरों मिटदा है उस दिन करता मनुख दे तल ते प्रगट हो जाता है। पर पता की कहिंदा है, सब कुछ हो रहा है कीता नहीं जा रहा है। क्योंकि मैं बहुता जे खोलिया ना ते फिर कोई इंज कह सकदा है, चलो जदों रब छुड़ाएगा उदों शराब छड़ देंगे, अजे ते रब कहिंदा है तो पींदे हां। जदों रब जपाएगा उदों नाम जप लवांगे, अजे ते शायद नहीं जपाना चाहुंदा। तो इस तरह दियां गल्लां निकल सकदियां अगर इस करतेपन नूं बहुता खोलीए। लेकिन मैं इतनी अर्ज करा, सब कुछ कृत है, मनुख करता नहीं है, किसी चीज का भी करता नहीं। अगर इस दे हाथ कुछ कर रहे ने तो हाथ भी करते दी कृत है। अगर इस दी जबान कुछ बोल रही है तो जबान भी करते दी कृत है। अगर इसका दिमाग कुछ सोच रहा है तो इसका दिमाग भी करते दी कृत है। तो सब कुछ कृत करते दी कृत, तो करते दी कृत अगर कुछ कर रही है तो फिर करता ही कर रहा है, कृत थोड़ी कर रही है, तो करता कर रहे हैं। सबको काल सवन को करता कहते ने। मनुख दे अंदर जितना अपने आप का करतापन दिखाई देता है उतना ही हंगारी आता। कुछ इसने बनाया है, कुछ इसने कीता है, कुछ इसने तावीर कीता है, कुछ इसका है, तो उतना ही हंगार खड़ा है। और जितना हंकार खड़ा है उतनी उसकी दुनिया दे निरंकार नहीं है। हाफिज कहते ने, दरम महफिले के खुर्शीद अंदर शुमार जर्रास्त, खुदरा बजुर्ग दीदन शर्ते अदब न बाशत। हाफिज कहते ने, मैं ते सूरज नो भी देख रहे हैं, परमात्मा दी महफिल देच एक जर्रे तो ज्यादा नहीं है। एक रेत दा जो जर्रा है, इस सूरज दी हस्ती उस परमात्मा दे सामने इस जर्रे तो ज्यादा नहीं है। दर महफिले के खुर्शीद अंदर शुमार जर्रा अस्त, खुद राव बजुर्ग दीदन शर्ते अदब ना बाशद। ते हुण मनुख ए आखे, मैं भी कुछ हाँ, ते मैं भी कुछ कीता है, ते मैं भी कुछ बनाया है, मैं भी करता। ते जेदी महफिल दे ते सूरज भी एक निक्का जिहा जर्रा है, तू खाक करता है की ए करता, कुछ भी नहीं। तो कृत है, अगर मनुख भी करता है ते परमात्मा भी करता है, तो हुण दो करते हैं दिस जंग। तो पता है धार्मिक लोग की कहिंदे ने, मनुख दी लड़ाई बस परमात्मा नाल ही है, इंज कह लो। चाहे आस्तिक है ते चाहे नास्तिक है, किस नूं इंज लैणा। नास्तिक भी परमात्मा नाल लड़ रहे, बड़ा प्रबल उत्थे करतापन है। आस्तिक भी लड़ रहे, मैं दानी मैं ज्ञानी मैं पुनीत, पुन पाप पुन ते भई कहावत को नरक को सुरग बजावत जद करता होए ते की पाप ते की पुन। मैं बहुती तफसील ते इसकी नहीं बयान करांगा कारण क्योंकि संगत देच अभ्यासी मनुखां दे अपने अपने दर्जे आते ने। कोई किसी स्टेज ते बैठा है कोई किधरे कोई किधरे। इस तरह दियां गल्लां न्याय शास्त्र दे करता गौतम ऋषि ने कहियां उन्हों पढ़ के बहुती दुनिया नास्तिक होई। और नास्तिकता जद गालबन 1.5-2 हजार साल पहले हिंदुस्तान दे किसे वक्त शिखरता ते भी पहुंच गई सी इसे ऋषि नू पढ़ के न्याय शास्त्र नू पढ़ के 6 शास्त्रां दे चिक शास्त्र। और उसने बड़ी आलमाना ढंग नाल व्याख्या की थी सब करता ही है। मैं लिख रहा करता लिख रहा है मैं बोल रहा करता ही बोल रहा है। जिस पातशाह की बाणी कहती आप कथे आप सुनने हार आप ही कथा कर रहे हैं आप ही सुन दाते हैं और कोई नहीं है। जो इसनों लई है ते हैरानगी होवेगी अगर इस सोच समझ ते इस अवस्था तो अगर मनुख तल्ले है तो कुछ पकड़ दिच नहीं आएगा तालमेल नहीं बैठे। अगर इत्थे भी कथन ते सुनना वो करता ही है तो फिर तो सब कुछ करता है। सब को काल सबन को करता जो कुछ भी है अगर तेनू कुछ महसूस हो रहा है तो महसूस होना भी करता है। ये भी कृत है उस करते दी। अगर तेनू कुछ दिखाई दे रहे है सुनाई दे रहे है तू कुछ बोल रहे हैं तू कुछ बना रहे हैं सब करते दी कृत तू नहीं है तू स्वयं कृत है। तू कितों करता हो गया तू ते खुद कृत है। बस जद मनुख खुद कृत ना मन के खुद करता मन लेंदा है तो इस दे ते जिम्मेवारियां बड़ियां आ जातियां। तो जिम्मेवारियां दे तनाव नाल ये दुखी होंदा है वरना ये करतापन इस तो हट जाए तो खिमा करनी नर्क की ते स्वर्ग की। पाप पुन ते भई कहावत को नरक को स्वर्ग बचावत स्वर्ग की सुख ते नरक की दुख की दुख होंदा ते की सुख होंदा कुछ भी नहीं। जो नर दुख में दुख नहीं माने सुख सने अर वै नहीं जाके कंचन माटी वाने। इत दोवे बराबर ने कृत है करते दी कृत है दुख सुख करते दी कृत है। मेरी जिम्मेवारी कुछ नहीं मैं ही नहीं हां तो मेरी जिम्मेवारी की गुस्ताखी माफ हो रहे है सब कुछ पीता नहीं जा रहे है। जब आपन आप उदारे तो शगन

ਮਨੁੱਖ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਲੱਭ ਸਕੇ, ਕੋਈ ਵੀ ਨਹੀਂ ਹੱਲ ਲੱਭ ਸਕੇ, ਅੱਜ ਤੱਕ ਤੇ ਨਹੀਂ ਲੱਭ ਸਕੇ। ਇਤਨੇ ਦਾਰਸ਼ਨਿਕ, ਇਤਨੇ ਚਿੰਤਕ, ਇਤਨੇ ਸਾਇੰਟਿਸਟ, ਇਤਨੇ ਆਲਮ ਫਾਜ਼ਲ, ਫਿਰ ਵੀ ਦੁਨੀਆ ਦੁਖੀ। ਤੋ ਮਹਾਰਾਜ ਕਹਿੰਦੇ ਨੇ, ਸਿਆਨਪ ਕਾਹੂ ਕਾਮ ਨਾ ਆਤ, ਜੋ ਅਨਰੂਪਿਓ ਠਾਕਰ ਮੇਰੇ ਹੋਏ ਰਹੀ ਸੋ ਬਾਤ। ਕੁਛ ਵੀ ਕੰਮ ਨਹੀਂ ਆਏਗੀ ਜੋ ਉਸਨੇ ਅਨਰੂਪਿਆ ਹੋ ਰਿਹਾ। ਸਭ ਕੁਛ ਹੋ ਰਿਹਾ, ਤੂੰ ਵੀ ਹੋਇਆ, ਸਭ ਕੁਛ ਹੋ ਰਿਹਾ, ਪਰ ਮੈਂ ਦੁਖੀ ਕਹਾਂ। ਤੂੰ ਆਪਣੇ ਆਪ ਨੂੰ ਕ੍ਰਿਤ ਨਹੀਂ ਮੰਨਦਾ, ਕਰਤਾ ਮੰਨਦਾ। ਕਰਤਾਪਣ ਸ਼ੁਭ ਨਾਲ ਜੁੜ ਗਿਆ, ਕਰਤਾਪਣ ਅਸ਼ੁਭ ਨਾਲ ਜੁੜ ਗਿਆ, ਤਾਂ ਦੋਹਾਂ ਨੇ ਦੁੱਖ ਪੈਦਾ ਕੀਤਾ। ਬੇਈਮਾਨੀ ਨੇ ਤੇ ਦੁੱਖ ਪੈਦਾ ਕੀਤਾ, ਗੁਸਤਾਖੀ ਮਾਫ ਦਾਨ ਨੇ ਵੀ ਦੁੱਖ ਪੈਦਾ ਕਰ ਦਿੱਤਾ। ਕੁਸੰਗਤ ਨੇ ਤੇ ਦੁੱਖ ਪੈਦਾ ਕੀਤਾ, ਪਤਾ ਨਹੀਂ ਬਰਦਾਸ਼ਤ ਕਰ ਸਕੋਗੇ ਕਿ ਨਹੀਂ। ਸਤਸੰਗ ਕਰਕੇ ਵੀ ਸੁੱਖ ਕੋਈ ਨਹੀਂ ਮਿਲਿਆ, ਉਹੀ ਕਲਪਨਾ, ਉਹੀ ਦੁੱਖ। ਕਾਰਨ, ਮੈਂ ਤੇ ਮੌਜੂਦ ਹਾਂ ਅਸ਼ੁਭ ਦੇ ਤੇ ਸ਼ੁਭ ਦੇ, ਮੈਂ ਤੇ ਮੌਜੂਦ ਹਾਂ ਪੁੰਨ ਦੇ ਚ ਪਾਪ ਦੇ, ਮੈਂ ਤੇ ਮੌਜੂਦ ਹਾਂ ਚੰਗੇ ਦੇ ਤੇ ਮਾੜੇ ਦੇ। ਬੁਰਾ ਭਲਾ ਕਹੋ ਕਿਸ ਨੂੰ ਕਹੀਏ, ਜਾਂ ਸਗਲੇ ਜੀ ਤੁਹਾਰੇ, ਕੀ ਬੁਰਾ ਹੈ ਕੀ ਭਲਾ ਹੈ। ਇਸ ਮੈਂ ਨੂੰ ਇੱਕ ਪਾਸੇ ਕਰ ਤੇ ਤੈਨੂੰ ਪਤਾ ਚੱਲ ਜਾਏਗਾ, ਅੰਧੇਰੇ ਦੀ ਵੀ ਆਪਣੀ ਕੋਈ ਦੁਨੀਆ ਹੈ, ਪ੍ਰਕਾਸ਼ ਦੀ ਵੀ ਆਪਣੀ ਦੁਨੀਆ ਹੈ, ਔਰ ਦੋਵੇਂ ਉਹ ਹੀ ਨੇ, ਉਸੇ ਦੀ ਕ੍ਰਿਤ ਹੈ। ਨਮੋ ਅੰਧਕਾਰੇ ਨਮੋ ਤੇਜ ਤੇਜੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਇੱਥੇ ਤੱਕ ਕਹਿੰਦੇ, ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪ, ਹੇ ਸ਼ਾਂਤੀ ਦੇ ਕਰਤਾ ਤੈਨੂੰ ਨਮਸਕਾਰ, ਪਰ ਹੇ ਕਲੇਸ਼ ਦੇ ਕਰਤਾ ਤੈਨੂੰ ਨਮਸਕਾਰ। ਕਰਤਾ ਤੇ ਤੂੰ ਹੀ ਹੈ, ਇਹ ਬੜੀ ਜ਼ਰੂਰਤ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ। ਬੜੇ ਤੋਂ ਬੜੇ ਬ੍ਰਹਮ ਗਿਆਨੀ ਵੀ ਸੰਕੋਚ ਕਰ ਗਏ ਕਿਧਰੇ, ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਸੰਕੋਚ ਨਹੀਂ ਕੀਤਾ। ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪ, ਨਮਸਕਾਰ ਹੈ ਤੈਨੂੰ ਐ ਸ਼ਾਂਤੀ ਦੇ ਸਰੂਪ ਕਰਤਾ, ਪਰ ਨਮਸਕਾਰ ਹੈ ਤੈਨੂੰ ਐ ਕਲੇਸ਼ ਦੇ ਕਰਤਾ। ਬਹੁਤ ਵੱਡੀ ਗੱਲ, ਕਰਤਾ ਹੀ ਕਰਤਾ ਹੈ, ਕਰਤਾ ਹੀ ਕਰਤਾ ਹੈ, ਬਾਕੀ ਤੇ ਸਭ ਕੁਝ ਕ੍ਰਿਤ, ਅਸੀਂ ਹਾਂ ਹੀ ਨਹੀਂ, ਤੂੰ ਹੀ ਤੂੰ ਹੈ, ਤੂੰ ਹੀ ਨੂੰ। ਇਸ ਤਰ੍ਹਾਂ ਦੇ ਬੋਧ ਦੇ ਆਉਂਦਿਆਂ ਮਨੁੱਖ ਸਮਾਧੀ ਲੀਨ ਹੋ ਜਾਂਦਾ। ਪਸ਼ੂ ਨੂੰ ਵੀ ਕੋਈ ਬੋਧ ਨਹੀਂ ਕਿ ਮੈਂ ਹਾਂ, ਇਹ ਵੀ ਮੈਂ ਅਰਜ਼ ਕਰਦੇ ਹਾਂ, ਪਸ਼ੂ ਅਚੇਤ ਹੈ ਬਿਲਕੁਲ। ਇਸ ਵਾਸਤੇ ਪਸ਼ੂਆਂ ਦੀ ਦੁਨੀਆ ਸੁੱਖ ਹੈ, ਕੋਈ ਪਸ਼ੂ ਬੋਰ ਨਹੀਂ ਆਉਂਦਾ, ਕੋਈ ਪਸ਼ੂ ਬੇਚੈਨ ਨਹੀਂ ਆਉਂਦਾ, ਕੋਈ ਪਸ਼ੂ ਵਿਆਕੁਲ ਨਹੀਂ ਆਉਂਦਾ, ਕੋਈ ਪਸ਼ੂ ਪਾਗਲ ਨਹੀਂ ਆਉਂਦਾ। ਹਾਂ, ਉਹ ਪਸ਼ੂ ਜ਼ਰੂਰ ਪਾਗਲ ਹੋ ਜਾਂਦੇ ਨੇ ਜਿਨ੍ਹਾਂ ਵਿਚਾਰਿਆਂ ਨੂੰ ਪਾਗਲ ਮਨੁੱਖਾਂ ਨਾਲ ਰਹਿਣਾ ਪੈਂਦਾ, ਉਹ ਪਾਗਲ ਹੋ ਜਾਂਦਾ, ਉਂਝ ਨਹੀਂ ਆਉਂਦਾ। ਮਨੁੱਖ ਜਿਨ੍ਹਾਂ ਪਸ਼ੂਆਂ ਦੀ ਪ੍ਰਾਕਿਰਤਿਕ ਜ਼ਿੰਦਗੀ ਦੇ ਵਿੱਚ ਫਰਕ ਪਾ ਦਿੰਦੇ ਨੇ, ਉਹਨਾਂ ਦੀ ਜੀਵਨ ਦੀ ਆਜ਼ਾਦੀ ਖੋ ਲੈਂਦੇ ਨੇ, ਕਿਉਂਕਿ ਮਨੁੱਖ ਦੇ ਕੋਲ ਤਾਕਤ ਹੈ। ਉਹ ਪਸ਼ੂ ਪਾਗਲ ਹੋ ਸਕਦਾ, ਬੇਚੈਨ ਹੋ ਸਕਦਾ, ਵਰਨਾ ਪਸ਼ੂ ਬੇਚੈਨ ਨਹੀਂ ਹੋ ਸਕਦਾ। ਕਦੀ ਬਗੌਰ ਮੁਤਾਲਾ ਕਰਕੇ ਦੇਖੋ, ਪੰਛੀਆਂ ਨੂੰ ਸ਼ਾਮ ਨੂੰ ਘਰ ਆ ਰਹੇ ਨੇ ਚਹਿ ਚਹਾਉਂਦੇ ਹੋਏ, ਗੀਤ ਗਾਉਂਦੇ ਹੋਏ। ਰਾਤ ਦਾ ਪਹਿਲਾ ਪਹਿਰ ਸਮਾਪਤ ਹੋਇਆ, ਗੀਤ ਗਾਉਂਦਿਆਂ ਗਾਉਂਦਿਆਂ ਸੌਂ ਗਏ, ਚਹਿ ਚਹਾਉਂਦਿਆਂ ਚਹਿ ਚਹਾਉਂਦਿਆਂ ਸੌਂ ਗਏ। ਅੰਮ੍ਰਿਤ ਵੇਲਾ ਹੋ ਗਿਆ, ਰਾਤ ਦਾ ਚੌਥਾ ਪਹਿਰ ਆਰੰਭ ਹੋ ਗਿਆ, ਚਹਿ ਚਹਾਉਂਦਿਆਂ ਚਹਿ ਚਹਾਉਂਦਿਆਂ ਗੀਤ ਗਾਉਂਦਿਆਂ ਗਾਉਂਦਿਆਂ ਉੱਠ ਬੈਠੇ ਨੇ। ਚਾਨਣਾ ਹੋ ਗਿਆ, ਰੋਸ਼ਨੀ ਹੋ ਗਈ ਹੈ, ਆਪਣੇ ਆਲਣਿਆਂ ਨੂੰ ਤਿਆਗ ਕੇ ਗੀਤ ਗਾਉਂਦਿਆਂ ਹੋਇਆਂ ਰਿਜ਼ਕ ਦੀ ਤਲਾਸ਼ ਦੇ ਚੱਲ ਪਏ। ਦਿਨ ਭਰ ਰਿਜ਼ਕ ਦੀ ਤਲਾਸ਼ ਕੀਤੀ ਹੈ, ਸੂਰਜ ਗਰੂਬ ਆਉਣ ਲੱਗਾ ਹੈ, ਵਾਪਸ ਗੀਤ ਗਾਉਂਦਿਆਂ ਹੋਇਆਂ ਵਾਪਸ ਆ ਰਹੇ ਨੇ। ਗੀਤ ਗਾਉਂਦਿਆਂ ਗਾਉਂਦਿਆਂ ਰਾਤ ਦਾ ਪਹਿਲਾ ਪਹਿਰ ਖਤਮ ਆਉਂਦਿਆਂ ਸੌਂ ਜਾਂਦੇ ਨੇ,

0: ਦਾ ਚੌਥਾ ਪੈਰ ਆਰੰਭ ਹੁੰਦਿਆਂ ਜਗ ਪੈਂਦੇ ਨੇ। ਪ੍ਰਾਚੀਨ ਰਿਸ਼ੀ ਮੁਨੀ ਤੇ ਕਹਿੰਦੇ ਸਨ, ਜਦੋਂ ਪਸ਼ੂ ਸੌਂਦੇ ਨੇ ਸੋ ਜਾਣਾ ਚਾਹੀਦਾ, ਜਦ ਪੰਛੀ ਸੌਂਦੇ ਨੇ ਸੋ ਜਾਣਾ ਚਾਹੀਦਾ, ਔਰ ਜਦ ਪੰਛੀ ਜਾਗਦੇ ਨੇ ਜਾਗ ਪੈਣਾ ਚਾਹੀਦਾ। ਇਹੀ ਪ੍ਰਾਕਿਰਤਿਕ ਹੈ। ਮਨੁੱਖ ਨੇ ਆਪਣਾ ਸੋਣਾ ਵੀ ਗੈਰ ਪ੍ਰਾਕਿਰਤਿਕ ਕਰ ਦਿੱਤਾ ਹੈ, ਜਾਗਣਾ ਵੀ ਗੈਰ ਪ੍ਰਾਕਿਰਤਿਕ ਕਰ ਦਿੱਤਾ ਹੈ, ਖਾਣਾ ਵੀ ਗੈਰ ਪ੍ਰਾਕਿਰਤਿਕ ਕਰ ਦਿੱਤਾ ਹੈ। ਔਰ ਇਹ ਸਭ ਕੁਛ ਕਿਉਂ ਹੋਇਆ? ਖੁਦ ਨੂੰ ਕਰਤਾ ਮੰਨ ਕੇ, ਮੈਂ ਕਰਤਾ, ਤੇ ਇੱਕ ਪਰਮਾਤਮਾ ਕਰਤਾ, ਇੱਕ ਤੂੰ ਕਰਤਾ, ਤੁਹਾਨੂੰ ਦੋ ਕਰਤਿਆਂ ਵਿੱਚ ਕਿਵੇਂ ਬਣੇਗੀ? ਪਰਮਾਤਮਾ ਤੇ ਕਰਤਾ ਹੈ, ਤੇ ਤੇਰਾ ਕਰਤਾ ਹੋਣਾ ਅਚੇਤਪਣੇ ਤੇ ਖੜਾ ਹੈ, ਅਗਿਆਨਤਾ ਤੇ ਖੜਾ ਹੈ। ਤੂੰ ਕਰਤਾ ਨਹੀਂ ਹੈ, ਤੂੰ ਸਵਯਮ ਕ੍ਰਿਤ ਹੈ, ਤੂੰ ਖੁਦ ਕ੍ਰਿਤ ਹੈ। ਐਸਾ ਕੀ ਕੁਛ ਹੈ ਜੋ ਤੂੰ ਬਣਾਇਆ? ਅਗਰ ਹੱਥਾਂ ਨਾਲ ਬਣਾਇਆ ਤਾਂ ਹੱਥ ਕ੍ਰਿਤ ਨੇ ਪਰਮਾਤਮਾ ਦੀ। ਅਗਰ ਦਿਮਾਗ ਨਾਲ ਤੂੰ ਸੋਚਿਆ ਤਾਂ ਦਿਮਾਗ ਕ੍ਰਿਤ ਹੈ ਪਰਮਾਤਮਾ ਦੀ। ਇੱਥੇ ਪੁੱਛੋ ਉਸ ਤੋਂ ਜਿਸਦਾ ਕਦੀ ਕੋਈ ਇੱਕ ਹੱਥ ਨਾਕਾਰਾ ਹੋ ਜਾਂਦਾ, ਟੁੱਟ ਜਾਂਦਾ, ਕੱਟ ਜਾਂਦਾ ਹੈ, ਕੋਈ ਮਿਲਦਾ ਹੈ ਬਾਜ਼ਾਰ ਦੇ, ਲੱਭਦਾ ਹੈ? ਔਰ ਉਸ ਦਿਨ ਉਸਨੂੰ ਪਤਾ ਚੱਲਦਾ ਹੈ ਕਿ ਕਰਤੇ ਦੀ ਇਹ ਕ੍ਰਿਤ ਇੱਕ ਹੱਥ ਦੀ ਕਿੰਨੀ ਕੀਮਤ ਹੈ, ਕਿੰਨੀ ਗੱਲ ਹੈ, ਕਿੰਨੀ ਮਹਾਨਤਾ। ਇਹਨਾਂ ਹੱਥਾਂ ਨੂੰ ਮੈਂ ਕਦੀ ਕੋਈ ਮਹਾਨਤਾ ਨਾ ਦਿੱਤੀ, ਉਸ ਕਰਤੇ ਦੀ ਇਤਨੀ ਵੱਡੀ ਕ੍ਰਿਤ ਮੇਰੇ ਹੱਥ, ਉਸ ਕਰਤੇ ਦੀ ਇਤਨੀ ਵੱਡੀ ਕ੍ਰਿਤ ਇਹ ਜ਼ਬਾਨ, ਇਹ ਦਿਮਾਗ। ਜੈਸੇ ਜੈਸੇ ਮਨੁੱਖ ਬਾਰ ਬਾਰ ਇਹ ਖਿਆਲ ਕਰਦਾ ਜਾਏ, ਤੂੰ ਕਰਤਾ ਹੈ, ਤੂੰ ਕਰਤਾ ਹੈ, ਤੂੰ ਕਰਤਾ ਸਚਿਆਰ ਮੇਡਾ ਸਾਈ, ਤੂੰ ਕਰਤਾ ਹੈ, ਤੂੰ ਹੀ ਕਰਤਾ ਹੈ, ਕਹਿੰਦੇ ਨੇ ਮਨੁੱਖ ਦਾ ਹੰਕਾਰ ਮਿਟ ਜਾਂਦਾ। ਔਰ ਜਿਤਨੀ ਮਿਕਦਾਰ ਵਿੱਚ ਹੰਕਾਰ ਮਿਟਦਾ ਜਾ ਰਿਹਾ ਹੈ, ਉਤਨੀ ਮਿਕਦਾਰ ਵਿੱਚ ਨਿਰੰਕਾਰ ਪ੍ਰਗਟ ਹੁੰਦਾ ਜਾ ਰਿਹਾ। ਔਰ ਜਿਸ ਦਿਨ ਕਰਤਾਪਣ ਬਿਲਕੁਲ ਖਤਮ ਹੋ ਜਾਂਦਾ ਹੈ, ਉਸ ਦਿਨ ਪੂਰਨ ਬ੍ਰਹਮ ਹੈ, ਬ੍ਰਹਮ ਗਿਆ ਨਹੀਂ, ਉਸ ਦਿਨ ਚਾਨਣਾ ਹੀ ਚਾਨਣਾ ਹੋ ਗਿਆ, ਉਸ ਦਿਨ ਪਰਮਾਤਮਾ ਪੂਰਨ ਪ੍ਰਗਟ ਹੋ ਗਿਆ ਉੱਥੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਗੋਸ਼ਟੀ ਲਿਖੀ ਹੈ, ਬੜੀ ਸੁੰਦਰ, ਆਪਦਾ ਇੱਕ ਬੜਾ ਕੀਮਤੀ ਵਾਕ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ। ਉਸ ਵਾਕ ਵਿੱਚ ਕਹਿੰਦੇ ਨੇ, ਇਹ ਕਰਤੇ ਤੂੰ ਹੀ ਹੈ, ਲੇਕਿਨ ਕੁਛ ਕ੍ਰਿਤ ਮੇਰੀ ਵੀ ਹੈ, ਮੈਂ ਵੀ ਕਰਤਾ। ਮਨੁੱਖ ਦੀ ਤਰਫੋਂ ਬੋਲਦੇ ਨੇ, ਔਰ ਪੰਕਤੀਆਂ ਗੁਰੂ ਨਾਨਕ ਦੇਵ ਜੀ ਦੀਆਂ ਨੇ। ਹੈ ਇੱਥੇ ਆਮ ਜਗਤ ਜਿਸ ਢੰਗ ਨਾਲ ਸੋਚਦਾ ਹੈ, ਬਸ ਉਸਦੀ ਵਿਆਖਿਆ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਰ ਰਹੇ ਨੇ, ਬੜੀ ਸੋਹਣੀ। ਸਾਹਿਬ ਕਹਿੰਦੇ ਨੇ, ਤੂੰ ਕਰਤਾ ਹੈ, ਮੈਂ ਕਰਤਾ। ਤਾਂ ਫਿਰ ਪ੍ਰਸ਼ਨ ਹੋਇਆ, ਸਭ ਕੁਛ ਦਾ ਕਰਤਾ ਤੇ ਉਹੀ ਹੈ, ਤਾਂ ਫਿਰ ਦੱਸੋ ਮਨੁੱਖ ਦੀ ਕ੍ਰਿਤ ਕੀ ਹੈ? ਕੀ ਹੈ ਐਸਾ ਜੋ ਮਨੁੱਖ ਦੀ ਕ੍ਰਿਤ ਹੋਵੇ? ਮਹਾਰਾਜ ਇਸ ਤਰ੍ਹਾਂ ਬਿਆਨ ਕਰਦੇ ਨੇ, ਦਾਤ ਜੋਤ ਸਭ ਸੂਰਤ ਤੇਰੀ। ਇਹ ਸ਼ਕਲ ਸੂਰਤ ਤੇਰੀ ਹੈ, ਇਸ ਵਿੱਚ ਮੇਰਾ ਕੋਈ ਚੁਣਾਵ ਨਹੀਂ ਹੈ। ਜੈਸੇ ਨੈਣ ਨਕਸ਼ ਤੋਂ ਦਿੱਤੇ ਵੈਸੇ ਨੇ, ਜੈਸੀ ਆਵਾਜ਼ ਤੋਂ ਦਿੱਤੀ ਵੈਸੀ ਹੈ, ਜੈਸੇ ਅੰਗੂਠੇ ਦੀ ਛਾਪ ਤੋਂ ਦਿੱਤੀ ਵੈਸੀ ਹੈ। ਔਰ ਇਸ ਵਿੱਚ ਪ੍ਰਾਣਾਂ ਦੀ ਹਰਕਤ ਤੇ ਜੋਤ ਚੇਤਨਾ ਸਭ ਤੇਰੀ। ਦਾਤ ਜੋਤ ਸਭ ਸੂਰਤ ਤੇਰੀ, ਇਹ ਨੈਣ ਨਕਸ਼ ਸਭ ਤੇਰੇ, ਕਿਉਂਕਿ ਤੇਰੀ ਕ੍ਰਿਤ ਹੈ। ਇਹ ਹੱਥ ਪੈਰ ਮੂੰਹ ਮੱਥਾ ਸਭ ਤੇਰੀ ਕ੍ਰਿਤ ਹੈ। ਦਾਤ ਜੋਤ ਸਭ ਸੂਰਤ ਤੇਰੀ, ਜੋ ਕੁਛ ਵੀ ਸੂਰਤਾਂ ਦਿਖਾਈ ਦੇ ਰਹੀਆਂ, ਜੋ ਕੁਛ ਵੀ ਆਕਾਰ ਦਿਖਾਈ ਦੇ ਰਿਹਾ ਹੈ, ਔਰ ਜੋ ਕੁਛ ਵੀ ਮੇਰੀ ਸ਼ਕਲ ਸੂਰਤ ਹੈ, ਸਭ ਤੇਰੀ ਕ੍ਰਿਤ ਹੈ। ਤਾਂ ਫਿਰ ਮੇਰਾ ਕੀ ਰਹਿ ਗਿਆ? ਫਿਰ ਮਨੁੱਖ ਦਾ ਕੀ ਰਹਿ ਗਿਆ? ਸਾਹਿਬ ਕਨਨ ਹੈ, ਇਹ ਕਰਤੇ ਮੇਰਾ ਵੀ ਕੁਛ ਕਰਤਾਪਨ ਹੈ, ਤਾਂ ਫਿਰ ਕੀ ਹੈ? ਦਾਤ ਜੋਤ ਸਭ ਸੂਰਤ ਤੇਰੀ, ਬਹੁਤ ਸਿਆਣਪ ਹਉਮੈ ਮੇਰੀ। ਇਹ ਅਹੰਕਾਰ ਮੇਰਾ, ਭਾਵੇਂ ਸਭ ਕੁਛ ਤੇਰਾ ਹੈ ਪਰ ਇਹਦੇ ਉੱਤੇ ਮੋਰ ਮੈਂ ਲਾ ਦਿੱਤੀ ਹੈ। ਮੇਰਾ ਮੇਰਾ ਮੇਰਾ ਮੇਰਾ ਤਨ ਮੇਰਾ ਧਨ ਮੇਰਾ ਦਿਮਾਗ ਮੇਰੀ ਇੱਜ਼ਤ ਮੇਰੀ ਮਾਣ ਮਰਿਆਦਾ ਮੇਰੀ ਸ਼ਕਤੀ ਮੇਰੀ ਕੁੱਲ ਮੇਰੀ ਪ੍ਰਭਤਾ ਤੂੰ ਮਹਾਰਾਜ ਕਹਿੰਦੇ ਇਹ ਤੇ ਮੇਰੀ ਹੈ ਇਹ ਹੰਕਾਰ ਮੇਰਾ ਬਾਕੀ ਕੁਛ ਵੀ ਮੇਰਾ ਨਹੀਂ ਇਹ ਅਹੰਕਾਰ ਦਾ ਕ੍ਰਿਤ ਕਰਤਾ ਮੈਂ ਆ ਇਹ ਮੈਂ ਹੈ ਮੇਰੀ ਕ੍ਰਿਤ ਹੈ ਇਹ ਅਹੰਕਾਰ ਮੇਰਾ ਹੈ ਤੇਰਾ ਨਹੀਂ ਹੈ ਤੂੰ ਤੇ ਇਤਨਾ ਕੁਛ ਬੜਾ ਕੇ ਵੀ ਚੁੱਪ ਹੈ ਖਾਮੋਸ਼ ਹੈ ਤੂੰ ਤੇ ਕਿਧਰੇ ਵੀ ਨਹੀਂ ਕਹਿੰਦਾ ਇਹ ਸਾਗਰ ਮੈਂ ਬਣਾਇਆ ਇਹ ਸੂਰਜ ਮੈਂ ਬਣਾਇਆ ਇਹ ਧਰਤੀ ਮੈਂ ਬਣਾਈ ਤੂੰ ਤੇ ਕਿਧਰੇ ਵੀ ਨਹੀਂ ਕਹਿੰਦਾ ਇਹ ਗੱਲ ਵੱਖਰੀ ਹੈ ਕਿ ਖੁਦਾ ਨੂੰ ਵੀ ਬੁਲਾਇਆ ਹੈ ਇੱਕ ਥਾਂ ਤੇ ਡਾਕਟਰ ਮੁਹੰਮਦ ਇਕਬਾਲ ਨੇ ਉਸਨੇ ਵੀ ਖੁਦਾ ਤੇ ਮਨੁੱਖ ਦੀ ਗੋਸ਼ਟੀ ਲਿਖ ਦਿੱਤੀ ਗੁਰੂ ਨਾਨਕ ਦੇ ਕਹਿਣ ਦਾ ਆਪਣਾ ਆਲਮਾਨਾ ਢੰਗ ਉਹ ਸ਼ਾਇਰ ਹੈ ਉਸਦੇ ਕਹਿਣ ਦਾ ਆਪਣਾ ਢੰਗ ਸਾਹਿਬ ਕਹਿੰਦੇ ਨੇ ਦਾਤ ਜੋਤ ਸਭ ਸੂਰਤ ਤੇਰੀ ਤਮਾਮ ਸ਼ਕਲ ਸੂਰਤ ਔਰ ਮੇਰੀ ਸ਼ਕਲ ਸੂਰਤ ਸਭ ਤੇਰੀ ਇਹ ਨੈਣ ਨਕਸ਼ ਤੇਰੇ ਇਹ ਪ੍ਰਾਣਾਂ ਦੀ ਹਰਕਤ ਤੇਰੀ ਇਹ ਆਤਮਾ ਤੇਰੀ ਪਰ ਬਹੁਤ ਸਿਆਣਪ ਹਉਮੈ ਮੇਰੀ ਚਤਰਾਈ ਤੇ ਅਹੰਕਾਰ ਮੇਰਾ ਤੇਰਾ ਨਹੀਂ ਪੰਡਿਤ ਦਇਆ ਰਾਮ ਹੋਏ ਨੇ ਗੁਜਰਾਤ ਦੇ ਚ ਗੁਜਰਾਤੀ ਸੰਤ ਹੋਏ ਨੇ ਗੁਜਰਾਤੀ ਭਗਤ ਕਾਠੀਆਵਾੜ ਦੇ ਇਲਾਕੇ ਚ ਇਹ ਕਹਿੰਦੇ ਨੇ ਹੇ ਪ੍ਰਭੂ ਤੇਰੇ ਕਦਮਾਂ ਦੇ ਚ ਕੁਛ ਅਰਪਣ ਕਰਨ ਨੂੰ ਜੀ ਕਰਦਾ ਤੇ ਅਰਪਣ ਮੈਂ ਉਹ ਕਰਨਾ ਚਾਹੁੰਦਾ ਜੋ ਮੇਰਾ ਹੋਵੇ ਕਿ ਤੇਰੀ ਚੀਜ਼ ਤੇਰੇ ਅੱਗੋਂ ਰੱਖਦੇ ਹਾਂ ਜੈਸੇ ਰਵਿਦਾਸ ਕਹਿੰਦੇ ਤੇਰਾ ਦੀਆ ਤੁਝੇ ਕਿਆ ਅਰਪਾ ਨਾਮ ਤੇਰਾ ਤੂੰ ਹੀ ਚਵਰ ਡੁਲਾ ਰਹੇ ਤੂੰ ਦਿੱਤਾ ਤੇ ਤੇਰੇ ਅੱਗੋਂ ਰੱਖਾਂ ਕੋਈ ਸ਼ੋਭਾ ਨਹੀਂ ਦਿੰਦਾ ਕੋਈ ਗੱਲ ਫੱਬਦੀ ਨਹੀਂ ਤੂੰ ਦਇਆ ਰਾਮ ਕਹਿੰਦੇ ਨੇ ਮੈਂ ਉਹ ਤੇਰੇ ਕਦਮਾਂ ਦੇ ਚ ਰੱਖਣਾ ਚਾਹੁੰਦਾ ਜੋ ਮੇਰਾ ਹੋਵੇ ਕਿ ਤੂੰ ਮੈਨੂੰ ਦਿੱਤਾ ਤੇ ਮੈਂ ਤੇਰੇ ਅੱਗੋਂ ਰੱਖਦੇ ਹਾਂ ਇਹ ਤੇ ਕੁਛ ਵੀ ਨਹੀਂ ਮੈਂ ਉਹ ਰੱਖਣਾ ਚਾਹੁੰਦਾ ਜੋ ਮੇਰਾ ਹੈ ਪਰ ਮੇਰੀ ਇੱਕ ਬੇਨਤੀ ਹੈ ਤੂੰ ਕਬੂਲ ਕਰ ਪ੍ਰਵਾਨ ਕਰ ਕਿਉਂਕਿ ਮੇਰਾ ਹੈ ਪਤਾ ਨਹੀਂ ਤੂੰ ਕਬੂਲ ਕਰੇਗਾ ਕਿ ਨਹੀਂ ਕਰੇਗਾ ਉਹਨੇ ਵੀ ਆਪਣੇ ਢੰਗ ਨਾਲ ਗੁਜਰਾਤੀ ਭਾਸ਼ਾ ਦੇ ਵਿੱਚ ਗੋਸ਼ਟੀ ਲਿਖੀ ਹੈ ਤੂੰ ਪ੍ਰਭੂ ਬੋਲਿਆ ਅੱਛਾ ਠੀਕ ਹੈ ਕੀ ਹੈ ਤੇਰਾ ਭੇਟ ਕਰ ਕੀ ਹੈ ਤੇਰਾ ਇਹ ਭਗਤ ਕਹਿੰਦਾ ਮੇਰਾ ਬਸ ਇਹੀ ਹੈ ਇਹ ਭੇਟ ਕਰਨਾ ਚਾਹੁੰਦਾ ਮੇਰਾ ਇਹ ਜੋ ਹੰਕਾਰ ਹੈ ਇਹ ਜੋ ਮੈਂ ਹੈ ਇਹ ਜੋ ਮੇਰਾ ਹੈ ਬਸ ਇਹ ਭਾਵ ਭੇਟ ਕਰਨਾ ਚਾਹੁੰਦਾ ਤਾਂ ਕਿ ਤੂੰ ਪੂਰਨ ਤੌਰ ਤੇ ਪ੍ਰਗਟ ਹੋਵੇ ਤਾਂ ਕਿ ਮੈਂ ਤੇਰੀ ਝਲਕ ਦੇਖ ਸਕਾਂ ਬਸ ਮੈਂ ਖੁਦ ਹੀ ਦੀਵਾਰ ਹਾਂ ਔਰ ਕੁਛ ਨਹੀਂ ਮੈਂ ਹੀ ਦੀਵਾਰ ਬਣਿਆ ਆ ਔਰ ਇਹ ਦੀਵਾਰ ਮੇਰੇ ਕੋਲ ਗਿਰਦੀ ਨਹੀਂ ਤੂੰ ਕਬੂਲ ਕਰੇ ਤੇ ਮੈਂ ਇਹੀ ਰੱਖਦੇ ਹਾਂ ਤੇਰੇ ਅੱਗੋਂ ਸਮੁੱਚੇ ਜਗਤ ਵਿੱਚ ਅਹੰਕਾਰ ਦਾ ਹੀ ਸੰਘਰਸ਼ ਹੈ ਰਾਜਨੈਤਿਕ ਦੁਨੀਆਂ ਵਿੱਚ ਅਹੰਕਾਰ ਧਾਰਮਿਕ ਦੁਨੀਆਂ ਵਿੱਚ ਅਹੰਕਾਰ ਸਮਾਜਿਕ ਦੁਨੀਆਂ ਵਿੱਚ ਅਹੰਕਾਰ ਇਸ ਵਾਸਤੇ ਪਰਿਵਾਰ ਦੇ ਸੰਘਰਸ਼ ਧਾਰਮਿਕ ਦੁਨੀਆਂ ਦੇ ਸੰਘਰਸ਼ ਰਾਜਨੀਤੀ ਦੇ ਸੰਘਰਸ਼ ਅਹੰਕਾਰ ਮੈਂ ਮੈਂ ਮੈਂ ਹਮ ਬਟ ਕਵ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਏ ਬੁੱਧ ਕਵੇ ਨਾ ਨਾਸੀ ਰਵਿਦਾਸ ਕਹਿੰਦੇ ਨੇ ਮੈਂ ਕਵੀ ਤੂੰ ਕਵਿਤਾ ਦਾ ਕਰਤਾ ਬਣ ਗਿਆ ਕੋਈ ਜ਼ਾਤ ਦਾ ਕਰਤਾ ਬਣ ਗਿਆ ਕੋਈ ਕੁੱਲ ਦਾ ਕਰਤਾ ਬਣ ਗਿਆ ਕੋਈ ਗਿਆਨ ਦਾ ਕਰਤਾ ਬਣ ਗਿਆ ਕੋਈ ਸੰਨਿਆਸੀ ਸੰਨਿਆਸ ਦਾ ਕਰਤਾ ਬਣ ਗਿਆ ਹਮ ਬਡ ਕਵ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ਕੋਈ ਯੋਗ ਦਾ ਕਰਤਾ ਬਣ ਗਿਆ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਵੇ ਨਾ ਨਾਸੀ ਕੋਈ ਦਾਨ ਦਾ ਕਰਤਾ ਬਣ ਗਿਆ ਤੇ ਜਿਸ ਦਿੱਤੇ ਹੋਏ ਦੇ ਨਾਲ ਕਰਤਾਪਣ ਜੁੜਿਆ ਹੋਇਆ ਉਹਨੂੰ ਦਾਨ ਮੰਨਿਆ ਹੀ ਨਹੀਂ ਗਿਆ ਉਹ ਤੇ ਮਨੁੱਖ ਦੇ ਹੱਥਾਂ ਚ ਹੀ ਹੈ ਕਿਉਂਕਿ ਕਰਤਾਪਣ ਦੇ ਨਾਲ ਜੁੜ ਗਿਆ ਉਹਦਾ ਅਹੰਕਾਰ ਦੇ ਨਾਲ ਜੁੜਿਆ ਹੈ ਤੀਰਥ ਵਰਤ ਅਰਦਾਨ ਕਰ मन में धरे गुमान, नानक ने फल जात तै ज्यों कुन चरे इस नाम। धर्म दी साधना दी सफलता किस तरह मनांगे, जितना मैं मिटदा जाएगा समझ लो सफलता मिलती जा रही है, और जिस दिन टोटल मैं मिट जांदा है तो प्रगट हो जांदा, तो करता तो भया मुझ में रहा ना हो। जब आपा पर का मिट गया जत देखा तद तो चारों पासे कबीर दी महिमा बड़ी हुई, उपमा बड़ी हुई, इस दे ज्ञान दी, इस दे व्यवहार दी, इस दी जीवन शैली दी, ते कुछ एक ने मूंद ते उपमा की थी। कबीर धन है तो अब दी ज्ञातली अर्ज करा, उपमा करना मनुख दी एक मजबूरी है, निंदा करना मनुख दी एक मजबूरी है। उपमा ये उस दी करदा है जो इसका भविष्य होवे, जो ये होना चाहता है, जो ये बनना चाहता है, वरना उपमा कर नहीं सकता। कोई किसी फिल्म स्टार दी उपमा पिया करदा है, कोई राजनीतिक दी उपमा पिया करदा है, कोई किसी संत महापुरुष दी उपमा पिया करदा है, मनुख ओही कुछ होना चाहता है, वरना उपमा का कोई मतलब ही नहीं। मनुख निंदा कर रहा है, अपने ही माजी की निंदा कर रहा है, पशु सी पशुआ वाली कृत किधरे प्रगट हो रही है, निंदा पिया करता है, दरअसल अपने पिछोकड़ नू ही बंडदा पिया, होर कुछ नहीं। अगर इस तरह देखो या इंज कर लो, ये निंदा कर रहा है अपने माजी की, ये उपमा कर रहा है अपने मुस्तकबिल की, ये निंदा कर रहा है अपने अतीत की, ये उपमा कर रहे अपने भविष्य की। लाजमी है, ये हकीकत है, एक बहुत सच्चाई है, वरना मनुख उपमा कर ही नहीं सकता। उपमा लाजमी अगे मनुख की मंजिल है, मनुख वैसा होना चाहता है, उस वर्गा होना चाहता है, ताई ते जो है उपमा कर रहे है, वरना तो सवाल ही नहीं पैदा होता। कहते हैं जिस दिन मनुख नु मंजिल लग पई, दो चीजा मिट जांदी, निंदा ते उस तो मिट जांदी, खत्म हो गया अतीत, खत्म हो गया भविष्य, मंजिल ही मिल गई, टिकाणा ही मिल गया। उस्तत निंदा तो सं रहत हो जांदा, उस्तत निंदा दो ते आगे खोजे पद निर्वाणा, पर जन नानक ए उखेल कठन है किन हो गुरमुख जाना। अगर कोई निंदा कर रहे है, इतनी गल समझ लेना, अपने पिछोकड़ दी निंदा कर रहे है, और कुछ भी नहीं है, कुछ भी नहीं है। अगर कोई मनुख उपमा कर रहे है तो अपने भविष्य दी निंदा कर रहे है, ये कुछ होना चाहता है, वरना ये हो नहीं सकता है कि राजनीतिक दी उपमा करे, राजनीतिक होना चाहता है, एक बादशाह दी उपमा करे, ये बादशाह होना चाहता है, एक फिल्म एक्टर दी उपमा करे, ये एक्टर होना चाहता है। मैं ते भारत देश देख के हैरान होना है, एक फिल्म एक्टर किधरे आ जाता है, लखां दी भीड़ इकट्ठी हो जाती है, मनुख कोई कुछ होना चाहता है, उसी दी परिक्रमा करेगा, उसी दे आले दुआले घूमेगा, और की है। मनुख अपने भविष्य दी परिक्रमा करता है, मनुख अपने अतीत दी निंदा करता है, जो पिछे पशु जगत दे ये कर चुके है, वो जद किधरे किधरे भी इसनो दिखाई देंदा है तो बंडदा है, निंदा करता है। निंदा मनुख अपने अतीत दी करदा है, उपमा मनुख अपने भविष्य दी करदा है, जो कुछ ये होना चाहता है, और परमात्मा होए बिना इसनो चैन मिलन भी नहीं लगी, ये भी मैं अर्ज करते हैं। और जिस दिन परमात्मा हो जाता है, करता ही प्रगट हो जाता है, कृत सारी मर जाती है, वो ऐलानिया कह देंदा है, ना हम किया ना करेंगे, ना कर सके शरीर, क्या जानो किच हर किया, भयो कबीर कबीर। ना मैं कर सकदा, ना मेरे कुल समर्था है, ना ही ये शरीर मेरा, पता नहीं रब ने के कीता है, कीता रब ने, दुनिया कही जा रही है, धन कबीर धन कबीर धन कबीर। ओ पुरुष है ਜਿਸਦਾ ਆਪਣਾ ਕਰਤਾਪਣ ਮਿਟ ਗਿਆ ਤੇ ਪੂਰਨ ਕਰਤਾ ਪ੍ਰਗਟ ਹੋ ਗਿਆ, ਇਹ ਉਹ ਕਹਿ ਸਕਦਾ ਹੈ। ਰਹੀਮ ਆਪਣੇ ਜ਼ਮਾਨੇ ਦਾ ਇੱਕ ਬਹੁਤ ਵੱਡਾ ਦਾਨੀ ਸੀ, ਲੇਕਿਨ ਦੇਣ ਲੱਗਿਆਂ ਅਕਸਰ ਇਸ ਦੀਆਂ ਅੱਖਾਂ ਨੀਵੀਆਂ ਰਹਿੰਦੀਆਂ ਸਨ, ਔਰ ਚੱਲਦਿਆਂ ਹੋਇਆਂ ਵੀ ਅਕਸਰ ਨੀਵੀਂ ਅੱਖ ਨਾਲ ਚੱਲਦਾ ਸੀ। ਦੋ ਚਾਰ ਸਿਆਣਿਆਂ ਨੇ ਕਿਧਰੇ ਕਹਿ ਦਿੱਤਾ, ਤੇ ਸਿਆਣੇ ਅਕਸਰ ਹੰਕਾਰੀ ਹੁੰਦੇ ਨੇ ਕਿਉਂਕਿ ਸਿਆਣਪ ਦਾ ਹੰਕਾਰ ਹੁੰਦਾ ਹੀ ਹੈ, ਵੀ ਹੱਦ ਹੋ ਗਈ, ਤੂੰ ਦੇਣ ਵਾਲਾ ਹੈ, ਜਦ ਤੇਰਾ ਹੱਥ ਉੱਚਾ ਹੈ ਤਾਂ ਤੇਰਾ ਸਿਰ ਉੱਚਾ ਹੋਣਾ ਚਾਹੀਦਾ, ਤੂੰ ਸਿਰ ਨੀਵਾਂ ਕਿਉਂ ਕਰਦਾ, ਆਪਣੀ ਅੱਖਾਂ ਨੀਵੀਆਂ ਕਿਉਂ ਕਰਦਾ, ਨੈਣ ਨੀਚੇ ਕਿਉਂ ਕਰਦਾ, ਤੇਰਾ ਹੱਥ ਉੱਚਾ ਰਹਿੰਦਾ, ਤੂੰ ਦਾਨੀ ਹੈ, ਹਰ ਇੱਕ ਨੂੰ ਦੇਣਾ ਹੈ, ਤੂੰ ਤੇਰਾ ਸਿਰ ਵੀ ਉੱਚਾ ਹੋਣਾ ਚਾਹੀਦਾ। ਤੂੰ ਪਤਾ ਹੈ ਰਹਿਮ ਕੀ ਕਹਿੰਦਾ, ਸਾਈਂ ਸਭ ਕੋ ਦੇਤ ਹੈ, ਪੋਖਤ ਹੈ ਦਿਨ ਰੈਨ, ਲੋਗ ਨਾਮ ਮੇਰੋ ਕਹੇ ਯਾ ਤੇ ਨੀਚੇ ਨੈਣ। ਦਾਤਾ ਪਰਿਪੂਰਨ ਪਰਮਾਤਮਾ, ਅਗਿਆਨੀ ਲੋਕ ਰਹੀਮ ਨੂੰ ਦਾਨੀ ਕਹਿ ਦਿੰਦੇ ਨੇ, ਸ਼ਰਮ ਦਾ ਵਾਰਾ ਮੇਰਾ ਸਿਰ ਝੁਕ ਜਾਂਦਾ, ਕੀ ਕਰ। ਲੋਕੀ ਕਹਿੰਦੇ ਨੇ ਸ਼ਰਮ ਦਾ ਮਾਰਾ, ਮੈਂ ਸੋਚਦਾ ਧਰਤੀ ਪਟੇ ਤੇ ਸਮਾਵਾਂ, ਦਾਤਾ ਤੇ ਤੂੰ, ਮੈਂ ਤੇ ਕ੍ਰਿਤ ਹਾਂ, ਮੈਂ ਤੇ ਨਿਮਿਤ ਹਾਂ, ਕਰਤਾ ਤੇ ਤੂੰ ਹੈ, ਸਭ ਕੁਛ ਦਾ ਕਰਤਾ। ਇਕਬਾਲ ਨੇ ਜਿਸ ਢੰਗ ਨਾਲ ਗੋਸ਼ਟੀ ਲਿਖੀ ਹੈ, ਮੈਂ ਥੋੜ੍ਹਾ ਜਿਹਾ ਹੋਰ ਸਪਸ਼ਟ ਕਰਨ ਦੀ ਤੁਹਾਡੇ ਸਾਹਮਣੇ ਕੋਸ਼ਿਸ਼ ਕਰਾਂ, ਕਿਉਂਕਿ ਮੂਲ ਮੰਤਰ ਦਾ ਇਹ ਅੱਖਰ ਕਰਤਾ ਆਪਣੇ ਵਿੱਚ ਇਤਨਾ ਕੁਛ ਛੁਪਾਈ ਬੈਠਾ ਹੈ। ਹੋ ਸਕਦਾ ਹੈ ਅਗਰ ਉਹ ਨਿਆਏ ਸ਼ਾਸਤਰ ਦਾ ਕਰਤਾ ਜਿਸ ਢੰਗ ਨਾਲ ਲਿਖ ਗਿਆ ਔਰ ਉਸੇ ਢੰਗ ਨਾਲ ਸੁਣਾਇਆ ਜਾਏ, ਵਿਚਾਰਿਆ ਜਾਏ, ਬਹੁਤ ਸਾਰੇ ਲੋਕ ਗੁਸਤਾਖੀ ਮਾਫ ਸਮਝ ਦੇ ਤਲ ਤੋਂ ਜੋ ਥੱਲੇ ਜੀ ਰਹੇ ਨੇ ਨਾਸਤਿਕ ਹੋ ਜਾਣਗੇ। ਨਿਆਏ ਸ਼ਾਸਤਰ ਨੂੰ ਪੜ੍ਹ ਕੇ ਬਥੇਰੇ ਨਾਸਤਿਕ ਹੋ ਗਏ ਸਨ, ਕਿਉਂਕਿ ਉਸਨੇ ਆਪਣੇ ਹੋਂ ਬਿਲਕੁਲ ਇੱਕ ਪਾਸੇ ਕਰ ਲਈ ਸੀ। ਕੁਛ ਵੀ ਨਹੀਂ ਈਸ਼ਵਰ ਤੋਂ ਬਿਨਾਂ, ਕੁਛ ਵੀ ਨਹੀਂ, ਕੁਛ ਵੀ ਨਹੀਂ। ਪਾਪ ਵੀ ਹੋਈ, ਪੁੰਨ ਵੀ ਹੋਈ, ਬੁਰਾ ਵੀ ਹੋਈ, ਭਲਾ ਵੀ ਹੋਈ, ਰਾਤ ਵੀ ਹੋਈ, ਦਿਨ ਵੀ ਹੋਈ, ਜਨਮ ਵੀ ਹੋਈ, ਮ੍ਰਿਤੂ ਵੀ ਹੋਈ, ਇਤਨੀ ਵਿਆਖਿਆ ਕਰਦਾ ਗਿਆ, ਇਤਨੀ ਵਿਆਖਿਆ ਕਰਦਾ ਗਿਆ, ਆਖਿਰ ਮਨੁੱਖਾਂ ਦੀ ਸਮਝ ਤੋਂ ਪਰੇ ਹੋ ਗਈ ਗੱਲ। ਜੈਸੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਸਹਿਸ ਤੋ ਨੈਣ ਨਾ ਨੈਣ ਹੈ ਤੋਇ ਕੋ, ਸਹਿਸ ਮੂਰਤ ਨਾ ਨਾ ਏਕ ਤੋਈ, ਤੇਰੀ ਕੋਈ ਮੂਰਤੀ ਨਹੀਂ ਹੈ। ਚੱਕਰ ਚੈਨ ਅਰ ਵਰਨ ਜਾਤ ਅਰ ਪਾਤ ਨੈਣ, ਜੇ ਕੋਈ ਤੇਰਾ ਚੱਕਰ ਚੈਨ ਨਹੀਂ, ਕੋਈ ਤੇਰੀ ਮੂਰਤ ਨਹੀਂ, ਸਹਿਸ ਮੂਰਤ ਨਾ ਨਾ ਏਕ ਤੋਈ, ਪਰ ਸਾਰੀਆਂ ਮੂਰਤੀਆਂ ਤੇਰੀਆਂ ਨੇ। ਗੁਰੂ ਨਾਨਕ ਦੇਵ ਜੀ ਕਹਿੰਦੇ, ਤੇਰੀ ਕੋਈ ਮੂਰਤੀ ਨਹੀਂ, ਸਾਰੀਆਂ ਮੂਰਤੀਆਂ ਤੇਰੀਆਂ। ਸਹਿਸ ਤੋ ਨੈਣ ਨਾ ਨਾ ਨੈਣ ਹੈ ਤੋਇ ਕੋ, ਸਹਿਸ ਮੂਰਤ ਨਾ ਨਾ ਏਕ ਤੋਈ, ਸਹਿਸ ਪਦ ਬਿਮਲ ਨੰਦ ਏਕ ਪਦ ਗੰਧ ਬਿੰਦ, ਸਹਿਸ ਤੋ ਗੰਧ ਇਓ ਚਲਤ ਮੋਈ, ਤੇਰੇ ਕੋਈ ਪੈਰ ਨਹੀਂ ਪਰ ਸਾਰੇ ਪੈਰ ਤੇਰੇ ਨੇ, ਤੇਰੀ ਕੋਈ ਨੱਕ ਨਹੀਂ ਗੰਧ, ਗੰਧ ਸੁਗੰਧ ਮਾਣਨ ਵਾਲੀ ਨਾਸਕਾ, ਤੇਰੀ ਕੋਈ ਨੱਕ ਨਹੀਂ ਵੀ ਸਾਰੀਆਂ ਨਾਸਕਾ ਤੇਰੀਆਂ ਨੇ ਔਰ ਕਿਸ ਦੀਆਂ, ਤੇਰੀ ਕੋਈ ਜ਼ਬਾਨ ਨਹੀਂ ਸਭ ਜ਼ਬਾਨਾਂ ਤੇਰੀਆਂ, ਤੇਰਾ ਕੋਈ ਰੂਪ ਨਹੀਂ ਸਾਰੇ ਰੂਪ ਤੇਰੇ ਨੇ, ਤੇਰੀ ਕੋਈ ਅੱਖ ਨਹੀਂ ਸਾਰੀਆਂ ਅੱਖਾਂ ਤੇਰੀਆਂ ਨੇ, ਤੇਰੇ ਕੋਈ ਪੈਰ ਨਹੀਂ ਸਾਰੇ ਪੈਰ ਤੇਰੇ ਨੇ, ਤੇਰੇ ਕੋਈ ਹੱਥ ਨਹੀਂ ਸਾਰੇ ਹੀ ਹੱਥ ਤੇਰੇ ਨੇ। ਤੇ ਪਹਿਲੀ ਹੋ ਗਈ, ਕਿਸ ਤਰ੍ਹਾਂ ਪਕੜੋਗੇ ਗੁਰੂ ਨਾਨਕ ਦੀ ਇਸ ਗੱਲ ਨੂੰ, ਨਿਰਗੁਣ ਰੂਪ ਦੇ ਕੋਈ ਤੇਰੀ ਅੱਖ ਨਹੀਂ ਪਰ ਸਾਰੀਆਂ ਅੱਖਾਂ ਤੇਰੀਆਂ ਨੇ, ਤੂੰ ਕਰਤਾ ਹੈ ਔਰ ਇਹ ਕ੍ਰਿਤ ਹੈ, ਔਰ ਤੂੰ ਆਪਣੀ ਕ੍ਰਿਤ ਦੇ ਚ ਬੈਠਾ ਹੋਇਆ, ਆਪਣੀ ਕ੍ਰਿਤ ਤੋਂ ਵੱਖ ਨਹੀਂ ਹੈ। ਕਰਤਾ ਪੁਰਖ, ਪੁਰਖ ਕਹਿੰਦੇ ਨੇ ਪੂਰੇ ਹੋਇਆ ਵਿਆਪਕ, ਆਪਣੀ ਕ੍ਰਿਤ ਦੇ ਵਿੱਚ ਤੂੰ ਬੈਠਾ ਹੈ, ਕ੍ਰਿਤ ਤੋਂ ਅਲੱਗ ਨਹੀਂ। ਜੇ ਅੱਖਾਂ ਤੇਰੀਆਂ ਕ੍ਰਿਤ ਨੇ ਤੂੰ ਅੱਖ ਦੇ ਚ ਤੋਂ ਹੀ ਹੈ, ਨੱਕ ਤੇਰੀ ਕ੍ਰਿਤ ਹੈ ਤੂੰ ਨੱਕ ਦੇ ਚ ਤੋਂ ਹੀ ਹੈ, ਹੱਥ ਤੇਰੀ ਕ੍ਰਿਤ ਹੈ ਤੂੰ ਹੱਥਾਂ ਦੇ ਚ ਤੋਂ ਹੀ ਹੈ, ਪੈਰ ਤੇਰੀ ਕ੍ਰਿਤ ਹੈ ਤੂੰ ਪੈਰਾਂ ਦੇ ਚ ਤੋਂ ਹੀ ਹੈ, ਦਿਨ ਤੇਰੀ ਕ੍ਰਿਤ ਹੈ ਤੂੰ ਦਿਨ ਦੇ ਚ ਤੋਂ ਹੀ ਹੈ, ਰਾਤ ਤੇਰੀ ਕ੍ਰਿਤ ਹੈ ਤੂੰ ਰਾਤ ਦੇ ਚ ਤੋਂ ਹੀ ਹੈ, ਸੂਰਜ ਤੇਰੀ ਕ੍ਰਿਤ ਹੈ ਤੂੰ ਸੂਰਜ ਦੇ ਚ ਤੋਂ ਹੀ ਹੈ। ਇਸ ਨੂੰ ਇਸ ਤਰ੍ਹਾਂ ਲੈਣਾ, सहस तो नैन नना नैन है तो एको सहस मूरत नना एक तोई। तेरी कोई अख नहीं सारियां अखा तेरिया, तेरी कोई मूरत नहीं सारियां मूरतां जो है तेरिया ने। इधर सब व्यापक है, सब सिलसिला जो है तेरा है। तो खैर मुख्तसर मैं अर्ज करा, इकबाल ने जिस ढंग नाल गोष्ठी लिखी है बयान करा। खुदा ने मनुख नो आख्या जहां राज यक आब गिल आफरेदम, तो ईरान ता तार जंग आफरेदी। इस तरह के जेडे शायर कवि आंदे ना, जिवें कदी आसमान ते बिजली चमकदी है एवें एक छिण वास्ते एक सैकंड वास्ते, कदी कदी इस तरह के शायर इस तरह के कवि किसी वक्त एक लम्हे वास्ते एक सैकंड वास्ते पूरे ब्रह्म ज्ञानी आते हैं उस विच, जो इन्हों ये झलक मिलती है अगे पिछे नहीं आते। संत हो जो हर वक्त संत है, मिलिया होए ना विछड़े, जे मिलिया हो मिल गया विछड़ता नहीं, बूंद सागर विच मिल गई। इस तरह के शायर इस तरह के कवि इतने गहरे, कदी कदी इन्हों एक झलक मिलती है इस तरह जिमें अंधेरे च कोई बिजली चमकी है, ते थोड़ा जिहा चानना हो गया लिशकारा हो गया। इस वास्ते उस समय इन्हां दे आखे हुए जिहड़े बोल आउंदे ने ब्रह्म ज्ञानियां नाल मेल खा जांदे ने, महापुरशां नाल मेल खा जांदे ने। जैसे इकबाल कहिंदा है, दरमियान कारे दरिया तख्ता बदम करदा अमी, बाज में गोयन के दामन तरमकुन होशियार बास। ऐ प्रभु तख्ते नाल तू मैनू पक्का बन के दरिया दे सुट दिता है, ते हुण तू मैनू ये कह रहा है भिजी भी ना ते किनारे ते लग जा, ते हुण किनारे ते लगना मेरी मर्जी है, ते भेजा ना हुण मेरी मर्जी है, तू ते बन के रख दिता मैनू। दरमियान कारे दरिया तख्ता बदम करदा मी, बाज में गोयन के तामन तरम कुन होशियार बास। सब कुछ हो रहा है मैं कर नहीं रहा, एक बार सब कुछ हो रहा है, मैं तेरी कृत ते कृत देश तो बैठा है, हो रहे हैं मैं नहीं कर रहा, मैं हां ही नहीं। बाज में गोयन के दामन तरम कुन होशियार बास। सूफी संता ने भी इस मामले बहुत कुछ किया। खैर मुख्तसर में अर्ज करा, इकबाल कहते ने जहां राज यक आबो गिल आफरे दम, तू ईरान ता तार जंग आफरी दी। ऐ मनुख देख मैं जमीन बनाई, दरिया बनाए, पहाड़ बनाए, ते जिथे जिथे तक तेरी पहुंच हुई तू वंड के रख देता, किधरे अफगानिस्तान बना देता, ईरान बना देता, तातार बना देता, टर्की तुर्की बना देता। इन्हां मुल्कां दे उसने नाम लिखे ने अपने रदीफ काफी दी चाल दे कविता दे, तू की कीता जमीन तू इस तरह वंडी क्यों, तू टुकड़े टुकड़े क्यों कीती। जहां राज यक आबो गिल आफरी दम, तू ईरान तातार जंग आफरी थी। मन राज यक फौलाद नाब आफरी दम, तू शमशीर तीरो तुफंग आफरी थी। मैं लोहा बनाया तू बदूका बना लिया, तीर बना ले तोपा बना लिया, ये तू की कीता। मैं लोहा इस वास्ते ते नहीं बनाया सी, ये तू की कीता। मैं ते तेरी वरतों वास्ते बनाया सी, कोई कारामद चीज जिस नाल कुछ तामीर होवे। और आप दी ज्ञात लई अर्ज करा, जद कोई मनुख तामीर कर रहा होवे और उस तामीर दिच लीन होवे, जितना लीन होवे उसका अहंकार नहीं होवेगा, उस वक्त रब दे नेड़े आंदा। एक कवि जद कविता दिच लीन होके कविता लिख रहा होंदा रब दे नेड़े आंदा, एक मुसव्वर जद लीन होके तस्वीर बना रहे आंदा है रब दे नेड़े आंदा है, एक संगदराश जद लीन होके बुद्ध घड़ रहे आंदा है रब दे नेड़े आंदा है, ਔਰ ਜਿਸ ਵਕਤ ਕੁਛ ਮਨੁੱਖ ਮਿਟਾ ਰਿਹਾ ਹੁੰਦਾ ਰੱਬ ਤੋਂ ਦੂਰ ਆਉਂਦਾ, ਇਹ ਵੀ ਮਿਰਸ ਕਰਦੇ ਆ, ਬਣਾਉਣ ਲੱਗਿਆ ਨੇੜੇ ਆਉਂਦਾ। ਮੈਨੂੰ ਤੇ ਗੱਲ ਭੁੱਲਦੀ ਨਹੀਂ, ਇੰਦੌਰ ਦੇ ਨੇੜੇ ਇੱਕ ਮੰਦਿਰ ਹੈ, ਉਹਨੂੰ ਸਵਰਗ ਮੰਦਿਰ ਕਹਿੰਦੇ ਨੇ, ਤੇ ਉੱਥੇ ਕੋਈ ਗਾਲਬਨ 22 ਸਾਲ ਤੋਂ ਇੱਕ ਮੂਰਤੀ ਬਣਾ ਰਿਹਾ ਸੀ ਸੰਗਤ ਰਾਜ ਸੁਣ ਤੇ, ਉਹ ਬਣ ਗਈ ਹੈ, ਦੂਜੇ ਮੁਸੱਵਰ ਨੇ ਬਣਾਈ ਹੈ, ਦੂਜੇ ਸੰਗਤ ਰਾਜ ਨੇ, ਉਹ ਵਿਚਾਰਾ ਗੁਜ਼ਰ ਗਿਆ। ਤੇ ਮੰਦਿਰ ਦੇ ਮੁੰਤਜ਼ਮ ਉਸਨੂੰ ਜੈਪੁਰ ਤੋਂ ਲਿਆ ਹੈ ਔਰ ਉਸਨੂੰ ਕਹਿਣ ਲੱਗੇ ਘੱਟ ਤੋਂ ਘੱਟ 2 ਸਾਲ ਦੇ ਚ ਮੂਰਤੀ ਬਣਾ ਦੇਈ, 20 ਫੁੱਟ ਵੱਡੀ ਮੂਰਤੀ, 20 ਫੁੱਟ ਮਹਾਤਮਾ ਬੁੱਧ ਦੀ। ਲੇਕਿਨ ਉਹ 22 ਸਾਲਾਂ ਵਿੱਚ ਵੀ ਕੰਪਲੀਟ ਨਾ ਕਰ ਸਕੇ, ਮੂੰਹ ਮੱਥਾ ਗੜ ਦਿੱਤਾ, ਹੱਥ ਵੀ ਮਹਾਤਮਾ ਬੁੱਧ ਦੇ ਬਣਾ ਦਿੱਤੇ, ਗੋਡਿਆਂ ਤੱਕ ਬਣਤਰ ਬਣਾ ਦਿੱਤੀ, ਸਿਰਫ ਚਰਨ ਰਹਿ ਗਏ ਪੈਰ। ਔਰ 3-4 ਸਾਲਾਂ ਤੋਂ ਬਸ ਸਵੇਰੇ ਹਥੋੜਾ ਛੈਣੀ ਲੈ ਕੇ ਬੈਠ ਜਾਂਦਾ ਸੀ ਸੋਚੀ, ਤੇ ਸ਼ਾਮ ਨੂੰ ਉਸੇ ਤਰ੍ਹਾਂ ਹੀ ਹਥੋੜੇ ਤੇ ਛੈਣੇ ਨੂੰ ਰੱਖ ਕੇ ਆਪਣਾ ਵਿਸ਼ਰਾਮ ਦੇ ਚਲਾ ਜਾਂਦਾ ਸੀ। ਮੰਦਰ ਦੇ ਮੁੰਤਜ਼ਮਾਂ ਨੇ ਸੋਚਿਆ ਜਾਂ ਤੇ ਪਾਗਲ ਹੈ ਜਾਂ ਤੇ ਮੁਫਤ ਦੀ ਦਿਹਾੜੀ ਸਾਡੇ ਕੋਲ ਲੈਣਾ ਚਾਹੁੰਦਾ। ਦਿਹਾੜੀ ਤੇ ਸੀ, ਮੁਫਤ ਦੇ ਪੈਸੇ ਇਸ ਨੂੰ ਦੇਈਏ, ਕਰਦਾ ਕੁਛ ਵੀ ਨਹੀਂ। ਇੱਕ ਦਿਨ ਕਿਧਰੇ ਸਖਤੀ ਨਾਲ ਮੁੰਤਜ਼ਮ ਪੇਸ਼ ਆਏ ਮੰਦਰ ਦੇ, ਵੀ ਅਸੀਂ ਤੈਨੂੰ ਰੁਖਸਤ ਕਰਨ ਲੱਗੇ ਹਾਂ, ਹੋਰ ਸੰਗਤ ਰਾਸ਼ ਬੁਲਾਵਾਂਗੇ ਜੋ ਇਹਨਾਂ ਚਰਨਾਂ ਨੂੰ ਗੜ ਲਵੇ, ਪਰ ਅਸੀਂ ਅਫਸੋਸ ਨਾਲ ਪੁੱਛਣਾ ਚਾਹੁੰਦੇ ਹਾਂ, ਇਤਨਾ ਸੋਹਣਾ ਤੂੰ ਮੁਜੱਸਮਾ ਬਣਾ ਦਿੱਤਾ ਹੈ, ਮੂਰਤੀ ਬਣਾ ਦਿੱਤੀ ਹੈ, ਤੇ 3-4 ਸਾਲਾਂ ਤੋਂ ਬੈਠਾ ਹੈ, ਥੋੜਾ ਜਿਹਾ ਕੰਮ ਹੈ ਇਹ ਤੇਰੇ ਕੋਲ ਨਹੀਂ ਹੋ ਰਿਹਾ, ਜਦਕਿ ਤੂੰ ਪਹਿਲੇ ਪਹਿਲ 2 ਸਾਲ ਵਿੱਚ ਬਣਾਉਣ ਦਾ ਵਾਅਦਾ ਕੀਤਾ ਸੀ। ਉਹਦੀਆਂ ਅੱਖਾਂ ਭਰ ਆਈਆਂ, ਕਹਿੰਦਾ ਜਦ ਮੈਂ ਹਥੌੜਾ ਚੁੱਕਦਾ, ਛੈਣਾ ਚੁੱਕਦਾ, ਸੋਚੀ ਪੈਂਦਾ ਮਹਾਤਮਾ ਬੁੱਧ ਦੇ ਚਰਨ ਗੜਾ, ਤੇ ਜਿਨ੍ਹਾਂ ਚਰਨਾਂ ਦੇ ਉੱਤੇ ਹਜ਼ਾਰਾਂ ਮਨੁੱਖਾਂ ਨੇ ਰੋਜ਼ ਮੱਥਾ ਟੇਕਣਾ, ਉਹ ਚਰਨ ਮੇਰੀ ਪਕੜ ਵਿੱਚ ਨਹੀਂ ਆਉਂਦੇ, ਮੇਰੀ ਗ੍ਰਿਫਤ ਵਿੱਚ ਨਹੀਂ ਆਉਂਦੇ, ਮੇਰੀ ਕਲਪਨਾ ਵਿੱਚ ਨਹੀਂ ਆਉਂਦੇ, ਮੈਂ ਖੋ ਜਾਂਦਾ, ਮੈਂ ਮਿੱਟ ਜਾਂਦਾ। ਉਹਨੇ ਰੋਂਦਿਆਂ ਹੋਇਆ ਇਹ ਗੱਲ ਆਖੀ, ਖਤਮ ਤੇ ਹੋ ਗਿਆ, ਮਰ ਗਿਆ, ਦੂਜੇ ਸੰਗਤ ਰਾਸ਼ ਬੁਲਾਏ ਗਏ, ਪੈਰ ਨਹੀਂ ਬਣਾ ਸਕਿਆ, ਉਸ ਤੋਂ ਬਣੇ ਹੀ ਨਹੀਂ। ਔਰ ਤਮਾਮ ਮੰਦਰ ਦੇ ਮੁੰਤਜ਼ਮ ਮੰਨਦੇ ਸਨ, ਬਣਾਉਣ ਲੱਗਿਆਂ ਲੀਨ ਹੋ ਜਾਂਦਾ ਸੀ, ਖੋ ਜਾਂਦਾ ਸੀ, ਕਿਸੇ ਗੈਬੀ ਦੁਨੀਆ 'ਚ ਖੋ ਜਾਂਦਾ ਸੀ। ਉਹਦੇ ਚਿਹਰੇ ਨੂੰ ਵੇਖ ਕੇ, ਉਹਦੀ ਲੀਨਤਾ ਨੂੰ ਵੇਖ ਕੇ ਇੰਝ ਪ੍ਰਤੀਤ ਆਉਂਦਾ ਸੀ ਜਿਵੇਂ ਕੋਈ ਸਮਾਧੀ ਲੀਨ ਯੋਗੀ ਹੈ। ਬਣਾਉਣ ਲੱਗਿਆਂ ਮਨੁੱਖ ਰੱਬ ਦੇ ਨੇੜੇ ਹੁੰਦਾ, ਬਹੁਤ ਨੇੜੇ ਚੜਾ ਜਾਂਦਾ। ਅਗਰ ਉਹ ਲੀਨ ਹੋ ਗਿਆ ਤੇ ਕਰਤਾਪਨ ਉਸਦਾ ਖੋ ਗਿਆ, ਉਹ ਤੇ ਰੱਬ ਦੇ ਨੇੜੇ ਹੋ ਗਿਆ। ਤੂੰ ਕੋਈ ਚਿੱਤਰਕਾਰੀ ਦੇ ਰਾਹੀਂ ਨੇੜੇ ਹੋ ਜਾਂਦਾ, ਕੋਈ ਗੀਤ ਸੰਗੀਤ ਦੇ ਰਾਹੀਂ ਨੇੜੇ ਹੋ ਜਾਂਦਾ, ਕੋਈ ਕਿਸੇ ਅਲਾਪ ਰਾਗ ਦੇ ਰਾਹੀਂ ਨੇੜੇ ਹੋ ਜਾਂਦਾ, ਕੋਈ ਉਸਦੀ ਧੁਨ ਤੇ ਉਹਦੇ ਸਿਮਰਨ ਦੇ ਰਾਹੀਂ ਨੇੜੇ ਹੋ ਜਾਂਦਾ। ਜਦ ਜੈਸੇ ਜੈਸੇ ਉਸਦਾ ਆਪਣਾਪਨ ਮਿਟਦਾ ਤੇ ਲੀਨ ਆਉਂਦਾ, ਤਾਂ ਖੈਰ ਮੁਕਤਸਰ ਮੈਂ ਅਰਜ਼ ਕਰਾਂ, ਖੁਦਾ ਨੇ ਮਨੁੱਖ ਨੂੰ ਆਖਿਆ, ਇਹ ਤੋਂ ਕੀ ਕੀਤਾ, ਤੂੰ ਤੋਪ ਬਣਾ ਲਈ, ਬੰਦੂਕ ਬਣਾ ਲਈ, ਖਤਮ ਕਰਨ ਲਈ, ਮਿਟਾਉਣ ਲਈ। 56 ਆਫਰੀਦੀ ਨਿਹਾਲੇ ਚਮਨ ਰਾ ਕਫਸ ਸਾਖਤੀ ਤਾਇਰ ਨਗਮਾ ਜ਼ਨਰਾ, ਤੂੰ ਤਬਰ ਬਣਾਇਆ, ਮੈਂ ਚਮਨ ਬਣਾਏ, ਸੋਹਣੇ ਦਰਖਤ ਫਲਦਾਰ, ਪਰ ਤੂੰ ਕੱਟਣ ਲਈ ਕੁਲਾੜੇ ਬਣਾ ਲੈ। ਤਬਰ ਆਫਰੀਦੀ ਨਿਹਾਲੇ ਚਮਨ ਰਾ ਕਫਸ ਸਾਖਤੀ ਤਾਇਰ ਨਗਮਾ ਜ਼ਨਰਾ, ਜੋ ਇਤਨੇ ਸੋਹਣੇ ਸੋਹਣੇ ਰਾਗ ਅਲਾਪਦੇ ਨੇ ਪੰਛੀ, ਤੂੰ ਉਹਨਾਂ ਲਈ ਪਿੰਜਰੇ ਬਣਾ ਦਿੱਤੇ। ਮੈਂ ਚਮਨ ਬਣਾਏ, ਤੂੰ ਕੁਲਾੜਾ ਬਣਾਇਆ, ਮੈਂ ਲੋਹਾ ਬਣਾਇਆ, ਤੂੰ ਤੋਪ ਬਣਾ ਲਈ, ਬੰਦੂਕ ਬਣਾ ਲਈ, ਮੈਂ ਜ਼ਮੀਨ ਬਣਾਈ ਤੇ ਤੂੰ ਈਰਾਨ ਬਣਾ ਲਿਆ, ਅਫਗਾਨਿਸਤਾਨ ਬਣਾ ਲਿਆ ਤੇ ਤੁਰਕੀ ਬਣਾ ਲਿਆ, ਇਹ ਤੂੰ ਕੀ ਕੀਤਾ। ਕਹਿੰਦੇ ਬੰਦਾ ਖੁਦਾ ਦੇ ਸਾਹਮਣੇ ਹੋਇਆ ਬਕੌਲੇ ਇਕਬਾਲ, ਤੇ ਬੰਦਾ ਕਹਿਣ ਲੱਗਾ, ਠੀਕ ਹੈ ਤੂੰ ਕਰਤਾ ਹੈ, ਤੇ ਆਪਾਂ ਵੀ ਤੇ ਕਰਦੇ ਹੀ ਹਾਂ ਨਾ। ਜੇ ਤੂੰ ਕਰਤੇ ਪਨ ਦਾ ਇਤਨਾ ਦਾਵਾ ਕਰਦਾ ਹੈ ਤਾਂ ਫਿਰ ਸਾਡਾ ਕਰਤਾਪਨ ਵੀ ਦੇਖ, ਅਸੀਂ ਵੀ ਕਰਦੇ ਹਾਂ। ਤੂੰ ਕਿਸ ਚੀਜ਼ ਦਾ ਕਰਤਾ ਹੈ? ਕ੍ਰਿਤ ਮੇਰੀ ਸੀ, ਉਸੇ ਕ੍ਰਿਤ ਨੂੰ ਤੂੰ ਵਿਗਾੜਦਾ ਰਿਹਾ ਉਹਨਾਂ ਹੱਥਾਂ ਦੇ ਨਾਲ ਜੋ ਹੱਥ ਵੀ ਮੇਰੀ ਕ੍ਰਿਤ, ਉਸੇ ਦਿਮਾਗ ਦੇ ਨਾਲ ਜੋ ਦਿਮਾਗ ਵੀ ਮੇਰੀ ਕ੍ਰਿਤ। ਤੇ ਪਤਾ ਹੈ ਮਨੁੱਖ ਸਾਹਮਣੇ ਹੋ ਕੇ ਕੀ ਕਹਿੰਦਾ? ਤੂੰ ਸ਼ਬ ਆਫਰੀਦੀ ਚਰਾਗ ਆਫਰੀਦਮ, ਦੇਖ ਮੈਂ ਕਰਤਾ ਤੂੰ ਹਨੇਰੀ ਰਾਤ ਬਣਾਈ ਤੇ ਮੈਂ ਜਲਦਾ ਹੋਇਆ ਦੀਵਾ ਬਣਾਇਆ, ਤੇਰਾ ਹਨੇਰਾ ਰਹਿਣ ਹੀ ਨਹੀਂ ਦਿੱਤਾ, ਮੈਂ ਰਾਤ ਨੂੰ ਦਿਨ ਵਿੱਚ ਬਦਲ ਕੇ ਰੱਖ ਦਿੱਤਾ। ਤੂੰ ਤੇ ਰਾਤ ਬਣਾਈ ਸੀ ਨਾ, ਮੈਂ ਰਾਤ ਰਹਿਣ ਨਹੀਂ ਦਿੱਤੀ, ਮੈਂ ਆਪਣੇ ਘਰ ਵਿੱਚ ਤੇਰੀ ਰਾਤ ਦਾ ਹਨੇਰਾ ਨਹੀਂ ਰਹਿਣ ਦਿੱਤਾ। ਤੂੰ ਸ਼ਬ ਆਫਰੀਦੀ ਚਰਾਗ ਆਫਰੀਦਮ, ਸਫਾਲ ਆਫਰੀਦੀ ਅਯਾਗ ਆਫਰੀਦਮ, ਤੂੰ ਮਿੱਟੀ ਬਣਾਈ ਸੀ, ਮੈਂ ਪਿਆਲੇ ਬਣਾਏ, ਸੁਰਾਈਆਂ ਬਣਾਈਆਂ, ਸੋਹਣੇ ਸੋਹਣੇ ਬਰਤਨ ਬਣਾਏ, ਕੋਈ ਤੂੰ ਆਸਮਾਨ ਤੋਂ ਸੁੱਟੇ ਨੇ, ਮੈਂ ਬਣਾਏ ਨੇ, ਇਹ ਮੇਰਾ ਕਰਤਾਪਨ। ਅਗਾਂਹ ਚੱਲ ਕੇ ਇਕਬਾਲ ਇੰਝ ਲਿਖਦੇ ਨੇ, ਬਿਆਬਾਨੋ ਗੁਲਜ਼ਾਰ ਬਾਗਾ ਫਰੀਦਮ, ਖਿਆਬਾਨੋ ਕੋਸਾਰ ਰਾਗਾ ਫਰੀਦਮ। ਤੂੰ ਉੱਚੇ ਨੀਵੇਂ ਪਹਾੜ ਬਣਾਏ, ਮੈਂ ਉਹਨਾਂ ਦੇ ਖਿਆਬਾਨ ਰਸਤੇ ਬਣਾਏ, ਤੂੰ ਥੋੜੀ ਬਣਾਏ ਨੇ ਸੜਕਾਂ, ਮੈਂ ਬਣਾਈਆਂ। ਤੂੰ ਬਿਆਬਾਨ ਜੰਗਲ ਬਣਾਏ, ਬੰਜਰ ਬਣਾਈਆਂ ਜ਼ਮੀਨਾਂ, ਮੈਂ ਲੈ ਲਹਾਂ ਦੇ ਚਮਨ ਬਣਾਏ, ਗੁਲਿਸਤਾਂ ਬਣਾਏ, ਤੂੰ ਥੋੜੀ ਬਣਾਏ ਨੇ। ਮਨ ਆ ਨਮ ਕੇ ਅਜ ਸਨ ਆਈ ਨਾ ਸਾਜ਼ਮ, ਮਨ ਆ ਨਮ ਕੇ ਅਜ ਜ਼ਹਿਰੇ ਨੌਸ਼ੀਨਾ ਏ ਸਾਜ਼ਮ। ਇਹ ਮੇਰੀ ਹੀ ਹਸਤੀ ਹੈ ਜਿਹਨੇ ਪੱਥਰ ਨੂੰ ਪਿਘਲਾ ਕੇ ਆਈਨਾ ਬਣਾਇਆ, ਸ਼ੀਸ਼ਾ ਬਣਾਇਆ। ਤੂੰ ਤੇ ਪੱਥਰ ਹੀ ਬਣਾਏ ਸਨ, ਮੈਂ ਸ਼ੀਸ਼ਾ ਬਣਾਇਆ। ਤੂੰ ਮੇਰੇ ਵਿੱਚ ਇੱਕ ਕਮੀ ਰਹਿਣ ਦਿੱਤੀ ਕਿ ਮੇਰੀਆਂ ਅੱਖਾਂ ਸਭ ਕੁਛ ਦੇਖ ਸਕਦੀਆਂ ਨੇ, ਆਪਣਾ ਮੂੰਹ ਨਹੀਂ ਦੇਖ ਸਕਦੀਆਂ, ਤਾਂ ਮੈਂ ਪੱਥਰ ਨੂੰ ਪਿਘਲਾਇਆ, ਸ਼ੀਸ਼ਾ ਬਣਾਇਆ, ਸ਼ੀਸ਼ੇ 'ਚ ਆਪਣਾ ਮੂੰਹ ਵੇਖਿਆ, ਤੇਰੀ ਕਮਜ਼ੋਰੀ ਰਹਿਣੇ ਨਹੀਂ ਦਿੱਤੀ। ਮਨ ਆਨਮ ਕੇ ਅਜ ਸੰਗ ਆਈ ਨਾ ਸਾਜ਼ਮ, ਮਨ ਆਨਮ ਕੇ ਅਜ ਜ਼ਹਿਰ ਨੌਸ਼ੀਨਾ ਏ ਸਾਜ਼ਮ। ਤੂੰ ਜ਼ਹਿਰ ਬਣਾਈ ਸੀ, ਸੰਖਿਆ ਬਣਾਇਆ ਸੀ, ਮੈਂ ਉਸਨੂੰ ਮਾਰ ਕੇ ਕੁਸ਼ਤਾ ਬਣਾਇਆ, ਅੰਮ੍ਰਿਤ ਬਣਾ ਦਿੱਤਾ। ਤੇ ਮੈਂ ਕਰਤਾ ਇਹਨਾਂ ਚੀਜ਼ਾਂ ਦਾ, ਮੈਂ ਕਰਤਾ, ਜੇ ਤੂੰ ਕਰਤਾ ਹੈ ਤਾਂ ਮੈਂ ਵੀ ਕਰਤਾ। ਇਕਬਾਲ ਨੇ ਲੰਬੀ ਚੌੜੀ ਵਾਰਤਾ ਲਿਖੇ, ਮੁਖਤਸਰ ਮੈਂ ਅਰਜ਼ ਕਰਾਂ, ਖੁਦਾ ਬੋਲਿਆ, ਜੇ ਮੈਂ ਰਾਤ ਨਾ ਬਣਾਉਂਦਾ ਤੇ ਤੂੰ ਦੀਵਾ ਕਿੱਥੋਂ ਬਣਾਉਂਦਾ? ਜੇ ਮੈਂ ਮਿੱਟੀ ਨਾ ਬਣਾਉਂਦਾ ਤੂੰ ਪਿਆਲੇ ਕਿੱਥੋਂ ਬਣਾਉਂਦਾ? ਜੇ ਮੈਂ ਪਹਾੜੀ ਨਾ ਬਣਾਉਂਦਾ ਤੂੰ ਰਸਤੇ ਕਿੱਥੇ ਬਣਾਉਂਦਾ? ਜੇ ਮੈਂ ਜ਼ਮੀਨ ਹੀ ਨਾ ਬਣਾਉਂਦਾ ਤੇ ਤੂੰ ਚਮਨ ਕਿੱਥੇ ਬਣਾਉਣੇ ਸਨ? ਤੇ ਜੇ ਮੈਂ ਪੱਥਰ ਹੀ ਨਾ ਬਣਾਉਂਦਾ ਤੂੰ ਸ਼ੀਸ਼ਾ ਕਿੱਥੋਂ ਬਣਾਉਣਾ ਸੀ? ਤੇ ਜੇ ਮੈਂ ਸੰਖਿਆ ਹੀ ਨਾ ਬਣਾਉਂਦਾ ਤੂੰ ਕਿਸ਼ਤਾ ਕਿੱਥੋਂ ਬਣਾਉਣਾ ਸੀ? ਜੇ ਮੈਂ ਤੈਨੂੰ ਹੀ ਨਾ ਬਣਾਉਂਦਾ ਤੂੰ ਇਤਨੀਆਂ ਗੱਲਾਂ ਕਿੱਥੋਂ ਕਰਨੀਆਂ ਸਨ?
1: You're listening to KRPI 1550 Radio, Ferndale, Washington.
2: ਗੁਰਦਿਆਲ ਸਿੰਘ ਬਾਤੋਂ ਡੇਰੀ ਲੈ ਕੇ ਆਏ ਨੇ ਬਿਹਤਰੀਨ ਇਨਵੈਸਟਮੈਂਟ ਓਪਰਚੁਨਿਟੀ ਨੀਅਰ ਸਾਊਥ ਸਰੀ ਵਾਈਟ ਚੌਕ ਕਲੋਜ਼ ਟੂ ਦ ਬਾਰਡਰ ਵਿਦ ਅ ਕੰਬੀਨੇਸ਼ਨ ਆਫ ਹੋਮ ਐਂਡ ਬਿਜ਼ਨਸ। ਇਨਵੈਸਟ ਕਰੋ 8 ਏਕਰਸ ਅਤੇ 100,000 ਸਕੁਆਇਰ ਫੀਟ ਦੀ ਗ੍ਰੀਨ ਹਾਊਸ ਨਰਸਰੀ ਬਿਜ਼ਨਸ ਵਿੱਚ ਐਂਡ ਬੀ ਯੋਰ ਓਨ ਬਾਸ। ਤੁਹਾਡੀ ਅਤੇ ਤੁਹਾਡੀ ਫੈਮਿਲੀ ਲਈ ਸੁਨਹਿਰਾ ਮੌਕਾ, ਜਿਵੇਂ ਵਿੱਚ ਨਰਸਰੀ ਦੇ ਨਾਲ ਨਾਲ 5 ਬੈਡਰੂਮ ਹਾਊਸ, ਟੋਟਲੀ ਰੀਮਾਡਲ ਵਿਦ ਇਨਕ੍ਰਨ ਆਊਟਡੋਰ ਪੂਲ, ਰੀਟੇਲ ਸ਼ਾਪ, ਵੇਅਰ ਹਾਊਸ, ਪ੍ਰਾਈਵੇਟ ਸਵੀਟ ਅਤੇ ਹੋਰ ਵੀ ਬਹੁਤ ਕੁਝ। ਅੱਜ ਹੀ ਸੰਪਰਕ ਕਰੋ ਗੁਰਦਿਆਲ ਸਿੰਘ ਬਾਤ ਨੂੰ ਐਟ 604-351-5111।

सत्संग जीओ फतेह प्रवान करने वाहिगुरु जी का खालसा वाहिगुरु जी की फतेह। अंदाजन 10-11 दिन तो दास एक लड़ीवार विचार आपनो सरवन करा रहे है। सो दर कहा सो घर कहा जितबे सर्व समाले वाजे नाद अनेक असंखा केते वावण आरे। ज्ञानी भुपेंद्र सिंह जी थानू धन गुरु अर्जन देव जी महाराज दी शहादत बारे विस्तार सहित इतिहास दे पन्नियां दे चों बड़े खुश असलूबी नाल सरवन करा रहे सन। सिर्फ एक नुक्ता रखे मैं अगे चला। आद काल तो सत ते सता दी बनी नहीं है। करीबन करीबन सता सत नूं पसंद ही नहीं करदी रही क्योंकि सता खड़ी झूठते हैं फरेब ते खड़ी है धोखे ते खड़ी दूजे नूं जीतण ते खड़ी है। इस वास्ते वक्ती तौर ते ते झूठ झूठ जिहड़ा है जितदा रहा जितदा रहा कई कई झूठी है। राम सच्चे ने पर कई कई ने 14 साल का वनवास दे ही दिता है। झूठ दी जित दिसदी पई है। कंस जालम है झूठा है। कृष्ण सतवादी ने ओदे माता पिता देवकी ते वासदेव सतवादी ने पर कंस ने ते जेल दे पाई दिता। वक्ती तौर ते झूठ दी जित होंदी है। प्रहलाद सच ते खड़ा है हरनाकश झूठ ते खड़ा है पर जद प्रहलाद नूं भुखा प्यासा जेल विच रखिया होवेगा पहाड़ां तों सुट्टिया होवेगा तरह तरह दे तसीहे दित्ते होणगे साफ दिसदा पिया होवेगा झूठ दी जित हो गई जित हो गई। इसे तरीके दे नाल होर अगे चलो। ईसा सच ते खड़े ने पर सच ते सोली ते टंगे होया ते झूठ तमाशा पिया देखदा है झूठ सिंघासन ते। झूठ सिंघासन ते बैठा है सच दा रैबर सुकरात ओनू जहर दा प्याला दे के तड़पा के मारिया जा रहा है। दिसदा वक्ती तौर ते झूठ दी जित आउंदी है। बाबर सिंघासन ते बैठा है गुरु नानक बाबल दी जेल देचने। जहांगीर सिंघासन ते बैठा है धन गुरु अर्जन देव जी महाराज तत्ती तवी देने। जहांगीर सिंघासन ते बैठा है 6वें पातशाह गुरु हरगोबिंद साहब जी महाराज ग्वालियर दी जेल विच बंद ने। झूठ ते सिंघासन ते बैठा है झूठा औरंगजेब सच चांदनी चौक दे शहीद हो रहे जला गर्दन उड़ा रहे ने। झूठा सूबा सरहंद ओते सिंघासन ते बैठा है पर धन गुरु गोविंद सिंह जी महाराज दे मासूम लाडले सच दे मजस्मे दीवारां दे चिणे जा रहे। हुण मैं इन्ने ही टूक दोहरा के था कि मैं लड़ी जो छेड़ी हुई सी वो अर्ज करा। वक्ती तौर ते झूठ दी जित आउंदी है लेकिन कूड़ ने खुटे नानका ओड़क सच रही
ਬਾਬਰ ਨੂੰ ਤੇ ਅੱਜ ਕੋਈ ਪੁੱਛਣ ਵਾਲਾ ਨਹੀਂ। ਗੁਰੂ ਨਾਨਕ ਦੀ ਜੈ ਜੈਕਾਰ ਸਾਰੀ ਦੁਨੀਆ ਚ। ਜਹਾਂਗੀਰ ਦੀ ਕਬਰ ਤੇ ਅੱਜ ਦੀਵਾ ਜਲਾਉਣ ਵਾਲਾ ਵੀ ਕੋਈ ਨਹੀਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜੈ ਜੈਕਾਰ, ਉਹਨਾਂ ਦਾ ਸੰਦੇਸ਼ ਉਪਦੇਸ਼ ਘਰ ਘਰ ਵਿੱਚ ਪੜਿਆ ਜਾ ਰਿਹਾ, ਸਾਰੀ ਦੁਨੀਆ ਚ ਗਾਇਆ ਜਾ ਰਿਹਾ। ਇੱਕ ਦਫਾ ਬੰਬੇ ਤੋਂ ਬਾਈ ਰੋਡ ਹਜ਼ੂਰ ਸਾਹਿਬ ਮੈਂ ਜਾ ਰਿਹਾ ਸੀ, ਰਸਤੇ ਚ ਔਰੰਗਾਬਾਦ ਆਉਂਦਾ ਹੈ ਤੇ ਔਰੰਗਾਬਾਦ ਤੋਂ ਪਹਿਲੇ ਆਉਂਦਾ ਖੁਲਦਾਬਾਦ। ਖੁਲਦਾਬਾਦ ਵਿੱਚ ਔਰੰਗਜ਼ੇਬ ਦੀ ਕਬਰ ਹੈ, ਸ਼ਾਇਦ ਆਪ ਨੂੰ ਪਤਾ ਹੋਵੇ। ਖਵਾਜਾ ਮਈਉਦੀਨ ਚਿਸ਼ਤੀ ਦਾ ਜਿਹੜਾ ਪੋਤਰਾ ਸੀ ਉਹਦੀ ਕਬਰ ਉੱਥੇ ਹੈ ਖੁਲਦਾਬਾਦ ਵਿੱਚ। ਔਰੰਗਜ਼ੇਬ ਨੇ ਵਸੀਅਤ ਕੀਤੀ ਸੀ ਮੇਰੀ ਕਬਰ ਉਹਦੀ ਕਬਰ ਦੇ ਕੋਲ ਬਣਾਉਣਾ, ਕਿਉਂਕਿ ਉਹ ਫਕੀਰ ਸੀ, ਵਲੀ ਅੱਲਾ ਸੀ, ਗੁਨਾਹ ਕਮਾਉਂਦੇ ਸਨ। ਵੀ ਚਲੋ ਇੱਕ ਫਕੀਰ ਦੀ ਕਬਰ ਦੇ ਕੋਲ ਮੇਰੀ ਕਬਰ ਹੋਵੇ ਤੇ ਸ਼ਾਇਦ ਮੈਂ ਦੋਜ਼ਖ ਤੋਂ ਬਚ ਜਾਵਾਂ। ਲੇਕਿਨ ਉਸਨੇ ਇਸਲਾਮੀ ਸ਼ਰਾਂ ਦੀ ਪਾਬੰਦੀ ਨਿਭਾਉਂਦੇ ਆਇਆ ਹੁਕਮ ਕੀਤਾ ਸੀ ਕਿ ਟੋਪੀਆਂ ਬਣਾ ਕੇ ਕੁਰਾਨ ਸ਼ਰੀਫ ਲਿਖ ਕੇ ਉਹ ਜੋ ਬਾਜ਼ਾਰ ਚ ਵਿਕੀਆਂ ਨੇ ਤੇ ਉਹਦੇ ਪੈਸੇ ਜੋ ਮੈਂ ਇਕੱਠੇ ਕੀਤੇ ਨੇ ਮੇਰੀ ਕਬਰ ਤੇ ਉਹੀ ਖਰਚ ਕਰਨਾ, ਮੇਰੀ ਮਈਅਤ ਤੇ ਉਹੀ ਖਰਚ ਕਰਨਾ, ਬਾਕੀ ਨਹੀਂ। ਸ਼ਾਇਦ ਆਪ ਨੂੰ ਪਤਾ ਹੋਵੇ ਖਜ਼ਾਨੇ ਦੇ ਪੈਸੇ ਦੀ ਰੋਟੀ ਨਹੀਂ ਖਾਂਦਾ ਸੀ, ਆਪਣੀ ਮਿਹਨਤ ਦੀ ਰੋਟੀ ਖਾਂਦਾ ਸੀ। ਇਹ ਇਤਨਾ ਵੱਡਾ ਆਪਣੇ ਆਪ ਨੂੰ ਪਰਹੇਜ਼ਗਾਰ ਸਾਬਤ ਕਰਦਾ ਸੀ। ਲਿਖਤ ਦੇ ਮੁਤਾਬਕ ਜੋ ਉਹ ਪੈਸੇ ਇਕੱਠੇ ਹੋਏ ਉਹ 2 ਦਿਨਾਰ ਤੇ 8-10 ਦਰਮ ਕਰਕੇ ਲਿਖਿਆ ਹੋਇਆ। ਇਹ 3-4 ਰੁਪਏ ਬਣਦੇ ਨੇ ਉਸ ਹਿਸਾਬ ਦੇ ਨਾਲ, ਜ਼ਿਆਦਾ ਨਹੀਂ ਬਣਦੇ, ਕਿਉਂਕਿ ਇੱਧਰ ਅਰਬ ਦੇਸ਼ਾਂ ਚ ਜੋ ਸਿੱਕਾ ਚੱਲਦਾ ਉਹਨੂੰ ਰਿਆਲ ਜਾਂ ਦਿਨਾਰ ਕਹਿੰਦੇ ਨੇ, ਉਹਨੇ ਰੁਪਏ ਦਾ ਨਾਂ ਦਿਨਾਰ ਰੱਖ ਦਿੱਤਾ ਸੀ। ਹੁਣ ਇਤਨੇ ਪੈਸਿਆਂ ਤੇ ਕੱਚੀ ਕਬਰ ਹੀ ਬਣ ਸਕਦੀ ਸੀ, ਪੱਕੀ ਨਹੀਂ, ਤੋ ਅੱਜ ਵੀ ਉੱਥੇ ਕੱਚੀ ਕਬਰ ਹੈ। ਉਹਦੇ ਚਾਰੋਂ ਪਾਸੇ ਨਿਜ਼ਾਮ ਹੈਦਰਾਬਾਦ ਨੇ ਹੁਣ ਸੰਗ ਮਰਮਰ ਦੀ ਜਾਲੀ ਬਣਾ ਦਿੱਤੀ ਹੈ, ਕਬਰ ਕੱਚੀ ਹੈ। ਮੈਂ ਸਾਰਾ ਦ੍ਰਿਸ਼ ਦੇਖਿਆ, ਕਿਉਂਕਿ ਖਵਾਜਾ ਮਈਉਦੀਨ ਚਿਸ਼ਤੀ ਦਾ ਜਿਹੜਾ ਪੋਤਰਾ ਹੈ ਉਹਦੀ ਜਿਹੜੀ ਮਜ਼ਾਰ ਹੈ ਬੜੀ ਖੂਬਸੂਰਤ ਬਣੀ ਹੋਈ ਹੈ, ਰਸਤੇ ਵਿੱਚ ਰੋਡ ਦੇ ਉੱਤੇ ਹੀ ਹੈ, ਹਾਈਵੇ ਤੇ। ਤਾਂ ਮੇਰਾ ਦੇਖਣ ਨੂੰ ਜੀ ਕੀਤਾ ਬਈ ਇੰਨੇ ਸੁੰਦਰ ਮਕਬਰੇ ਹੈ, ਗੁੰਬਦ ਇਤਨੇ ਆਲੀਸ਼ਾਨ। ਬਾਅਦ ਵਿੱਚ ਪਤਾ ਚੱਲਿਆ ਖਵਾਜਾ ਮਈਉਦੀਨ ਚਿਸ਼ਤੀ ਦੇ ਪੋਤਰੇ ਦੀ ਇਹ ਮਜ਼ਾਰ ਹੈ, ਔਰ ਬਾਅਦ ਚ ਇਹ ਵੀ ਪਤਾ ਚੱਲਿਆ ਨਾਲ ਔਰੰਗਜ਼ੇਬ ਦੀ ਕਬਰ ਹੈ ਕੱਚੀ। ਇਹ ਸਭ ਕੁਝ ਦੇਖ ਕੇ ਜਦ ਮੈਂ ਚੱਲਣ ਲੱਗਿਆ, ਔਰੰਗਜ਼ੇਬ ਦੀ ਕਬਰ ਤੇ ਜਿਹੜੇ 2 ਮਜੌਰ ਸਨ ਮੈਨੂੰ ਕਹਿਣ ਲੱਗੇ, ਸਰਦਾਰ ਜੀ ਕੁਝ ਪੈਸੇ ਦੇ ਕੇ ਜਾਓ, ਅਸੀਂ ਰਾਤ ਨੂੰ ਦੀਵਾ ਜਲਾਉਣਾ ਆਉਂਦਾ ਹੈ ਕਬਰ ਤੇ, ਤੇਲ ਵਾਸਤੇ ਪੈਸੇ ਚਾਹੀਦੇ ਨੇ, ਜੋ ਜ਼ਾਇਰੀਨ ਆਉਂਦੇ ਨੇ ਭਾਵ ਯਾਤਰੀ ਆਉਂਦੇ ਨੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ, ਪ੍ਰੇਰਨਾ ਕਰਦੇ ਹਾਂ, ਪੈਸੇ ਦੇ ਜਾਂਦੇ ਨੇ ਤੇ ਅਸੀਂ ਇੱਥੇ ਰਾਤ ਨੂੰ ਦੀਵੇ ਜਲਾਉਂਦੇ ਹਾਂ। 30-35 ਸਾਲ ਪੁਰਾਣੀ ਗੱਲ ਹੈ, ਮੈਂ ਉਦੋਂ ਡਾਇਰੀ ਚ ਨੋਟ ਕਰ ਲਈ ਸੀ, ਕਿਤੇ ਮੈਂ ਭੁੱਲ ਨਾ ਜਾਵਾਂ। ਉਹਨਾਂ ਨੂੰ ਮੈਂ ਉਦੋਂ 2 ਦਮੜੇ ਦਿੱਤੇ ਸਨ, ਬਹੁਤ ਪੁਰਾਣੀ ਗੱਲ। ਔਰ ਫਿਰ ਮੈਂ ਕਈ ਸਟੇਜਾਂ ਤੇ ਸੁਣਿਆ, ਮੈਂ ਕਿਹਾ ਐ ਔਰੰਗਜ਼ੇਬ ਤੇਰੀ ਕਬਰ ਤੇ ਰਾਤ ਨੂੰ ਦੀਵਾ ਜਲਾਉਣਾ ਹੋਵੇ, ਤੇਰੀ ਕਬਰ ਤੇ ਬੈਠੇ ਮਜੌਰ ਆਏ ਗਏ ਯਾਤਰੀ ਕੋਲੋਂ, ਜ਼ਾਇਰੀਨ ਕੋਲੋਂ ਪੈਸੇ ਮੰਗਦੇ ਨੇ, ਤਾਂ ਤੇਰੀ
ਕਬਰ ਤੇ ਰਾਤ ਨੂੰ ਦੀਵਾ ਜਲਦਾ ਹੈ, ਪਰ ਜਿਹਨੂੰ ਤੂੰ ਚਾਂਦਨੀ ਚੌਂਕ ਦੇ ਸ਼ਹੀਦ ਕੀਤਾ ਉੱਥੇ ਮਾਇਆ ਦੇ ਦਰਿਆ ਪੈ ਚਲਦੇ। ਜਿਤਨੂੰ ਚਾਂਦਨੀ ਚੌਂਕ ਦੇ ਸ਼ਹੀਦ ਕੀਤਾ ਉੱਥੇ ਹਜ਼ਾਰਾਂ ਮੁਸਾਫਰ ਰੋਜ਼ ਲੰਗਰ ਛਕਦੇ ਨੇ, ਸੈਂਕੜੇ ਮੁਸਾਫਰ ਰੋਜ਼ ਰਾਤ ਬਸਰ ਕਰਦੇ ਨੇ। ਇਹ ਸਭ ਕੁਝ ਦੇਖ ਕੇ ਫਿਰ ਇਹੀ ਪੰਕਤੀ ਕਹਿਣੀ ਪੈਂਦੀ ਏ, ਕੂੜ ਨੇ ਖੁੱਟੇ ਨਾਨਕਾ ਓੜਕ ਸੱਚ ਰਹੀ। ਵਕਤੀ ਤੌਰ ਤੇ ਭਾਵੇਂ ਝੂਠ ਦੀ ਜਿੱਤ ਹੁੰਦੀ ਏ, ਇਸ ਤੋਂ ਆਮ ਕੱਚੇ ਮਨੁੱਖ ਡੋਲ ਜਾਂਦੇ ਨੇ, ਪਰ ਆਖਿਰ ਜਿੱਤ ਸੱਚ ਦੀ ਹੁੰਦੀ। ਕੂੜ ਨੇ ਖੁੱਟੇ ਨਾਨਕਾ ਓੜਕ ਸੱਚ ਰਹੀ। ਹੁਣ ਮੈਂ ਇਤਨਾ ਲਫ਼ਜ਼ ਵਕਤੀ ਤੌਰ ਤੇ ਦੁਹਰਾਦੇ ਹਾਂ, ਵਕਤੀ ਤੌਰ ਤੇ ਸਤਾ ਸਿੰਘਾਸਣ ਤੇ ਬੈਠਦੀ ਹੈ, ਸਤ ਤੱਤੀ ਤਵੀ ਦੇ ਅੰਦਰ। ਕੱਚੇ ਹਿਰਦੇ ਡੋਲ ਜਾਂਦੇ ਨੇ, ਪਰ ਅੰਜਾਮ ਐਸਾ ਹੁੰਦਾ ਹੈ ਅਖੀਰ ਵਿੱਚ ਸੱਚ ਸਿੰਘਾਸਣ ਤੇ ਆਉਂਦਾ ਹੈ, ਔਰ ਜਿਹੜੀ ਸਤਾ ਹੈ ਉਹ ਤੇ ਮੱਲੀਆਂ ਮੇਟ ਹੋ ਜਾਂਦੀ ਹੈ, ਕੁਛ ਵੀ ਨਹੀਂ। ਕੂੜ ਨੇ ਖੁੱਟੇ ਨਾਨਕਾ ਓੜਕ ਸੱਚ ਰਹੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਪਦੇਸ਼ ਸੰਦੇਸ਼ ਅੱਜ ਵੀ ਸਾਰੀ ਦੁਨੀਆਂ ਵਿੱਚ ਅਲਾਪਿਆ ਜਾ ਰਿਹਾ, ਗਾਇਆ ਜਾ ਰਿਹਾ, ਸਮਝਿਆ ਜਾ ਰਿਹਾ, ਸਮਝਾਇਆ ਜਾ ਰਿਹਾ। 10 ਤਰੀਕ ਨੂੰ ਦਾਸ ਨੇ ਇਹ ਮਜ਼ਮੂਨ ਆਰੰਭ ਕੀਤਾ ਸੀ। ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸਮਾਨ। ਘਰ ਤੇ ਦਰ ਦੋਹਾਂ ਦਾ ਜ਼ਿਕਰ ਕੀਤਾ ਹੈ। ਘਰ ਵਿੱਚ ਆਉਣ ਵਾਸਤੇ ਪਹਿਲੇ ਦਰ ਤੇ ਆਉਣਾ ਪੈਂਦਾ ਹੈ, ਤੇ ਦਰ ਘਰ ਤੋਂ ਅਲੱਗ ਨਹੀਂ ਆਉਂਦਾ। ਜਿਸ ਦਰ ਦੇ ਰਾਹੀਂ ਘਰ ਵਿੱਚ ਪ੍ਰਵੇਸ਼ ਮਿਲੇ ਉਹ ਦਰ ਘਰ ਦਾ ਹਿੱਸਾ ਹੁੰਦਾ ਹੈ, ਅਲੱਗ ਨਹੀਂ। ਦੋ ਸ਼ਬਦ ਮੈਂ ਦੁਹਰਾਵਾਂ ਖੁਲਾਸਾ ਬਾਦ ਦੇ। ਜੋ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਵਿੱਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਵਿੱਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ, ਔਰ ਜੋ ਪ੍ਰਕਾਸ਼ ਦੇ ਰੂਪ ਵਿੱਚ ਘਰ ਹੈ ਉਹੀ ਸ਼ਬਦ ਦੇ ਰੂਪ ਵਿੱਚ ਦਰ ਹੈ, ਜੋ ਸ਼ਬਦ ਦੇ ਰੂਪ ਵਿੱਚ ਦਰ ਹੈ ਉਹੀ ਪ੍ਰਕਾਸ਼ ਦੇ ਰੂਪ ਵਿੱਚ ਘਰ ਹੈ। ਪ੍ਰਕਾਸ਼ ਦੇ ਰੂਪ ਵਿੱਚ ਘਰ ਪਰਮਾਤਮਾ ਹੈ, ਸ਼ਬਦ ਦੇ ਰੂਪ ਵਿੱਚ ਦਰ ਗੁਰੂ ਹੈ। ਨਾਨਕ ਸੋ ਦੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਮੈਂ। ਵਿਆਪਕ ਹੈ ਪਰਮਾਤਮਾ, ਵਿਆਪਕ ਹੈ ਗੁਰੂ। ਜੋ ਵਿਆਪਕ ਨਹੀਂ ਉਹ ਪਰਮਾਤਮਾ ਨਹੀਂ, ਜੋ ਵਿਆਪਕ ਨਹੀਂ ਉਹ ਗੁਰੂ ਵੀ ਨਹੀਂ। ਸਦਾ ਅੰਗ ਸੰਗੇ ਅਭੰਗੰਗ ਬਿਬਹੁਤੇ ਪਰਮਾਤਮਾ। ਗੁਰੂ ਮੇਰੇ ਸੰਗ ਸਦਾ ਹੈ ਨਾਲੇ ਵਿਆਪਕ। ਬੜੇ ਧਿਆਨ ਨਾਲ ਸੁਣਨਾ, ਜੋ ਵਿਆਪਕ ਨਹੀਂ ਉਹ ਗੁਰੂ ਨਹੀਂ, ਜੋ ਵਿਆਪਕ ਨਹੀਂ ਉਹ ਪਰਮਾਤਮਾ ਨਹੀਂ। ਪ੍ਰਕਾਸ਼ ਦੇ ਰੂਪ ਵਿੱਚ, ਸਤਾ ਦੇ ਰੂਪ ਵਿੱਚ, ਸ਼ਕਤੀ ਦੇ ਰੂਪ ਵਿੱਚ ਪਰਮਾਤਮਾ ਵਿਆਪਕ ਹੈ, ਸ਼ਬਦ ਦੇ ਰੂਪ ਵਿੱਚ ਪਰਮਾਤਮਾ ਵਿਆਪਕ ਹੈ। ਸ਼ਬਦ ਨੂੰ ਦਰ ਕਿਉਂ ਕਿਹਾ ਹੈ? ਇਹ ਸਾਰਾ ਸੰਸਾਰ ਸ਼ਬਦ ਤੋਂ ਆਇਆ ਹੈ। ਦਰਵਾਜ਼ਾ ਦੋ ਕੰਮ ਕਰਦਾ ਹੈ, ਤੁਸੀਂ ਦਰਵਾਜ਼ੇ ਦੇ ਰਾਹੀਂ ਅੰਦਰ ਦਾਖਲ ਹੋ ਜਾਓ, ਐਸੇ ਹੀ ਦਰਵਾਜ਼ੇ ਦੇ ਰਾਹੀਂ ਬਾਹਰ ਜਾਓਗੇ। ਦਰਵਾਜ਼ੇ ਵਿੱਚ ਬੰਦਾ ਬੈਠਦਾ ਨਹੀਂ, ਸੌਂਦਾ ਨਹੀਂ, ਦਰਵਾਜ਼ਾ ਆਉਣ ਜਾਣ ਲਈ ਆਉਂਦਾ। ਸ਼ਬਦ ਦੇ ਰਾਹੀਂ ਸੰਸਾਰ ਦੀ ਉਤਪਤੀ ਆਉਂਦੀ ਹੈ, ਸ਼ਬਦ ਦੇ ਰਾਹੀਂ ਪਰਲੇ ਹੋ ਜਾਂਦੀ ਹੈ। ਪੰਕਤੀਆਂ ਸੁਣੋ, ਉਤਪਤ ਪਰਲੇ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਸ਼ਬਦ ਤੋਂ ਉਤਪਤੀ ਆਉਂਦੀ ਹੈ, ਸ਼ਬਦ ਤੋਂ ਪਰਲੇ ਹੋ ਜਾਂਦੀ ਹੈ, ਫਿਰ ਸ਼ਬਦ ਤੋਂ ਉਤਪਤੀ ਆਉਂਦੀ ਹੈ। ਹੁਣ ਮੈਂ ਦੁਹਰਾਵਾਂ, ਸਮਾਂ ਹੈ ਨਹੀਂ ਸੀ, ਇਸ ਵਾਸਤੇ ਅੰਦਾਜ਼ਨ ਆਖਿਆ ਜਾ ਸਕਦਾ ਹੈ ਕਰੋੜਾਂ ਅਰਬਾਂ ਸਾਲ ਤੱਕ, ਭਾਵੇਂ ਸਾਲ ਨਹੀਂ ਸਨ, ਸਮਾਂ ਨਹੀਂ ਸੀ, ਇੰਜ ਅੰਦਾਜ਼ਨ ਕਹੀਏ, ਕਰੋੜਾਂ ਸਾਲ ਤੱਕ ਧੁੰਦ ਹੀ ਧੁੰਦ ਸੀ, ਧੁੰਦ ਹੀ ਅੰਧੇਰਾ ਹੀ ਅੰਧੇਰਾ ਸੀ ਧੁੰਦ ਕਰਕੇ।
एक दिन जोर दा धमाका होया, आवाज हुई, शब्द होया, कीता पसाओ एको कवाओ, तिस्ते होए लख दरियाओ।

ਫਾਇਦਾ ਸ਼ਬਦ ਹੈ ਕਿ ਓਹੰਕਾਰ। ਕਬੀਰ ਵੀ ਐਸਾ ਕਹਿੰਦੇ 52 ਅਖਰੀ ਦੇ ਚ, ਓਹੰਕਾਰ ਆਦਮੈ ਜਾਣਾ ਲਿਖੇ ਅਰ ਮੇਠੇ ਤਾਏ ਨਾ ਮਾਨਾ। ਓਹੰਕਾਰ ਇਤਨਾ ਨਹੀਂ ਤੁਸੀਂ ਲਿਖ ਦਿਓ ਤੇ ਮਿਟਾ ਦਿਓ। ਕਬੀਰ ਕਹਿੰਦੇ ਨਾ ਓਹੰਕਾਰ ਆਦਿ ਸ਼ਬਦ ਹੈ ਔਰ ਉਸ ਤੋਂ ਜਗਤ ਆਇਆ ਹੈ। ਮਾਂ ਬਾਪ ਤੋਂ ਸਰੀਰ ਆਇਆ ਤੋ ਸਰੀਰ ਵਿੱਚ ਮਾਂ ਬਾਪ ਦੀ ਅੰਸ਼ ਮੌਜੂਦ ਹੈ। ਸ਼ਬਦ ਤੋਂ ਸੰਸਾਰ ਆਇਆ ਤੋ ਸ਼ਬਦ ਸੰਸਾਰ ਵਿੱਚ ਮੌਜੂਦ ਹੈ, ਸਾਡੇ ਅੰਦਰ ਵੀ ਮੌਜੂਦ ਹੈ। ਸਭ ਕੁਛ ਆਇਆ ਜੋ ਸ਼ਬਦ ਤੋਂ ਹੈ, ਵਿਆਪਕ ਹੈ ਸ਼ਬਦ। ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾਦ। ਉਹ ਨਾਦ ਘਟ ਘਟ ਦੇ ਚ ਵੱਜ ਰਿਹਾ, ਉਹਨੂੰ ਅਨਾਹਦ ਨਾਦ ਕਹਿੰਦੇ ਨੇ। ਦੋ ਤਰ੍ਹਾਂ ਦਾ ਨਾਦ ਆਉਂਦਾ, ਦੋ ਤਰ੍ਹਾਂ ਦੀ ਆਵਾਜ਼ ਆਉਂਦੀ, ਆਹਤ ਅਨਾਹਤ। ਆਹਤ ਕਹਿੰਦੇ ਨੇ ਚੋਟ ਨੂੰ, ਸੰਸਕ੍ਰਿਤ ਦੇ ਚੋਟ ਨੂੰ ਕਹਿੰਦੇ, ਇਹਨੇ ਮੈਨੂੰ ਆਹਤ ਪਹੁੰਚਾਈ ਹੈ, ਇਹਨੇ ਮੈਨੂੰ ਚੋਟ ਪਹੁੰਚਾਈ ਹੈ। ਆਹਤ ਸ਼ਬਦ ਜੋ ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੁੰਦਾ ਹੈ, ਜਿਵੇਂ ਦੋ ਹੱਥਾਂ ਨਾਲ ਹੀ ਤਾਲੀ ਵੱਜਦੀ ਹੈ ਇੱਕ ਨਾਲ ਨਹੀਂ। ਆਵਾਜ਼ ਜੋ ਸਾਡੇ ਕੰਨ ਸੁਣਦੇ ਨੇ, ਇਹ ਆਹਤ ਸ਼ਬਦ ਦੇ ਟਕਰਾਓ ਤੋਂ ਪੈਦਾ ਹੁੰਦਾ ਹੈ। ਇਹ ਹਵਾ ਦਿਓਗੇ ਤੇ ਹਾਰਮੋਨੀਅਮ ਵੱਜੇਗਾ, ਉਂਝ ਨਹੀਂ, ਪਵਨ ਦੇ ਟਕਰਾਓ ਤੋਂ। ਹੱਥ ਥਾਪ ਦਿਓਗੇ ਤੇ ਤਬਲਾ ਵੱਜੇਗਾ, ਉਂਝ ਨਹੀਂ, ਲੋਹੇ ਨਾਲ ਲੋਹਾ ਟਕਰਾਏ, ਪੱਥਰ ਨਾਲ ਪੱਥਰ ਟਕਰਾਏ, ਪਿੱਤਲ ਨਾਲ ਪਿੱਤਲ ਟਕਰਾਏ, ਪਿੱਤਲ ਸੋਨੇ ਨਾਲ ਟਕਰਾਏ, ਸੋਨਾ ਚਾਂਦੀ ਨਾਲ ਟਕਰਾਏ। ਟਕਰਾਓ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਉਹਨੂੰ ਕਹਿੰਦੇ ਨੇ ਆਹਤ ਸ਼ਬਦ। ਪਵਨ ਦਰਖਤਾਂ ਨਾਲ ਟਕਰਾਏ, ਪਾਣੀ ਪੱਥਰਾਂ ਨਾਲ ਟਕਰਾਏ, ਉਸ ਟਕਰਾਓ ਤੋਂ ਜਿਹੜੀ ਧੁੰਨ ਪੈਦਾ ਹੁੰਦੀ ਹੈ, ਆਵਾਜ਼ ਪੈਦਾ ਹੁੰਦੀ ਹੈ, ਉਹਨੂੰ ਕਹਿੰਦੇ ਨੇ ਆਹਤ ਸ਼ਬਦ। ਅਨਾਹਦ ਸ਼ਬਦ ਜੋ ਟਕਰਾਓ ਤੋਂ ਨਹੀਂ, ਸਿੱਧਾ ਪ੍ਰਕਾਸ਼ ਤੋਂ ਆਇਆ ਹੈ, ਪਰਮਾਤਮਾ ਤੋਂ ਆਇਆ ਹੈ। ਅਨਾਹਦ ਨਾਦ ਪਰਮਾਤਮਾ ਦੀ ਆਵਾਜ਼ ਹੈ। ਪਰਮਾਤਮਾ ਦਿਖਾਈ ਬਾਅਦ ਵਿੱਚ ਦਿੰਦਾ, ਸੁਣਾਈ ਪਹਿਲੇ ਦਿੰਦਾ, ਇਹ ਵੀ ਮਹੱਤਵਪੂਰਨ। ਇਸ ਵਾਸਤੇ ਕਹਿੰਦੇ ਨੇ ਸੁਤਵਾ ਧਰਮੰਗ ਵਿਜਾਨਾ ਸੀ। ਪਰਮਾਤਮਾ ਦੀ ਯਾਤਰਾ ਵੀ ਸੁਣ ਕੇ ਹੀ ਸ਼ੁਰੂ ਹੋਵੇਗੀ, ਉਂਝ ਨਹੀਂ। ਉਪਨਿਸ਼ਦਾਂ ਦੇ ਰਿਸ਼ੀ ਜੀ ਕਹਿੰਦੇ ਨੇ ਸੁਰਤਵਾ ਧਰਮੰਗ ਵਿਜਾਨਾ ਸੀ। ਚਾਰ ਪੌੜੀਆਂ ਨੇ ਸੁਣੀਏ ਦੀਆਂ, ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਸਰੀਰ ਨੂੰ ਭੁੱਖ ਲੱਗੀ ਹੈ, ਇੱਕ ਇੱਕ ਭੋਜਨ ਦੀ ਬੁਰਕੀ ਅੰਦਰ ਜਾਏਗੀ, ਭੁੱਖ ਬਾਹਰ ਨਿਕਲੇਗੀ। ਮਨ ਵਿੱਚ ਬੇਚੈਨੀ ਹੈ, ਪਾਪ ਹੈ, ਸੰਤਾਪ ਹੈ। ਗੁਰੂ ਦਾ ਸ਼ਬਦ ਜੈਸੇ ਮਨ ਵਿੱਚ ਜਾਏਗਾ, ਸੰਤਾਪ ਪਾਪ ਬਾਹਰ ਨਿਕਲਣ। ਸੁਣੀਏ ਦੁੱਖ ਪਾਪ ਕਾ ਨਾਸ, ਲਾਜ਼ਮੀ ਨਾ ਸੁਣ। ਪਰ ਮਨ ਦੇ ਸ਼ਬਦ ਤਾਂ ਪ੍ਰਵੇਸ਼ ਕਰੇਗਾ ਜੇ ਮਨ ਸੁਣੇ, ਨਹੀਂ ਸੁਣਦਾ ਤਾਂ ਸ਼ਬਦ ਮਨ ਤੱਕ ਨਹੀਂ ਪਹੁੰਚੇਗਾ, ਨਾ ਫਿਰ ਪਾਪ ਧੁੱਲਣਗੇ, ਨਾ ਦੁੱਖ ਮਿਟਣਗੇ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਉਹ ਜੋ ਅਨਾਹਦ ਨਾਦ ਹੈ ਉਹਨੂੰ ਕਬੀਰ ਕਹਿੰਦੇ ਨੇ ਓਹੰਕਾਰ ਹੈ, ਉਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਓਹੰਕਾਰ ਹੈ, ਉਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਓਹੰਕਾਰ ਹੈ, ਉਹਨੂੰ ਸਵਾਮੀ ਮਹਾਵੀਰ ਜੀ ਕਹਿੰਦੇ ਨੇ ਓਹੰਕਾਰ ਹੈ, ਉਹਨੂੰ ਅੱਧੇ ਉਪਨਿਸ਼ਦਾਂ ਦੇ ਰਿਸ਼ੀ ਕਹਿੰਦੇ ਨੇ ਓਹੰਕਾਰ ਹੈ। ਪਰ ਅੱਧੇ, ਕਿਉਂਕਿ 108 ਉਪਨਿਸ਼ਦਾਂ ਨੇ, ਇਹਦੇ ਚ 60 ਉਪਨਿਸ਼ਦਾਂ ਦੇ ਆਚਾਰੀਆ ਉਹਨਾਂ ਦੇ ਨਾਮ ਨਹੀਂ ਨੇ। ਉਪਨਿਸ਼ਦਾਂ 2-4 ਹੀ ਨੇ ਜਿਨ੍ਹਾਂ ਚ ਨਾਮ ਮਿਲਦੇ ਨੇ, ਬਿਨਾਂ ਨਾਮ ਤੋਂ ਇਹ ਗ੍ਰੰਥ ਨੇ, ਕਿਸ ਦੇ ਲਿਖੇ ਹੋਏ ਨੇ ਕੋਈ ਪਤਾ ਨਹੀਂ, ਪਰ 108 ਨੇ। ਜਿਹੜਾ 108 ਉਪਨਿਸ਼ਦਾਂ ਬਨਾਰਸ ਤੋਂ ਪੜ੍ਹ ਕੇ ਆ ਜਾਂਦਾ ਹੈ ਉਹਨੂੰ ਡਿਗਰੀ ਮਿਲਦੀ ਹੈ ਸ੍ਰੀ 108। ਪੂਰਾ ਕੋਰਸ ਆਉਂਦਾ ਹੈ, ਉਹਦੇ ਨਾਲ 3 ਵੇਦ ਵੀ ਪੜ੍ਹੇ ਜਾਂਦੇ, ਅਥਰਵਣ ਨੂੰ ਛੋੜ ਕੇ 3 ਵੇਦ ਵੀ ਪੜ੍ਹੇ ਆ, ਫਿਰ ਉਹਨੂੰ ਡਿਗਰੀ ਮਿਲਦੀ ਹੈ ਸ੍ਰੀ 111। 108 ਉਪਨਿਸ਼ ਤੇ 3 ਵੇਦਾਂ ਦਾ ਪੂਰਨ ਗਿਆਨ ਹਾਸਲ ਕਰਨ ਵਾਸਤੇ, ਕਿਉਂਕਿ ਦਾਸ ਨਿਰਮਲਿਆਂ ਦੇ ਡੇਰੇ ਬਨਾਰਸ ਵਿੱਚ ਥੋੜਾ ਚਿਰ ਰਿਹਾ, 35 ਸਾਲ ਲੱਗਦੇ ਨੇ। 35 ਸਾਲ ਜ਼ਿੰਦਗੀ ਦੇ 35 ਸਾਲ ਤੇ ਪਹਿਲੇ ਪੜ੍ਹਨ ਤੇ ਲਗਾ, 20-25 ਸਾਲ ਦੀ ਉਮਰ ਹੋਵੇ ਤੇ ਬੰਦਾ ਪੜ੍ਹਨ ਬੈਠੇ, ਗਈ ਜ਼ਿੰਦਗੀ ਤੇ ਗਈ।

0: ਅਕਸਰ ਇਹ ਬੁਢੇਪੇ ਚ ਡਿਗਰੀ ਮਿਲਦੀ ਹੈ। ਮੈਂ ਤੇ ਹੈਰਾਨ ਹੁੰਦਾ ਇਹ ਡਿਗਰੀ ਸਾਡੀ ਨਹੀਂ ਹੈ, ਪਰ ਗੁਰਮਤ ਦੇ ਸਾਰੇ ਜਿਹੜੇ ਸੰਤ ਆਪਣੇ ਆਪ ਨੂੰ ਅਖਾਂਦੇ ਨੇ ਸਾਰਿਆਂ ਦੇ ਨਾਲ ਲਿਖਿਆ ਹੁੰਦਾ ਸ੍ਰੀ 108 ਸ੍ਰੀ 108। ਹਾਲਾਂਕਿ ਗੁਰਬਾਣੀ ਦੀ ਗ੍ਰੈਮਰ ਦਾ ਵੀ ਪਤਾ ਕੋਈ ਨਹੀਂ, ਅਰਥਾਂ ਦਾ ਅਨਰਥ ਕਰੀ ਜਾਂਦੇ ਹੁੰਦੇ ਨੇ, ਔਰ ਇਤਿਹਾਸ ਵੀ ਉਹ ਨਹੀਂ ਸੁਣਾਉਂਦੇ, ਮਿਥਿਹਾਸ ਵੀ ਉਹਨਾਂ ਦਾ ਆਪਣਾ ਹੀ ਬਣਾਇਆ ਹੁੰਦਾ ਹੈ। ਤੇ ਫਿਰ ਵੀ ਸ੍ਰੀ 108 ਸ੍ਰੀ 111 ਉਹਨਾਂ ਦੇ ਨਾਲ ਲੱਗੇ ਹੁੰਦਾ ਹੈ। ਇਹ ਤੇ ਵਿਚਕਾਰ ਜੋ ਹੈ ਗੱਲ ਆ ਗਈ। 60 ਉਪਨਿਸ਼ਦਾਂ ਦੇ ਗਿਆਨੀ ਇਹ ਕਹਿੰਦੇ ਨੇ ਉਹ ਆਵਾਜ਼ ਓਮ ਹੈ, ਓ ਧੁਨਾਕਾਰ ਆਵਾਜ਼, ਓਅੰਕਾਰ ਦੀ ਆਵਾਜ਼ ਵੀ ਧੁਨਾਕਾਰ ਹੈ। ਓਅੰਕਾਰ ਜਿਵੇਂ ਘੜਿਆਲ ਵਜਾਇਆ ਤੇ ਆਹਿਸਤਾ ਆਹਿਸਤਾ ਉਹਦੀ ਧੁਨ ਮੱਧਮ ਆਉਂਦੀ ਹੈ, ਸੇਮ ਇਸ ਤਰ੍ਹਾਂ ਦੀ ਆਵਾਜ਼ ਓਅੰਕਾਰ ਦੀ ਔਰ ਇਸ ਤਰ੍ਹਾਂ ਦੀ ਆਵਾਜ਼ ਓਮ ਦੀ। ਕੁਛ ਉਪਨਿਸ਼ਦਾਂ ਦੇ ਗਿਆਨੀ ਕਹਿੰਦੇ ਨੇ ਉਹ ਓਮ ਹੈ, ਕੁਛ ਕਹਿੰਦੇ ਨੇ ਓਅੰਕਾਰ ਹੈ। ਤੇ ਮੈਂ ਰਾਤ ਅਰਜ਼ ਕੀਤੀ ਸੀ 4000 ਸਾਲ ਪੁਰਾਣਾ ਤੀਰਥ ਹੈ ਭਾਰਤ ਵਿੱਚ ਨਰਮਦਾ ਦੇ ਕੰਢੇ ਨੇ, ਇਸ ਤੀਰਥ ਦਾ ਨਾਂ ਹੈ ਓਅੰਕਾਰ। 4000 ਸਾਲ ਪੁਰਾਣਾ ਮੰਦਿਰ ਹੈ, ਪਹਾੜ ਨੂੰ ਤਰਾਸ਼ ਕੇ ਜੋ ਬਣਾਇਆ ਗਿਆ ਉਸ ਮੰਦਿਰ ਦਾ ਨਾਂ ਹੈ ਓਅੰਕਾਰ। ਰੇਲਵੇ ਸਟੇਸ਼ਨ ਦਾ ਨਾਂ ਓਅੰਕਾਰ ਹੈ, ਸ਼ਹਿਰ ਦਾ ਨਾਂ ਓਅੰਕਾਰ ਹੈ, ਮੰਦਿਰ ਦਾ ਨਾਂ ਓਅੰਕਾਰ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਕਸ਼ਨ ਦੀ ਫੇਰੀ ਤੇ ਇਸ ਤੀਰਥ ਤੇ ਆਉਂਦਿਆਂ ਜਾਂਦਿਆਂ ਰੁਕੇ ਨੇ, ਜਨਮ ਸਾਖੀ ਤੇ ਇੰਜ ਮਿਲਦਾ ਜਾਂਦਿਆਂ ਹੀ ਰੁਕੇ ਨੇ। ਪਰ ਪਿਛਲੇ ਸਾਲ ਮੱਧੇ ਭਾਰਤ ਗੌਰਮੈਂਟ ਨੇ ਕਿਤਾਬਚਾ ਛਾਪਿਆ ਸੀ ਔਰ ਵੰਡਿਆ ਸੀ, ਐਤਕੀ ਕੁੰਭ ਤੇ ਵੀ ਵੰਡਿਆ ਗਿਆ ਬਈ ਆਉਂਦਿਆਂ ਜਾਂਦਿਆਂ ਦੋਵੇਂ ਵਕਤ ਉਹ ਓਅੰਕਾਰੇਸ਼ਵਰ ਠਹਿਰੇ ਨੇ, ਓਅੰਕਾਰ ਜੀ ਦੇ ਠਹਿਰੇ ਨੇ ਗੁਰੂ ਨਾਨਕ। ਪਿੱਛੇ ਜਦ ਕੁੰਭ ਦਾ ਮੇਲਾ ਸੀ ਨਾ, ਸਰਵ ਧਰਮ ਸੰਮੇਲਨ ਸੀ, ਸਿੱਖ ਧਰਮ ਦੀ ਤਰਫੋਂ ਦਾਸ ਨੂੰ ਬੁਲਾਇਆ ਗਿਆ ਸੀ, ਮੈਂ ਪਹੁੰਚਿਆ ਸੀ। 4 ਕਰੋੜ ਦੇ ਕਰੀਬ ਮਨੁੱਖਾਂ ਨੇ 1 ਮਹੀਨੇ ਚ ਉਜੈਨ ਦੇ ਸਿਪਰਾ ਨਦੀ ਵਿੱਚ ਇਸ਼ਨਾਨ ਕੀਤਾ, 4 ਕਰੋੜ। ਇਹ 4 ਕਰੋੜ ਜਿੱਥੇ ਕੁੰਭ ਤੇ ਉਜੈਨ ਆਏ, ਇਹ ਫਿਰ ਸਾਰੇ ਓਅੰਕਾਰੇਸ਼ਵਰ ਵੀ ਗਏ। ਟੈਂਪਰੇਰੀ 4 ਪੁਲ ਨਵੇਂ ਬਣਾਉਣੇ ਪਏ ਗੌਰਮੈਂਟ ਨੂੰ, ਕਿਉਂਕਿ ਭੀੜ ਜੋ ਇਤਨੀ। ਮੰਦਿਰ ਦਾ ਜਾਣ ਦਾ ਰਸਤਾ ਹੋਰ ਬਣਾਇਆ ਗਿਆ, ਆਉਣ ਦਾ ਰਸਤਾ ਹੋਰ ਬਣਾਇਆ ਗਿਆ। ਇੰਨੀ ਭੀੜ ਨੇ ਜੋ ਦਰਸ਼ਨ ਕਰਨੇ, 4 ਕਰੋੜ ਨੇ 1 ਮਹੀਨੇ ਵਿੱਚ ਆਉਣਾ ਹੈ, ਲੱਖਾਂ ਦੀ ਗਿਣਤੀ ਰੋਜ਼ ਪਹੁੰਚਦੀ ਹੈ। ਉਸ ਮੰਦਿਰ ਤੋਂ ਕੋਈ 100 ਗਜ਼ ਦੀ ਦੂਰੀ ਤੇ ਗੁਰਦੁਆਰਾ ਹੈ, ਉਸ ਗੁਰਦੁਆਰੇ ਦਾ ਨਾਂ ਹੈ ਗੁਰਦੁਆਰਾ ਓਅੰਕਾਰ, ਜਿੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹ ਬਾਣੀ ਉਚਾਰਨ ਕੀਤੀ, ਜਿਸ ਬਾਣੀ ਦਾ ਨਾਂ ਹੈ ਦੱਕਣੀ ਓਅੰਕਾਰ, ਰਾਮ ਕੱਲੀ ਦੱਕਣੀ ਓਅੰਕਾਰ। ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਨ ਚਿਤ, ਓਅੰਕਾਰ ਸੈਲ ਜੁਗ ਵੈ, ਓਅੰਕਾਰ ਵੇਦ ਨਿਰਵੈ। ਮਹਾਰਾਜ ਕਹਿੰਦੇ ਸਾਰਾ ਪਸਾਰਾ ਓਅੰਕਾਰ ਤੋਂ ਹੈ। ਮਤਾ ਕੋਈ ਕਹੇ ਹੋਰ ਸ਼ਬਦ ਹੈ, ਹੋਰ ਸ਼ਬਦ ਹੈ, ਤੋ ਸਤਿਗੁਰ ਨੇ ਏਕਾ ਲਾਇਆ, ਨਹੀਂ, ਇੱਕ ਓਅੰਕਾਰ, ਇੱਕ ਇਹੀ ਸ਼ਬਦ ਹੈ, ਦੂਜਾ ਨਹੀਂ ਹੈ। ਇਹ ਇਸ ਵਾਸਤੇ ਵੀ ਭਾਰਤ ਦੇ ਵਿੱਚ ਇਹ 2 ਸ਼ਬਦਾਂ ਦੀ ਗੱਲ ਹੈ, ਓਅੰਕਾਰ ਤੇ ਓਮ। ਇਸਲਾਮ ਦੇ ਬਾਣੀ ਮੁਹੰਮਦ ਸਾਹਿਬ ਕਹਿੰਦੇ ਨੇ ਉਹ ਸ਼ਬਦ ਹੈ ਕੁਨ, ਤੋ ਮੁਸਲਮਾਨਾਂ ਦੇ ਕੁਨ ਮੰਨਦੇ ਨੇ, ਈਸਾਈ ਜਗਤ ਵਿੱਚ ਮੰਨਦੇ ਨੇ ਉਹ ਸ਼ਬਦ ਲੋਗੋਸ ਹੈ। ਗਰਸ ਕੇ ਜਿਸ ਜਿਸ ਢੰਗ ਨਾਲ ਪਕੜਦੇ ਚਾਹੀਏ ਉਹ ਅਨਾਹਦ ਨਾਹਦ ਹੈ, ਜੋ ਸੁਣਾਈ ਦਿੱਤਾ ਹੈ ਗੁਰੂ ਨਾਨਕ ਨੂੰ ਕਹਿੰਦੇ ਨੇ ਓਅੰਕਾਰ, ਸੁਣਾਈ ਦਿੱਤਾ ਹੈ ਮਹਾਵੀਰ ਨੂੰ ਕਹਿੰਦੇ ਨੇ ਓਅੰਕਾਰ ਹੈ, ਸੁਣਾਈ ਦਿੱਤਾ ਹੈ ਭਗਤ ਕਬੀਰ ਨੂੰ ਕਹਿੰਦੇ ਨੇ ਓਅੰਕਾਰ, ਔਰ ਸੁਣਾਈ ਦਿੱਤਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹਿੰਦੇ ਨੇ ਓਅੰਕਾਰ ਹੈ, ਉਹਨਾਂ ਦੇ ਬੋਲ ਓਅੰਕਾਰ ਆਦ ਕਥਨੀ ਅਨਾਦ, ਜਪ ਸਾਹਿਬ ਓਅੰਕਾਰ ਅਨਾਦੀ ਕਥਨੀ ਹੈ, ਪਹਿਲਾ ਬੋਲ ਹੈ ਓਅੰਕਾਰ, ਬ੍ਰਹਿਮੰਡ ਦੀ ਪਹਿਲੀ ਆਵਾਜ਼ ਹੈ।
1: ਪਹਿਲਾ ਸ਼ਬਦ
0: ਇਹ ਸ਼ਬਦ ਇਸੇ ਤੋਂ ਹੀ ਸੰਸਾਰ ਦਾ ਆਉਣਾ ਹੋਇਆ। ਕੀਤਾ ਪਸਾਓ ਏਕੋ ਕਵਾ, ਇੱਕ ਕਵਾਓ ਹੋਇਆ ਓਹੰਕਾਰ, ਉਸ ਤੋਂ ਹੀ ਸੰਸਾਰ ਦਾ ਪਸਾਰਾ ਹੋਇਆ। ਕਿਸ ਤਰ੍ਹਾਂ ਹੋਇਆ? ਤਿਸਤੇ ਹੋਏ ਲੱਖ ਦਰਿਆ, ਉਸੇ ਕਵਾਓ ਤੋਂ ਜ਼ਿੰਦਗੀ ਦੇ ਲੱਖਾਂ ਦਰਿਆ ਪੈਦਾ ਹੋ ਗਏ, ਬਹੁ ਅਨੰਤ ਸੂਰਜ ਪੈਦਾ ਹੋ ਗਏ, ਜੋ ਲੱਖੇ ਨਹੀਂ ਜਾ ਸਕਦੇ, ਗਿਣੇ ਨਹੀਂ ਜਾ ਸਕਦੇ। ਇੱਕ ਇੱਕ ਸੂਰਜ ਦੇ ਫਿਰ ਕਈ ਕਈ ਟੁਕੜੇ ਬਣੇ, ਕਈ ਕੋਟ ਸਸੀਅਰ ਸੂਰ ਨਿਕਤਰ, ਕਈ ਕਰੋੜਾਂ। ਇੱਕ ਇੱਕ ਸੂਰਜ ਦੇ ਫਿਰ ਕਈ ਕਈ ਟੁਕੜੇ ਹੋਏ। ਇਹ ਜ਼ਮੀਨ ਉਸੇ ਸੂਰਜ ਦਾ ਇੱਕ ਟੁਕੜਾ। ਧੁੰਦ ਪਾਣੀ ਬਣ ਗਈ ਔਰ ਉਹ ਟੁਕੜਾ ਜੋ ਵਾਸਤਵਿਕ ਅੱਗ ਦਾ ਗੋਲਾ ਸੀ, ਅੱਗ ਦਾ ਗੋਲਾ ਹੀ ਸੀ, ਸਹਿਜੇ ਸਹਿਜੇ ਠੰਡਾ ਹੋਣ ਲੱਗ ਪਿਆ। ਧੁੰਦ ਪਾਣੀ ਬਣੀ, ਇਸ ਅੱਗ ਦੇ ਗੋਲੇ ਨੂੰ ਚਾਰੋਂ ਪਾਸੇ ਪਾਣੀ ਨੇ ਘੇਰਿਆ। ਸਹਿਜੇ ਸਹਿਜੇ ਇਹ ਅੱਗ ਦਾ ਗੋਲਾ ਠੰਡਾ ਹੋਣਾ ਸ਼ੁਰੂ ਹੋਇਆ। ਇਹ ਜਿਸ ਰੂਪ ਵਿੱਚ ਪ੍ਰਗਟ ਹੋਇਆ ਇਹਨੂੰ ਕਹਿੰਦੇ ਨੇ ਪਾਹਨ। ਪਾਹਨ ਪਾਣੀ ਤੋਂ ਪ੍ਰਗਟ ਹੋਇਆ। ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਪਵਨ ਸ਼ਬਦ। ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਪਵਨ ਸਾਜਿਆ, ਘੜ ਘੜ ਜੋਤ ਸਮੋਏ। ਪੰਜ ਤੱਤਾਂ ਦੀ ਇਹ ਪੁਤਲਾ, ਸਾਡਾ ਹਰ ਤੱਤ ਦੀ ਆਪਣੀ ਆਪਣੀ ਪ੍ਰਕਿਰਤੀ ਹੈ। ਇਹ ਜਿਹੜਾ ਬੋਲਣਾ ਹੈ ਨਾ, ਇਹ ਪਵਨ ਕਰਕੇ, ਦੇਹੀ ਮਾਟੀ ਬੋਲੇ ਪਵਨ। ਹੁਣ ਇਹ ਕਿਵੇਂ ਬੋਲਦਾ, ਲੰਬਾ ਚੌੜਾ ਪ੍ਰਕਰਨ, ਮੈਂ ਇਸ ਪਾਸੇ ਨਾ ਜਾਵਾਂ ਕਿਉਂਕਿ ਸਮਾਂ ਆਪਣੀ ਚਾਲ ਨਾਲ ਚੱਲਦਾ ਪਿਆ। ਇਸ ਵਾਸਤੇ ਸਤਿਗੁਰ ਨੇ ਪਵਨ ਨੂੰ ਗੁਰੂ ਕਹਿ ਦਿੱਤਾ। ਇਹਨਾਂ ਪੰਜ ਤੱਤਾਂ ਦੇ ਚੋਂ ਪਵਨ ਨੂੰ ਗੁਰੂ ਕਹਿ ਦਿੱਤਾ। ਪਵਨ ਗੁਰੂ ਕਿਉਂ? ਬੋਲਣਾ ਪਵਨ ਕਰਕੇ, ਸੰਬੰਧ ਜੁੜਦੇ ਨੇ ਬੋਲ ਚਾਲ ਨਾਲ, ਸੰਬੰਧ ਟੁੱਟਦੇ ਨੇ ਬੋਲ ਚਾਲ। ਟੁੱਟ ਗਈ ਪ੍ਰੀਤ ਬੁਰ ਬੋਲ, ਦੋ ਬੋਲ ਬੋਲੇ ਮਿੱਤਰਤਾ ਦੁਸ਼ਮਣੀ ਚ ਬਦਲ ਗਈ। ਗੰਡ ਪ੍ਰੀਤੀ ਮਿੱਠੇ ਬੋਲ, ਦੋ ਮਿੱਠੇ ਬੋਲ ਬੋਲੇ ਓਪਰਾ ਬੰਦਾ ਆਪਣਾ ਹੋ ਗਿਆ, ਮਿੱਤਰ ਬਣ ਗਿਆ। ਸੰਬੰਧ ਜੁੜਦੇ ਨੇ ਬੋਲ ਚਾਲ ਨਾਲ। ਇੱਕ ਸਿਆਣਾ ਮਹਿਮਾਨ ਇੱਕੋ ਹੀ ਦਿਨ ਦੇ ਚ ਅੰਦਾਜ਼ਾ ਲਾ ਲੈਂਦਾ, ਦੋ ਭਰਾਵਾਂ ਦੇ ਸੰਬੰਧ ਠੀਕ ਨਹੀਂ ਨੇ। ਕਿਉਂ? ਬੋਲਦੇ ਹੀ ਨਹੀਂ, ਬੋਲਦੇ ਹੀ ਨਹੀਂ। ਇੱਕ ਸਿਆਣਾ ਮਹਿਮਾਨ ਇੱਕੋ ਹੀ ਦਿਨ ਦੇ ਚ ਅੰਦਾਜ਼ਾ ਲਾ ਲੈਂਦਾ, ਪਤੀ ਪਤਨੀ ਦੇ ਸੰਬੰਧ ਵਿਗੜੇ ਹੋਏ ਨੇ। ਕਿਉਂ? ਬੋਲਦੇ ਹੀ ਨਹੀਂ, ਤੇ ਜੇ ਬੋਲਦੇ ਨੇ ਤੇ ਕੁਰਖਤ ਬੋਲਦੇ, ਉਹ ਬੋਲ ਬੋਲਦੇ ਨੇ ਜਿਹਦੇ ਨਾਲ ਪ੍ਰੀਤ ਟੁੱਟਦੀ ਹੈ, ਫੌਰਨ ਅੰਦਾਜ਼ਾ ਲੱਗ ਜਾਂਦਾ ਹੈ। ਸੰਸਾਰ ਨਾਲ ਸੰਬੰਧ ਜੁੜਦੇ ਨੇ ਬੋਲ ਕੇ, ਨਿਰੰਕਾਰ ਨਾਲ ਵੀ ਸੰਬੰਧ ਜੁੜਦੇ ਨੇ ਬੋਲ ਕੇ। ਮੋਹ ਕੇ ਬੋਲਣ ਬੋਲੀਏ, ਜਿਤ ਸੁਣ ਧਰੇ ਪਿਆਰ। ਬੋਲ ਕੇ ਹੀ ਸੰਬੰਧ ਜੁੜਨਗੇ। ਪਰ ਇੱਕ ਫਰਕ ਹੈ, ਸੰਸਾਰ ਦੇ ਚ ਅਸੀਂ ਦੇਖਦੇ ਪਹਿਲੇ ਹਾਂ ਮਨੁੱਖ ਨੂੰ, ਬੋਲਦੇ ਬਾਅਦ ਚ। ਨਿਰੰਕਾਰ ਦੀ ਦੁਨੀਆ ਚ ਇਹ ਨਹੀਂ, ਬੋਲਣਾ ਪਹਿਲੇ ਪਏਗਾ, ਦਿਖਾਈ ਬਾਅਦ ਵਿੱਚ ਦੇਗਾ। ਉਮੀਦ ਇਹ ਗੱਲ ਪਕੜਦੇ ਚਾਹੀਏ, ਵਾਹਿਗੁਰੂ ਵਾਹਿਗੁਰੂ ਜਪਣਾ ਤੇ ਪਹਿਲੇ ਪਏਗਾ, ਗੁਰੂ ਦੀ ਬਾਣੀ ਜਪਣੀ ਤੇ ਪਹਿਲੇ ਪਏਗੀ, ਦਿਖਾਈ ਬਾਅਦ ਵਿੱਚ ਦੇਗਾ। ਕਿਉਂ? ਜੈਸੇ ਕਈ ਪਸ਼ੂ ਪੰਛੀ ਜੰਮਦੇ ਆ, ਉਹਨਾਂ ਦੀ ਅੱਖਾਂ ਬੰਦ ਆਉਂਦੀਆਂ ਨੇ, ਸਹਿਜੇ ਸਹਿਜੇ ਬਾਅਦ ਵਿੱਚ ਖੁੱਲਦੀਆਂ ਨੇ। ਜਨਮ ਤੋਂ ਸਾਡੇ ਸਰੀਰ ਦੀਆਂ ਅੱਖਾਂ ਤੇ ਖੁੱਲੀਆਂ ਹੁੰਦੀਆਂ ਨੇ, ਮਨ ਦੀਆਂ ਅੱਖਾਂ ਪੂਰੀਆਂ ਨਹੀਂ ਖੁੱਲੀਆਂ ਹੁੰਦੀਆਂ। ਇਹ ਵੀ ਮਹਿਸੂਸ ਕਰਦੇ ਆ, ਮਨ ਦਾ ਸਿਰਫ ਇੱਕੋ ਹੀ ਭਾਗ ਜਾਗਿਆ, ਨੌ ਭਾਗ ਸੁੱਤੇ ਹੋਏ ਨੇ। ਥੋੜੀ ਜਿਹੀ ਅੱਖ ਖੁੱਲੀ ਹੈ ਤਾਂ ਥੋੜੀ ਜਿਹੀਆਂ ਚੀਜ਼ਾਂ ਦੀ ਸਮਝ ਹੈ, ਬਾਕੀ ਨਹੀਂ। ਥੋੜੀ ਜਿਹੀਆਂ ਚੀਜ਼ਾਂ ਦੀ ਅਸਲੀਅਤ ਦਿਖਾਈ ਦਿੰਦੀ ਹੈ, ਬਾਕੀ ਨਹੀਂ। ਉਹ ਜੋ ਵਾਹਿਗੁਰੂ ਵਾਹਿਗੁਰੂ ਜਪਣਾ, ਉਹ ਜੋ ਬਾਣੀ ਜਪਣੀ ਹੈ, ਇਹ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ, ਆਪਣੇ ਆਪ ਨੂੰ ਜਗਾਉਣ ਵਾਸਤੇ। ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਸੋਇਆ ਮਨ ਜਾਗਾਈ। ਜਿਸ ਦਿਨ ਮਨ ਪੂਰਾ ਜਾਗ ਜਾਂਦਾ ਹੈ, ਇਸ ਗ੍ਰਹਿ ਮੈਂ ਕੋਈ ਜਾਗ੍ਰਿਤ ਰਹੇ, ਸਾਬਤ ਵਸਤ ਉਹ ਆਪਣੀ ਰਹਿ। ਜਿਹਦਾ ਮਨ ਪੂਰਨ ਤੌਰ ਤੇ ਜਾਗ ਜਾਂਦਾ, ਉਹ ਫਿਰ ਪਰਮਾਤਮਾ ਨੂੰ ਦੇਖਣ ਦੇ ਸਫਲ ਹੋ ਜਾਂਦਾ, ਉਹ ਐਲਾਨੀਆਂ ਕਹਿ ਦਿੰਦਾ ਦੋਏ ਦੋਏ ਲੋਚਨ ਪੇਖਾ ਓ ਹਰ ਬਿਨ ਅਵਰ ਨਾ ਦੇਖ ਨੈਣ ਰਹੇ ਰੰਗ ਲਾਏ। ਜੇ ਕਬੀਰ ਨੂੰ ਪੁੱਛੀਏ ਧਿਆਨ ਨਾਲ ਸੁਣਨਾ, ਮੈਂ ਤੁਹਾਨੂੰ ਪ੍ਰਮਾਤਮਾ ਦੀ ਗੱਲ ਸੁਣਾ ਰਿਹਾ, ਮੇਰੀ ਸਟੱਡੀ ਹੈ, ਮੈਂ ਪੜ੍ਹਿਆ, ਮੈਂ ਸੁਣਿਆ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਇੱਕ ਅਨੁਭਵੀ ਪੁਰਸ਼, ਇੱਕ ਸੰਤ ਜਦ ਪ੍ਰਮਾਤਮਾ ਦੀ ਗੱਲ ਕਰੇਗਾ ਸੁਣ ਕੇ ਨਹੀਂ, ਪੜ੍ਹ ਕੇ ਵੀ ਨਹੀਂ, ਉਹਦੀ ਸਟੱਡੀ ਨਹੀਂ ਹੋਵੇਗੀ, ਉਹ ਵੇਖ ਕੇ ਪ੍ਰਮਾਤਮਾ ਦੀ ਗੱਲ ਕਰੇਗਾ। ਦੋਏ ਦੋਏ ਲੋਚਨ ਪੇਖਾ ਹਾਂ ਹਰ ਬਿਨ ਅਵਰ ਨਾ ਦੇਖਾ। ਸੰਤਨ ਕੀ ਸੁਣ ਸਾਚੀ ਸਾਖੀ, ਗੁਰੂ ਅਰਜਨ ਦੇਵ ਜੀ ਮਹਾਰਾਜ, ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ ਵੇਖੇ ਆਖੀ, ਜੋ ਅੱਖਾਂ ਨਾਲ ਵੇਖ ਜ਼ਬਾਨ ਨਾਲ ਕਹਿ ਦਿੱਤਾ। ਇਹ ਬੋਲ ਗੁਰੂ ਗ੍ਰੰਥ ਸਾਹਿਬ ਦੇ ਔਰ ਇੱਕ ਕਵੀ ਦੀ ਕਵਿਤਾ। ਜ਼ਮੀਨ ਆਸਮਾਨ ਦਾ ਅੰਤਰ ਹੈ, ਮੈਂ ਜ਼ਮੀਨ ਆਸਮਾਨ ਦਾ ਅੰਤਰ ਕਹਿ ਰਿਹਾ, ਭਾਵੇਂ ਕਵਿਤਾ ਕਿਤਨੀ ਚੰਗੀ ਕਿਉਂ ਨਾ। ਇਹ ਕਵਿਤਾ ਉਹਦੇ ਦਿਮਾਗ ਚੋਂ ਨਿਕਲੀ ਹੈ, ਉਹਦੇ ਵਿਚਾਰ ਤੋਂ ਨਿਕਲੀ ਹੈ। ਭਾਵੇਂ ਬੜੀ ਉੱਚੀ ਹੋਵੇ, ਜ਼ਰੂਰੀ ਨਹੀਂ ਉਤਨਾ ਉੱਚਾ ਉਸਦਾ ਅਨੁਭਵ ਵੀ ਹੋਵੇ, ਉਸਦਾ ਜੀਵਨ ਵੀ ਹੋਵੇ, ਇਹ ਕੋਈ ਜ਼ਰੂਰੀ ਨਹੀਂ ਹੈ। ਜਿੰਨੀ ਉੱਚੀ ਗੱਲ ਉਹ ਕਹਿ ਰਿਹਾ ਉਹ ਉਹਨੇ ਦੇਖੀ ਵੀ ਹੋਵੇ, ਕੋਈ ਜ਼ਰੂਰੀ ਨਹੀਂ ਹੈ। ਪਰ ਗੁਰੂ ਦੀ ਬਾਣੀ ਪਰਮਾਤਮਾ ਨੂੰ ਵੇਖ ਕੇ ਆਖੀ ਗਈ ਹੈ, ਜੋ ਵੇਖਿਆ ਉਹ ਕਹਿ ਦਿੱਤਾ ਹੈ। ਕਬੀਰ ਕਹਿੰਦੇ ਨੇ ਮੈਂ ਪਰਮਾਤਮਾ ਦੀ ਗੱਲ ਕਰ ਰਿਹਾ ਵੇਖ ਕੇ। ਦੋਏ ਦੋਏ ਲੋਚਨ ਪੇਖਾ ਹਾਂ ਹਰ ਬਿਨ ਅਵਰ ਨਾ ਦੇਖਾ। ਤੇ ਅਸੀਂ ਕਿਵੇਂ ਭਰੋਸਾ ਕਰੀਏ ਤੁਸੀਂ ਵੇਖ ਕੇ ਗੱਲ ਕਰ ਰਹੇ ਹੋ, ਸਾਨੂੰ ਕੀ ਭਰੋਸਾ? ਇਹਦਾ ਪਰੂਫ ਕੀ ਹੈ? ਤੁਸੀਂ ਪਰਮਾਤਮਾ ਨੂੰ ਵੇਖਿਆ ਤੇ ਕਹਿ ਰਹੇ ਹੋ। ਅਸੀਂ ਕਹਿ ਸਕਦੇ ਤੁਹਾਡੀ ਸਟੱਡੀ ਹੋਵੇਗੀ, ਤੁਸੀਂ ਸੁਣਿਆ ਹੋਵੇਗਾ, ਤੁਸੀਂ ਪੜ੍ਹਿਆ ਹੋਵੇਗਾ, ਤਾਂ ਕਹਿ ਰਹੇ ਹੋ। ਕਬੀਰ ਕਹਿੰਦੇ ਨੇ ਹੈ ਮੇਰੇ ਕੋਲ ਪਰੂਫ, ਮੈਂ ਸਬੂਤ ਦੇ ਸਕਦਾ, ਮੈਂ ਵੇਖ ਕੇ ਕਹਿ ਰਿਹਾ। ਕੀ ਸਬੂਤ ਹੈ? ਕਬੀਰ ਕਹਿੰਦੇ ਨੇ ਮੇਰੀ ਅੱਖਾਂ ਹੀ ਸਬੂਤ ਨੇ। ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿਣ ਨਾ ਜਾਈ। ਮੇਰੀ ਅੱਖਾਂ ਚ ਤੁਹਾਨੂੰ ਰੱਬ ਦਾ ਰੰਗ ਮਿਲੇਗਾ, ਪਰਮਾਤਮਾ ਦਾ ਰੰਗ ਮਿਲੇਗਾ। ਅੰਦਰ ਕ੍ਰੋਧ ਹੋਵੇ, ਅੱਖਾਂ ਵਿੱਚ ਕ੍ਰੋਧ ਝਲਕਦਾ। ਅੰਦਰ ਲੋਭ ਹੋਵੇ, ਅੱਖਾਂ ਵਿੱਚ ਲੋਭ ਟਪਕਦਾ। ਅੰਦਰ ਪ੍ਰੇਮ ਹੋਵੇ, ਅੱਖਾਂ ਵਿੱਚ ਪ੍ਰੇਮ ਟਪਕਦਾ। ਅੰਦਰ ਵਿਕਾਰ ਹੋਵਨ, ਅੱਖਾਂ ਵਿੱਚ ਵਿਕਾਰ ਟਪਕਦੇ ਨੇ। ਪਰ ਅੰਦਰ ਨਿਰੰਕਾਰ ਹੋਵੇ, ਯਕੀਨ ਜਾਣੋ ਅੱਖਾਂ ਵਿੱਚ ਨਿਰੰਕਾਰ ਦੀ ਝਲਕ ਟਪਕਦੀ। ਨੈਣ ਰਹੇ ਰੰਗ ਲਾਏ, ਆਖੇ ਜ਼ੁਬਾਨ ਨਹੀਂ ਲੇਕਿਨ ਬੇਜ਼ੁਬਾਨ ਨਹੀਂ। ਉਸਤਾਦ ਜ਼ੌਕ ਕਹਿੰਦੇ ਨੇ ਠੀਕ ਹੈ, ਅੱਖਾਂ ਕੋਲ ਜ਼ਬਾਨ ਨਹੀਂ, ਲੇਕਿਨ ਇਹਨਾਂ ਨੂੰ ਕਿਧਰੇ ਬੇਜ਼ੁਬਾਨ ਨਾ ਸਮਝ ਲੈਣਾ। ਬਹੁਤ ਕੁਝ ਕਹਿ ਜਾਂਦੀਆਂ ਨੇ, ਬਹੁਤ ਕੁਝ ਕਹਿ ਜਾਂਦੀਆਂ। ਰਸਤੇ ਚ ਇੱਕ ਬੰਦਾ ਮਿਲਦਾ, ਉਹ ਕਹਿੰਦਾ ਮਿੱਤਰਾ ਤੈਨੂੰ ਮਿਲ ਕੇ ਬੜੀ ਖੁਸ਼ੀ ਹੋਈ, ਅੱਖਾਂ ਦੱਸਦੀਆਂ ਪਈਆਂ ਨੇ ਕੰਬਖਤ ਕਿੱਥੋਂ ਮਿਲ ਗਿਆ, ਜ਼ਰੂਰੀ ਕੰਮ ਤੇ ਜਾ ਰਹੇ ਸੀ, ਹੁਣ ਵਕਤ ਜ਼ਾਇਆ ਕਰੇਗਾ। ਅੱਖਾਂ ਕੁਝ ਹੋਰ ਕਹਿ ਰਹੀਆਂ, ਅੱਖਾਂ ਝੂਠ ਵੀ ਨਹੀਂ ਬੋਲ ਸਕਦੀਆਂ, ਜ਼ਬਾਨ ਝੂਠ ਬੋਲਦੀਆਂ, ਅੱਖਾਂ ਗਲਤ ਬਿਆਨੀ ਵੀ ਨਹੀਂ ਕਰ ਸਕਦੀਆਂ। ਤਾਂ ਮੈਂ ਅਰਜ਼ ਕਰਾਂ ਜਿਵੇਂ ਹੱਥ ਖੋ ਵੀ ਸਕਦੇ ਨੇ, ਹੱਥ ਦੇ ਵੀ ਸਕਦੇ ਨੇ, ਅੱਖਾਂ ਬਹੁਤ ਕੁਝ ਦੇ ਜਾਂਦੀਆਂ ਨੇ, ਅੱਖਾਂ ਬਹੁਤ ਕੁਝ ਖੋਦੀਆਂ ਨੇ, ਇਹ ਵੀ ਮੈਂ ਅਰਜ਼ ਕਰਾਂ, ਬਹੁਤ ਕੁਝ ਖੋ ਲੈਂਦੀਆਂ। ਕਿਸੇ ਦੇ ਧਨ ਨੂੰ ਤੇ ਕਿਸੇ ਦੇ ਰੂਪ ਨੂੰ ਲੋਭ ਵਸ ਹੋ ਕੇ ਦੇਖਣਾ। ਅੱਖਾਂ ਨੂੰ ਸੰਸਕ੍ਰਿਤ ਦੇ ਵਿੱਚ ਕਹਿੰਦੇ ਨੇ ਲੋਚਨ, ਤੇ ਤਕੜੀ ਨੂੰ ਕਹਿੰਦੇ ਨੇ ਲੋਚਾ। ਇਹ ਦੋਵੇਂ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਨੇ, ਲੋਚਨ ਲੋਚਾ। ਇਹ ਲੋਚਾ ਕਿਸੇ ਦੇ ਰੂਪ ਤੇ ਟਿਕ ਜਾਏ ਹਟੇ ਹੀ ਨਾ, ਇਹ ਦ੍ਰਿਸ਼ਟੀ ਹਟੇ ਹੀ ਨਾ, ਫਿਰ ਉਸੇ ਨੂੰ ਕਹਿੰਦੇ ਨੇ ਗੁਸਤਾਖੀ ਮਾਫ ਲੋਚਾ। ਲੋਚਨ ਲੋਚਾ ਲੋਚਾ ਗਾਲ ਹੈ, ਇਹ ਤੇ ਲੋਚਾ ਕਿਤੇ ਅੱਖਾਂ ਨਾਲ ਅਗਲੇ ਦੀ ਅਸਮਤ ਲੁੱਟਦਾ ਤੇ ਇਹਦੀ ਅੱਖਾਂ ਦੇ ਨਾਲ ਅਗਲੇ ਦੀ ਇੱਜ਼ਤ ਪਿਆ ਲੁੱਟਦਾ, ਇਹਦੇ ਲੋਚਾ ਗਾਲ। लेकिन लुच्चा दा मतलब इतना ही है, लोभ वस हो के, वासना वस हो के किसी दे रूप नु वेखना या किसी दे धन नु वेखना। गुस्ताखी माफ मैनु कहन देना, कईयां दे हाथ चोर नहीं आउंदे, नजरां चोर आउंदियां ने। कईयां दे हाथ ते नहीं खोंदे, क्यों? डर है कानून दा, समाज दा, हथकड़ियां ने, जेलां ने। हथां नु हथकड़ियां पै सकदियां ने, नजरां नु कौन हथकड़ियां पाए, किसने पानी? कानून पा सकदा, समाज पा सकदा। यकीन जानो, हथ मनुख दे बिल्कुल साफ सुथरे ने, इतने मैले नहीं। अजोके संसार विच मनुख दियां जितनियां नजरां मैलियां ने, इतने हथ ते कपड़े मैले नहीं ने। नजरां बहुत मैलियां, बहुत मैलियां। लोचन, लोचा, लुच्चा, इस संबंध उते मैं काफी कुछ लिखिया भी है नजरां दे उते। खैर, मैं अर्ज करा, कबीर कहंदे ने ए नजरां ही मेरे कोल प्रूफ ने, अखां ही मेरे कोल प्रूफ ने, मेरी अखां ने प्रभु नु वेखिया, जो मैं वेखिया ते कह रहा। दोए दोए लोचन पेखा, हां हर बिन अवर न देखा। तो मैं अर्ज करा, ए अनुभवी पुरुष ने, गुरु ग्रंथ साहिब जी महाराज दे बोल, ये किसे कवि दे बोल नहीं ने, ये ब्रह्म वाक ने। की बोलिए परमात्मा नाल संबंध जुड़ जाए, ओ बोल बोलो जो आए ही परमात्मा तो ने। परमात्मा नाल जोड़न के परमात्मा दे बोल, अपने बोल नहीं जोड़ सकते। अपनिया कितनिया ही कवितावां हो जान, कुछ भी नहीं है। ये गुरबाणी जपोगे ते खेड बन जाएगी, जप मन मेरे गोविंद की वाणी। साधु जन राम रसन बखाने, एक बड़ा भारी भुलेखा है भाई। वाहेगुरु वाहेगुरु जपना सिमरन है, बाणी पढ़नी नितनेम है, सिमरन नहीं। गुरमुख बाणी नाम है, नाम हृदय वसाई। कौन कहंदा है बाणी जपनी नाम जपना नहीं है? सिमरन का मतलब है याद करना। ते जे वाहेगुरु वाहेगुरु करदा पे अंदर याद नहीं चलती पई, तो वाहेगुरु वाहेगुरु की प्या करदा, कुछ भी नहीं है, हवा छूट जाएगा। ये भी मैं अर्ज कर दे, वाहेगुरु वाहेगुरु का जपना अपने आप नु जगाण वास्ते, परमात्मा नु सुनाण वास्ते नहीं। जितना मन जागदा जाएगा बाणी दे जप नाल, वाहेगुरु दे जप नाल, उतना ही परमात्मा दा पता चलदा जाएगा, पता चलदा जाएगा। हुण मैं अर्ज करा, अनंत काल पहले, अरबा खरबा साल पहले, धुंध सी, अंधकार सी, एक धमाका होया, आवाज होई, एक जवान होके स्वामी महावीर गुरु गोविंद सिंह जी महाराज, गुरु नानक देव जी, भगत कबीर, उपनिषदां दे 60 ऋषि कह रहे ने, ओ आवाज सी, ओ अहंकार, ओ अहंकार। एक एक दा खुलासा हुण मैं ना करा, एक गल वखरी है। बाकी कहंदे ने ओम, क्योंकि भी मैं दोहरा दिया, और मैं इसका खंडन भी नहीं करांगा, क्योंकि उन्होंने ओम पकड़ दे चाया है, उन्होंने पकड़ दे चाया ओम, किसी की पकड़ दे चाया ओ अहंकार। जैन धर्म भावे गिणती दी ते बहुत थोड़े ने, ये कहिंदे ने भारत दे 60 लख तो ज्यादा नहीं ने, ये भी मैच करदे, कितने ही ने। इन्हां दा पैगंबर, इन्हां दा अवतार महावीर है, वो कहिंदे जगत बने है ओहंकार दी धुन तो। कलगीधर पातशाह कहिंदे ने ओहंकार आद कथनी अनाद, कबीर भी कहिंदे ने ओहंकार आद में जाना, लिखे रमेटे तय न माना। तो हुण मैं दोहरा दया, मां बाप तो ये शरीर आया है, चूंकि शब्द तो संसार आया है, तो शरीर दे च मां बाप दी अंश मौजूद है, संसार दे च शब्द मौजूद है, और शब्द व्यापक है। घट घट वाजे नाद, घट घट दे च वज रहा है, सुनाई क्यों नहीं दे रहा? दरअसल मन बोलदा है, मन चुप करे ते सुनाई देवे। जिस दिन मन चुप करेगा सुनाई देगा। धर्म दी सारी साधना मन नु चुप कराण वास्ते। सनातन मत दे कुछ ऋषियां ने इस नु इंज अपनाया भी, चलो जिन्ने चिर तक मन नहीं चुप करदा, जबान नु पहले चुप कर दे, जबान नाल नहीं बोल दे, शायद किसे दिन मन भी चुप कर जाए। इस नाल गुरु नानक सहमत नहीं होए। गुरु नानक कहंदे ने चुप है चुप ना हो जे लाए रहा लवतार। जबान दे चुप करन नाल मन चुप नहीं करदा। एक बंदा चुप बैठा है, मन दी दुनिया च बड़ा रोला मचिया है, बहुत शोर शराब, किधरे चुप ना समझ लेना किसे नू, मन बोलदा वे रात नू सुपने दी दुनिया रच के भी बोलदा चुप ते उकी नहीं करदा, उकी नहीं करदा। धर्म दी साधना मन चुप करे अनाहद नाद सुनाई देगा, उस अनाहद नाद दे च हजारां तरह दा राग है, हजारां तरह दे साजां दी आवाज है, वाजे नाद अनेक असंखा केते वावण हारे, केते राग परिसों कईयन केते गावण हारे। जद कोई उस अनाहद नाद नू सुन लैंदा है उह संगीत नू भी जन्म दे सकदा है, कविता नू भी जन्म दे सकदा है, उहदी कविता अमृतमई बाणी होवेगी, परमात्मा दे बोल होणगे, उहदे अपने नहीं होणगे, क्योंकि अनाहद नाद तो आ रही है, उहदा अपना मन चुप कर गया। गुरु नानक देव जी महाराज कहिंदे ने, हो आपो बोल ना जाणदा ਉਹ ਕਿਹਾ ਸਭ ਹੁਕਮ ਆਓ ਜੀਓ, ਮੇਰਾ ਮਨ ਤੇ ਚੁੱਪ ਕਰ ਗਿਆ, ਕੁਛ ਕਹਿੰਦਾ ਹੀ ਨਹੀਂ, ਫਿਰ ਇਤਨਾ ਤੁਸੀਂ ਆਖੇ ਇਹ ਪ੍ਰਭੂ ਬੋਲਦਾ, ਜੈਸੇ ਮੈਂ ਆਵੇ ਕਸਮ ਕੀ ਬਾਣੀ। ਪਹਿਲੇ ਦਿਨ ਜਦ ਗੁਫਾ ਵਿੱਚ ਮੁਹੰਮਦ ਸਾਹਿਬ ਦੀ ਸਵਾਰੀ ਲੱਗੀ ਹੈ, ਉਹਨਾਂ ਨੂੰ ਕੰਬੜੀ ਛਿੜ ਗਈ ਸੀ, ਘਰ ਆਏ ਉਹਨਾਂ ਦੀ ਬੇਗਮ ਹਜ਼ਰਤ ਖਜੀਜਾ ਨੇ 3-4 ਕੰਬਲ ਪਾ ਦਿੱਤੇ, ਲਿਟਾਇਆ ਵੀ ਸ਼ਾਇਦ ਠੰਡ ਲੱਗ ਗਈ ਹੈ, बैठ गए, उन्हां दी जबान तो कुरान दियां आयतां निकलियां। शायद आपनों पता होवे मुहम्मद साहब बिल्कुल अनपढ़ सन, बिल्कुल अनपढ़, 2 साल दे सन, मां गुजर गई, 6 साल दे सन, प्यो गुजर गया, पाले है चाचे ने अबू तालब ने, यतीम अनपढ़ रह गए। दूसरा मैं ए अर्ज करा, खदीजा मुहम्मद साहब खदीजा दे मुलाजम सन, ओदा समान लेके दमशक दे च, बसरा दे च, बगदाद दे जाके बेच दे सन, करबला दे जाके बेच दे सन, पाई पाई दा हिसाब दे दें दे सन, ईमानदार बड़े सन, शरीफ बड़े सन। मालकिन ते ए नौकर दा रिश्ता फिर पति पत्नी दे च बदले। खदीजा 40 साल दी सी, मुहम्मद साहब 25 साल दे सन, ये रिश्ता होया है, निकाह होया है। खदीजा 40 साल दी सी, मुहम्मद साहब 25 साल दे सन। रोज गुफा दे जाके रात नो अभ्यास कर दे सन। आज उस गुफा तक जो कहने ने 14 मील दा रस्ता सी, सऊदी गवर्नमेंट ने टनल बना दी है, हुण 3 किलोमीटर दा रह गया, सारे उस टनल दे चों लंघ के जांदे ने। पिछले साल उस टनल दे भगदड़ भी मच गई सी, सैकड़े बंदे मर गए सन, क्योंकि लखां दा इकट्ठ उथों लंघदा है। उस गुफा तक सारे जांदे ने, उस गुफा नूं सजदा करदे ने, वे इत्थे पहली समाधि मुहम्मद साहब दी लगी सी। जैसे वापस आए ने घर, कंबड़ी छिड़ी हुई, कंबल ते कंबल पाए, खदीजा ने फिर बैठ गए, पसीना भी आ रहे है और कंबड़ी भी छिड़ रही है, फिर जबान चो तरन्नुम ये आयतां निकलियां कुरान दियां, तंग रह गई खदीजा, कहन लगी हजरत ये बोल थोड़े नहीं ने, थोड़े नहीं ने, तुसी ध्यान पढ़ो, क्योंकि वो जिहड़े बोल सन वो काफिया ते रदीफ बिल्कुल कावे शैली दे और तनन्नम दे दंग रह गए, ये बोल फड़े नहीं ने। मुहम्मद साहब कहंदे ने, हां खदीजा तू ठीक पकड़े है, इस वास्ते इस्लामी जगत च कहंदे ने पहली मुसलमान खदीजा हुई है। सिख जगत दे प्रिंसिपल गंगा सिंह जी कहंदे सन, सिखी बेबे नानकी तो शुरू हुई है, सारियां दे भरोसे टुट गए सन, बेबे नानकी दा नहीं टुटिया, उत्थों शुरू हुई है। कुछ ते कहंदे ने अकीदत ते भागवत दा संदेश ये द्रौपदी तो शुरू होया, कुछ ते इत्थे तक कहंदे ने। खैर मुख्तसर बहस करां, ये मसला किसे वक्त फिर रखांगे तुहाडे सामने। पहली मुसलमान खदीजा नूं मनदे ने, ये बोल फड़े नहीं ने, ते मुहम्मद साहब कहंदे ने तू ठीक पकड़े है, मैं ते चुप कर गया, मुहम्मद ते चुप कर गया, पता नहीं खुदा की बोली जा रहा है, मेरी समझ च भी नहीं, मेरी समझ च भी नहीं। मैं एक दिन रविंद्र नाथ टैगोर की जीवन कथा पढ़ रहा सी, उन्हां दा शांति निकेतन मैं देखने वास्ते गया सी आसनसोल तो, ਭਾਵੇਂ ਉੱਥੇ ਮੈਂ ਬਲੈਕ ਬੋਰਡ ਤੇ ਲਿਖਿਆ ਸ਼ਬਦ ਦੇਖਿਆ ਸੀ ਗੁਰੂ ਗੋਬਿੰਦ ਸਿੰਘ ਜੀ ਦਾ, ਪ੍ਰਭ ਜੂ ਤੋ ਕੇ ਲਾਜ ਹਮਾਰੀ, ਨੀਲ ਕੰਠ ਨਰ ਹਰ ਨਾਰਾਇਣ, ਨੀਲ ਬਸਨ ਮਨਵਾਰੀ। ਮੈਂ ਉੱਥੇ ਕਹਿ ਬੈਠਾ, ਮੈਂ ਕਿਹਾ ਇਹ ਸ਼ਬਦ ਤੇ ਦਸਵੇਂ ਪਾਤਸ਼ਾਹ ਦਾ ਹੈ ਜਿਹੜਾ ਬਲੈਕ ਬੋਰਡ ਤੇ ਲਿਖਿਆ ਹੈ, ਇਸ ਤੋਂ ਤੁਸੀਂ ਕੀ ਸਿਖਾਉਂਦੇ ਹੋ? ਕਹਿੰਦੇ ਕਾਵਿ ਸ਼ੈਲੀ ਨੂੰ ਗੁਰੂ ਗੋਬਿੰਦ ਸਿੰਘ ਨੇ ਜਨਮ ਦਿੱਤਾ ਹੈ, ਇਸ ਸ਼ਬਦ ਦੇ ਰਾਹੀਂ ਅਸੀਂ ਇਹ ਵਿਦਿਆਰਥੀਆਂ ਨੂੰ ਸਿਖਾਉਂਦੇ ਹਾਂ। ਮੈਂ ਕਿਹਾ ਇਹਦੇ ਚ ਕੀ ਹੈ, ਮੈਨੂੰ ਦੱਸੋ ਜ਼ਰਾ, ਮੈਨੂੰ ਵੀ ਪਕੜ ਚ ਨਹੀਂ ਹੈ ਮੇਰੀ, ਮੈਨੂੰ ਦੱਸੋ। ਕਹਿੰਦੇ ਕਿ ਗੁਰੂ ਨਾਨਕ ਦੇਵ ਜੀ ਜਿਸ ਅੱਖਰ ਨੂੰ ਪਹਿਲੇ ਵਰਤਦੇ ਨੇ, ਉਹ ਸਾਰੀ ਪੰਕਤੀ ਵਿੱਚ ਉਹ ਅੱਖਰ ਪਹਿਲੇ ਹੀ ਰਹਿੰਦਾ। ਜਿਵੇਂ ਪਹਿਲੀ ਪੰਕਤੀ ਤੇ ਅਸਥਾਈ ਹੈ, ਪ੍ਰਭ ਜੂ ਤੋ ਕੇ ਲਾਜ ਹਮਾਰੀ, ਹੁਣ ਨੰਨੇ ਨੂੰ ਲੈਂਦੇ ਨੇ, ਨੀਲ ਕੰਠ ਇੱਕ ਸ਼ਬਦ ਹੈ, ਨੀਲ ਕੰਠ ਨਰ ਹਰ ਨਾਰਾਇਣ, ਨੀਲ ਬਸਨ ਬਨਵਾਰੀ, ਇੱਕੋ ਸ਼ਬਦ ਨੰਨਾ ਚੱਲਦਾ। ਫਿਰ ਪੱਪਾ ਚਲੇਗਾ, ਪਰਮ ਪੁਰਖ ਪਰਮੇਸ਼ਰ ਸਵਾਮੀ ਪਾਵਨ ਪਵਨ ਆਹਾਰੀ। ਫਿਰ ਮੰਮਾ ਚਲੇਗਾ, ਮਾਧੋ ਮਹਾਜੋਤ, ਮਹਾਜੋਤ ਇੱਕੋ ਹੀ ਸ਼ਬਦ ਹੈ, ਮਾਧੋ ਮਹਾਜੋਤ ਮਦ ਮਰਦਨ ਮਾਨ ਮੁਕੰਦ ਮੁਰਾਰੀ। ਮੈਨੂੰ ਕਹਿਣ ਲੱਗੇ ਅਸੀਂ ਇਹ ਕਾਵਿ ਸ਼ੈਲੀ ਇਸ ਤੋਂ ਸਿੱਖਦੇ ਹਾਂ। ਮੈਂ ਕਿਹਾ ਧੰਨੋ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸ਼ਬਦ ਨੂੰ ਇਸ ਤਰ੍ਹਾਂ ਪਕੜਿਆ ਤੇ ਸਾਡੀ ਤੇ ਕੱਖ ਸਮਝ ਚ ਨਹੀਂ ਆਇਆ, ਸਾਡੇ ਵਿੱਚ ਕਈ ਦਸਮ ਗ੍ਰੰਥ ਦੀ ਨਿੰਦਾ ਕਰਨ ਤੇ ਤੁਲ ਪਏ, ਸਮਝ ਕੱਖ ਨਹੀਂ ਆਇਆ, ਕੁਛ ਵੀ ਪਤਾ ਨਹੀਂ। ਕਹਿੰਦੇ ਨੇ ਉਹਦੇ ਤ੍ਰਿਆ ਚਰਿੱਤਰ ਹੈ। ਇੱਕ ਮਿੰਟ ਜ਼ਰਾ ਖਾਮੋਸ਼ੀ ਨਾਲ ਸੁਣਨਾ। ਤ੍ਰਿਆ ਚਿੱਤਰ ਦੇ ਚ ਕਾਮ ਦੀਆਂ ਬਾਰੀਕੀਆਂ ਨੂੰ, ਉਤਾਰ ਚੜਾਵ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਵਰਣਨ ਕੀਤਾ। ਕਿਉਂ ਕੀਤਾ? ਰਿਸ਼ੀ ਵਾਤਸਾਇਨ ਨੇ ਪੂਰਾ ਇੱਕ ਗ੍ਰੰਥ ਲਿਖਿਆ, ਉਹਨੂੰ ਕਾਮ ਸੂਤਰ ਕਹਿੰਦੇ ਨੇ। ਲਿਖਿਆ ਉਸਨੇ ਸਾਰਾ ਗ੍ਰੰਥ ਰਾਮ ਤੇ ਨਹੀਂ ਲਿਖਿਆ, ਪ੍ਰਭੂ ਦੇ ਨਾਮ ਤੇ ਨਹੀਂ ਲਿਖਿਆ, ਕਾਮ ਤੇ ਲਿਖਿਆ। ਸਾਰਾ ਹਿੰਦੂ ਸਮਾਜ ਉਸਨੂੰ ਰਿਸ਼ੀ ਕਹਿੰਦਾ, ਰਿਸ਼ੀ ਵਾਤਸਾਇਨ। ਲਿਖਿਆ ਉਸਨੇ ਕਾਮ ਤੇ, ਤੇ ਉਹਨੇ ਬੜੀ ਪ੍ਰਬਲ ਦਲੀਲ ਦਿੱਤੀ ਹੈ, ਹੰਕਾਰ ਤੇ ਬੋਲਿਆ ਜਾ ਸਕਦਾ, ਲਿਖਿਆ ਵੀ ਜਾ ਸਕਦਾ, ਅਸ਼ਲੀਲ ਨਹੀਂ ਹੈ। ਲੋਭ ਤੇ ਬੋਲਿਆ ਵੀ ਜਾ ਸਕਦਾ, ਲਿਖਿਆ ਵੀ ਜਾ ਸਕਦਾ, ਅਸ਼ਲੀਲ ਨਹੀਂ ਹੈ। ਕ੍ਰੋਧ ਤੇ ਲਿਖਿਆ ਵੀ ਜਾ ਸਕਦਾ, ਬੋਲਿਆ ਵੀ ਜਾ ਸਕਦਾ, ਅਸ਼ਲੀਲ ਨਹੀਂ ਹੈ। ਸਿਰਫ ਕਾਮ ਤੇ ਬੋਲਣਾ ਤੇ ਲਿਖਣਾ ਇਹ ਅਸ਼ਲੀਲ ਹੋ ਗਿਆ, ਜਿਹੜਾ ਸਾਰੀ ਦੁਨੀਆਂ ਨੂੰ ਭ੍ਰਸ਼ਟ ਕਰ ਦਿੰਦਾ। ਇਸਤਰੀ ਨੂੰ ਇਸਤਰੀ ਨਹੀਂ ਰਹਿਣ ਦਿੰਦਾ, ਗਨਕਾ ਬਣਾ ਦਿੰਦਾ। ਪੁਰਸ਼ ਨੂੰ ਪੁਰਸ਼ ਨਹੀਂ ਰਹਿਣ ਦਿੰਦਾ, ਬਲਾਤਕਾਰੀ ਬਣਾ ਦਿੰਦਾ। ਇਸ ਦੇ ਉੱਤੇ ਬੋਲਣਾ ਤੇ ਲਿਖਣਾ ਅਸ਼ਲੀਲ ਕਿਸ ਤਰ੍ਹਾਂ ਹੋਇਆ? ਰਿਸ਼ੀ ਵਾਤਸਾਇਨ ਦੀ ਇਸ ਦਲੀਲ ਦੇ ਸਮੇਂ ਉਸ ਸਮੇਂ ਦਾ ਸਮਾਜ ਚੁੱਪ ਕਰ ਗਿਆ ਸੀ, ਔਰ ਉਹ ਰਿਸ਼ੀ ਜਾਣ ਕੇ ਪੂਜਿਆ ਗਿਆ, ਉਹ ਰਿਸ਼ੀ ਜਾਣ ਕੇ ਸਤਿਕਾਰਿਆ ਗਿਆ। ਸਮਾਪਤੀ ਕਰਾਂ ਮੈਂ। ਸਾਡੇ ਵਿੱਚ ਜਣਾ ਖਣਾ ਖੜਾ ਹੋ ਜਾਂਦਾ ਹੈ, ਨਹੀਂ ਜੀ ਇਹ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ, ਰਚਨਾ ਨਹੀਂ, ਰਚਨਾ ਨਹੀਂ। ਮੈਂ ਅਰਜ਼ ਕਰਾਂ, ਗੁਰੂ ਗੋਬਿੰਦ ਸਿੰਘ ਦੀ ਰਚਨਾ ਤੋਂ ਚੰਗੇ ਚੰਗੇ ਸਿਆਣੇ ਪ੍ਰੇਰਨਾ ਲੈਂਦੇ ਪਏ, ਕੁਛ ਸਿੱਖਦੇ ਪਏ ਨੇ। ਕੁਛ ਸਿੱਖਣ ਦੀ ਕੋਸ਼ਿਸ਼ ਕਰੋ ਉਹਨਾਂ ਦੀ ਰਚਨਾ ਤੋਂ। ਠੀਕ ਹੈ, ਪੁਰਾਣਾ ਇਤਿਹਾਸ ਸਤਿਗੁਰਾਂ ਨੇ ਲਿਖਿਆ, ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਕੀਤਾ, 24 ਅਵਤਾਰਾਂ ਦੀ ਕਥਾ ਹੈ। ਔਰ ਸਤਿਗੁਰ ਸਾਫ਼ ਲਿਖਦੇ ਪਏ ਨੇ, ਦਸਮ ਕਥਾ ਭਾਗਵਤ ਕੀ ਭਾਖਾ ਕਰੀ ਬਣਾਏ, ਅਵਰ ਬਾਸਨਾ ਨਾਏ ਪ੍ਰਭ ਧਰਨ ਜੁਦ ਕਹਿ ਚਾਹੇ। ਮੈਂ ਇਹ ਸਿਰਫ ਟੀਕਾ ਕੀਤਾ ਹੈ, ਮੇਰੇ ਆਪਣੇ ਵਿਚਾਰ ਨਹੀਂ ਨੇ, ਗੁਰੂ ਗੋਬਿੰਦ ਸਿੰਘ, ਮੈਂ ਬਾਦਸ਼ਾਹ ਕੀਤੀ ਹੈ ਤਾਂ ਗੱਲ ਖਤਮ ਹੋ ਗਈ। ਇਲਜ਼ਾਮ ਤੇ ਗੁਰੂ ਗੋਬਿੰਦ ਸਿੰਘ ਤੇ ਉਂਝ ਨਹੀਂ ਆਉਂਦਾ, ਪਰ ਕੀਤਾ ਕੀ ਜਾਏ, ਅਕਲ ਨੂੰ ਤਾਲੇ ਲਾ ਦੋ ਤੇ ਗੁਰੂ ਗੋਬਿੰਦ ਸਿੰਘ ਦੀ ਹਰ ਦਿਨ ਨੂੰ ਖੰਡਨ ਕਰੀ ਜਾ, ਧੂੰਆਂਦਾਰ ਬੋਲੀ ਜਾਓ ਜਿਹਨਾਂ ਨੂੰ ਕੱਖ ਨਹੀਂ ਪਤਾ, ਸਾਰੀ ਜ਼ਿੰਦਗੀ ਕਿਸੇ ਹੋਰ ਪਾਸੇ ਰੋਲਦੇ ਨੇ, ਬੁਢੇਪੇ ਜੋ ਹੈ ਕੌਮ ਨੂੰ ਭ੍ਰਸ਼ ਕਰਨ ਵਾਸਤੇ ਗਲਤ ਬੋਲਣ ਸ਼ੁਰੂ ਕਰ ਦਿੰਦੇ ਨੇ ਤੇ ਲਿਖਣਾ ਸ਼ੁਰੂ ਕਰ ਦਿੰਦੇ ਨੇ, ਜਿਹਦੇ ਨਾਲ ਆਮ ਸਮਾਜ ਗਲਤ ਫਹਿਮੀ ਚ ਪੈ ਜਾਂਦਾ। ਖੈਰ, ਮੁਕਤਸਰ ਜੋ ਮੈਂ ਅਰਜ਼ ਕਰਾਂ, ਸ਼ਾਂਤੀ ਨਿਕੇਤਨ ਵਿੱਚ ਉਸ ਸ਼ਬਦ ਤੋਂ ਕਵਿਤਾ ਬਣਾਉਣ ਦੀ ਸ਼ੈਲੀ, ਨਵੀਂ ਸ਼ੈਲੀ, ਕਹਿੰਦੇ ਜੀ ਇਸ ਨੂੰ ਜਨਮ ਗੁਰੂ ਗੋਬਿੰਦ ਸਿੰਘ ਨੇ ਦਿੱਤਾ, ਅਸੀਂ ਸਿੱਖਦੇ ਹਾਂ, ਅਸੀਂ ਸਿੱਖਣ ਦੀ ਜੋ ਹੈ ਕੋਸ਼ਿਸ਼ ਪੈ ਕਰਦੇ ਹਾਂ, ਅਸੀਂ ਜਾਣਨ ਦੀ ਜੋ ਹੈ ਕੋਸ਼ਿਸ਼ ਪੈ ਕਰਦੇ ਹਾਂ। ਖੈਰ, ਲਮਕਾਵਾਂ ਨਾ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਉਹ ਸ਼ਬਦ ਓਅੰਕਾਰ, ਜੈਸੇ ਓਅੰਕਾਰ ਦੀ ਧੁਨ ਹੋਈ ਅਨੰਤ ਸੂਰਜ ਪ੍ਰਗਟ ਹੋਏ, ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ, ਔਰ ਉਹ ਧੁੰਦ ਪਾਣੀ ਬਣ ਗਏ, ਸਹਿਜੇ ਸਹਿਜੇ ਇਹ ਅੱਗ ਦਾ ਗੋਲਾ ਠੰਡਾ ਹੋਇਆ, ਇਹਦਾ ਜਿਹੜਾ ਜਿਹੜਾ ਭਾਗ ਠੰਡਾ ਹੋ ਕੇ ਪ੍ਰਗਟ ਹੋਇਆ ਉਹ ਪੱਥਰ ਦੇ ਰੂਪ ਵਿੱਚ ਪ੍ਰਗਟ ਹੋਇਆ, आकार रूप दे पहला सी पत्थर, और सारी दुनिया च जितना पत्थर पूजिया जाता इतना परमात्मा नहीं पूजिया जाता। पता है क्यों? जैन पत्थर पूजते हैं, बौद्ध पत्थर पूजते हैं, सनातन पत्थर पूजता है, ईसाई पत्थर पूजते हैं, भावे मुसलमान आखन असी पत्थर दे पुजारी नहीं। संगे अस्वत जो थे पिया खाना खुदा दे जद्दा दे कहते ने इब्राहिम तो आया, सीधा जन्नत तो आया इब्राहिम नो प्राप्त होया, सीधा खुदा तो आया ए पत्थर। हुण इन्हां कोल कोई पुछे खुदा तो बिना भी किसी होर पासे भी कोई चीज आउंदी है? सब कुछ खुदा तो आया, पत्थर भी खुदा तो आया। जद ईसाई कहते ने ए हजरत ईसा खुदा का इकलौता बेटा है, तो बाकी शैतान की औलाद ने जो खुदा का बेटा है, उन्होंने इंज कहना चाहिए हजरत ईसा खुदा का लायक बेटा है, शरीफ बेटा है, नेक बेटा है, कोई हर्ज नहीं इसनु मनण दे। नेक पुत्र है, चंगा पुत्र है, नहीं जी इकलौता पुत्र है, बाकी कितों आए ने? फिर सारे उसे तो आए, सब उसे तो आए। कहने का ढंग ईसाइया जो है नहीं आया। गुस्ताखी जो है माफ, जितना पत्थर पूजिया जा रहा है क्यों? आकार रूप दे परमात्मा जब प्रगट होया संसार दे पहले पत्थर दे रूप। हुण पत्थर ते परमात्मा दा सुभाव इक्को ही है, परमात्मा नूं भुख प्यास नहीं लगती, पत्थर नूं भी नहीं लगती। परमात्मा नूं दुख सुख नहीं व्यापदा, पत्थर नूं भी नहीं व्यापदा। परमात्मा नूं हजारां गालां कड्डो क्रोधी नहीं आउंदा, ते सारा दिन सजदा करी जाओ उपमा करो करी जाओ कोई फुल नहीं जांदा। जे सब मिलके आखण पाए वड्डा ना होवे घाट ना जाए, सारा दिन पत्थर देगो मत्था रगड़ो वो कोई फुल नहीं जांदा, ते सारा दिन उस गालां कड्डो वो कोई ढेरी ढा नहीं बैठदा। पत्थर दा स्वभाव परमात्मा वास्ते परमात्मा वर्गा है, फर्क सिर्फ इतना है पत्थर टोटली सुत्ता होया है, परमात्मा पूरा जागया है, पूर्ण तौर ते चेतन है। हुण पत्थर जिस दिन पूरा जाग जाएगा ये परमात्मा हो जाएगा। सहजे सहजे प्रकृति, प्रकृति दे भी अर्थ किधरे नेचर ना समझ लेना, कुदरत आम कुदरत करदे ने। संस्कृत दा शब्द है प्रकृत, प्रकृति, कृत तो पहले परमात्मा, इथे प्रकृति दे अर्थ परमात्मा बनदा है, नेचर नहीं बनदा, कुदरत नहीं बनदा। कुदरत ते कृत है, कादर दी कृत है, पर प्राकृत कृत तो पहले वो ते परमात्मा है, वो ते करता है। प्रकृति उसका नियम, सहजे सहजे पत्थर नो मिट्टी बना, जिस शकल दे प्रगट कीता बनस्पति, ए दूजा पड़ाव से पत्थर ही बनस्पति बने। बनस्पति नो थोड़ी जी प्यास लगती है, पानी चाहिए, क्यों? जागी है। पत्थर ते टोटली सुत्ता होया सी, जागे दियां लोड़ां आउंदियां ने, सुत्ते दियां लोड़ां नहीं आउंदियां। बनस्पति दी लोड़ पानी चाहिए, प्यास पैदा हो गई है। हजारा लखा साल दी लंबी यात्रा तो बाद बनस्पति जिस शकल विच प्रगट होई वो है पशु ते पक्षी। हुण निरे प्यास नहीं, भुख भी लगती है। निरे पानी नाल शेर नूं नहीं जवाया जा सकदा, मांस भी चाहिए। निरा पानी नाल गऊ नूं नहीं जवाया जा सकदा, घास भी चाहिए। प्यास भी लगती है, भुख भी, आवाज भी आ गई, पशुओं कोल आवाज भी आ गई। लखा साल दी लंबी यात्रा तो बाद मैं जल्दी जल्दी बयान कर रहे हैं, ये पशु जिस शकल ने प्रगट हुए ने इनू कहिंदे ने मनुख। इहदा मन पशु नालों ज्यादा विकसित हो गया है, बनस्पति नालों ज्यादा जागया है, इहदियां लोड़ां भी ज्यादा ने, जागया जो ज्यादा है। पशु नालों इहदियां लोड़ां ज्यादा ने, पशु दी समाजिक जिंदगी नहीं है, पशु की राजनीतिक जिंदगी नहीं है, पशु की धार्मिक जिंदगी नहीं है, मनुख की है। ज्यादा जागे, ज्यादा जागे, इदियां समस्यावां भी ज्यादा ने। और इंज कह दईए सारे पशु सुखी ने, दुख दे केवल मनुख जी रहे, क्योंकि ज्यादा जागे, इनू असलियत का थोड़ा बहुत ज्यादा पता चल गया। पर जिवें बनस्पति ते पत्थर रस्ते दे चने, पशु भी रस्ते दे चने, मनुख भी अजे रस्ते दे चे, ਮਨੁੱਖ ਦਾ ਪਰਮਾਤਮਾ ਹੋਣਾ ਬਾਕੀ ਹੈ। ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਅਸੀਂ ਸਾਰੇ ਦੇ ਸਾਰੇ ਪੜਾਅ ਦੇ ਚਾਂ ਜਿਤਨੇ ਚਿਰ ਤੱਕ ਗੋਬਿੰਦ ਨਹੀਂ ਹੋ ਗਏ ਰਸਤੇ ਚ ਹੀ ਆ। ਗੋਬਿੰਦ ਕਿਵੇਂ ਹੋਈ ਗਏ, ਪ੍ਰਭੂ ਕਿਵੇਂ ਹੋਈ ਗਏ। ਮੈਂ ਆਪਣੇ ਵਕਤਾਉ ਨੂੰ ਇੱਥੇ ਸਮਾਪਤ ਕਰਦਾ ਕਿਉਂਕਿ ਮੈਂ 10 ਮਿੰਟ ਜ਼ਿਆਦਾ ਲੈ ਗਿਆ ਤੇ ਹੋਰ ਸਮੇਂ ਦੀ ਮੈਂ ਉਲੰਘਣਾ ਨਹੀਂ ਕਰਨੀ। ਤੁਹਾਡੇ ਨੇੜੇ ਦੂਜੇ ਗੁਰਦੁਆਰਾ ਸਾਹਿਬ ਦੇ 118 ਮੈਂ 2 ਦਿਨ ਹਾਜ਼ਰੀ ਭਰਨੀ ਹੈ, 29-30 ਉਦੋਂ ਮੈਂ ਖੋਲਣ ਦੀ ਕੋਸ਼ਿਸ਼ ਕਰਾਂਗਾ। ਪ੍ਰਕਿਰਤੀ ਨੇ ਪੱਥਰ ਨੂੰ ਬਨਸਪਤੀ ਬਣਾਇਆ, ਪ੍ਰਕਿਰਤੀ ਨੇ ਬਨਸਪਤੀ ਨੂੰ ਪਸ਼ੂ ਪਕਸ਼ੀ ਬਣਾਇਆ, ਪ੍ਰਕਿਰਤੀ ਨੇ ਪਸ਼ੂ ਪਕਸ਼ੀ ਨੂੰ ਮਨੁੱਖ ਬਣਾਇਆ। ਹੁਣ ਪ੍ਰਕਿਰਤੀ ਮਨੁੱਖ ਨੂੰ ਪਰਮਾਤਮਾ ਨਹੀਂ ਬਣਾਏਗੀ, ਮਨੁੱਖ ਸਵੈਮ ਕੋਸ਼ਿਸ਼ ਕਰੇ। ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ, ਮਨੁੱਖ ਨੂੰ ਸੁਤੰਤਰ ਛੋੜ ਦਿੱਤਾ ਹੈ। ਪ੍ਰਕਿਰਤੀ ਨੇ ਮਨੁੱਖ ਨੂੰ ਸੁਤੰਤਰ ਕਰ ਦਿੱਤਾ ਹੈ, ਕਰਮ ਲਈ ਸੁਤੰਤਰ। ਤੁਸੀਂ ਆਖੋ ਨਹੀਂ ਇਹ ਵੀ ਬਜੇ ਹੋਇਆ, ਫਿਰ ਸਤਸੰਗ ਕਰਨ ਦੀ ਲੋੜ ਹੀ ਨਹੀਂ, ਕਥਾ ਕੀਰਤਨ ਦੀ ਲੋੜ ਹੀ ਨਹੀਂ, ਸੁਤੰਤਰ ਹੈ। ਭੁੱਖਾ ਮਰ ਜਾਏਗਾ ਸ਼ੇਰ, ਘਾਸ ਨਹੀਂ ਖਾਏਗਾ। ਭੁੱਖੀ ਮਰ ਜਾਏਗੀ ਗਊ, ਮਾਸ ਨਹੀਂ ਖਾਏਗੀ। ਉਹਦਾ ਤੇ ਖਾਣਾ ਪੀਣਾ ਵੀ ਬਜਿਆ ਹੋਇਆ ਹੈ, ਮਨੁੱਖ ਦਾ ਖਾਣਾ ਪੀਣਾ ਬਜਿਆ ਹੋਇਆ ਨੇ। ਹਜ਼ਾਰਾਂ ਤਰ੍ਹਾਂ ਦੇ ਪਕਵਾਨਾਂ ਦਾ ਜਨਮਦਾਤਾ ਹੈ, ਸਿਰਫ ਭਾਰਤ ਵਿੱਚ ਹਜ਼ਾਰਾਂ ਤਰ੍ਹਾਂ ਦੇ ਖਾਣੇ ਨੇ। ਬੰਗਾਲੀਆਂ ਦਾ ਖਾਣਾ ਹੋਰ, ਗੁਜਰਾਤੀਆਂ ਦਾ ਹੋਰ, ਤਮਿਲਨਾਡ ਮਹਾਰਾਸ਼ਟਰ ਲੋਕਾਂ ਦਾ ਖਾਣਾ ਹੋਰ, ਪੰਜਾਬੀਆਂ ਦਾ ਹੋਰ, ਕਸ਼ਮੀਰੀਆਂ ਦਾ ਹੋਰ, ਚਾਈਨੀਜ਼ ਫੂਡ ਅਲੱਗ ਹੈ, ਯੂਰੋਪੀਅਨ ਅਲੱਗ ਹੈ, ਦੁਨੀਆਂ ਵਿੱਚ ਹਜ਼ਾਰਾਂ ਤਰ੍ਹਾਂ ਦੇ ਖਾਣੇ। ਕਿਉਂ, ਮਨੁੱਖ ਸੁਤੰਤਰ ਹੈ।
1: You're listening to KRPI 1550 Radio, Ferndale, Washington.

मैं एक दफा जींद देच गौ लै बैठा, खरीद बैठा, बड़ी खूबसूरत सी, चंगी लगी मैनू। हर साल मैं उत्थे धन गुरु नानक देव जी महाराज दे ज्योति जोत समान पुरब ते जाना हुंदा। महापुरखां दा डेर है ओ मनांदे ने, संत जीवन शाह सिंह जी दा डेर। ओ मेरे कोल पुछण लगे, सुनिया तुसी गऊ खरीदी है? मैं क्या, जींद ते रोहतक ए गऊआं करके मशहूर है, अच्छियां अच्छियां गऊआं। मैं कह मैनू बड़ी चंगी लगी है, मैं ले लई। ओ आ गए, कहण लगे मैनू दिखाओ। मैं कह देखो, जींद शहर विच बड़ियां सरावां ने जो गऊआं नाल भरियां रहिंदियां ने। मैं चल के दिखाई, उन्होंने अपना हाथ सिर ते दे मारिया। कहण लगे ज्ञानी जी इहनू लैके जा रहे हो? मैं कह क्यों, इहदे ठीक लक्षण नहीं ने, औखे होवोगे, दुखी होवोगे। ये सिर्फ दिसण नूं खूबसूरत है, बाकी ये कुछ भी नहीं है, कुछ भी नहीं है। तुहानूं लक्षणां दा पता नहीं, सानूं पता है। जे तुसी गौ लैणी है ते असी तुहानूं लैके देंगे। वो जिस वपारी कोल मैं लई, जाके संतां ने उन्हूं डांटिया भी मसकीन, और इहनूं गौ तक डंगदी देनी सी, ये की कीता है तूं? वो हाथ जोड़ के कहने लगा, महाराज जी की करी, इन्होंने आप ही पसंद की है, इन्होंने आप ही पसंद की थी। वो कहने लगे इन्हों लक्षणों का पता नहीं है। वाकई मैं गऊ के लक्षणों का पता नहीं। कुछ लक्षण ऐसे ने, दिस पैंदा है इराकी घोड़ा है, वधिया घोड़ा है, ये वधिया गऊ है। लक्षण ही दस देंदे ने, ये जमीन वधिया है, धरती वधिया है, ऐसे खोजी मौजूद ने। अज ते विज्ञानक ढंग नाल खोज करदे ने, ये धरती बड़ी उपजाऊ है, बहुत वधिया है। लेकिन पुराने जमाने दे सूईए लक्षण देखदे सन। तो मैं अर्ज करा, मनुख धार्मिक है, धार्मिक मनुख दे कुछ लक्षण होंदे ने, ये भी मैं अर्ज करदे। उन्हां लक्षणां तो पता चलता है धार्मिक है, मनुख संत है, भगत है। लक्षणां तो पता चलता है संत है, भगत है। ये लक्षण ते मैं बाद विच बयान करांगा। पहले गुरु अर्जन देव जी महाराज दा ये पावन पवित्र शब्द, वो कहिंदे ने मैं धर्म दे मार्ग ते चलिया ते हाँ अपने उत्ते लेंदे ने, मैं उस बच्चे दी तरह चलिया जिसने अज चलना सिखिया, ते जिस बच्चे ने अज ही चलना सिखिया वो कितना क चलेगा? एक कदम दो कदम गिरेगा, गिरेगा, लाजमी गिरेगा। बच्चा लंबा पेंडा तय नहीं कर सकता। जैसे शरीरक तौर ते मनुख बच्चा होवे, ते ओ बच्चा जिसने अज चलना सिखिया कितना क चलेगा? एक कदम दो कदम गिरेगा, गिरेगा। धन गुरु अर्जन देव जी महाराज का शब्द बड़े ध्यान नाल सुनना। भुज बल वीर ब्रह्म सुख सागर, गरत परत गह लेहो अंगुरिया, सरवन ना सुरत नैन सुंदर नहीं, आरत द्वार रटुत पिंगुरिया। हे प्रभु, हे गुरु, तू मेरी बांह पकड़, मेरी उंगल पकड़, मैं नहीं चल सकता, मैं ते गिरदा। वाकर दी लोड़ पैंदी छोटे मासूम बच्चे नू चलण वास्ते, मां बाप दी उंगल पकड़ के चलना सिखदा है। सतगुरु कहिंदे ने, हे प्रभु, मैं तेरे मार्ग ते चलते पिया, पर उस बच्चे दी तरह जिसने अज चलना सिखिया, तो कितना क चलेगा? एक कदम दो कदम गिरेगा।
ਧਾਰਮਿਕ ਤਲ ਤੇ ਕਿਵੇਂ ਪਹਿਚਾਨ ਕਰੋਗੇ? ਚੱਲ ਵੀ ਰਿਹਾ ਤੇ ਗਿਰ ਵੀ ਰਿਹਾ, ਸੱਚ ਬੋਲਿਆ ਚੱਲ ਪਿਆ, ਝੂਠ ਬੋਲਿਆ ਗਿਰ ਗਿਆ। ਅੰਦਰ ਦਇਆ ਦਾ ਵਾਸਾ ਹੋਇਆ ਚੱਲਿਆ, ਅੰਦਰ ਕਠੋਰਤਾ ਦਾ ਵਾਸਾ ਹੋਇਆ ਗਿਰ ਗਿਆ। ਅੰਦਰ ਦਾਨ ਦੀ ਰੁਚੀ ਪੈਦਾ ਹੋਈ ਹੈ ਚੱਲ ਪਿਆ, ਅੰਦਰ ਬੇਈਮਾਨੀ ਦੀ ਰੁਚੀ ਹੋਈ ਹੈ ਗਿਰ ਗਿਆ ਗਿਰ ਗਿਆ। ਅੰਦਰ ਨਿਤਨੇਮ ਕਰਨ ਦਾ ਚਾਅ ਪੈਦਾ ਹੋਇਆ ਚੱਲ ਪਿਆ, ਪਰ ਗੰਦਾ ਲਿਟਰੇਚਰ ਗੰਦਾ ਸਾਹਿਤ ਪੜ੍ਹਨ ਦਾ ਚਾਅ ਪੈਦਾ ਹੋ ਗਿਆ ਗਿਰ ਗਿਆ। ਹਮੇਸ਼ਾ ਸਰੀਰ ਕਰਕੇ ਬੱਚਾ ਬੱਚਾ ਨਹੀਂ ਰਹਿੰਦਾ। ਧਾਰਮਿਕ ਤਰ ਤੇ ਕਈ 70-80 ਸਾਲ ਤੱਕ ਵੀ ਬੱਚੇ ਹੀ ਬਣੇ ਰਹਿੰਦੇ ਨੇ, ਕੁਛ ਵੀ ਨਹੀਂ, ਚੱਲਦੇ ਨੇ ਗਿਰਦੇ ਨੇ, ਸਤਸੰਗ ਵੀ ਕਰ ਲੈਂਦੇ ਨੇ, ਕੁਸੰਗਤ ਵੀ ਕਰ ਲੈਂਦੇ ਨੇ, ਦਾਨ ਵੀ ਕਰ ਲੈਂਦੇ ਨੇ, ਬੇਈਮਾਨੀ ਵੀ ਕਰ ਲੈਂਦੇ ਨੇ, ਸੱਚ ਵੀ ਬੋਲ ਲੈਂਦੇ ਨੇ, ਝੂਠ ਵੀ ਬੋਲ ਲੈਂਦੇ ਨੇ। ਜੀਵਨ ਭਰ ਐਸਾ ਚੱਲਦਾ ਹੈ। ਇਸ ਵਾਸਤੇ ਈਰਾਨੀ ਸੂਫੀ ਸੰਤ ਸਾਦੀ ਨੇ ਤੇ ਸਾਫ ਕਹਿ ਦਿੱਤਾ ਹੈ, ਬਜ਼ੁਰਗੀ ਬਾ ਅਕਲ ਅਸਤ, ਨਕੇ ਬਾ ਸਾਲ, ਤਵੰਗਰੀ ਬਾ ਦਿਲ ਅਸਤ, ਨਕੇ ਬਾ ਮਾਲ। ਬਜ਼ੁਰਗੀ ਉਮਰ ਕਰਕੇ ਨਹੀਂ ਹੈ ਵੀ ਇਹ 70 ਸਾਲ ਦਾ, 80 ਸਾਲ ਦਾ, 90 ਸਾਲ ਦਾ। ਕਹਿੰਦੇ ਨੇ ਉਮਰ ਕਰਕੇ ਬਜ਼ੁਰਗੀ ਨੂੰ ਨਾ ਨਾਪੋ, ਅਕਲ ਕਰਕੇ ਨਾਪੋ। ਅਕਲ ਕਿਤਨੀ ਹੈ, ਸਮਝ ਕਿਤਨੀ ਹੈ? ਕਈ ਤਨ ਕਰਕੇ ਬਜ਼ੁਰਗ ਆਉਂਦੇ ਨੇ, ਅਕਲ ਕਰਕੇ ਬੱਚੇ ਹੀ ਆਉਂਦੇ ਨੇ। ਬੱਚਿਆਂ ਦੀ ਗੱਲ ਕਰਦੇ ਨੇ, ਬਿਲਕੁਲ ਬਚਪਨਾ ਆਉਂਦਾ ਹੈ। ਇਸ ਤੋਂ ਉਲਟ ਵੀ ਹੋ ਸਕਦਾ ਹੈ, ਕਈ ਸਰੀਰ ਕਰਕੇ ਤੇ ਬੱਚੇ ਆਉਂਦੇ ਨੇ, ਅਕਲ ਕਰਕੇ ਬਜ਼ੁਰਗ ਹੁੰਦੇ ਨੇ। ਸਰੀਰ ਕਰਕੇ ਤੇ ਸਾਡੇ 5 ਵਰਿਆਂ ਦੇ ਨੇ, ਧੰਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜਿਸ ਦਿਨ ਗੁਰਗੱਦੀ ਤੇ ਬੈਠੇ ਨੇ। ਅਕਲ ਕਰਕੇ 100 ਸਾਲ ਦੇ ਨੇ, ਬਜ਼ੁਰਗ ਨੇ, ਮਹਾਨ ਨੇ। ਸਰੀਰ ਕਰਕੇ ਜੋ ਦੀਵਾਰਾਂ ਦੇ ਚਿਣੇ ਜਾ ਰਹੇ ਨੇ, ਮਾਸੂਮ ਬੱਚੇ ਨੇ, ਮਾਸੂਮ ਬੱਚੇ ਨੇ। ਅਕਲ ਕਰਕੇ ਬਜ਼ੁਰਗ ਨੇ, ਬਜ਼ੁਰਗ ਨੇ। ਇਸ ਤੋਂ ਉਲਟ ਵੀ ਹੈ, ਸਰੀਰ ਕਰਕੇ ਤੇ ਬਜ਼ੁਰਗ ਨੇ, 70 ਸਾਲ 80 ਸਾਲ ਹੋ ਗਏ, ਅਕਲ ਕਰਕੇ ਨਿਰੇ ਬੱਚੇ ਦੇ ਬੱਚੇ ਨੇ। ਮੈਂ ਕੈਲੀਫੋਰਨੀਆ ਦੇ ਕਈ ਗੁਰਦੁਆਰਿਆਂ 'ਚ ਦੇਖਿਆ, 70-80 ਸਾਲ ਦੇ ਬੁੱਢੇ 10-11 ਵਜੇ ਆ ਜਾਂਦੇ ਨੇ ਗੁਰਦੁਆਰੇ, ਦਿਨ ਭਰ ਤਾਸ਼ ਖੇਡਦੇ ਨੇ ਕਈ ਗੁਰਦੁਆਰਿਆਂ 'ਚ, ਗੱਪਾਂ ਮਾਰਦੇ ਨੇ, ਨਿੰਦਾ ਉਸਤਤ ਕਰਦੇ ਨੇ। ਫਿਰ ਜਿਉਂ ਸੰਧਿਆ ਆਉਣ ਲੱਗਦੀ ਹੈ, ਰਹਿਰਾਜ ਸਾਹਿਬ ਦਾ ਪਾਠ ਸ਼ੁਰੂ ਹੁੰਦਾ ਹੈ, ਕਥਾ ਕੀਰਤਨ ਦਾ ਵੇਲਾ, ਭੱਜਦੇ ਨੇ ਇੰਝ ਜਿਵੇਂ ਬਿੱਛੂ ਕੱਟੇਗਾ, ਭੱਜਦੇ ਨੇ। ਹੁਣ ਗੁਰਦੁਆਰੇ ਦਾ ਨਾਮ ਹੈ ਕੀ ਲਿਆ, ਮੈਨੂੰ ਕਹਿਣਾ ਪਿਆ ਇੱਕ ਨੂੰ ਜਦ ਜਾਣ ਲੱਗੇ, ਮੈਂ ਕਿਹਾ 3 ਜਥਿਆਂ ਦਾ ਕੀਰਤਨ ਹੈ ਅੱਜ। ਇੱਕ ਜਥਾ ਦਰਬਾਰ ਸਾਹਿਬ ਤੋਂ ਆਇਆ, 2 ਹੋਰ ਵੱਡੇ ਜਥੇ ਦਿੱਲੀ ਤੋਂ ਆਏ ਨੇ, ਅਤੇ ਮੈਂ ਕਥਾ ਵੀ ਕਰਨੀ ਹੈ। ਰੁਕ ਜਾਓ, ਕਹਿੰਦੇ ਇਹ ਤਾਂ ਆਉਂਦਾ ਹੀ ਰਹਿੰਦਾ, ਇੱਥੇ ਹੋਰ ਕੀ ਹੋਣਾ, ਇੱਥੇ ਆਉਂਦਾ ਹੀ ਰਹਿੰਦਾ। ਉੱਥੇ ਮੈਨੂੰ ਕਹਿਣਾ ਪਿਆ, ਇਹ ਉਮਰ ਕਰਕੇ ਬਜ਼ੁਰਗ ਨੇ, ਅਕਲ ਕਰਕੇ ਬੱਚੇ ਨੇ, ਅਕਲ ਕਰਕੇ ਬੱਚੇ। ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਤਨ ਕਰਕੇ ਸਰੀਰ ਕਰਕੇ ਬੱਚੇ ਨੇ, ਅਕਲ ਕਰਕੇ ਬਜ਼ੁਰਗ ਨੇ। ਕਲਗੀਧਰ ਦੇ ਲਾਡਲੇ ਤਨ ਕਰਕੇ ਬੱਚੇ ਨੇ, ਅਕਲ ਕਰਕੇ ਬਜ਼ੁਰਗ ਨੇ। 7 ਸਾਲ ਦਾ ਪ੍ਰਹਿਲਾਦ ਬਜ਼ੁਰਗ ਹੈ, 60 ਵਰਿਆਂ ਦਾ ਹਰਨਾਕਸ਼ ਬੱਚਾ ਹੈ। ਪ੍ਰਹਿਲਾਦ ਨੂੰ ਕਹਿੰਦਾ, ਤੂੰ ਜਪਿਆ ਕਰ ਜਲ ਹਰਨਾਕਸ਼, ਥਰ ਹਰਨਾਕਸ਼, ਜਦ ਤੂੰ ਜਪੇਗਾ ਤੇ ਤੈਨੂੰ ਦੇਖ ਕੇ ਬਾਕੀ ਬੱਚੇ ਵੀ ਜਪਣਗੇ। ਤੇ 7 ਵਰਿਆਂ ਦਾ ਪ੍ਰਹਿਲਾਦ ਕਹਿੰਦਾ, ਬਾਪੂ ਕੀ ਬੱਚਿਆਂ ਵਾਲੀ ਗੱਲ ਕਰਦੇ ਹੋ, ਜਲ ਹੈ ਰਾਮ ਥਲ ਹੈ ਰਾਮ। 7 ਸਾਲ ਦਾ ਬੱਚਾ ਬਜ਼ੁਰਗਾਂ ਵਾਲੀ ਗੱਲ ਕਰਦਾ ਹੈ, ਔਰ 60 ਸਾਲ ਦਾ ਬੁੱਢਾ ਬੱਚਿਆਂ ਦੀ ਗੱਲ ਕਰਦਾ ਹੈ। ਬੱਚਿਆਂ ਦੇ ਵਿੱਚ ਕਦੀ ਕਦਾਈ
कोई बुजुर्ग होंदे ने, बुढ़ियां दे च बहुते ते बच्चे ही होंदे ने गुस्ताखी मर, बच्चे ही होंदे, कुछ भी नहीं, कुछ भी नहीं। जिंदगी एवें गवाई जांदे ने। ताश खेडदे होयां नूं एक सज्जन ने पूछ लिया, की कर रहे हो? समा पास पै कर दे। फिर मैनू विचकार बोलना पे, समा रहा भी है, तुसी ते आखरी दहाने ते बैठे हो, समा रहा भी है, समय नू सफल करो जिहड़ा थोड़ा बहुत रह गया। अजू समझ कच बिगड़े हो ना ही, बजले नाम मोरा, अजे भी कुछ नहीं बिगड़े, तो संभाल।

ਇਸ ਤੋਂ ਪਤਾ ਚਲੇਗਾ ਸ਼ੌਮ ਹੈ ਕਿ ਅਮੀਰ ਹੈ, ਗਰੀਬ ਹੈ ਕਿ ਅਮੀਰ ਹੈ। ਦਿਲ ਤੋਂ ਨਾਪੋ। ਮੁਹੰਮਦ ਸਾਹਿਬ ਦੇ ਨਿਕਟਵਰਤੀ ਹਜ਼ਰਤ ਉਮਰ ਇਹ ਬਸੜਾ ਤੋਂ ਬਗਦਾਦ ਜਾ ਰਹੇ ਸਨ। ਉੱਠਦੇ ਰਸਤੇ ਦੁਪਹਿਰ ਹੋਈ, ਨਖਲਿਸਤਾਨ ਉਸਨੂੰ ਕਹਿੰਦੇ ਜਿੱਥੇ ਚਾਰ ਪੰਜ ਦਰਖਤ ਹੋਵਨ, ਥੋੜਾ ਜਿਹਾ ਪਾਣੀ ਹੋਵੇ ਸਰੋਵਰ, ਉਹਨੂੰ ਨਖਲਿਸਤਾਨ ਕਹਿੰਦੇ ਨੇ। ਅਰਬ ਦੇਸ਼ਾਂ ਵਿੱਚ ਆਖਿਰ ਉਸਦੀ ਬਹੁਤ ਮਹਾਨਤਾ ਹੁੰਦੀ ਹੈ। ਉੱਥੇ ਉਹ ਰੁਕੇ ਆਰਾਮ ਕਰਨ ਨੂੰ। ਉੱਠ ਨੂੰ ਦਰਖਤ ਨਾਲ ਬਣੇ ਹੈ, ਪਾਣੀ ਨਾਲ ਮੂੰਹ ਧੋਤਾ ਹੈ। ਇੱਕ ਨਾਨ ਕੋਲ ਸੀ ਰੋਟੀ, ਖੋਲ ਕੇ ਜੈਸੇ ਖਾਣ ਲੱਗੇ ਇੱਕ ਭਿਖਾਰੀ ਆ ਗਏ। ਭਿਖਾਰੀ ਨਹੀਂ ਸੀ ਪਰ ਚੂੰਕਿ ਮੰਗਦਾ ਪਿਆ ਸੀ ਇਸ ਵਾਸਤੇ ਮੰਗਦਾ, ਉਹਨੇ ਆਖਿਆ ਹਜ਼ਰਤ ਮੈਂ ਤਿੰਨ ਦਿਨ ਦਾ ਭੁੱਖਾ। ਕੂਤ ਸ਼ਹਿਰ ਦੇ ਚ ਮੈਂ ਜਾਣਾ ਅਜੇ ਬਹੁਤ ਦੂਰ ਹੈ, ਮੈਂ ਭੁੱਖਾ ਪਹੁੰਚ ਵੀ ਸਕਾਂਗਾ ਕਿ ਨਹੀਂ, ਪੈਦਲ ਹਾਂ, ਤੁਹਾਡੇ ਕੋਲ ਉੱਠ ਹੈ, ਬਿਹਤਰ ਹੋਵੇਗਾ ਇਸ ਨਾਨ ਦਾ ਚੌਥਾ ਭਾਗ ਮੈਨੂੰ ਦੇ ਦਿਓ, ਚੌਥਾ ਹਿੱਸਾ, ਮੇਰੀ ਥੋੜ੍ਹੀ ਭੁੱਖ ਮਿਟ ਜਾਏਗੀ, ਮੈਂ ਚੱਲ ਪਵਾਂਗਾ। ਹਜ਼ਰਤ ਉਮਰ ਨੇ ਸਾਰਾ ਨਾਨ ਹੀ ਦੇ ਦਿੱਤਾ, ਲੈ। ਪਰ ਉਹ ਵੀ ਸਮਝਦਾਰ ਬੰਦਾ ਸੀ, ਕਹਿਣ ਲੱਗਾ ਨਹੀਂ ਤੁਸੀਂ ਭੁੱਖੇ ਜਾਓ, ਮੇਰਾ ਹਿਰਦਾ ਇਹ ਵੀ ਕਬੂਲ ਕਰਨ ਨੂੰ ਤਿਆਰ ਰਹੇ, ਮੈਨੂੰ ਇਸਦਾ ਚੌਥਾ ਭਾਗ ਦੇ ਦਿਓ। ਪਤਾ ਹਜ਼ਰਤ ਉਮਰ ਨੇ ਕੀ ਆਖਿਆ, ਤੂੰ ਤਿੰਨ ਦਿਨ ਦਾ ਭੁੱਖਾ, ਮੈਂ ਅੱਧੇ ਦਿਨ ਦਾ ਭੁੱਖਾ, ਮੇਰੇ ਤੇ ਨਾਨ ਖਾਣਾ ਹਰਾਮ ਹੈ, ਇਹ ਲੈ ਤੂੰ। ਉਸ ਮਨੁੱਖ ਨੇ ਆਖਿਆ ਪਹਿਲੀ ਦਫਾ ਇੱਕ ਅਮੀਰ ਮਨੁੱਖ ਦੇਖਿਆ, ਅਮੀਰ ਮਨੁੱਖ। ਦੁਪਹਿਰ ਦਾ ਵਕਤ ਸੀ, ਮਹਾਤਮਾ ਬੁੱਧ ਇੱਕ ਪਿੰਡ ਤੋਂ ਦੂਸਰੇ ਪਿੰਡ ਜਾ ਰਹੇ ਨੇ, ਨਾਲ ਚੇਲਾ ਹੈ ਆਨੰਦ, ਜੋ ਰਿਸ਼ਤੇ ਦੇ ਚਚੇਰਾ ਬਿਰਾ ਸੀ, ਚੇਲਾ ਬਣ ਗਿਆ ਸੀ, ਨਾਲ ਸੀ। ਉਹਨੇ ਕਰਮੰਡਲ ਪਾਣੀ ਦਾ ਨਾਲ ਭਰ ਲਿਆ, ਬਈ ਦੁਪਹਿਰ ਦਾ ਵਕਤ, ਬਿਹਾਰ ਦੀ ਗਰਮੀ, ਆਖਿਰ ਦੋ ਕੋਹ ਦਾ ਪਿੰਡ ਹੈ, ਚਾਰ ਮੀਲ ਦਾ ਪਿੰਡ ਹੈ, ਅਜੇ ਅੱਧੀ ਵਾਟ ਤੈਅ ਹੋਈ ਹੋਵੇਗੀ। ਮਹਾਤਮਾ ਬੁੱਧ ਨੇ ਆਖਿਆ ਆਨੰਦ ਤੂੰ ਨਾਲ ਪਾਣੀ ਲਿਆਂਦਾ? ਹਾਂ ਲਿਆਂਦਾ, ਦੇ। ਕਰਮੰਡਲ ਦੇ ਦਿੱਤਾ, ਸਾਰੇ ਦਾ ਸਾਰਾ ਇੱਕ ਬੂਟੇ ਚ ਪਾ ਦਿੱਤਾ। ਆਨੰਦ ਕਹਿੰਦਾ ਭਗਵਾਨ ਸਾਨੂੰ ਪਿਆਸ ਲੱਗ ਸਕਦੀ ਹੈ, ਅਜੇ ਤੇ ਰਸਤਾ ਬਹੁਤ ਰਹਿੰਦਾ, ਅੱਧੀ ਵਾਟ ਤੈਅ ਹੋਈ ਹੈ, ਸਾਨੂੰ ਵੀ ਪਿਆਸ ਲੱਗ ਸਕਦੀ ਹੈ, ਤੁਸੀਂ ਸਾਰਾ ਪਾਣੀ ਦੇ ਦਿੱਤਾ। ਮਹਾਤਮਾ ਬੁੱਧ ਨੇ ਆਖਿਆ ਸਾਨੂੰ ਪਿਆਸ ਲੱਗ ਸਕਦੀ ਹੈ, ਇਹ ਪਿਆਸ ਤੋਂ ਮਰ ਰਿਹਾ ਸੀ, ਸਾਡੇ ਕੋਲ ਕਰਮੰਡਲ ਪਾਣੀ ਹੋਵੇ ਆਨੰਦ, ਮੈਂ ਕਿਸੇ ਨੂੰ ਪਿਆਸ ਤੋਂ ਮਰਦਾ ਨਹੀਂ ਦੇਖ ਸਕਦਾ। ਹਾਂ ਪਾਣੀ ਨਹੀਂ ਸੀ ਗੱਲ ਵੱਖ, ਇਸ ਨੂੰ ਪਤਾ ਹੈ ਵਿਦਵਾਨ ਕੀ ਕਹਿੰਦੇ ਹੁੰਦੇ ਨੇ, ਸਤਿਗੁਰਾਂ ਨੇ ਦਸਵੰਧ ਦੀ ਮਰਿਆਦਾ ਬਣਾਈ ਹੈ, ਇੱਕ ਮਨੁੱਖ ਕੋਲ 10 ਕਰੋੜ ਰੁਪਏ ਨੇ ਤੇ ਇੱਕ ਦੇ ਕੋਲ ਸਿਰਫ 10 ਨੇ, ਇੱਕ ਨੇ 1 ਰੁਪਇਆ ਦਸਵੰਧ ਕੱਢਿਆ ਦਾਨ ਕੀਤਾ, ਇੱਕ ਨੇ 1 ਕਰੋੜ ਕੀਤਾ, ਬਰਾਬਰ ਨੇ, ਇਸ ਚੱਕਰ ਚ ਨਾ ਪੈਣਾ ਜਿਹਨੇ ਕਰੋੜ ਦਾਨ ਕੀਤਾ ਮਹਾਨ ਦਾਨੀ ਹੈ, ਕੱਖ ਨਹੀਂ ਦਾਨੇ, ਉਹਦਾ 1 ਰੁਪਇਆ ਉਸ ਕਰੋੜ ਤੋਂ ਘੱਟ ਨਹੀਂ ਹੈ, ਉਹਦੀ ਕੁੱਲ ਸੰਪਦਾ ਹੀ 10 ਰੁਪਏ ਸੀ, ਇੱਕ ਕਰਮੰਡਲ ਪਾਣੀ ਦਾ ਹੀ ਸੀ ਉਹਦੇ ਕੋਲ, ਮਹਾਤਮਾ ਬੁੱਧ ਕੋਲ ਹੋਰ ਕੁਛ ਵੀ ਨਹੀਂ ਸੀ, ਦੇ ਦਿੱਤਾ। ਮੋਗਰੇ ਮੈਂ ਮਨ ਤੇ ਤਨ ਤੇ ਧਨ ਲੋ ਸਿਰ ਹੈ ਸਭ ਹੀ ਨੇ ਕੋ। ਕਲਗੀਧਰ ਪਾਤਸ਼ਾਹ ਕਹਿੰਦੇ ਨੇ ਮੇਰੇ ਘਰ ਦੇ ਚ ਤਨ ਕਰਕੇ, ਮਨ ਕਰਕੇ, ਧਨ ਕਰਕੇ, ਜੋ ਕੁਛ ਵੀ ਹੈ ਸਭ ਜਗਤ ਦਾ, ਸਭ ਖਾਲਸੇ ਦਾ, ਆਪਣਾ ਕੁਛ ਵੀ ਨਹੀਂ, ਕੁਛ ਵੀ ਨਹੀਂ। ਅਮੀਰੀ ਮਾਲ ਅਸਬਾਬ ਤੋਂ ਨਹੀਂ ਹੈ, ਇਹਦੇ ਕੋਲ ਇਤਨੀਆਂ ਮਹਿਲ ਮਾੜੀਆਂ ਨੇ, ਇਹਦਾ ਇਤਨਾ

0: बैलेंस है, ये देखो इतनी धन संपदा है, अमीरी नापी जाती है दिल तो, अगर दिल विच बिराह वास्ते भी थां कोई नहीं, प्यो वास्ते भी थां कोई नहीं, मां वास्ते भी थां कोई नहीं, तो इन्हों अमीर आखोगे महाशोम मनुख है, कुछ भी नहीं, गरीब मनुख। लक्षण दस देने, स्वभाव दसदा है, तर्ज जिंदगी दसती है। धन गुरु अर्जन देव जी महाराज कहते ने, भुज बल वीर ब्रह्म सुख सागर गरत परत गह लेहो अंगुरिया। हे प्रभु मेरी उंगल पकड़, मैं नहीं चल सकता, मैं तेरे रस्ते ते चलते पिया, पर उस बच्चे दी तरह जिन्हें अज चलना सीखे है, ते जिस बच्चे ने अज कदम पुटे ने कितने क पुटेगा। गुजरात दे इलाके च मैं देखा है, जिस दिन बच्चा पहला कदम पुटे ना, ते वो घर दे शगन मनांदे ने, लड्डू वंडदे ने, नचदे ने, खुशियां मनांदे, बच्चे नू चलना आ गया है। फिर जिस दिन बच्चा जबान खोलन लग पैंदा है, पहला बोल बोलदा है, फिर खुशी मनांदे ने, फिर वो अपना इसनों अपने ढंग नाल मिठाइयां बना के वंडदे ने, पड़ोसियां नू बुला के, रिश्तेदारां नू बुला के, साडा बच्चा बोलन लग पिया है, उहदी जबान चों बोल निकले है। चार पंज साल दा बच्चा हो जाए ते बोले ना, मां बाप नू चिंता हो जाती, चिंता हो जाती, समझ नहीं आउंदी, बोलदा नहीं पिया। तीन साल दा बच्चा हो जाए, कदम ना पुटे, खड़ा ना होवे, मां बाप नू चिंता हो जाती है, पता नहीं गल की है, कदम ही नहीं पुटदा, खड़ा ही नहीं होंदा। महाराज कहते ने, हे प्रभु चलते पिया तेरे मार्ग ते, पर उस बच्चे की तरह जिसने अज कदम पुटे है, जिदा ध्यान थोड़ा जहा भी शब्द की तरफ गुरु की तरफ चले है, समझ लो उसने कदम पुटे है, ते जिदा ध्यान ही नहीं चलिया, सुरत शब्द का मेल है, सुरत ध्यान नू कहंदे ने, सुरत शब्द की तरफ गई है कि नहीं, पाठ कर रहे है सुरत उदे च है कि नहीं, सुरत स्रोत नू भी कहंदे ने, सुनन नू भी कहंदे ने। सुरत दे तीन अर्थ ने, चलो मैं ये भी दोहरा दिया, सुरत सुनना, सुरत समझना, सुरत जुड़ना, इति सुरत दे च है, सुन रहे है, ते जे सुरत दे च है ते सुरत आ जाएगी, समझ आ जाएगी, ते जे सुरत आ गई है ते सुरत जुड़ जाएगी, ध्यान जुड़ जाएगा। सुरत सुनना, सुरत समझना, सुरत जुड़ना, पर पहले तो सुनना है, पढ़ी जा रहे है, पढ़ी जा रहे है, सुनता तो है नहीं पिया, अजे ध्यान नहीं चले, अजे बच्चे की तरह है, जन्म तो इसका हो गया है, चलना कोई नहीं है। देखो तो मैं फिर अर्ज करा, तीन साल हो जाने बच्चा चले ना, मां बाप को चिंता हो जाती है, पंजा साठ साल हो गए ध्यान शब्द की तरफ चलिया ही नहीं, गुरु नू भी चिंता हो जाती है, की हो गया इसनों, क्यों नहीं चलता। मैं अर्ज करा, घट लोगों की सुरत शब्द की तरफ चलती है, इस वास्ते पढ़न दे नालों, गुरबाणी पढ़न दे नालों, सुनना लखां गुणा औखा है, बिना सुरत तो सुन ही नहीं सकेगा, नहीं सुन सकेगा, पर बिना सुरत तो पढ़ सकेगा, भटकी हुई सुरत नाल, भटके हुए ध्यान नाल भी पढ़ सकता है। पढ़ने वास्ते ध्यान बार करना पैंदा है, नजरां भी बार करनियां पैंदियां, सुनने वास्ते तो शायद अखां भी बंद करनियां पैन, और ध्यान नू अंतरमुखी करेगा तां ही सुन सकेगा, वरना नहीं सुन सकता। ये भी मैं अर्ज करा, एक मनुख उची उची बोल रहा हुंदा है, दूजा सुन रहा हुंदा है, सुनन वाला फिर कह देंदा है, एक दफा फिर आख, मैं नहीं सुनिया, तू क्यों नहीं सुनिया, कहिंदा मेरा ध्यान किसे और पासे चला गया, इहदा मतलब ध्यान शब्द दे च नहीं, पाठ कर रहे है ध्यान नहीं है, अजे इनू चलना नहीं आया, नहीं आया। समाज सुधारकां ने, राजनैतिक लोगों ने जो मनुखी समस्यावां दा समाधान पेश कीता, ਉਹਦੇ ਨਾਲ ਵਕਤੀ ਤੌਰ ਤੇ ਸਿਲਸਿਲਾ ਠੀਕ, ਲੇਕਿਨ ਮਨ ਦੀਆਂ ਬੇਚੈਨੀਆਂ ਦੂਰ ਨਹੀਂ ਹੋਈਆਂ। ਹਰ ਮੁਲਕ ਬੇਚੈਨ ਹੈ, ਹਰ ਮੁਲਕ ਪਰੇਸ਼ਾਨ ਹੈ, ਹਰ ਮੁਲਕ ਚਿੰਤਾ ਤੁਰ ਹੈ। ਸਮਾਜ ਸੁਧਾਰਕਾਂ ਨੇ ਤੇ ਰਾਜਨੈਤਿਕ ਲੋਕਾਂ ਨੇ ਜੋ ਸਮਾਧਾਨ ਪੇਸ਼ ਕੀਤੇ, ਇਹਦੇ ਨਾਲ ਮਨੁੱਖ ਦੀ ਸਮਾਧੀ ਤੇ ਲੱਗੀ ਨਾ ਆਨੰਦ ਤੇ ਮਿਲਿਆ ਨਾ। ਅਵਤਾਰੀ ਪੁਰਸ਼ਾਂ ਨੇ ਜੋ ਸਮਾਧਾਨ ਪੇਸ਼ ਕੀਤੇ, ਲੋਕਾਂ ਨੇ ਕਬੂਲ ਨਾ ਕੀਤਾ। ਕਿਹੜੇ ਅਵਤਾਰੀ ਪੁਰਸ਼ ਨੂੰ ਲੋਕਾਂ ਨੇ ਕਬੂਲ ਕੀਤਾ? ਕਿਸੇ ਨੂੰ ਤੱਤੀ ਤਵੀ ਤੇ ਬਿਠਾਇਆ, ਕਿਸੇ ਨੂੰ ਜੇਲ ਦੇ ਚ ਪਾਇਆ, ਕਿਸੇ ਦੇ ਬੰਦ ਬੰਦ ਕੱਟੇ ਨੇ, ਕਿਸੇ ਨੂੰ ਸੂਲੀ ਤੇ ਲਟਕਾਇਆ, ਕਿਸੇ ਨੂੰ ਬਨਵਾਸ ਭੇਜ ਦਿੱਤਾ। ਕਿਹੜੇ ਅਵਤਾਰੀ ਪੁਰਸ਼ ਨੂੰ ਵਕਤ ਦੇ ਲੋਕਾਂ ਨੇ ਕਬੂਲ ਕੀਤਾ? ਨਹੀਂ ਕਬੂਲ ਕੀਤਾ। ਭਗਤਾਂ ਨੂੰ ਵੀ ਨਹੀਂ ਕਬੂਲ ਕੀਤਾ। ਕਬੀਰ ਦੇ ਉੱਤੇ ਬੜੇ ਵੱਡੇ ਤਿੰਨ ਇਲਜ਼ਾਮ ਲੱਗੇ ਨੇ। ਕਤਲ ਦਾ ਇਲਜ਼ਾਮ ਲੱਗਿਆ, ਜੇਲ੍ਹ ਵੀ ਭੋਗਣੀ ਪਈ। ਚੋਰੀ ਦਾ ਇਲਜ਼ਾਮ ਲੱਗਿਆ, ਸਿਕੰਦਰ ਲੋਧੀ ਨੇ ਅੰਦਰ ਪਾਇਆ। ਦੁਰਾਚਾਰ ਦਾ ਵੀ ਇਲਜ਼ਾਮ ਲੱਗਿਆ। ਕਿਹੜਾ ਇਲਜ਼ਾਮ ਨਹੀਂ ਲੱਗਿਆ? ਈਰਖਾਲੂਆਂ ਨੇ ਸੋਚਿਆ ਉਂਝ ਤੇ ਪਕੜਿਆ ਨਹੀਂ ਜਾਏਗਾ, ਕੋਈ ਐਸੀ ਵਿਉਂਤ ਬਣਾਈ ਅੰਦਰ ਹੀ ਜਾਏ, ਇਹਦਾ ਬਾਹਰ ਹੋਣਾ ਠੀਕ ਨਹੀਂ। ਹੱਦ ਹੋ ਗਈ। ਸਮਾਜ ਸੁਧਾਰਕ ਤੇ ਰਾਜਨੈਤਿਕ ਮਨੁੱਖ ਦੀਆਂ ਮਾਨਸਿਕ ਸਮੱਸਿਆਵਾਂ ਦਾ ਸਮਾਧਾਨ ਪੇਸ਼ ਨਾ ਕਰ ਸਕੇ। ਬਣੀ ਹੋਈ ਹੈ ਸਮੱਸਿਆ। ਹਰ ਮੁਲਕ ਦੇ ਸਮਾਜ ਸੁਧਾਰਕ ਤੇ ਰਾਜਨੀਤੀ ਮੌਜੂਦ ਹੈ, ਪਰ ਬੇਚੈਨੀ ਮੌਜੂਦ ਹੈ, ਪਰੇਸ਼ਾਨੀ ਮੌਜੂਦ ਹੈ, ਚਿੰਤਾ ਮੌਜੂਦ ਹੈ। ਸੰਤ ਜਨਾਂ ਨੇ, ਭਗਤ ਜਨਾਂ ਨੇ, ਅਵਤਾਰਾਂ ਨੇ ਜੋ ਮਾਨਸਿਕ ਸਮੱਸਿਆਵਾਂ ਦਾ ਸਮਾਧਾਨ ਪੇਸ਼ ਕੀਤਾ, ਉਹ ਮਨੁੱਖ ਨੇ ਕਬੂਲ ਨਹੀਂ ਕੀਤਾ, ਪ੍ਰਵਾਨ ਨਹੀਂ ਕੀਤਾ। ਤੋ ਸਮੱਸਿਆ ਤਿਉਂ ਦੀ ਤਿਉਂ ਬਣੀ ਹੋਈ ਹੈ, ਹਜ਼ਾਰਾਂ ਸਾਲ ਤੋਂ ਬਣੀ ਹੋਈ ਹੈ, ਔਰ ਰੋਜ਼ ਰੋਜ਼ ਮਨੁੱਖਤਾ ਦੇ ਤਲ ਤੇ ਬੇਚੈਨੀ ਪਰੇਸ਼ਾਨੀ ਵੱਧਦੀ ਜਾ ਰਹੀ ਹੈ, ਘਟਦੀ ਨਹੀਂ ਪਈ। ਮਨ ਦੀ ਸਮੱਸਿਆਵਾਂ ਦਾ ਸਮਾਧਾਨ ਕੀ ਹੈ? ਮਹਾਰਾਜ ਕਹਿੰਦੇ ਨੇ ਧਰਮ। ਇਹਦੇ ਨਾਲ ਮਨ ਦੀ ਸਮਾਧੀ ਲੱਗੇਗੀ, ਆਨੰਦ ਪ੍ਰਾਪਤ ਹੋ ਜਾਏ, ਮਹਾਰਸ ਦੀ ਪ੍ਰਾਪਤੀ ਹੋ ਜਾਏਗੀ, ਮਹਾਖੇੜੇ ਤੇ ਖੁਸ਼ੀ ਦੀ ਪ੍ਰਾਪਤੀ ਹੋ ਜਾਏਗੀ। ਧਰਮ ਕੀ ਹੈ? ਜੋ ਨਿਰਮਲ ਕਰਮ ਤੇ ਖੜਾ ਹੈ, ਤੇ ਨਿਰਮਲ ਕਰਮ ਕੀ ਹੈ? ਹਰ ਕੋ ਨਾਮ ਜਪ ਨਿਰਮਲ ਕਰ, ਬਸ ਇਹ ਨਿਰਮਲ ਕਰ। ਕੱਲ ਮੈਂ ਅਰਜ਼ ਕੀਤੀ ਸੀ, ਮਨੁੱਖਾਂ ਦੀ ਸਾਰੀ ਗਤੀ ਹਲਚਲ ਬੋਲ ਚਾਲ ਨਾਲ ਕਾਇਮ ਹੈ, ਸ਼ਬਦਾਂ ਦੇ ਕਾਇਮ ਹੈ। ਸ਼ਬਦਾਂ ਦੀ ਬੜੀ ਮਹਿਮਾ ਹੈ, ਬੋਲਾਂ ਦੀ ਬੜੀ ਮਹਿਮਾ ਹੈ। ਦੋ ਕੌੜੇ ਬੋਲ ਬੋਲੇ ਨੇ, ਅਗਲਾ ਸਾਰੀ ਰਾਤ ਤੜਪਦਾ ਰਹਿ ਗਿਆ। ਹੁਣ ਉਹਨੂੰ ਕੋਈ ਆਖੇ ਨਾ ਤੈਨੂੰ ਕੋਈ ਸੂਆ ਲੱਗਿਆ, ਨਾ ਤੀਰ ਲੱਗਿਆ, ਨਾ ਗੋਲੀ ਲੱਗੀ ਹੈ, ਐਵੇਂ ਤੜਪੀ ਜਾ ਰਹੇ। ਦੋ ਬੋਲਾਂ ਨੇ ਤੜਪਾ ਕੇ ਰੱਖ ਦਿੱਤਾ, ਦੋ ਬਚਨਾਂ ਨੇ ਤੜਪਾ ਕੇ ਰੱਖ ਦਿੱਤਾ, ਪਰ ਦੋ ਮਿੱਠੇ ਬੋਲ ਤੜਪ ਦੇ ਦਿਲ ਨੂੰ ਸ਼ਾਂਤੀ ਵੀ ਦੇ ਸਕਦੇ। ਪ੍ਰਭੂ ਦਾ ਨਾਮ ਇੱਕ ਬੋਲ ਹੈ। ਬੋਲ ਨੂੰ ਸੰਸਕ੍ਰਿਤ ਵਿੱਚ ਮੰਤਰ ਕਹਿੰਦੇ ਨੇ, ਸ਼ਬਦ ਕਹਿੰਦੇ ਨੇ। ਸ਼ਬਦ, ਮੰਤਰ, ਬੋਲ, ਵਾਕ ਇੱਕੋ ਹੀ ਗੱਲ ਹੈ। ਗੁਰੂ ਦਾ ਵਾਕ, ਗੁਰੂ ਦਾ ਸ਼ਬਦ, ਗੁਰੂ ਦਾ ਬੋਲ, ਗੁਰੂ ਦੀ ਆਵਾਜ਼, ਗੁਰੂ ਦਾ ਮੰਤਰ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਅਜੇ ਵੀ ਪੰਜਾਬ ਦੇ ਕੁਝ ਪਿੰਡਾਂ ਚ ਆਵਾਜ਼ਾਂ ਲਓ ਗੁਰੂ ਦਾ ਵਾਕ ਨੂੰ, ਹੁਕਮਨਾਮੇ ਨੂੰ ਇੰਝ ਕਹਿੰਦਾ, ਗੁਰੂ ਦਾ ਆਵਾਜ਼ਾਂ ਲਓ। ਇੱਧਰ ਫਰੰਟੀਅਰ ਲਹਿੰਦਾ ਪੰਜਾਬ ਜੋ ਪਾਕਿਸਤਾਨ ਦੇ ਚਲਾ ਗਿਆ, ਆਉਣਾ ਤੇ ਗ੍ਰੰਥੀ ਸਾਹਿਬ ਨੂੰ ਕਹਿੰਦੇ ਸਨ, ਗੁਰੂ ਦਾ ਬੋਲ ਸੁਣਾ ਦਿਓ, ਹੁਕਮਨਾਮਾ ਸੁਣਾ ਦਿਓ। ਪੰਜਾਬੀ ਚ ਬੋਲ ਕਹਿ ਦਿੰਦੇ ਨੇ, ਵਾਕ ਕਹਿ ਦਿੰਦੇ ਨੇ, ਸੰਸਕ੍ਰਿਤ ਦੇ ਸ਼ਬਦ ਕਹਿ ਦਿੰਦੇ ਨੇ, ਮੰਤਰ ਕਹਿੰਦੇ ਨੇ, ਗੁਰੂ ਮੰਤਰ, ਗੁਰ ਸ਼ਬਦ, ਗੁਰੂ ਦਾ ਬੋਲ, ਗੁਰੂ ਦਾ ਵਾਕ। ਉਸ ਵਾਕ ਨੂੰ ਬਾਰ ਬਾਰ ਜ਼ਬਾਨ ਦੁਹਰਾਵੇ ਤੇ ਮਨ ਸੁਣੇ, मन दे चों दुख निकलते जाते ने पाप निकलते जाते ने और एक दिन वो मंत्र सिद्ध हो जाता है। कहते ने वाक सिद्ध हो गए, मंत्र सिद्ध हो गए, बोल सिद्ध हो गए, शब्द सिद्धि इस मिल गई। तो कल दे बोल मैं थानू दोहरावा, जद बोलन दा मन दे ख्याल आता है पुरना आता है पवन नाभी नाल टकरा, नाफ खुलदी है नाभी खुलदी है उत्थों धुन उठदी है, इस वासे नाभी नू धुन ही कहते। उजड़ी धुन उठदी है उनू परा कहते ने, धुन है लेकिन अजे उस दे विच शब्दां दा अक्षरां दा मेल नहीं है। धुन ते गुंगा भी खड़ी कर लेंदा है पर शब्द उसनू नहीं दे सकता। इस वास्ते धार्मिक दुनिया विच गुंगा पछड़ जाता है, बिल्कुल पछड़ जाता है। अंधे ते संत होए ने, अज मैं सवेरे ही सुना रहा सी गुरुद्वारे देच कि सूरदास ते नेत्रहीन सी अंधा सी भगत बन गया। उहदे इक पंक्ति गुरु ग्रंथ साहिब दे दर्ज है, पर किधरे भी किसे धर्म ग्रंथ देच और इतिहास देच नहीं मिलदा कि कोई गुंगा ब्रह्म ज्ञानी बन गया, कोई गुंगा पूरन संत बन गया, कोई गुंगा ब्रह्म ज्ञानी बन गया। विकास रुक जाता है, शब्द का जप नहीं कर सकता। जब शब्द नूं वार प्रगट नहीं कर सकता, भोजन बना ही नहीं सकता तो खाएगा कि इतने आप खाना पैंदा, आप बनाना पैंदा, अपना हथी अपना आपे ही काज सवारी है। कल दे लफ्ज मैं दोहरा दें, शरीर का भोजन हथ कमांदे ने, हथ बनांदे ने, मुंह खांदा। मन का भोजन जबान बनांदी है, कन छकदे ने। सरवनन गोबिंद गुण सुनो और गाओ रसना गीत, गावीए सुनिए मन रखिए। जबान भोजन बनांदी है, वाहे गुरु वाहे गुरु, कन्ना द्वारा मन छकदा है। जैसे शरीर दे भोजन पहुंचता है मुंह द्वारा, मन दे शब्द पहुंचता है कन्ना दे द्वारा। भोजन नो शरीर दे रोम रोम तक पहुंचाना, आखिर भोजन ही बच के खून बनता है ते सारे शरीर ही दौड़दा है। भोजन ही बच के पच के मांस बनता है, हड्डियां दी शक्ति बनता है, इंद्रियां दी शक्ति बनता है। जो असी भोजन खांदे हैं उसका लोड़वंद हिस्सा शरीर दे विच रह जांदा है, बाकी खारज हो जांदा है। जो असी वेखदे हैं बोलदे हैं सुनदे हैं जिस नाल मन जुड़ जांदा है वो ते मन दे च रह जांदा है, जिस विच मन जुड़दा नहीं मन मनदा नहीं वो वेख्या होया सुनिया होया बोलिया होया अजा ही चला जांदा है, खारज हो जांदा है। मैं फिर दोहरा दें, जो असी खांदे हां जो पच जांदा है वो शरीर दियां लोड़ां दी पूर्ति कर देंदा है, उन बन जांदा है, मिंज मास बन जांदा है, बाकी खारज हो जांदा है। जो असी वेखदे हां सुनदे हां बोलदे हां जिसनों मन मन लैंदा है वो ते मन दा हिस्सा बन जांदा है, बाकी अजा ही चला जाता है, बाकी व्यर्थ चला जाता है। जिस जिस नूं मन मनदा है ओही मन दा हिस्सा बनता है, बाकी नहीं बनता। ये भी मैर्ज कर दे। रोज रोज दा सत्संग इस वास्ते है कि मन परमात्मा नूं परमात्मा करके मन लवे, उस महान नूं महान करके मन लवे। जैसे मन लेंदा है फिर उसकी मंग भी करता है, चाहिदा चाहिदा। जैसे मन लेंदा है ਫਿਰ ਉਸਨੂੰ ਯਾਦ ਵੀ ਕਰਦਾ। ਗੱਲ ਸਾਰੀ ਬੰਨਣ ਦਿੱਤੇ ਹਾਂ। ਮਨ ਨੇ ਪਰਿਵਾਰ ਨੂੰ ਪਰਿਵਾਰ ਕਰਕੇ ਮੰਨ ਲਿਆ, ਪਦਾਰਥ ਨੂੰ ਪਦਾਰਥ ਕਰਕੇ ਮੰਨ ਲਿਆ, ਪੁੱਤਰ ਨੂੰ ਪੁੱਤਰ ਕਰਕੇ ਮੰਨ ਲਿਆ, ਮਿੱਤਰ ਨੂੰ ਮਿੱਤਰ ਕਰਕੇ ਮੰਨ ਲਿਆ। ਮਨ ਨੇ ਪਰਮਾਤਮਾ ਨੂੰ ਪਰਮਾਤਮਾ ਕਰਕੇ ਨਹੀਂ ਮੰਨਿਆ, ਨਹੀਂ ਮੰਨਿਆ। ਇਹ ਕੀਤਾ ਹੋਇਆ ਸਤਸੰਗ ਉਸ ਮਨੁੱਖ ਦਾ ਸਫਲ ਸਮਝ ਲੈਣਾ ਜਿਹਦਾ ਮਨ ਮੰਨ ਜਾਏ। ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆ ਗਿਆ ਸਤ ਸਤ ਕਰ ਮਾਨੇ। ਜਿਹਨੇ ਮੰਨ ਲਿਆ, ਮੰਨੇ ਕੀਗਤ ਕਹੀ ਨਾ ਜਾਏ, ਉਹਦੀ ਮਹਿਮਾ ਨੇ ਬਿਆਨ ਕੀਤੀ। ਜਿੰਨੇ ਚਿਰ ਤੱਕ ਮੰਨਿਆ ਨਹੀਂ, ਸੁਣਿਆ ਹੋਇਆ ਅਜਾਈ ਚਲਿਆ ਗਿਆ, ਪੜਿਆ ਹੋਇਆ ਅਜਾਈ ਚਲਾ ਗਿਆ, ਮਨ ਦਾ ਹਿੱਸਾ ਹੀ ਨਹੀਂ ਬਣਿਆ। ਜੋ ਭੋਜਨ ਤਨ ਦੇ ਵਿੱਚ ਰਹਿ ਜਾਂਦਾ ਉਹੀ ਖੂਨ ਬਣਦਾ, ਉਹੀ ਮਾਸ ਬਣਦਾ। ਜੋ ਬੋਲ ਮਨ ਦੇ ਵਿੱਚ ਰਹਿ ਜਾਂਦਾ ਉਹੀ ਮਨ ਦਾ ਹਿੱਸਾ ਬਣਦਾ, ਬਾਕੀ ਨਹੀਂ ਬਣਦਾ, ਬਾਕੀ ਨਹੀਂ ਬਣਦਾ। ਤੋ ਮੈਂ ਦੁਹਰਾਵਾਂ, ਜੈਸੇ ਭੋਜਨ ਮੂੰਹ ਦੇ ਰਾਹੀਂ ਅੰਦਰ ਜਾਂਦਾ, ਸਰੀਰ ਦੀ ਲੋੜਾਂ ਦੀ ਪੂਰਤੀ ਕਰਦਾ, ਭਜਨ ਕੰਨਾਂ ਦੇ ਰਾਹੀਂ ਅੰਦਰ ਜਾਂਦਾ। ਭੋਜਨ ਹੱਥ ਬਣਾਉਂਦੇ ਨੇ, ਭਜਨ ਜ਼ਬਾਨ ਨੇ ਕਰਨਾ। ਰਸਨਾ ਨਾਮ ਜਪੋ ਤਬ ਮਥਿਏ ਇਨ ਬਿਧ ਅੰਮ੍ਰਿਤ ਭਾਵ। ਜੈਸੇ ਸ਼ਬਦ ਬੋਲਣ ਦਾ, ਵਾਕ ਬੋਲਣ ਦਾ ਅੰਦਰ ਫੁਰਨਾ ਪੈਦਾ ਹੁੰਦਾ, ਪਵਨ ਨਾਭੀ ਨਾਲ ਟਕਰਾਉਂਦੀ ਹੈ, ਧੁਨ ਉੱਠਦੀ ਹੈ, ਉਹਨੂੰ ਪਰਾ ਕਹਿੰਦੇ ਨੇ, ਹਿਰਦੇ ਤੱਕ ਪਹੁੰਚਦੀ ਹੈ, ਇਹਨੂੰ ਪਸੰਤੀ ਕਹਿੰਦੇ ਨੇ, ਅੱਖਰ ਮਿਲ ਜਾਂਦੇ ਨੇ, ਕੰਠ ਤੱਕ ਪਹੁੰਚਦੀ ਹੈ, ਪੂਰਾ ਵਾਕ ਬਣ ਜਾਂਦਾ। ਜ਼ਬਾਨ ਉਸ ਨੂੰ ਬਿਆਨ ਕਰ ਦਿੰਦੀ, ਇਹਨੂੰ ਬੈਖਰੀ ਕਹਿੰਦੇ ਨੇ। ਇਹ ਇੰਜ ਕਹਿ ਲਓ, ਅਧਿਆਤਮਕ ਭੋਜਨ ਬਣ ਗਿਆ, ਵਾਹਿਗੁਰੂ ਬਣ ਗਿਆ, ਹੁਣ ਇਹਨੂੰ ਛਕਣਾ। ਗੱਲ ਇਸ ਬੁਨਿਆਦੀ ਨੂੰ ਸੁਣ ਲੈਣਾ, ਸਾਰੀ ਜ਼ਿੰਦਗੀ ਐਵੇਂ ਨਾ ਲੰਘਾਣੀ। ਇਹੀ ਕਾਰਨ ਹੈ ਲੋਕੀ 50-50 ਸਾਲ ਤੋਂ ਗੁਰਦੁਆਰੇ ਆ ਰਹੇ ਹੁੰਦੇ ਨੇ, ਬੁੱਢੇ ਹੋ ਜਾਂਦੇ ਨੇ, ਪਰ ਕੋਈ ਅਧਿਆਤਮਕ ਲਾਭ ਹੋਇਆ ਹੋਵੇ ਐਸਾ ਦਿਖਾਈ ਨਹੀਂ ਦਿੰਦਾ। ਕੋਈ ਅਧਿਆਤਮਕ ਦੁਨੀਆ ਦੀ ਝਲਕ ਮਿਲੀ ਹੋਵੇ ਐਸਾ ਦਿਖਾਈ ਨਹੀਂ ਦਿੰਦਾ। ਕਾਰਨ ਕਿਤੇ ਜੇ ਕੋ ਖਾਵੇ ਖਾਵੇ ਤੇ ਕੁਝ ਗੱਲ ਬਣੇ, ਕਹਿੰਦਾ ਹੀ ਨਹੀਂ। ਜੇ ਕੋ ਖਾਵੇ ਜੇ ਕੋ ਪੁੰਛੇ, ਤੇ ਖਾਦਾ ਹੋਇਆ ਹਜ਼ਮ ਵੀ ਹੋਵੇ, ਕਈ ਛੱਕ ਤੇ ਲੈਂਦੇ ਨੇ ਪਰ ਹਜ਼ਮ ਨਹੀਂ ਆਉਂਦਾ। ਹਜ਼ਮ ਨਹੀਂ ਹੋਇਆ, ਵੋਮਿਟ ਉਲਟੀਆਂ ਆਉਣ ਲੱਗ ਪੈਂਦੀਆਂ। ਜਿਹਨਾਂ ਨੂੰ ਭਜਨ ਹਜ਼ਮ ਨਹੀਂ ਆਉਂਦਾ, ਈਰਖਾਲੂ ਆਉਂਦੇ ਨੇ, ਜਗ੍ਹਾ ਜਗ੍ਹਾ ਬਹਿਸ ਕਰਦੇ ਨੇ, ਤਰਕ ਕਰਦੇ ਨੇ, ਉਹਦੇ ਨਾਲ ਗੁੱਥਮ ਗੁੱਥਾ, ਉਹਦੇ ਨਾਲ ਗੁੱਥਮ ਗੁੱਥਾ, 4 ਦਿਨ ਨਾਮ ਕੀ ਜਪੇ, ਹਜ਼ਮ ਨਹੀਂ ਆ ਰਿਹਾ। ਬਈ ਹਜ਼ਮ ਵੀ ਤੇ ਕਰਨਾ, ਤੈਨੂੰ ਬਚਿਆ ਹੀ ਨਹੀਂ। ਜੇ ਕੋ, ਇਸ ਵਾਸਤੇ ਗੁਰੂ ਅਰਜਨ ਦੇਵ ਜੀ ਨੇ ਸ਼ਰਤ ਲਾਈ ਹੈ, ਜੇ ਕੋ ਖਾਵੇ ਜੇ ਕੋ ਪੁੰਛੇ, ਪੁੰਛੇ ਕਹਿੰਦੇ ਹਜ਼ਮ ਕਰੂੰ, ਪਚਾਵੇ ਵੀ ਸਹੀ, ਬਚਣਾ ਵੀ ਚਾਹੀਦਾ, ਹਜ਼ਮ ਵੀ ਹੋਣਾ ਚਾਹੀਦਾ। ਜਪਦਿਆਂ ਮਾੜਾ ਜਿਹਾ ਅਨੁਭਵ ਮਿਲਿਆ, ਬਸ ਹੁਣ ਹਜ਼ਮ ਨਹੀਂ ਆਉਂਦਾ। 2-4 ਦਿਨ ਅੰਮ੍ਰਿਤ ਵੇਲੇ ਉੱਠਿਆ, ਦੂਜਿਆਂ ਨੂੰ ਐਵੇਂ ਹੀ ਸਮਝਣ ਲੱਗ ਪਏ। ਮੈਂ ਇੱਕ ਇਸਲਾਮੀ ਗਾਥਾ ਪੜ ਰਿਹਾ ਸੀ, ਮੁਹੰਮਦ ਸਾਹਿਬ ਦੇ ਦੋਹਤੇ ਹਸਨ ਹੁਸੈਨ, ਇਹ ਮੁਹੰਮਦ ਸਾਹਿਬ ਦੇ ਦੋਵੇਂ ਦੋਹਤੇ ਸਨ, ਹਜ਼ਰਤ ਅਲੀ ਦੇ ਪੁੱਤਰ ਸਨ। ਹਜ਼ਰਤ ਅਲੀ ਆਪ ਦਾ ਦਾਮਾਦ ਸੀ, ਹਸਨ ਛੋਟਾ ਜਿਹਾ 7-8 ਵਰਿਆਂ ਦਾ, ਆਪਣੇ ਨਾਨਾ ਹਜ਼ਰਤ ਮੁਹੰਮਦ ਸਾਹਿਬ ਨੂੰ ਕਹਿੰਦਾ, ਫਜਰ ਦੀ ਨਮਾਜ਼ ਮੈਂ ਵੀ ਪੜ੍ਹਨੀ। 5 ਨਮਾਜ਼ਾਂ ਨੇ ਨਾ, ਫਜਰ ਦੀ, ਜ਼ੋਹਰ ਦੀ, ਅਸਰ ਦੀ ਨਮਾਜ਼, ਮਗਰਬ ਦੀ ਨਮਾਜ਼, ਫਿਰ ਰਾਤ ਦੇ ਸਮੇਂ ਇਸ ਟਾਈਮ ਹੈ ਇਸ਼ਾ ਦੀ ਨਮਾਜ਼, 5 ਨਮਾਜ਼ਾਂ। ਫਜਰ ਦੀ ਨਮਾਜ਼ ਮੈਂ ਵੀ ਪੜ੍ਹਨੀ, ਜ਼ੋਹਰ ਦੀ ਉਹ ਪੜ੍ਹਦਾ ਸੀ, ਮਗਰਬ ਦੀ ਉਹ ਪੜ੍ਹਦਾ ਸੀ, ਪਰ ਫਜਰ ਅੰਮ੍ਰਿਤ ਵੇਲੇ ਸੁੱਤਾ ਬੱਚਾ ਆਖਰ ਸੁੱਤਾ ਰਹਿੰਦਾ ਸੀ। ਕਹਿਣ ਲਗਾ ਆਪਣੇ ਨਾਨੇ ਨੂੰ ਮੈਨੂੰ ਵੀ ਉਠਾਣਾ, ਫਜਰ ਦੀ ਨਮਾਜ਼ ਮੈਂ ਵੀ ਪੜ੍ਹਨੀ। ਤੁਸੀਂ ਬੜੀ ਮਹਿਮਾ ਦੱਸਦੇ ਹੋ ਫਜਰ ਦੀ ਨਮਾਜ਼ ਦੀ, ਮੈਂ ਵੀ ਪੜ੍ਹਨੀ। ਭਾਵੇਂ ਮੁਹੰਮਦ ਸਾਹਿਬ ਨੇ ਕਿਹਾ ਤੂੰ ਅਜੇ ਬੱਚਾ, ਚਲੋ ਜ਼ੋਹਰ ਦੀ ਪੜ੍ਹ ਲੈਂਦਾ, ਅਸਰ ਦੀ ਪੜ੍ਹ ਲੈਂਦਾ, ਠੀਕ। ਉਹਨੇ ਜ਼ਿੱਦ ਕੀਤੀ ਤੇ ਮੁਹੰਮਦ ਸਾਹਿਬ ਨੇ ਉਸਨੂੰ ਫਿਰ ਜਗਾ ਲਿਆ। ਠੀਕ ਹੈ, ਜ਼ਿੱਦ ਕਰਦਾ ਹੈ ਬੱਚਾ, ਕਹਿੰਦਾ ਫਜਰ ਦੀ ਪੜ੍ਹਨੀ ਹੈ। ਸਵੇਰੇ ਲੈ ਗਏ ਖਾਨਾ ਖੁਦਾ ਦੇ, ਪੜ੍ਹੀ ਉਸਨੇ ਨਮਾਜ਼। ਉਹਨੂੰ ਮਹਿਸੂਸ ਹੋਇਆ ਇਸ਼ਾ ਅਸਰ ਮਗਰਬ ਜ਼ੋਹਰ ਦੀ ਨਮਾਜ਼ ਤੋਂ ਜਿਹੜੀ ਫਜਰ ਦੀ ਨਮਾਜ਼ ਹੈ ਇਹਦੇ ਚ ਬਰਕਤ ਬੜੀ ਹੈ, ਰਸ ਬੜਾ ਹੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ, ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਕੁੱਟੇ ਨਾ। ਬੜੀ ਬਰਕਤ ਹੈ, ਉਹਨੂੰ ਰਸ ਆਇਆ, ਉਹਨੂੰ ਕੁਝ ਖੇੜਾ ਮਿਲਿਆ, ਉਹਨੂੰ ਕੁਝ ਤਾਜ਼ਗੀ ਨਸੀਬ ਹੋਈ, ਉਹਦੀ ਮਨ ਦੀ ਦੁਨੀਆ ਕੁਝ ਪ੍ਰਫੁੱਲਤ ਹੋਈ। ਨਮਾਜ਼ ਪੜ੍ਹ ਕੇ ਦੋਵੇਂ ਵਾਪਸ ਆ ਰਹੇ ਨਾਨਾ ਤੇ ਦੋਤਾ। ਇਹ ਅਰਬ ਦਾ ਇਲਾਕਾ, ਗਰਮੀਆਂ ਦੇ ਮਹੀਨੇ, ਲੋਕੀ ਬਾਹਰ ਸੁੱਤੇ ਹੋਏ ਕੋਠਿਆਂ ਤੇ ਸੁੱਤੇ ਖੁੱਲੇ, ਪੁਰਾਣੇ ਜ਼ਮਾਨੇ ਚ ਇਸ ਤਰ੍ਹਾਂ ਹੀ ਹੁੰਦਾ ਸੀ। ਹਸਨ ਹਜ਼ਰਤ ਮੁਹੰਮਦ ਸਾਹਿਬ ਨੂੰ ਕਹਿੰਦਾ ਕਿ ਕਿੰਨੇ ਬਦਕਿਸਮਤ ਨੇ, ਮੂਰਖ ਨੇ, ਆਪਦੇ ਹਯਾਤ ਖੁਦਾ ਵੰਡ ਰਿਹਾ ਇਹ ਸੁੱਤੇ ਪਏ ਨੇ, ਬੜੇ ਮੂੜ ਨੇ। ਪਤਾ ਹੈ ਮੁਹੰਮਦ ਸਾਹਿਬ ਨੇ ਕੀ ਆਖਿਆ, ਕੋਈ ਇੱਕ ਦਿਨ ਫਜਰ ਦੀ ਨਮਾਜ਼ ਪੜ੍ਹੀ ਹੁਣ ਸਾਰੇ ਹੀ ਮੂਰਖ ਦਿਖਾਈ ਦੇਣ ਲੱਗ ਪੈਂਦੇ। ਤੂੰ ਆਪਣੀ ਨਮਾਜ਼ ਕਜ਼ਾ ਕੀਤੀ ਹੈ, ਮੇਰੀ ਵੀ ਕਜ਼ਾ ਕੀਤੀ, ਇਹਨਾਂ ਤੇ ਤਰਸ ਕਰਨਾ ਚਾਹੀਦਾ ਸੀ, ਤੂੰ ਮੂਰਖ ਕਹਿਣ ਲੱਗ ਪਿਆ। ਆ ਚੱਲ ਕੇ ਫਿਰ ਪੜ੍ਹੀ ਹੈ, ਤੂੰ ਆਪਣੀ ਵੀ ਕਜ਼ਾ ਕੀਤੀ ਹੈ, ਮੇਰੀ ਵੀ ਕਜ਼ਾ ਕੀਤੀ। ਇਸ ਤਰ੍ਹਾਂ ਮੈਂ ਦੇਖਦਾ ਚਾਰ ਪੰਜ ਦਿਨ ਕੋਈ ਨਾਮ ਜਪਦਾ ਹੈ, ਮਾੜਾ ਜਿਹਾ ਕਿਤੇ ਰਸ ਹੈ ਉਹਦੇ ਨਾਲ ਪੈਸ ਕਰਦਾ ਹੈ, ਉਹਦੇ ਨਾਲ ਗੁੱਥਮ ਗੁੱਥਾ, ਉਹਦੇ ਨਾਲ ਗੁੱਥਮ ਗੁੱਥਾ, ਸਮਝ ਲਓ ਇਹਨੂੰ ਪਚਿਆ ਕੋਈ ਨਹੀਂ, ਹਜ਼ਮ ਨਹੀਂ। ਜੇ ਕੋ ਖਾਵੇ ਜੇ ਕੋ ਗੁੰਚੇ ਤਿਸਕਾ ਹੋਏ ਉਧਾਰ, ਹਜ਼ਮ ਵੀ ਕਰੇ। ਭੋਜਨ ਦੀ ਬੁਰਕੀ ਪਹਿਲੇ ਮੂੰਹ ਦੇ ਚ ਆਉਂਦੀ ਹੈ, ਸਵਾਦ ਆ ਜਾਂਦਾ, ਪਰ ਇਹ ਅਜੇ ਖੂਨ ਨਹੀਂ ਬਣੇ, ਅਜੇ ਮਾਸ ਨਹੀਂ ਬਣੇ, ਅਜੇ ਸਰੀਰ ਦੀ ਸ਼ਕਤੀ ਵੀ ਨਹੀਂ ਬਣੀ, ਸਿਰਫ ਰਸ ਆਇਆ। ਇਹ ਜਦ ਅੰਦਰ ਜਾਏਗੀ, ਪਚੇਗੀ, ਉਦੋਂ ਖੂਨ ਬਣੇਗੀ, ਕੁਛ ਦਿਨਾਂ ਬਾਅਦ, ਇੱਕਦਮ ਨਹੀਂ ਬਣਦੀ, ਇੱਕਦਮ ਰਸ ਆ ਜਾਂਦਾ ਹੈ, ਇੱਕਦਮ ਖੂਨ ਨਹੀਂ ਬਣਦਾ। ਰਸ ਤੇ ਉਸੇ ਵਕਤ ਆ ਗਿਆ, ਭੁੱਖ ਵੀ ਮਿਟ ਜਾਂਦੀ ਹੈ, ਖੂਨ ਉਸੇ ਵਕਤ ਨਹੀਂ ਬਣਦਾ, ਸਮਾਂ ਲੱਗਦਾ, ਵਕਤ ਲੱਗਦਾ। ਹੁਣ ਮੈਂ ਅਰਜ਼ ਕਰਾਂ, ਰਸ ਵਾਹਿਗੁਰੂ ਆਖਦਿਆਂ ਵੀ ਉਸੇ ਵਕਤ ਆ ਸਕਦਾ, ਉਸੇ ਵਕਤ ਆ ਸਕਦਾ। ਮੈਂ ਅਕਸਰ ਅਰਜ਼ ਕਰਨਾ ਹੁੰਦਾ, ਜ਼ਮੀਨ ਦੇ ਉੱਤੇ ਯਾਤਰਾ ਤੈਅ ਆਉਂਦੀ ਹੈ ਪੈਰਾਂ ਨਾਲ, ਤੇ ਅੰਦਾਜ਼ਾ ਲੱਗ ਜਾਂਦਾ ਇਤਨੇ ਘੰਟਿਆਂ ਚ ਪਹੁੰਚ ਜਾਵਾਂਗੇ, ਇਤਨੇ ਦਿਨਾਂ ਚ ਪਹੁੰਚ ਜਾਵਾਂਗੇ। ਪਰਮਾਤਮਾ ਤੱਕ ਯਾਤਰਾ ਤੈਅ ਆਉਂਦੀ ਹੈ ਜ਼ਬਾਨ ਦੇ ਜਪਣ ਨਾਲ, ਇਹ ਕਿੰਨੇ ਘੰਟੇ ਕਿੰਨੇ ਮਹੀਨਿਆਂ ਚ ਯਾਤਰਾ ਪੂਰੀ ਹੋਵੇਗੀ, ਇੱਕ ਸੈਕਿੰਡ, ਸਿਰਫ ਇੱਕੋ ਹੀ ਸੈਕਿੰਡ ਲੱਗਦਾ। ਨਿਰਵਾਉਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੇ ਨਿਮਕ, ਇੱਕ ਸੈਕਿੰਡ। ਇੱਕ ਚਿੱਤ ਜੈ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ, ਇੱਕ ਛਿਨ ਇੱਕ ਸੈਕਿੰਡ। ਯਾਤਰਾ ਤੇ ਪੂਰੀ ਹੋ ਸਕਦੀ ਇੱਕ ਸੈਕਿੰਡ ਦੇ ਚ, ਲੱਗ ਜਾਂਦੇ ਨੇ ਕਈ ਜਨਮ, ਜ਼ਿੰਦਗੀਆਂ ਲੱਗ ਜਾਂਦੀਆਂ। ਕਾਰਨ ਬਾਹਰ ਜੇ ਹੱਥਾਂ ਨੇ ਭੋਜਨ ਬਣਾਇਆ ਤੇ ਮੂੰਹ ਨੇ ਖਾਧਾ ਵੀ ਹੈ, ਪਰ ਅਕਸਰ ਭਜਨ ਜ਼ਬਾਨ ਕਰਦੀ ਤੇ ਹੈ, ਜਪਦੇ ਕਰਦੇ ਨੇ, ਭੋਜਨ ਤੇ ਬਣਾ ਲੈਂਦੇ ਨੇ, ਛਕਦੇ ਨੇ। ਇਸ ਵਾਸਤੇ ਸਤਿਗੁਰਾਂ ਨੇ ਕਹਿ ਦਿੱਤਾ ਜੇ ਕੋ ਖਾਵੇ जेको बुनचे कल दे लवज में दोहरा दे आ, रोटी कमानी रोटी पकानी औखी है खानी सौखी है। पर मैर्ज करा भजन दी दुनिया दे अगर इनू अध्यात्मक खुराक बना ली है ते ए पकानी कमानी ते सौखी है खानी औखी। खाना की है जेको खावे जेको बुनचे खाना की है गावीए सुनिए सुन के भुख मिटेगी जिवें भोजन दी बुरकी अंदर गई भुख बाहर निकल गई।
1: You're listening to KRPI 1550 Radio, Ferndale, Washington.

परम सम्मान योग जुगो जुग अटल साहिब सतगुरु श्री गुरु ग्रंथ साहिब सच्चे पातशाह जी दी पावन पवित्र हजूरी अंदर महापुरुषां दी याद अंदर धन गुरु ग्रंथ साहिब जी दे अमृत बचना दा कीर्तन आप जी सरवण कर रहे सी। अति सत्कार योग भाई साहब भाई दविंदर सिंह जी सोढ़ी आप जी नू अमृत बचन और गुरमत दियां विचारां श्रवण करा रहे सन। जितने भी आपां सतगुरु जी दी चरण शरण विच आए हां तन करके सतगुरु दे पवित्र दरबार दी हाजरी भरी है ते एक यतन करिए कि मन करके भी गुरु जी दे चरणा दी हाजरी भरी जाए। घटो घट जदो गुरु संगत विच आपां आउने हां उदो सचमुच अपने मन दे फुरनिया वल झाती मारीए क्योंकि सत संगत एक ऐसी परमात्मा दी दात है कि जिथे परमेश्वर दे रंग रतड़े भी आए बैठे हुंदे ने ते कई वरी उन्हां दे नजदीक बैठिया जेड़े उन्हां अंदरों ख्याल उन्हां अंदरों वेव्स उन्हां अंदरों जेड़ियां तरंगा पैदा हुंदियां ने ओ वासना वाले मन नूं भी शुद्ध कर जांदियां ने। सतगुरु जी ने बाणी विच बचन कीता है कि पोह फुटी सी ते परमात्मा दी बंदगी करन वाले परमात्मा दे रंग विच रते होए जदो साईं दी याद विच जुड़े ते उन्हां दे शरीर विचों निकलियां हुईयां तरंगां ने रुखां उत्ते बैठे हुए पंछियां नूं वी परमात्मा दे गीत गाउण लई मजबूर कर दिता। असी अमृत बचन पढ़ने हां कि चिड़ी चौकी पहो फुटी वगन बहुत तरंग भावां तरंग दा अर्थ केवल हवावां कीता गया कि पहु फुटाला होया अनेकां हवा चलदियां पईयां ने ते पहु फुटाले दे नाल चिड़ियां चहकना शुरू कीता। पर जे इस शलोक दी डूंघाई विच आपां जाइए ते ए पहली तुक तां अखरी अर्थ यही बन गए कि पहु फुटाला सी तरंगां उठियां ते चिड़ियां चहकन लग पईयां। पर अगले बचन ने के अचरज रूप संतन रचे नानक नामे रंग जेड़ा अचरज रूप बंदगी करन वालियां दा अमृत वेले है असल विच बाहर दियां खवावां नहीं उन्हां दे पवित्र शरीर विचों निकल दियां कोईयां रूहानियत दियां तरंगां ने एक निके जे परंदे नूं भी रब दे गीत गाउण वास्ते उत्साहित कर दिता। चिड़ी चौकी पौ फुटी वगन बहुत तरंग अचरज रूप संतन रचे नानक नामे रंग। बाबा फरीद जी ने शायद उन्हां पंछियां दे चहकने विचों उन्हां पंछियां दे निक्की चुंज विचों निकली कोई आवाज नूं सुनिया ते अपने मुख तों ए बचन कह दिता खौं बलिहारी तिन्हां पंखियां उन्हां दा संबंध रूहानियत नाल है। खौं बलखारी तिन्ना पंखियां जंगल जिन्ना वास
ਕੱਕਰ ਚੁਗਣ ਥਲ ਵਸਣ, ਪਰ ਪਿਆਰਿਓ ਅਗਲਾ ਬਚਨ ਰੱਬ ਨਾ ਛੋਡਣ ਪਾਸ। ਉਹ ਪੰਛੀ ਜਿਹੜੇ ਚੁਗਦੇ ਰੋੜ ਨੇ, ਕੱਕਰ ਚੁਗਣ ਕੰਕਰੀਟ ਚੁਗਦੇ ਨੇ, ਰੋੜ ਚੁਗਦੇ ਨੇ, ਰਹਿੰਦੇ ਜੰਗਲ ਵਿੱਚ ਨੇ, ਪਰ ਪਰਮਾਤਮਾ ਦੇ ਗੀਤ ਤਾਂ ਉਹ ਵੀ ਗਾਈ ਜਾਂਦੇ ਨੇ ਸੰਗਤ ਵਿੱਚ। ਪਤਾ ਨੀ ਕਿਤਨੀਆਂ ਕੁ ਟਿੱਕੀਆਂ ਰੂਹਾਂ ਆਉਂਦੀਆਂ ਨੇ, ਜਿਸ ਨਾਲ ਗੁਰੂ ਕੇ ਸਿੱਖੋ ਦੂਸਰੇ ਮਨ ਉੱਤੇ ਵੀ ਪ੍ਰਭਾਵ ਪੈਂਦਾ ਹੈ। ਆਓ ਯਤਨ ਕਰੀਏ ਆਪਣੇ ਅੰਦਰ ਨੂੰ ਟਿਕਾਣ ਦਾ, ਔਰ ਉਹਨਾਂ ਮਹਾਂਪੁਰਸ਼ਾਂ ਨੂੰ ਗੁਰੂ ਕੀ ਵਿਚਾਰ ਰਾਹੀਂ, ਗੁਰੂ ਕੀ ਸਿਫਤ ਸਲਾਹ ਰਾਹੀਂ ਆਪਾਂ ਸ਼ਰਧਾ ਦੇ ਸੁਮਨ ਸਮਰਪਿਤ ਕਰ ਸਕੀਏ। ਆਪ ਜੀ ਕਰੋ ਬਖਸ਼ਿਸ਼, ਆਸੀਸ ਬਖਸ਼ੋ, ਆਪ ਕਮਾਈ ਵਾਲੇ ਰਹਿਮਤਾਂ ਕਰਨ, ਗੁਰੂ ਗ੍ਰੰਥ ਸਾਹਿਬ ਵਿੱਚ ਵਰਤ ਕੇ ਆਪ ਸ਼ਬਦ ਵਿਚਾਰ ਕਰਾ ਲੈਣ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਨ੍ਹਾਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਆਪਾਂ ਜੁੜੇ ਬੈਠੇ ਹਾਂ, ਇਸ ਸੰਸਥਾ ਦੀ ਪ੍ਰਾਰੰਭਤਾ ਇਉਂ ਕਹਿ ਲਈਏ ਕਿ ਸੰਨ 1704 ਨੂੰ ਕਲਗੀ ਵਾਲੇ ਚੋਜੀ ਪ੍ਰੀਤਮ ਵੱਲੋਂ ਪਾਣੀ ਦੀ ਮਸ਼ਕ ਦੇ ਨਾਲ ਨਾਲ ਦਿੱਤੀ ਹੋਈ ਪੱਟੀ ਔਰ ਮਲਮ ਦੇ ਨਾਲ ਹੋਈ ਸੀ। ਭਾਵਾਂ ਭਾਈ ਕਨਈਆ ਸਾਹਿਬ ਜੀ ਦਾ ਜਨਮ ਉਸ ਤੋਂ ਪਹਿਲਾਂ ਦੀ ਘਟਨਾ ਹੈ, ਪਰ ਸਤਿਗੁਰੂ ਜੀ ਦੇ ਘਰ ਦਾ ਜੋ ਸਿਧਾਂਤ ਸੀ ਉਸ ਨੂੰ ਅਮਲੀ ਜਾਮਾ ਉਸ ਬ੍ਰਹਮ ਗਿਆਨੀ ਸਤ ਪੁਰਸ਼ ਨੇ ਪਹਿਨਾਇਆ। ਦੇਖੋ ਦਰਿਆ ਪਾਣੀ ਨਾਲ ਭਰ ਕੇ ਵਗਦਾ ਹੋਵੇ ਤੇ ਲੋਕ ਬੇੜੀ ਵਿੱਚ ਬੈਠ ਕੇ ਦਰਿਆ ਨੂੰ ਪਾਰ ਕਰਦੇ ਨੇ, ਦਰਿਆ ਆਰ ਪਾਰ ਕਰਨ ਵਾਸਤੇ ਕਿਸ਼ਤੀ ਦਾ ਬੇੜੀ ਦਾ ਸਹਾਰਾ ਲੈਣਾ ਪੈਂਦਾ, ਤੇ ਜੇਕਰ ਮਲਾਹ ਆਪਣੇ ਹੱਥ ਵਿੱਚ ਇੱਕ ਚੱਪੂ ਪਕੜ ਕੇ ਉਸ ਬੇੜੀ ਨੂੰ ਦਰਿਆ ਤੋਂ ਪਾਰ ਕਰਨਾ ਚਾਹੇ ਤੇ ਇੱਕ ਚੱਪੂ ਦੇ ਨਾਲ ਬੇੜੀ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਨਹੀਂ ਲੱਗ ਸਕੇਗੀ। ਇੱਕ ਚੱਪੂ ਮਾਰਾਂਗੇ ਤੇ ਬੇੜੀ ਘੁੰਮ ਤਾਂ ਸਕਦੀ ਏ, ਪਾਣੀ ਉੱਪਰ ਆਪਣੀ ਥਾਂ ਤੇ ਉੱਥੇ ਹੀ ਪਰਤ ਪਰਤ ਕੇ ਘੁੰਮੀ ਜਾਏਗੀ, ਤੇ ਜੇ ਬੇੜੀ ਨੂੰ ਦਰਿਆ ਤੋਂ ਪਾਰ ਕਰਨਾ ਤੇ ਫਿਰ ਇੱਕ ਚੱਪੂ ਨਹੀਂ ਦੋ ਚੱਪੂ ਮਲਾਹ ਦੇ ਖੱਤ ਵਿੱਚ ਹੋਣ ਤਾਂ ਬੇੜੀ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਲੱਗਦੀ ਹੈ। ਜੀਵਨ ਇੱਕ ਬੇੜੀ ਹੈ, ਆਰ ਵਾਲਾ ਕਿਨਾਰਾ ਹੈ, ਇਸ ਨੂੰ ਪਾਰ ਕਰਕੇ ਆਪਾਂ ਨਿਰੰਕਾਰ ਦੇ ਘਰ ਨੂੰ ਜਾਣਾ ਹੈ। ਇਸ ਜੀਵਨ ਦੀ ਬੇੜੀ ਨੂੰ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਜੋ ਚੱਪੂਆਂ ਦੀ ਬਖਸ਼ਿਸ਼ ਕੀਤੀ। ਕਹਿਣ ਲੱਗੇ ਐ ਪ੍ਰਾਣੀ, ਐ ਮਨੁੱਖ, ਜੇ ਤੂੰ ਇਸ ਭਵ ਸਾਗਰ ਨੂੰ ਤਰਨਾ ਚਾਹੁੰਦੇ ਤੇ ਤੇਰੇ ਕੋਲ ਦੋ ਚੱਪੂ ਨੇ ਇਸ ਜ਼ਿੰਦਗੀ ਦੇ ਬੇੜੇ ਨੂੰ ਕਿਨਾਰੇ ਲਾਣ ਲਈ, ਇੱਕ ਤੇਰੇ ਕੋਲ ਪਰਮਾਤਮਾ ਦਾ ਸਿਮਰਨ ਦਾ ਚੱਪੂ ਤੇ ਦੂਸਰੀ ਤੇਰੇ ਕੋਲ ਪਰਮਾਤਮਾ ਦੀ ਸੇਵਾ ਦਾ ਚੱਪੂ। ਸਿਮਰਨ ਔਰ ਸੇਵਾ ਇਹ ਦੋ ਚੱਪੂ ਨੇ ਜਿਹੜੇ ਸਾਡੀ ਜ਼ਿੰਦਗੀ ਦੇ ਬੇੜੇ ਨੂੰ ਆਰ ਤੋਂ ਪਾਰ ਲੈ ਜਾਂਦੇ ਨੇ, ਸੰਸਾਰ ਤੋਂ ਨਿਰੰਕਾਰ ਦੇ ਘਰ ਵੱਲ ਲੈ ਜਾਂਦੇ। ਸਿਮਰਨ ਔਰ ਸੇਵਾ ਦਾ ਚੱਪੂ ਜ਼ਿੰਦਗੀ ਦੀ ਬੇੜੀ ਨੂੰ ਕਿਨਾਰੇ ਲਾਂਦਾ ਹੈ। ਅਸਮਾਨ ਵਿੱਚ ਉੱਡਦੇ ਅਸੀਂ ਪੰਛੀ ਦੇਖਨੇ ਆ, ਪਰ ਜੇ ਕੋਈ ਉੱਡਦੇ ਹੋਏ ਪਰਿੰਦੇ ਨੂੰ ਪਕੜ ਕੇ ਪੰਛੀ ਨੂੰ ਪਕੜ, ਉਸ ਦੇ ਇੱਕ ਖੰਭ ਨੂੰ ਕਤਰ ਦੇਵੇ, ਇੱਕ ਖੰਭ ਨੂੰ ਫਰ ਨੂੰ ਕੱਟ ਦੇਵੇ ਤੇ ਇੱਕ ਪੰਖ ਨਾਲ ਪੰਛੀ ਕਦੀ ਵੀ ਖੁੱਲੇ ਅਸਮਾਨ ਦੀ ਉਡਾਰੀ ਦਾ ਆਨੰਦ ਨਹੀਂ ਮਾਣ ਸਕੇਗਾ। ਉੱਡਣ ਦਾ ਯਤਨ ਕਰੇਗਾ ਪਰ ਵਿਚਾਰਾ ਫਿਰ ਧਰਤੀ ਤੇ ਡਿੱਗ ਪਏਗਾ, ਫਿਰ ਯਤਨ ਕਰੇਗਾ ਥੋੜੀ ਜੀ ਫਰਲਾਂਗ ਤੱਕ ਉੱਡੇ ਫਿਰ ਧਰਤੀ ਤੇ ਡਿੱਗੇਗਾ। ਆਕਾਸ਼ ਵਿੱਚ ਜੇ ਪੰਛੀ ਨੇ ਖੁੱਲੇ ਅਸਮਾਨ ਦਾ ਆਨੰਦ ਮਾਣਨਾ ਹੈ ਤੇ ਉਸ ਲਈ ਜ਼ਰੂਰੀ ਹੈ ਕਿ ਉਹਦੇ ਦੋਨੋਂ ਪੰਖ ਕੰਮ ਕਰਦੇ ਹੋਣ। ਜੇ ਆਕਾਸ਼ ਵਿੱਚ ਪੰਛੀ ਆਨੰਦ ਮਾਣਦਾ ਉੱਡਣ ਦਾ ਤੇ ਦੋ ਖੰਭ ਹੋਣੇ ਅਤ ਜ਼ਰੂਰੀ ਨੇ,
ਜੇ ਆਤਮਕ ਮੰਡਲ ਦਾ ਰਸ ਮਾਨਣਾ ਹੈ ਗੁਰਮਤ ਵਿੱਚ ਸਿਮਰਨ ਤੇ ਸੇਵਾ ਦੇ ਦੋ ਪੰਖ ਹੋਣੇ ਅਤਿ ਜ਼ਰੂਰੀ। ਸਿਮਰਨ ਔਰ ਸੇਵਾ ਸਾਡੇ ਰੂਹ ਦੇ ਦੋ ਖੰਭ ਨੇ ਜਿਹੜੇ ਸਾਨੂੰ ਧਰਤੀ ਤੇ ਚੁੱਕ ਕੇ ਆਤਮਕ ਮੰਡਲਾਂ ਦੀ ਪ੍ਰਵਾਸ, ਆਤਮਕ ਮੰਡਲਾਂ ਦੀ ਉਡਾਰੀ ਦੀ ਦਾਤ ਬਖਸ਼ ਦਿੰਦੇ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਅੰਮ੍ਰਿਤ ਬੋਲ ਹੈ, ਅਸੀਂ ਉਹ ਪੜ੍ਹਨੇ ਆ, ਆਸਾ ਕੀ ਵਾਰ ਅੰਦਰ। ਦੇਖੋ ਸਿਰਫ ਜਿਨ੍ਹਾਂ ਮਹਾਂਪੁਰਸ਼ਾਂ ਨੇ ਆਪਣੇ ਆਪ ਨੂੰ ਗੁਰੂ ਦੇ ਚਰਨਾਂ ਵਿੱਚ ਸਦਾ ਲਈ ਸਮਰਪਿਤ ਕਰ ਦਿੱਤਾ ਤੇ ਉਹਨਾਂ ਦੀ ਯਾਦ ਆਪਾਂ ਤਾਂ ਮਨਾਨੇ ਆ ਕਿ ਉਹਨਾਂ ਦੇ ਜੀਵਨ ਦੀ ਰੋਸ਼ਨੀ ਵਿੱਚੋਂ ਕਿਤੇ ਗੁਰਮਤ ਗਾਡੀ ਰਾਹ ਤੇ ਆਪਾਂ ਵੀ ਚੱਲ ਸਕੀਏ। ਹਜ਼ੂਰ ਨੇ ਇੱਕ ਮਹਾਂਪੁਰਸ਼, ਪੂਰਨ ਮਹਾਂਪੁਰਸ਼, ਵੱਡੇ ਤੱਕ ਪਹੁੰਚਿਆ ਹੋਇਆ ਮਹਾਂਪੁਰਸ਼, ਉਸ ਦੇ ਪਵਿੱਤਰ ਜੀਵਨ ਨੂੰ ਆਸਾ ਕੀ ਵਾਰ ਦੀ ਇੱਕ ਪੌੜੀ ਦੇ ਵਿੱਚ ਬਿਆਨ ਕੀਤਾ ਹੈ। ਉਸ ਪੌੜੀ ਦਾ ਪਾਠ ਆਪ ਸਾਰੇ ਬਾਣੀ ਪੜ੍ਹਨ ਵਾਲੇ ਜਾਣ। ਦੇਖੋ ਸਤਿਗੁਰੂ ਨੇ ਬਚਨ ਕੀਤਾ, ਇਉਂ ਕਹਿ ਲਓ ਕਿ ਬਾਣੀ ਵਿੱਚ ਸੇਵਾ ਪੰਥ ਦੀ ਸਿਧਾਂਤ ਪਰਿਭਾਸ਼ਾ ਜਾਂ ਮੁੱਢ ਕਹਿ ਲਈਏ ਜਾਂ ਬੀਜ ਕਹਿ ਲਈਏ। ਹਜ਼ੂਰ ਨੇ ਬਖਸ਼ਿਸ਼ ਕੀਤੀ ਕਿ ਸੇਵਾ ਕਰਨ ਵਾਲਾ ਉਸ ਦੇ ਜੀਵਨ ਵਿੱਚ ਸੰਤੋਖ ਹੈ ਤੇ ਸੰਤੋਖ ਕੇਵਲ ਉਹਦੇ ਕੋਲ ਜਿਸ ਨੂੰ ਪਰਮਾਤਮਾ ਨੇ ਸੱਚੇ ਵਾਹਿਗੁਰੂ ਜੀ ਦਾ ਨਾਮ ਦੇ ਦਿੱਤਾ। ਤਿੰਨ ਗੱਲਾਂ ਪਹਿਲਾਂ ਕਹੀਆਂ ਕਿ ਸੇਵਾ ਕਰਨ ਵਾਲਾ ਸੰਤੋਖੀ, ਸੰਤੋਖੀ ਉਹ ਜਿਹੜਾ ਪਰਮਾਤਮਾ ਦੇ ਸਿਮਰਨ ਨੂੰ ਹਿਰਦੇ ਵਿੱਚ, ਪਰਮਾਤਮਾ ਦੀ ਯਾਦ ਨੂੰ ਆਪਣੇ ਅੰਦਰ ਦ੍ਰਿੜ ਕਰਕੇ ਬੈਠਾ ਹੈ। ਦੂਸਰਾ ਬਚਨ ਕਿ ਜਿਸ ਨੂੰ ਪਰਮਾਤਮਾ ਨੇ ਸੰਤੋਖ ਦੀ ਦਾਤ ਬਖਸ਼ ਦਿੱਤੀ, ਗੁਰੂ ਕੇ ਸਿੱਖੋ ਉਸ ਦੇ ਸੰਸਾਰ ਦੇ ਬੰਧਨ ਜਕੜਦੇ ਨਹੀਂ, ਸੰਸਾਰ ਦੇ ਬੰਧਨਾਂ ਤੋਂ ਉਹ ਨਿਰਲੇਪ ਹੈ, ਨਾ ਤਾਂ ਉਹ ਬੁਰੇ ਰਸਤੇ ਤੇ ਤੁਰਦਾ, ਸੁਕਿਰਤ ਕਰਦਾ ਹੋਇਆ ਅੰਨ ਪਾਣੀ ਨੂੰ ਕੇਵਲ ਸਰੀਰ ਨੂੰ ਚਲਾਣ ਮਾਤਰ ਲਈ ਛਕਦਾ ਹੋਇਆ, ਵੱਡੇ ਦੀਆਂ ਵਡਿਆਈਆਂ ਕਰਦਾ ਇੱਕ ਦਿਨ ਵੱਡੇ ਵਿੱਚ ਅਭੇਦ ਹੋ ਜਾਂਦਾ। ਸਤਿਗੁਰੂ ਜੀ ਦੇ ਅੰਮ੍ਰਿਤ ਬੋਲ ਨੇ ਕਿ ਸੇਵ ਕੀਤੀ ਸੰਤੋਖ ਈ, ਸੇਵਾ ਕੀਤੀ ਸੰਤੋਖ ਵਾਲਿਆਂ ਨੇ ਸੰਤੋਖ। ਦੇਖੋ ਹੁਣੇ ਭਾਈ ਸਾਹਿਬ ਹੁਣੀ ਕੀਰਤਨ ਵੀ ਸਬਰ ਸੰਤੋਖ ਦੀ ਗੱਲ ਕਰਕੇ ਗਏ। ਸੰਤੋਖ ਦਾ ਅਰਥ ਪਾਟੀਆਂ ਹੋਈਆਂ ਲੀਰਾਂ ਨਹੀਂ, ਸੰਤੋਖ ਦਾ ਅਰਥ ਕੇਵਲ ਮਿੱਟੀ ਦੇ ਘਰ ਨਹੀਂ, ਸੰਤੋਖ ਤਾਂ ਉਸ ਪਰਮ ਅਵਸਥਾ ਦਾ ਨਾਮ ਹੈ ਕਿ ਪਰਮਾਤਮਾ ਭਾਵੇਂ ਧਨ ਦੀ ਬਹੁਤਾਤ ਵੀ ਦੇ ਦੇਵੇ

0: ਅੱਖ ਅੱਜ ਤੀਕਰਾ ਜਦੋਂ ਵੀ ਇਨਸਾਨ ਅੰਦਰੋਂ ਭਟਕਦਾ ਹੈ ਉਹ ਕਦੀ ਵੀ ਆਪਣੇ ਦੁੱਖ ਕਰਕੇ ਇਤਨਾ ਦੁਖੀ ਨਹੀਂ ਜਿਤਨਾ ਦੂਜੇ ਦੇ ਸੁੱਖ ਕਰਕੇ ਦੁਖੀ ਹੈ। ਆਪਣੇ ਦੁੱਖ ਕਰਕੇ ਤਾਂ ਇੰਨਾ ਦੁੱਖ ਨਹੀਂ, ਆਪਣੀ ਸੁੱਕੀ ਵੀ ਸ਼ਾਇਦ ਸੁੱਖ ਦੇ ਜਾਏ, ਪਰ ਦੁੱਖ ਉਸ ਵੇਲੇ ਲੱਗਦਾ ਜਦੋਂ ਦੂਜੇ ਦੀ ਥਾਲੀ ਵੇਖਦਾ ਹੈ, ਦੂਜੇ ਦਾ ਸੁੱਖ ਅੰਦਰ ਨੂੰ ਦੁੱਖ ਦਿੰਦਾ ਹੈ। ਬਾਬਾ ਜੀ ਨੇ ਬਚਨ ਕੀਤੇ, ਸੰਤੋਖ ਹੈ ਕਿ ਜੋ ਪਰਮਾਤਮਾ ਨੇ ਦਿੱਤਾ ਉਹਨੂੰ ਛੱਕ ਕੇ ਠੰਡਾ ਪਾਣੀ ਪੀ ਕੇ ਰੱਬ ਦਾ ਸ਼ੁਕਰ ਕਰੀ। ਸਬਰ ਸੰਤੋਖ ਦਾ ਬੰਨ ਉਦੋਂ ਟੁੱਟਦਾ ਹੈ ਜਦੋਂ ਆਪਣੀ ਥਾਲੀ ਨੂੰ ਛੱਡ ਕੇ ਦੂਜੇ ਦੀ ਥਾਲੀ ਵੱਲ ਧਿਆਨ ਕਰੇਗਾ। ਜੋ ਪਰਮਾਤਮਾ ਦਿੰਦਾ ਉਹਦੇ ਵਿੱਚ ਰਹਿਣਾ, ਇਹ ਸਬਰ ਸੰਤੋਖ ਹੈ। ਗੁਰਮੁਖੋ, ਸਤਿਗੁਰੂ ਦੇ ਅੰਮ੍ਰਿਤ ਬਚਨਾਂ ਵਿੱਚੋਂ ਕਿ ਸੇਵਾ ਕੀ ਹੈ, ਸਿਮਰਨ ਕੀ, ਕਿਹੋ ਜਿਹਾ ਜੀਵਨ ਇੱਕ ਸੇਵਾ ਪੰਥੀ ਮਹਾਂਪੁਰਸ਼ ਦਾ, ਤੇ ਸੱਚ ਜਾਣੋ ਜਿਨ੍ਹਾਂ ਨੂੰ ਆਪਾਂ ਯਾਦ ਪੈ ਕਰਨੇ ਹਾਂ। ਆਪ ਜੀ ਨੇ ਤਾਂ ਦਰਸ਼ਨ ਪਾਏ, ਨੇੜੇ ਰਹਿ ਕੇ ਦੇਖਿਆ, ਆਪਾਂ ਕੇਵਲ ਲਿਖਤਾਂ ਹੀ ਪੜੀਆਂ। ਸਤਿਗੁਰੂ ਬਚਨ ਕਰਦੇ ਨੇ, ਸੇਵ ਕੀਤੀ ਸੰਤੋਖਈ, ਜਿਨੀ ਸੱਚੋ ਸੱਚ ਧਿਆਇਆ ਉਨੀ ਮੰਦੇ ਪੈਰ ਨਾ ਰੱਖਿਓ। ਸੰਤੋਖ ਵਿੱਚ ਸੇਵਾ ਕਰਨ ਵਾਲਾ ਸਿਮਰਨ ਦਾ ਪੁਤਲਾ ਉਹ ਕਦੀ ਵੀ ਮੰਦੇ ਰਸਤੇ ਤੇ ਆਪਣਾ ਪੈਰ ਨਹੀਂ ਰੱਖਦਾ। ਉਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ, ਉਨੀ ਦੁਨੀਆ ਤੋੜੇ ਬੰਦਨਾ, ਅੰਨ ਪਾਣੀ ਥੋੜਾ ਖਾਇਆ। ਅੰਨ ਪਾਣੀ ਥੋੜਾ ਖਾਇਆ ਕੇਵਲ ਸਰੀਰ ਨੂੰ ਚਲਾਉਣ ਲਈ। ਸਿਆਣੇ ਗੁਰਮੁਖ ਇੱਕ ਬਚਨ ਕਰਦੇ ਨੇ, ਕਹਿੰਦੇ ਨੇ ਖੁਰਾਕ ਇਤਨੀ ਕੁ ਖਾਈ ਕਿ ਖੁਰਾਕ ਤੇਰੇ ਸਰੀਰ ਨੂੰ ਚੁੱਕ ਕੇ ਚੱਲ ਸਕੇ, ਭੋਜਨ ਇਤਨਾ ਕੁ ਲਈ ਕਿ ਭੋਜਨ ਤੇਰੇ ਤਨ ਨੂੰ ਚੁੱਕ ਸਕੇ, ਇੰਨੀ ਕੁ ਖੁਰਾਕ ਨਾ ਖਾਈ ਕੱਲ ਨੂੰ ਕਿਤੇ ਸਰੀਰ ਨੂੰ ਖੁਰਾਕ ਚੁੱਕਣੀ ਪੈ ਜਾ। ਫਿਰ ਬੇਨਤੀ ਸਮਝਿਓ ਕਿ ਖੁਰਾਕ ਉਤਨੀ ਕੁ ਲੈ ਜਿਹੜੀ ਖੁਰਾਕ ਤੇਰੇ ਤਨ ਨੂੰ ਚੁੱਕ ਕੇ ਲਿਜਾਏ, ਤੇ ਕਿਤੇ ਕੱਲ ਇਹ ਨਾ ਹੋ ਜਾਏ ਕਿ ਤੇਰੇ ਸਰੀਰ ਨੂੰ ਖੁਰਾਕ ਚੁੱਕਣੀ ਭੁੱਖ ਪੈ ਜਾਏ। ਉਨੀ ਦੁਨੀਆ ਤੋੜੇ ਬੰਧਨਾ, ਬੰਧਨਾ ਦਾ ਅਖਰੀ ਅਰਥ ਨਫ਼ਰਤ, ਤੋੜੇ ਬੰਧਨਾ ਦਾ ਅਰਥ ਖੇਤ ਨਹੀਂ, ਸੰਸਾਰ ਵਿੱਚ ਰਹਿੰਦੇ ਨੇ ਪਰ ਪਿਆਰਿਓ ਦੁਨੀਆ ਦੇ ਬੰਧਨਾ ਵਿੱਚ ਉਹ ਬੱਝੇ ਨਹੀਂ। ਉਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸੀ ਅਗਲਾ, ਅਗਲਾ ਦਾ ਅਰਥ ਹੈ ਬਹੁਤਾ, ਤੂੰ ਬਖਸ਼ਾਂ ਦਾ ਦਾਤਾ, ਉਹਨਾਂ ਤੇ ਰਹਿਮਤਾਂ ਕਰਨਾ, ਉਹਨਾਂ ਦੀ ਝੋਲੀ ਭਰਨਾ ਹੈ। ਤੂੰ ਬਖਸ਼ੀਸੀ ਅਗਲਾ, ਨਿਤ ਦੇਵੈ ਚੜੈ ਸਵਾਇਆ, ਤੇ ਉਹਨਾਂ ਮਹਾਂਪੁਰਸ਼ਾਂ ਦੀ ਮੰਜ਼ਿਲ ਹੈ ਵਡਿਆਈ, ਵੱਡਾ ਪਾਇਆ, ਵੱਡੇ ਦੀਆਂ ਵਡਿਆਈਆਂ ਕਰਦੇ ਕਰਦੇ, ਵਡਿਆਈ ਕਰਦੇ ਕਰਦੇ ਇੱਕ ਦਿਨ ਵੱਡੇ ਦੇ ਵਿੱਚ ਉਹ ਲੀਨ ਹੋ ਗਏ। ਇਹ ਵੀ ਅੰਦਰ ਦੀ ਸੇਵਾ ਔਰ ਸਿਮਰਨ। ਮੇਰੇ ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾਲਤਾ ਕੀਤੀ ਹੈ। ਗੁਰਮੁਖੋ, ਸਿਮਰਨ ਔਰ ਸੇਵਾ ਸਾਡੀ ਜ਼ਿੰਦਗੀ ਦਾ ਆਧਾਰ ਹੈ। ਬਾਬੇ ਗੁਰੂ ਅਮਰਦਾਸ ਜੀ ਨੇ ਸੇਵਾ ਕੀਤੀ ਤੇ ਸੇਵਾ ਕਰਕੇ ਉਹਨਾਂ ਆਪਣੇ ਗੁਰੂ ਬਣ ਲੱਗਿਆ। ਜਿਹੜੇ ਸ਼ਬਦ ਉਚਾਰਨ ਕੀਤੇ ਤੇ ਉਹਨਾਂ ਸ਼ਬਦਾਂ ਵਿੱਚ ਉਦਾਹਰਨਾਂ ਦਿੱਤੀਆਂ ਕਿ ਸੇਵਾ ਕਿਹੜੀ ਭਾਵਨਾ ਨਾਲ ਤੇ ਕਿਵੇਂ ਕੀਤੀ ਜਾਏ। ਸਤਿਗੁਰੂ ਨੇ ਬਚਨ ਵੀ ਕੀਤੇ ਨੇ, ਗੁਰੂ ਨਾਨਕ ਸਾਹਿਬ ਦੇ ਬਚਨ, ਧੰਨ ਗੁਰੂ ਅਮਰਦਾਸ ਜੀ ਦੇ ਬਚਨ, ਗੁਰੂ ਰਾਮਦਾਸ ਜੀ ਦੇ ਬਚਨ, ਗੁਰੂ ਅਰਜੁਨ ਦੇਵ ਜੀ ਦੇ ਅੰਮ੍ਰਿਤ ਬੋਲ ਸਾਨੂੰ ਵਾਰ ਵਾਰ ਪ੍ਰੇਰਦੇ ਨੇ ਸੇਵਾ ਔਰ ਸਿਮਰਨ ਦੇ ਸੰਬੰਧੀ। ਗੁਰੂ ਸਾਹਿਬ ਨੇ ਤਾਂ ਬਖਸ਼ਿਸ਼ ਕੀਤੀ, ਕਹਿੰਦੇ ਨੇ ਜਦੋਂ ਇਸ ਤਨ ਉੱਪਰ ਬਾਣੀ ਦੇ ਸ਼ਬਦ ਨੇ ਅਸਰ ਕੀਤਾ ਤੇ ਮਨ ਚੋ ਆਵਾਜ਼ ਆਈ ਕਿ ਬਾਣੀ ਸੁਣੀ, ਸੁੱਖ ਤਾਂ ਮਿਲੇਗਾ ਜੇ ਸੇਵਾ ਕਰੇਗਾ। ਹੁਣ ਦੇਖੋ ਇਹ ਸੇਵਾ ਕੇਵਲ ਇਸ ਲੋਕ ਤੱਕ ਨਹੀਂ, ਸੇਵਾ ਕਰਨ ਵਾਲਿਆ ਕਿ ਪਰਮਾਤਮਾ ਦੀ ਦਰਗਾਹ ਵਿੱਚ ਵੀ ਸੇਵਾ ਤੇਰੇ ਲਈ ਥਾਂ ਬਣਾਏਗੀ। ਤੇ ਕਹਿੰਦੇ ਨੇ ਜਿਸ ਨੇ ਸੇਵਾ ਕੀਤੀ, ਸਿਮਰਨ ਕੀਤਾ, ਜਦੋਂ ਪਰਮਾਤਮਾ ਦੇ ਘਰ ਨੂੰ ਤੁਰੇ, ਕਹਿੰਦੇ ਨੇ ਇੱਕ ਤਾਂ ਉਹਨਾਂ ਦੇ ਪੈਰਾਂ ਵਿੱਚ ਲੁੱਡੀਆਂ ਸਨ ਤੇ ਦੂਸਰਾ ਆਪਣੀ ਬਾਹ ਨੂੰ ਉਲਾਰ ਕੇ ਜਾਂਦੇ ਪਏ ਸਨ। ਅਸੀਂ ਅੰਮ੍ਰਿਤ ਬੋਲ ਹਜ਼ੂਰ ਦੇ ਪੜ੍ਹਨਿਆਂ ਇਤ ਤਨ ਲਾਗੈ ਬਾਣੀਆਂ, ਜਦੋਂ ਇਸ ਤਨ ਨੂੰ ਬਾਣੀ ਲੱਗੀ, ਇਸ ਤਨ ਨੂੰ ਬਾਣੀ ਸਪਰਸ਼ ਕੀਤੀ ਤੇ ਅੰਦਰ ਬਾਣੀ ਨੇ ਜਦੋਂ ਸਪਰਸ਼ ਕੀਤਾ ਤੇ ਆਵਾਜ਼ ਆਈ, ਜੇ ਕੁਝ ਸੁੱਖ ਲੈਣੇ ਸੁੱਖ ਹੋਵੇ ਸੇਵ ਕਮਾਣੀਆਂ। ਫਿਰ ਬੇਨਤੀ ਸਰਵਣ ਕਰਿਓ ਕਿ ਇਸ ਤਨ ਨੂੰ ਬਾਣੀ ਕਿਵੇਂ ਲੱਗੇ। चार तरीके ने अंदर बाणी स्पर्श करन दे। असी भावा गुरु अर्जुन देव जी का बचन भी पढ़ने के तुर की बाणी आई तिन सगली चिंत मिटाई। हुण गुरमुखो बाणी तां बहुत देर दी आई कि सारयां दे अंदर दी चिंता बाणी ने मिटा दित्ती। जदो गुरु दी हजूरी विच बैठ के विचार करने आं बाणी तां आई गुरु ग्रंथ साहिब दे रूप विच एक थां ते इकत्र है कि सगली चिंत बाणी ने मिटा दित्ती। गुरु ग्रंथ साहिब दे रूप विच तां बाणी आई पर अंदर दी चिंता तां मिटेगी जिद्दन बाणी मेरे अंदर आ जाएगी। तुर की बाणी आई जिद्दन बाणी साडे अंदर प्रवेश करे। हुण बाणी अंदर किवें आवे? गुरमुखो चार तरीके ने बाणी अंदर आउंदे। पहला तरीका के बाणी अंदर प्रवेश करेगी इन्हां नेत्रां राही। दूसरा तरीका बाणी प्रवेश करेगी इन्हां कन्नां राही। तीसरा तरीका बाणी प्रवेश करेगी इस जबान राही। ते चौथा तरीका अज तां साइंस ने भी सिद्ध कर दिता है हत्थां दी स्पर्शता नाल भी बाणी अंदर प्रवेश कर जांदी है। चार बेनतियां फिर सरवण करियो। नेत्रां राही बाणी अंदर जाएगी, कन्नां राही बाणी इत तन लागे बाणियां, जां तुर की बाणी आई गुरु अर्जुन साहिब ने बख्शिश कीती कह लगे दर्शन परसन सरसन खरसन रंग रंगी करतारी है। बाणी अंदर स्पर्श करदी है इन्हां चार इंद्रियां राही। मैं एक एक संबंधी संखेप जी बेनती कर देना। अखां राही भी बाणी अंदर जांदी है। भावे अज असी शब्द वरतने हैं कि वेखण दा कोई लाभ नहीं, काली विच कह देने हैं कि शब्द विचार ही सब कुछ है, वेखण नाल कुछ नहीं। प्रमाण भी असी बाणी विचों देने हैं, डिठा मुक्त ना होवई जिचर शब्द ना करे। विचार च कोई शक नहीं कि शब्द विचार सानू आचार बख्शेगी, पर एक गल याद रखियो भावना नाल देखदा है कोई ते ओदे अंदर बाणी स्पर्श करदी है। देखण दी गल करदी गुरु जी ने कहा कि दर्शन देख जीवा गुर तेरा, पूर्ण कर्म होए प्रभ मेरा। गुरु जी ने कहा दर्शन प्यासी दिन सरात, चितो अन दिन नीत, खोल कपट गुर मेलिया नानक हर संग मीत। जो कुछ असी देखने हैं बाणी साडे अंदर अखां राही भी प्रवेश करदी है। एक उदाहरण है, बजुर्ग बैठे हो आप, हो सकदा कईयां ने अपनी बाल वरेश विच जपजी साहिब जबानी कंठ कीता होवे सिर्फ समझन मात्र। जपजी साहिब सुखमनी साहिब हुण जिस गुटके विचों जिस पोथी विचों आप जी ने जपजी साहिब कंठ कीता है, हो सकदा वह गुटका बिरध हो गया होवे, उस दा संस्कार भी कर दिता गया होवे सेवा संभाल ली। पर जिन्ना अखां नाल जिस पोथी साहिब तो जिस गुटके तो बचन कंठ कीते, अज भी नेत्र बंद करके जदो बाणी पढ़ोगे सच जानो उस गुटके दे पवित्र पेज तुहाडियां अखां दे सामने आउणगे। ओ अखर इउं ही पता लगेगा इस थां ते इह पौड़ी शुरू होई। मैं कई बारी सोचना वा ओ सिखां जे पोथी उत्तों गुटके साहिब तो अखां नाल तू बाणी देख के कंठ कीती, हालां ओ कागज पवित्र ओ गुटका बिरध हो के ओदी सेवा भी कर दिती, ठीक है ओ कागज भावे चला गया पर तेरियां अखां ने जेड़े अखर तेरे मन विच पहुंचा दिते। याद रखी मरदे दम तक जदो बाणी पड़ेगा उस बाणी दे नाल तेरियां अखां दे सामने ओ अखर भी जरूर आउणगे। ओ आउंदे ने, बाणी नेत्रा राही भी साडे अंदर प्रवेश करदी है। दूसरी बेनती के बाणी कन्ना राही भी साडे अंदर प्रवेश करदी, कच्चे शब्द भी, कच्चे तो मतलब परमात्मा तो तोड़न वाले शब्द भी अंदर असर करदे ने, ते तुर की बाणी भी असर करदी है। कदी देखो गुरु जी दे अमृत बोलां विचों आपां अपने घर विच बैठे होईए, बिलकुल इंसान शांत होवे, मान लो किसी सज्जन का फोन आ जाए सिर्फ समझन लई, फोन दी रिंग वजी, आपां फोन चुकने हैं, अगला गल करन वाला इन्ना गुस्से नाल भरिया है साडे लई ओ भैड़े अप शब्द फिक्के शब्द वरतेगा। कदी देखियो ਫੋਨ ਸੁਣਨ ਤੋਂ ਪਹਿਲਾਂ ਖੂਨ ਬਿਲਕੁਲ ਦਬਾਅ ਠੀਕ ਸੀ, ਦਿਲ ਦੀ ਧੜਕਣ ਵੀ ਠੀਕ ਸੀ। ਸਿਰਫ ਇੱਕ ਮਿੰਟ ਕੰਨਾਂ ਵਿੱਚ ਫਿੱਕੇ ਬੋਲ ਪਏ ਤੇ ਯਕ ਲਕਤ ਸਰੀਰ ਦੇ ਖੂਨ ਉੱਤੇ ਇਸ ਦਿਲ ਦੀ ਧੜਕਣ ਤੇ ਅਸਰ ਹੋਇਆ। ਜੇ ਫਿੱਕੇ ਬੋਲ ਕੰਨਾਂ ਵਿੱਚ ਪੈਣ ਤੇ ਸਾਡੇ ਸਰੀਰ ਦੀ ਹਰਕਤ ਵਿੱਚ ਤਬਦੀਲੀ ਆਉਂਦੀ ਏ ਤੇ ਜਦੋਂ ਧੁਰਕੀ ਬਾਣੀ ਕੰਨਾਂ ਵਿੱਚ ਜਾਏਗੀ, ਸੱਚ ਜਾਣੋ ਤੜਫਦਾ ਹੋਇਆ ਮਨ ਵੀ ਸ਼ਾਂਤ ਹੋ ਜਾਏਗਾ। ਸਤਿਗੁਰੂ ਨੇ ਬਾਣੀ ਵਿੱਚ ਫੁਰਮਾਇਆ, ਕਹਿਣ ਲੱਗੇ ਅੰਮ੍ਰਿਤ ਬਾਣੀ ਖਾਰ ਹਰ ਤੇਰੀ। ਹੁਣ ਇੱਥੇ ਨਾ ਤਾਂ ਬੋਲਣ ਦੀ ਗੱਲ ਕਹੀ ਤੇ ਨਾ ਵੇਖਣ ਦੀ ਗੱਲ ਕਹੀ, ਸੁਣ ਰਾਹੀਂ ਵੀ ਬਾਣੀ ਅੰਦਰ ਜਾਂਦੀ ਹੈ। ਅੰਮ੍ਰਿਤ ਬਾਣੀ ਖਾਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁੱਝੀ ਸ਼ੀਤਲ ਕੋਈ ਮਨਵਾ, ਸਤਿਗੁਰ ਕਾ ਦਰਸ਼ਨ ਪਾਏ ਜੀ। ਗੁਰਮੁਖੋ, ਸਿਰਫ ਅਜੇ ਸੁਣਿਆ, ਸੁਣ ਨਾਲ ਅੰਦਰ ਦੀ ਜਲਨ ਬੁੱਝ ਗਈ ਤੇ ਮਨ ਉਦੋਂ ਸ਼ੀਤਲ ਹੋਇਆ। ਸੁਣ ਤੋਂ ਬਾਅਦ ਜਦੋਂ ਅੱਖਾਂ ਨਾਲ ਗੁਰੂ ਦੇ ਦੀਦਾਰ ਕੀਤੇ। ਇੱਕ ਬੇਨਤੀ ਹੋਰ, ਅਸੀਂ ਇੱਕ ਬਚਨ ਪੜ੍ਹਨੇ ਹਾਂ ਕਿ ਸੋਏ ਸੁਨੰਦੜੀ। ਸੁਨੰਦੜੀ ਦਾ ਅਰਥ ਸੁਣ ਨਾਲ ਹੈ। ਤੁਹਾਡੀ ਖਬਰ ਸੁਣੀ, ਤੁਹਾਡੀ ਸੋਏ ਸੁਣੀ, ਤੁਹਾਡੀ ਸ਼ੋਭਾ ਸੁਣੀ, ਇਹਦਾ ਮਤਲਬ ਦੇਖਿਆ ਨਹੀਂ। ਸ਼ੋਭਾ ਸੁਣ ਨਾਲ ਵੀ ਅੰਦਰ ਨੂੰ ਟਿਕਾ ਮਿਲਦਾ ਹੈ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਧ ਜਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਖਾਲੀ। ਸੁਣਿਆ ਦੀਆਂ ਤਾਂ ਚਾਰ ਪੌੜੀਆਂ ਹਜ਼ੂਰ ਨੇ ਦਰਜ ਕਰ ਦਿੱਤੀਆਂ। ਗੁਰਮੁਖੋ, ਇਹ ਸੁਣਨਾ ਕੇਵਲ ਬਾਹਰ ਦੇ ਸ਼ਬਦ ਨਹੀਂ। ਦਤਾਰ ਜੀ ਤਾਂ ਹਰ ਪੌੜੀ ਦੇ ਅਖੀਰ ਵਿੱਚ ਕਹਿੰਦੇ ਨੇ ਕਿ ਸੁਣਿਆ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਫਿਰ ਬੇਨਤੀ ਸਮਝਿਓ ਕਿ ਬਾਣੀ ਨੇਤਰਾਂ ਰਾਹੀਂ ਵੀ ਅੰਦਰ ਗਈ, ਇੱਕ ਤਨ ਲਾਗੈ ਬਾਣੀਆਂ। ਬਾਣੀ ਕੰਨਾਂ ਰਾਹੀਂ ਵੀ ਅੰਦਰ ਗਈ ਤੇ ਤੀਸਰਾ ਤਰੀਕਾ ਹੈ ਬਾਣੀ ਨੂੰ ਅੰਦਰ ਪਹੁੰਚਾਉਣ ਦਾ ਕਿ ਆਹ ਸਾਡਾ ਮੁੱਖ, ਮੁੱਖ ਰਾਹੀਂ ਵੀ ਬਾਣੀ ਸਾਡੇ ਅੰਦਰ ਪ੍ਰਵੇਸ਼ ਕਰਦੀ ਹੈ। ਕਿਵੇਂ? ਦੇਖੋ, ਅਸੀਂ ਤਨ ਨੂੰ ਖੁਰਾਕ ਦਿੰਦੇ ਹਾਂ। ਅਰੋਗ ਬੰਦੇ ਦੇ, ਤੰਦਰੁਸਤ ਬੰਦੇ ਦਾ ਇੱਕੋ ਹੀ ਮਾਰਗ ਹੈ ਕਿ ਅਸੀਂ ਭੋਜਨ ਆਪਣੇ ਮੁੱਖ ਨਾਲ ਛਕਨੇ ਹਾਂ। ਗੁਰਮੁਖੋ, ਜਿੰਨੀ ਦੇਰ ਤੱਕ ਆਪਾਂ ਭੋਜਨ ਛਕਨੇ ਹਾਂ, ਉਤਨੀ ਦੇਰ ਤੱਕ ਸਿਰਫ ਸਾਨੂੰ ਪਤਾ ਹੈ। ਦੰਦਾਂ ਨਾਲ ਚਬਾਨੇ ਹਾਂ, ਜੀਭ ਨਾਲ ਭੋਜਨ ਦਾ ਰਸ ਮਾਣਨੇ ਹਾਂ, ਪਰ ਜਦੋਂ ਇਸ ਗਲੇ ਤੋਂ ਥੱਲੇ ਭੋਜਨ ਉਤਰ ਜਾਏ, ਉਸ ਤੋਂ ਬਾਅਦ ਕਿਸੇ ਇਨਸਾਨ ਨੂੰ ਕੋਈ ਪਤਾ ਨਹੀਂ ਕਿ ਮੇਰੇ ਸਰੀਰ ਵਿੱਚ ਕੈਸੀ ਹਰਕਤ ਹੋ ਰਹੀ ਹੈ। ਇਹਨੂੰ ਬ੍ਰਹਿਮੰਡ ਨੂੰ ਤੇ ਪਿੰਡ ਨੂੰ, ਪਿੰਡ ਨੂੰ ਤੇ ਆਤਮਕ ਜੀਵਨ ਨੂੰ ਨੇੜੇ ਨੇੜੇ ਕਰਕੇ ਦੇਖੀਏ। ਭੋਜਨ ਛਕਣ ਤੱਕ ਸਿਰਫ 15 ਮਿੰਟ ਪਤਾ ਹੈ ਕਿ ਮੈਂ ਭੋਜਨ ਛਕ ਰਿਹਾ, ਜੀਭ ਨਾਲ ਸਵਾਦ ਲੈ ਰਿਹਾ। ਜਦੋਂ ਗਲੇ ਤੋਂ ਥੱਲੇ ਭੋਜਨ ਉਤਰ ਗਿਆ, ਖੂਨ ਕਦੋਂ ਬਣਿਆ, ਇਸ ਮਨ ਨੂੰ ਕੋਈ ਪਤਾ ਨਹੀਂ। ਇਸ ਭੋਜਨ ਵਿੱਚੋਂ ਤਾਕਤ ਕਿਵੇਂ ਸਾਡੀਆਂ ਨਾੜੀਆਂ ਵਿੱਚ, ਸਾਡੇ ਅਸਤ ਖੱਡੀਆਂ ਤੱਕ ਪਹੁੰਚੀ, ਕੋਈ ਪਤਾ ਨਹੀਂ। ਜੇ 15 ਮਿੰਟ ਇਸ ਜੀਵ ਨਾਲ ਸਵਾਦ ਲੈ ਕੇ ਛਕਿਆ ਹੋਇਆ ਭੋਜਨ ਤੇਰੇ ਤਨ ਦੀ ਨਾੜੀ ਨਾੜੀ ਵਿੱਚ ਖੂਨ ਪਹੁੰਚਾ ਦਿੰਦਾ ਹੈ, ਕਦੀ ਟਿਕ ਕੇ ਗੁਰੂ ਕੀ ਬਾਣੀ ਰਸਨਾ ਨਾਲ ਬੋਲੀ ਤੇ ਸੱਚ ਜਾਣੀ, ਬਾਣੀ ਪੜਨ ਤੋਂ ਬਿਨਾਂ ਤੇਰੀ ਬਿਣ ਬਾਅਦ ਤੇਰੀ ਆਤਮਾ ਨੂੰ ਵੀ ਬਾਣੀ ਤਾਕਤ ਦੇਵੇਗੀ। ਭਾਵੇਂ ਪਤਾ ਨਹੀਂ ਲੱਗਦਾ, ਪਰ ਅਸਰ ਹੁੰਦਾ ਹੈ। ਇੱਕ ਮਹਾਂਪੁਰਸ਼ਾਂ ਨੂੰ ਕਥਾ ਕਰਦਿਆਂ ਕਿਸੇ ਸੱਜਣ ਨੇ ਪ੍ਰਸ਼ਨ ਕੀਤਾ ਸੀ, ਸੰਤ ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲੇ, ਉਹਨਾਂ ਨੂੰ ਪੁੱਛਿਆ ਵੀ ਅਸੀਂ ਬਾਣੀ ਪੜ੍ਹਨੇ ਹਾਂ, ਪਰ ਇਹ ਬਾਣੀ ਸਾਡੇ ਅੰਦਰ ਰਚੇਗੀ ਕਿਵੇਂ? ਉਹਨਾਂ ਕਿਹਾ, ਤੁਸੀਂ ਰਸਨਾ ਨਾਲ ਬਾਣੀ ਪੜ੍ਹੋ, ਜ਼ਬਾਨ ਨਾਲ ਬਾਣੀ ਪੜ੍ਹੋ, ਬਾਣੀ ਅੰਦਰ ਜਾਏਗੀ। ਕਹਿੰਦੇ ਨੇ, ਮਹਾਰਾਜ ਕਿਵੇਂ? ਉਹਨਾਂ ਬੜੀ ਸੋਹਣੀ ਇੱਕ ਉਦਾਹਰਨ ਦਿੱਤੀ। ਅੰਬਾਂ ਦਾ ਵੇਲਾ ਸੀ, ਅੰਬ ਪੱਕੇ ਸਨ। ਕਹਿਣ ਲੱਗੇ, ਆਹ ਜਿਹੜੇ ਅੰਬ ਤੁਸੀਂ ਸੰਗਤ ਵਿੱਚ ਲੈ ਕੇ ਆਏ ਹੋ ਸੰਗਤ ਦੀ ਸੇਵਾ ਲਈ, ਇਹਨਾਂ ਅੰਬਾਂ ਦੇ ਵਿੱਚ ਰਸ ਹੈ? ਤੇ ਪ੍ਰਸ਼ਨ ਕਰਤਾ ਨੇ ਕਿਹਾ, ਮਹਾਰਾਜ ਹੈ ਬੇ। ਕਹਿੰਦੇ ਨੇ, ਪਰ ਇੱਕ ਗੱਲ ਮੈਨੂੰ ਦੱਸੋ, ਅੰਬ ਲੱਗਾ ਸੀ ਰੁੱਖ ਦੇ ਸ਼ਿਖਰ ਉੱਪਰ, ਕੀ ਕਿਸੇ ਨੇ ਅੰਬ ਨੂੰ ਇਸ ਦੇ ਛਿਲਕੇ ਨੂੰ ਪਹਿਲਾਂ ਚੀਰ ਕੇ ਇਹਦੇ ਵਿੱਚ ਰਸ ਭਰਿਆ? ਕੀ ਕਿਸੇ ਨੇ ਅੰਬ ਦੇ ਉੱਪਰ ਕੋਈ ਫੁਹਾਰਾ ਫਿੱਟ ਕੀਤਾ ਕਿ ਜਿਹਦੇ ਨਾਲ ਰਸ ਇਹਦੇ ਵਿੱਚ ਜਾਏ? ਪੱਤੇ ਨੂੰ ਤੋੜੋ, ਉਹਦੇ ਵਿੱਚੋਂ ਵੀ ਜਲ, ਟਾਣੀ ਨੂੰ ਤੋੜੋ, ਉਹਦੇ ਵਿੱਚੋਂ ਵੀ ਰਸ, ਫੁੱਲ ਨੂੰ ਤੋੜੋ, ਉਹਦੇ ਵਿੱਚੋਂ ਵੀ ਰਸ, ਫਲ ਨੂੰ ਤੋੜੋ, ਉਹਦੇ ਵਿੱਚੋਂ ਵੀ ਰਸ, ਕਹਿਣ ਲੱਗੇ ਇਹਨਾਂ ਅੰਬਾਂ ਦੇ ਵਿੱਚ ਰਸ ਕਿਵੇਂ ਕਿਸੇ ਨੇ ਭਰ ਦਿੱਤਾ। ਤੇ ਪ੍ਰਸ਼ਨ ਕਰਨ ਵਾਲੇ ਨੇ ਕਿਹਾ, ਮਹਾਰਾਜ ਕਿ ਫਲ ਦੀਆਂ ਰੁੱਖ ਦੀਆਂ ਜੜ੍ਹਾਂ ਨੂੰ ਪਾਣੀ ਲਾਇਆ ਤੇ ਜੜ੍ਹਾਂ ਨੇ ਪਾਣੀ ਪੂਰੇ ਰੁੱਖ ਦੇ ਪੱਤੇ ਪੱਤੇ ਵਿੱਚ ਪਹੁੰਚਾ ਦਿੱਤਾ। ਕਹਿਣ ਲੱਗੇ ਇਹ ਤਾਂ ਬ੍ਰਹਿਮੰਡ ਦੀ ਗੱਲ ਹੈ, ਜੇ ਰੁੱਖ ਦੀਆਂ ਜੜ੍ਹਾਂ ਨੂੰ ਪਾਣੀ ਲਾਈਏ ਤੇ ਪੱਤੇ ਪੱਤੇ ਵਿੱਚ ਫਲ ਫਲ ਵਿੱਚ ਰਸ ਭਰਿਆ ਜਾਂਦਾ ਹੈ। ਜੇ ਤੇਰੀ ਜੀਭ ਦੀ ਜੜ ਨੂੰ ਧੁਰ ਕੀ ਬਾਣੀ ਮਿਲ ਗਈ, ਸੱਚ ਜਾਣੀ ਤੇਰੇ ਰੋਮ ਰੋਮ ਵਿੱਚ ਬਾਣੀ ਰਚ ਜਾਏਗੀ। ਜੜ੍ਹਾਂ ਦਾ ਲੱਗਾ ਹੋਇਆ ਪਾਣੀ ਜੇ ਪੱਤਿਆਂ ਤੱਕ ਪਹੁੰਚ ਸਕਦਾ, ਜੜ੍ਹਾਂ ਵਿੱਚ ਗਿਆ ਹੋਇਆ ਪਾਣੀ ਜੇ ਫੁੱਲ ਤੇ ਫਲਾਂ ਤੱਕ ਆਪਣਾ ਰਸ ਪਹੁੰਚਾ ਸਕਦਾ ਹੈ, ਤੇ ਧੁਰ ਕੀ ਬਾਣੀ ਜਦੋਂ ਤੂੰ ਰਸਨਾ ਨਾਲ ਜਪੇਗਾ, ਇਤ ਤਨ ਲੱਗੇ ਬਾਣੀਆਂ, ਤੇ ਸੱਚ ਜਾਣੀ ਬਾਣੀ ਤੇਰੇ ਰੋਮ ਰੋਮ ਵਿੱਚ ਰਚੇਗੀ। ਗੁਰਮੁਖੋ, ਨੇਤਰਾਂ ਰਾਹੀਂ ਬਾਣੀ ਅੰਦਰ ਜਾਏਗੀ, ਜ਼ਬਾਨ ਰਾਹੀਂ ਬਾਣੀ ਅੰਦਰ ਜਾਏਗੀ, ਸਰਵਣਾ ਰਾਹੀਂ ਬਾਣੀ ਅੰਦਰ ਜਾਏਗੀ। ਕੁਰਬਾਨ ਜਾਈਏ ਉਸ ਦਾਤੇ ਦੀ ਵਿਦਾਤੇ ਦੀ ਖੇਡ ਤੋਂ। ਹੁਣ ਜਿਸ ਬੰਦੇ ਦੇ ਨੇਤਰ ਕਾਇਮ ਨੇ ਉਹ ਅੱਖਾਂ ਨਾਲ ਦੇਖ ਕੇ ਬਾਣੀ ਪੜੇਗਾ। ਮੈਂ ਹੈਰਾਨ ਹੁੰਨਾ, ਹੇ ਦਾਤਾ, ਬਾਣੀ ਤਾਂ ਉਂਗਲਾਂ ਦੀ ਸਪਰਸ਼ਤਾ ਰਾਹੀਂ ਵੀ ਅੰਦਰ ਜਾਂਦੀ ਹੈ। ਆਪ ਜੀ ਕਹੋਗੇ ਵੀ ਉਂਗਲਾਂ ਦੀ ਹੱਥਾਂ ਦੀ ਸਪਰਸ਼ਤਾ ਰਹੀ ਕਿਵੇਂ? ਨਾ ਕੋਈ ਦੇਖੇ, ਨਾ ਕੋਈ ਸੁਣੇ, ਨਾ ਕੋਈ ਬੋਲੇ। ਆ ਸੂਰਮੇ ਸਿੰਘ ਜਦੋਂ ਕੀਰਤਨ ਵਿੱਚ ਸ਼ਬਦ ਪੜ੍ਹਦੇ ਨੇ, ਉਹਨਾਂ ਨੂੰ ਪੁੱਛੋ ਤੁਹਾਨੂੰ ਕਿਸੇ ਨੇ ਬੋਲ ਕੇ ਸਿਖਾਏ ਨੇ? ਨਹੀਂ, ਸਿਰਫ ਆਪਣੇ ਹੱਥਾਂ ਦੀਆਂ ਉਂਗਲਾਂ ਨਾਲ ਕਾਗਜ਼ ਦੇ ਉੱਤੇ ਨਿਕਲੇ ਹੋਏ ਸੁਰਾਖ ਉਹਨਾਂ ਨੂੰ ਸਪਰਸ਼ ਕਰ ਕਰਕੇ ਉਹ ਬਾਣੀ ਚੇਤੇ ਕਰੀ ਜਾਂਦੇ ਨੇ। ਜੇ ਕਮਾਈ ਵੱਲ ਤੁਰਨਾ ਹੈ ਤੇ ਗੁਰਮੁਖੋ, ਹੱਥਾਂ ਦੀਆਂ ਉਂਗਲੀਆਂ ਦੀ ਸਪਰਸ਼ਤਾ ਨਾਲ ਵੀ ਧੁਰ ਕੀ ਬਾਣੀ ਅੰਦਰ ਚਲੀ ਜਾਂਦੀ ਹੈ। ਕੇਵਲ ਹੱਥਾਂ ਦੀਆਂ ਉਂਗਲਾਂ ਨਾਲ ਟੱਚ ਕਰ ਕਰਕੇ, ਸਪਰਸ਼ ਕਰ ਕਰਕੇ ਉਹਨਾਂ ਦੇ ਅੰਦਰ ਬਾਣੀ ਚਲੀ ਗਈ। ਮੇਰੇ ਸਤਿਗੁਰੂ ਬਖਸ਼ਿਸ਼ ਕਰਦੇ ਨੇ। ਫਿਰ ਉਸ ਵਿਸ਼ੇ ਵੱਲ ਆਪਾਂ ਆਈਏ, ਸੇਵਾ ਔਰ ਸਿਮਰਨ। ਹਜ਼ੂਰ ਕਹਿੰਦੇ ਨੇ ਇਤ ਤਨ ਲਾਗੈ ਬਾਣੀਆਂ, ਇਸ ਤਨ ਨੂੰ ਬਾਣੀ ਸਪਰਸ਼ ਕੀਤੀ, ਅੰਦਰੋਂ ਆਵਾਜ਼ ਆਈ, ਸੁਖ ਹੋਵੇ ਸੇਵ ਕਮਾਣੀਆਂ। ਨਾਲ ਬਚਨ ਕੀਤਾ, ਸਭ ਦੁਨੀਆ ਆਉਣ ਜਾਣੀਆਂ। ਇੱਕ ਗੱਲ ਯਾਦ ਰੱਖੀ ਮਨਾ, ਦੁਨੀਆਂ ਦੀ ਖੇਡ ਆਉਣ ਜਾਣ ਵਾਲੀ ਹੈ। ਇਤ ਤਨ ਲਾਗੈ ਬਾਣੀਆਂ, ਸੁਖ ਹੋਵੇ ਸੇਵ ਕਮਾਣੀਆਂ, ਸਭ ਦੁਨੀਆ ਆਵਣ ਜਾਣੀਆਂ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ। ਗੁਰਮੁਖੋ, ਸੇਵਾ ਐਸ ਦੁਨੀਆ ਵਿੱਚ ਕਰੀਏ। ਜਿਹੜੇ ਇਹ ਕਹਿੰਦੇ ਆ, ਨਹੀਂ ਜੀ ਜੋ ਕੁਝ ਹੈ ਇਹ ਠੀਕ ਹੈ, ਇਹ ਵੀ ਸ਼ਬਦ ਅਸੀਂ ਸੁਣਨੇ ਵੀ ਐਵੇਂ ਧਰਮ ਦੀ ਜਿਹੜੇ ਚੋਖੇ ਵਾਲ ਦੀ ਖੱਲ ਲਾਂਦੇ ਨੇ ਨਾ, ਉਹ ਕਈ ਵਾਰੀ ਕਹਿੰਦੇ ਨੇ ਧਾਰਮਿਕ ਲੋਕਾਂ ਨੇ ਇੱਕ ਭੁਲੇਖਾ ਪੈਦਾ ਕੀਤਾ, ਸਿਰਫ ਇੱਕ ਡਰਾਵਾ ਪੈਦਾ ਕਰ ਦਿੱਤਾ, ਅੱਗੇ ਤੇ ਕੁਛ ਹੈ ਹੀ ਨਹੀਂ। ਜੇ ਅਸੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬੋਲ ਪੜ੍ਹਨੇ ਆ, ਤੇ ਦੇਖੋ ਇੱਥੇ ਤਾਂ ਰੋਜ਼ ਗੁਰੂ ਜੀ ਕਹਿੰਦੇ ਆ, ਅੱਜ ਆਪ ਜੀ ਪੜ੍ਹਦੇ ਹੋ ਜਪਜੀ ਸਾਹਿਬ, ਇੱਕ ਬਚਨ ਹੁੰਦਾ, ਕੱਚ ਪਕਾਈ ਉੱਥੇ ਪਾਏ। ਹੁਣ ਇੱਥੇ ਸ਼ਬਦ ਕਿਉਂ ਨਾ ਕਿਹਾ? ਹੈ ਧਰਮ ਖੰਡ, ਅਸੀਂ ਪੜ੍ਹਨੇ ਆ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੈ ਜਾਏ, ਇੱਥੇ ਨੀ ਉੱਥੇ ਸ਼ਬਦ ਵਰਤਿਆ। ਆਪ ਜੀ ਅਸਾਂ ਕੀ ਵਾਰ ਪੜ੍ਹਦੇ ਹੋ, ਜਦੋਂ ਇਹ ਬਚਨ ਆਉਂਦਾ, ਨਾਨਕ ਜੀ ਉਪਾਏ ਕਹਿ ਲਿਖ ਨਾਵੇਂ ਧਰਮ ਬਹਾਲਿਆ, ਅੱਗੇ ਕੀ ਹੈ? ਉੱਥੇ ਸੱਚੇ ਹੀ ਸੱਚ ਨਿਬੜੈ। ਹੁਣ ਇੱਥੇ ਨੀ ਸ਼ਬਦ ਕਿਹਾ, ਉੱਥੇ ਸ਼ਬਦ ਵਰਤਿਆ ਹੈ। ਇਹਦਾ ਮਤਲਬ ਉੱਥੇ ਕੋਈ ਹੋਰ ਚੀਜ਼ ਹੈ। ਸਤਿਗੁਰੂ ਨੇ ਅੰਮ੍ਰਿਤ ਬੋਲ ਬਖਸ਼ਿਸ਼ ਕੀਤੇ, ਕਹਿਣ ਲੱਗੇ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ। ਤੇ ਜਿਹੜੀ ਅਗਲੀ ਤੋਖ ਹੈ ਨਾ, ਦੇਖੋ ਸੇਵਾ ਕਰਨ ਵਾਲੇ ਦਾ ਮਾਣ, ਕਹਿਣ ਲੱਗੇ ਕਹੋ ਨਾਨਕ ਬਾਂ ਲੁਡਾਈਏ। ਬਾਂ ਤੇ ਲੁਡਾਈਏ ਦੋ ਸ਼ਬਦ ਨੇ। ਕਹੋ ਨਾਨਕ ਬਾਂ ਲੁਡਾਈਏ, ਕਦੀ ਤੁਸੀਂ ਕੁਸ਼ਤੀ ਲੜਦੇ ਹੋਏ ਪਹਿਲਵਾਨ ਦੇਖੇ ਹੋਣ, ਜਾਂ ਕਦੀ ਕਬੱਡੀ ਪਾਉਂਦੇ ਹੋਏ ਕਿਸੇ ਨੌਜਵਾਨ ਨੂੰ ਤੱਕਿਆ ਹੋਵੇ, ਜਦੋਂ ਉਹ ਕਿਸੇ ਨੂੰ ਹੱਥ ਲਾ, ਕਿਸੇ ਦੀ ਪਕੜ ਵਿੱਚੋਂ ਛੁੱਟ ਕੇ ਆਉਂਦਾ ਤੇ ਉਹਦੇ ਸਰੀਰ ਦੀ ਮੁਦਰਾ ਹੁੰਦੀ ਹੈ, ਪੈਰਾਂ ਨਾਲ ਉਹ ਲੁੱਡੀਆਂ ਪਾਉਂਦਾ, ਨੱਚਦਾ ਜਾਂਦਾ ਤੇ ਬਾਂਹ ਉੱਚੀ ਕਰਕੇ ਤੁਰਦਾ ਹੈ। ਕਹਿਣ ਲੱਗੋ ਸੇਵਾ ਕਰਨ ਵਾਲਿਆ ਗੁਰਮੁਖਾਂ, ਸੱਚ ਜਾਣੀ ਜਿਵੇਂ ਪਹਿਲਵਾਨ ਅਖਾੜੇ ਨੂੰ ਜਿੱਤੇ ਤੇ ਬਾਂਹ ਉੱਚੀ ਕਰਕੇ ਜਾਂਦਾ, ਸੇਵਾ ਕਰਨ ਵਾਲਾ ਜਦੋਂ ਰੱਬ ਦੇ ਘਰ ਵੀ ਜਾਂਦਾ ਸੱਚ ਜਾਣੋ ਜ਼ਿੰਦਗੀ ਦੀ ਬਾਜੀ ਜਿੱਤ ਕੇ ਆਪਣੀ ਬਾਂਹ ਉੱਚੀ ਕਰਕੇ ਜਾਂਦਾ। ਕਹੋ ਨਾਨਕ ਬਾਹਾਂ ਲੁਡਾਈਐ। ਹਜ਼ੂਰ ਕਿਰਪਾਲੂ ਜੀ ਮਿਹਰ ਕਰਦੇ ਨੇ ਕਿ ਸਿਮਰਨ ਔਰ ਸੇਵਾ ਸਾਡੀ ਜ਼ਿੰਦਗੀ ਦਾ ਆਧਾਰ ਹੈ, ਤੇ ਖਾਸ ਕਰਕੇ ਸੇਵਾ ਪੰਥੀ ਮਹਾਂਪੁਰਸ਼ਾਂ ਨੇ, ਭਾਵੇਂ ਆਪ ਜੀ ਨੇ ਬੜੀ ਵਾਰੀ ਇਤਿਹਾਸ ਸਰਵਣ ਕੀਤਾ ਹੈ। ਦੇਖੋ ਉਹਨਾਂ ਦੀ ਸਮ ਦ੍ਰਿਸ਼ਟੀ ਤੇ ਸਮ ਵਰਤੀ, ਬਹੁਤ ਵੱਡਾ ਇਹ ਗੁਣ ਹੈ। ਜਾਂ ਤਾਂ ਇਹ ਪਰਮਾਤਮਾ ਕੋਲ, ਤੇ ਜਾਂ ਪਰਮਾਤਮਾ ਦੇ ਬਖਸ਼ੇ ਹੋਏ ਕਿਸੇ ਸਾਧੂ ਸੰਤ ਕੋਲ। ਸਮ ਦ੍ਰਿਸ਼ਟੀ ਤੇ ਸਮ ਵਰਤੀ ਹੋਣਾ ਬਹੁਤ ਮੁਸ਼ਕਲ ਜੀ। ਸਮ ਵਰਤੀ ਕਿੱਥੋਂ ਕੋਈ ਲੱਭੇਗਾ? ਸੁਖਮਨੀ ਸਾਹਿਬ ਵਿੱਚ ਸਮ ਦ੍ਰਿਸ਼ਟੀ ਤੇ ਸਮ ਵਰਤੀ ਦੇ ਦੋ ਪ੍ਰਮਾਣ ਦਿੱਤੇ ਨੇ, ਉਹ ਸ਼ਾਇਦ ਸਮਝ ਪੈ ਜਾਣ। ਸਮ ਵਰਤੀ ਦਾ ਅਰਥ ਹੈ ਕਿ ਦੁਸ਼ਮਣ ਦਾ ਵੀ ਭਲਾ ਮੰਗੀ ਜਾਣਾ, ਚੰਗਾ ਕਰਨ ਵਾਲੇ ਦਾ ਵੀ ਭਲਾ ਮੰਗਣਾ, ਮੰਦਾ ਕਰਨ ਵਾਲੇ ਦਾ ਵੀ ਭਲਾ ਮੰਗਣਾ। ਸਮ ਵਰਤੀ ਦਾ ਅਰਥ ਕਿ ਜਿਹੜਾ ਸਾਰਿਆਂ ਨੂੰ ਇੱਕੋ ਜਿਹਾ ਸਕੂਨ ਦੇਵੇ। ਧੰਨ ਗੁਰੂ ਅਰਜੁਨ ਸਾਹਿਬ ਜੀ ਨੇ ਸਮ ਦ੍ਰਿਸ਼ਟੀ ਤੇ ਸਮ ਵਰਤੀ ਲਈ ਦੋ ਪ੍ਰਮਾਣ ਦਿੱਤੇ ਨੇ। ਕਹਿਣ ਲੱਗੇ ਬ੍ਰਹਮ ਗਿਆਨੀ ਕਹਿ ਧੀਰਜ ਏਕ, ਇਵੇਂ ਸਮ ਵਰਤੀ ਇੱਕ ਜਿਹਾ। ਬ੍ਰਹਮ ਗਿਆਨੀ ਕਹਿ ਧੀਰਜ ਏਕ, ਜਿਉਂ ਬਸਦਾ ਕੋਉ ਖੋਦੈ ਕੋਉ ਚੰਦਨ ਲੇਪ। ਹੁਣੇ ਸਮ ਵਰਤੀ ਦੀ ਬਿਰਤੀ ਹੈ। ਜੇਕਰ ਕੋਈ ਧਰਤੀ ਨੂੰ ਪੱਟ ਦੇਵੇ, ਧਰਤੀ ਨੂੰ ਖੋਦੇ, ਆ ਦੇਖੋ ਧਰਤੀ ਪੱਟਣ ਵਾਲਿਆਂ ਦਾ ਕਦੀ ਬੁਰਾ ਮੰਗਦੀ ਹੈ? ਸਮ ਵਰਤੀ ਹੈ। ਜ਼ਮੀਨ ਨੂੰ ਅਸੀਂ ਵਾਹਨੇ ਆ, ਧਰਤੀ ਦੇ ਸੀਨੇ ਨੂੰ ਮਨੁੱਖ ਨੇ ਚੀਰ ਸੁੱਟਿਆ, ਪਰ ਜ਼ਮੀਨ ਨੇ ਕਦਾ ਨਹੀਂ ਕਿਹਾ ਕਿ ਮੇਰੇ ਸੀਨੇ ਨੂੰ ਮੈਨੂੰ ਚੀਰਨ ਵਾਲਿਆ ਮੈਂ ਤੈਨੂੰ ਸੋ ਕਦੀ ਨਹੀਂ ਦਿਆਂਗੀ। ਸਮ ਵਰਤੀ ਮਨੁੱਖ ਧਰਤੀ ਨੂੰ ਪੱਟ ਕੇ ਬੀਜ ਪਾਉਂਦਾ, ਤੇ ਧਰਤੀ ਕਹਿੰਦੀ ਪੱਟਣ ਵਾਲਿਆ ਯਾਦ ਰੱਖੀ, ਕੱਲ ਨੂੰ ਤੇਰੇ ਬੱਚਿਆਂ ਨੂੰ ਭੁੱਖ ਲੱਗੀ ਮੈਂ ਭੁੱਖਿਆਂ ਲਈ ਅਨਾਜ ਤੈਨੂੰ ਦੇਵਾਂਗੀ। ਸਮ ਵਰਤੀ ਹੈ। ਤੇ ਜੇ ਕੋਈ ਧਰਤੀ ਉੱਤੇ ਚੰਦਨ ਦਾ ਲੇਪਣ ਕਰ ਜਾਏ ਤੇ ਉਹਦੀਆਂ ਖੁਸ਼ਾਮਦਾ ਨਹੀਂ ਕਰਦੀ? ਬ੍ਰਹਮ ਗਿਆਨੀ ਕਹਿ ਧੀਰਜ ਏਕ, ਜੋ ਬਸਦਾ ਕੋਉ ਖੋਦੈ ਕੋਉ ਚੰਦਨ ਲੇਪ। ਤੇ ਸਮ ਦ੍ਰਿਸ਼ਟੀ ਕੀ ਹੈ? ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਨ। ਸਮ ਵਰਤੀ ਧਰਤੀ ਦੀ ਤਰ੍ਹਾਂ ਤੇ ਸਮ ਦ੍ਰਿਸ਼ਟੀ ਇੱਕ ਵਗਦੀ ਹੋਈ ਖਵਾ ਦੀ ਤਰ੍ਹਾਂ। ਖਵਾ ਇੱਕ ਗਰੀਬ ਨੂੰ ਵੀ ਸਕੂਨ ਦਿੰਦੀ ਏ ਤੇ ਖਵਾ ਇੱਕ ਅਮੀਰ ਨੂੰ ਵੀ ਸਕੂਨ ਦਿੰਦੀ ਹੈ। ਬੇਨਤੀ ਮੈਂ ਸੰਖੇਪ ਜਿਹੀ ਇਸ ਸੰਪਰਦਾ ਦੇ ਸੰਬੰਧ ਵਿੱਚ ਜ਼ਰੂਰ ਕਰ ਜਾਵਾਂ। ਦੇਖੋ ਭਾਈ ਸਾਹਿਬ ਭਾਈ ਕਨ੍ਹਈਆ ਜੀ ਦੇ ਜਨਮ ਸੰਬੰਧੀ ਆਪ ਜਾਣ ਦੇਖੋ ਕਿ ਸਹੋਦਰੇ ਪਿੰਡ ਵਿੱਚ ਹੋਇਆ ਹੈ, ਸਹੋਦਰਾ ਨਗਰ। ਪ੍ਰਿੰਸੀਪਲ ਸਤਬੀਰ ਸਿੰਘ ਨੇ ਗੱਲ ਕਹੀ, ਕਹਿੰਦੇ ਨੇ ਕਦੀ ਉਸ ਪਿੰਡ ਦੇ 100 ਦਰਵਾਜ਼ੇ ਸਨ, ਤਾਂ ਸਹੋਦਰਾ 100 ਦਰਾ ਸੀ। ਚੰਗੇ ਸਰ ਦੇ ਪੁੱਜਦੇ ਘਰ ਵਿੱਚ ਜਨਮ ਹੋਇਆ। ਪਰਮਾਤਮਾ ਨੇ ਜਨਮ ਤੋਂ ਇੱਕ ਦਾਤ ਦੇ ਦਿੱਤੀ ਸੀ ਕਿ ਗਰੀਬਾਂ ਦੇ ਭਲੇ ਲਈ। ਜੇਬਾਂ ਵਿੱਚ ਕੌਡੀਆਂ ਪੈਸੇ ਮੋਹਰਾਂ ਪਾ ਕੇ ਤੁਰਨਾ, ਲੋੜਵੰਦ ਮਿਲਣੇ ਤੇ ਉਹਨਾਂ ਦੀ ਸੇਵਾ ਕਰਨੀ। ਇੱਥੇ ਬਸ ਨਹੀਂ, ਉਸ ਵੇਲੇ ਲੋਕ ਵਿਗਾਰੀ ਪਕੜ ਕੇ ਆਪਣੀ ਵਿਗਾਰ ਕਰਾਉਂਦੇ ਸਨ। ਭਾਈ ਸਾਹਿਬ ਭਾਈ ਕਨ੍ਹਈਆ ਜੀ ਉਹਨਾਂ ਮਹਾਂਪੁਰਸ਼ਾਂ ਨੇ ਇੱਕ ਦਿਨ ਇੱਕ ਬਜ਼ੁਰਗ ਜਿਹਨੂੰ ਤੁਰਕ ਪਠਾਨ ਜਾਂ ਇਉਂ ਕਹਿ ਲਈਏ ਕਿ ਤਾਕਤ ਵਾਲਾ ਨਾਲੇ ਕੁੱਟ ਰਿਹਾ ਸੀ, ਨਾਲੇ ਆਪਣੀ ਪੰਡ ਚੁਕਾਉਣੀ ਚਾਹੁੰਦਾ ਸੀ, ਉਸ ਦਾ ਦੁੱਖ ਵਡਾਉਣ ਲਈ ਆਪਣੇ ਸਿਰ ਦੇ ਉੱਪਰ ਪੰਡ ਚੁੱਕ ਲਈ। ਕਿਸੇ ਦੇਖਿਆ ਕਿ ਫਲਾਣੇ ਦਾ ਪੁੱਤਰ ਅੱਜ ਵਿਗਾਰੀਆਂ ਦੇ ਨਾਲ ਮਿਲ ਕੇ ਪੰਡਾਂ ਢੋਂਦਾ ਪਿਆ। ਘਰ ਆ ਕੇ ਮਾਂ ਨੂੰ ਕਿਹਾ, ਕਹਿਣ ਲੱਗੇ ਤੇਰਾ ਪੁੱਤਰ ਅੱਜ ਰਸਤੇ ਵਿੱਚ ਪੰਡਾਂ ਢੋਈ ਜਾਂਦਾ ਸੀ। ਤੇ ਮਾਂ ਨੇ ਕਿਹਾ, ਪੁੱਤਰ ਸਾਡੇ ਆਪਣੇ ਘਰ ਨੌਕਰ ਨੇ ਤੇ ਤੁਸੀਂ ਸਿਰ ਤੇ ਪੰਡ ਚੁੱਕ ਕੇ ਵਿਗਾਰੀਆਂ ਦੀ ਤਰ੍ਹਾਂ ਚੱਲਦੇ ਹੋ, ਲੋਕ ਕੀ ਕਹਿਣਗੇ? ਪਤਾ ਨਹੀਂ ਉਸ ਵੇਲੇ ਖਿਰਦਾ ਕਿੱਧਰ ਵਹਿ ਤੁਰਿਆ। ਕਹਿਣ ਲੱਗੇ, ਮਾਂ ਜੇ ਲੋਕ ਕਹਿਣਗੇ ਤੂੰ ਇੱਕੋ ਗੱਲ ਕਹਿ ਦੀ, ਮੇਰੇ ਘਰ ਵਿੱਚ ਇੱਕ ਕਮਲਾ ਪੁੱਤਰ ਜੰਮ ਪਿਆ ਹੈ। ਲੋਕਾਂ ਦੇ ਵੀ ਹੁੰਦੇ ਨੇ, ਤੂੰ ਸਮਝੀ, ਪਰ ਨਹੀਂ ਪਿਆਰਿਓ ਉਹ ਕਮਲਾ ਨਹੀਂ। ਅਸਲ ਵਿੱਚ ਸਿਆਣੇ ਲੋਕ ਇਹ ਗੱਲ ਕਹਿੰਦੇ ਨੇ ਕਿ ਦੁਨੀਆਂ ਵਿੱਚ ਅਸੀਂ ਦੋ ਬੰਦਿਆਂ ਨੂੰ ਸ਼ਦਾਈ ਕਹਿੰਦੇ ਹਾਂ, ਇੱਕ ਤਾਂ ਜਿਹੜੇ ਸ਼ਿਖਰ ਤੱਕ ਪਹੁੰਚੇ ਨੇ ਉਹਨਾਂ ਨੂੰ ਵੀ ਕਮਲੇ ਕਿਹਾ ਜਾਂਦਾ ਤੇ ਦੂਸਰੇ ਕਮਲੇ ਉਹਨਾਂ ਨੂੰ ਕਹਿੰਦੇ ਆ ਜਿਹੜੇ ਦਿਮਾਗੀ ਸੰਤੁਲਨ ਖੋ ਜਾਂਦੇ। ਕਿਉਂ? ਕਿਉਂਕਿ ਜਿਹੜਾ ਪਹੁੰਚਿਆ ਉਹ ਇੰਨੀ ਉੱਚੀ ਗੱਲ ਕਰਦਾ ਸਾਡੇ ਸਿਰ ਤੋਂ ਨਿਕਲ ਜਾਂਦੀ ਹੈ, ਸਮਝ ਨਹੀਂ ਪੈਂਦੀ ਤਾਂ ਵੀ ਕਮਲਾ, ਤੇ ਜਿਹੜਾ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਉਹ ਇੰਨੀ ਨੀਵੀਂ ਗੱਲ ਕਰਦਾ ਸਾਡੇ ਪੈਰਾਂ ਥੱਲੇ ਨਿਕਲ ਜਾਂਦੀ ਹੈ, ਸਮਝ ਨਹੀਂ ਪੈਂਦੀ ਉਹ ਤਾਂ ਵੀ ਕਮਲਾ। ਇਸੀ ਸ਼ਬਦ ਵਰਦੇ ਨੇ। ਉਸ ਮਹਾਂਪੁਰਸ਼ ਨੇ ਬੈਰਾਗ ਦੀ ਕਾਂਗ ਉੱਠੀ, ਭਾਈ ਨਨਵੇਂ ਦੀ ਸੰਗਤ ਕੀਤੀ, ਸਤਿਗੁਰਾਂ ਦੇ ਚਰਨਾਂ ਵਿੱਚ ਆਏ। ਹੁਣ ਦੇਖੋ ਸਮ ਦ੍ਰਿਸ਼ਟੀ ਤੇ ਸਮ ਵਰਤੀ ਦੀ ਬਿਰਤੀ। ਸਨ 1704 ਵਿੱਚ ਯੁੱਧ ਸ਼ੁਰੂ ਹੋਇਆ ਹੈ, ਕਿਸੇ ਨੇ ਤੀਰ ਪਕੜੇ, ਕਿਸੇ ਤਲਵਾਰ ਪਕੜੀ, ਕਿਸੇ ਬੰਦੂਕ ਪਕੜੀ, ਪਰ ਇਸ ਗੁਰੂ ਕੇ ਲਾਲ ਨੇ ਪਾਣੀ ਦੀ ਭਰੀ ਕੋਈ ਮਸ਼ ਪਕੜੀ। ਡਿੱਗਿਆ ਹੋਇਆ ਦੇ, ਕੁਰਲਾਂਦਿਆਂ ਹੋਇਆ ਦੇ ਮੁੱਖ ਨਾਲ ਆਪਣਾ ਹੱਥ ਲਾਇਆ। ਪਿਆਰਿਓ, ਕਈ ਵਾਰੀ ਮੈਂ ਸੋਚਣਾ ਸ਼ਾਇਦ ਕਿਤੇ ਅੱਜ ਕੋਈ ਸਿੱਖ ਇਹ ਕੰਮ ਕਰਨ ਤੁਰੇ ਤੇ ਆਪਾਂ ਲੋਕ ਨੂੰ ਬਖਸ਼ੀਏ ਨਾ। ਕੈਸੀ ਸਮ ਦ੍ਰਿਸ਼ਟੀ, ਮੁੱਖ ਨਾਲ ਆਪਣੇ ਹੱਥ ਲਾਣੇ, ਜਲ ਪਿਆਣਾ, ਤੇ ਜਦੋਂ ਚੋਜੀ ਪ੍ਰੀਤਮ ਦੇ ਸਾਹਮਣੇ ਸ਼ਿਕਾਇਤ ਕੀਤੀ, ਕਹਿਣ ਲੱਗੇ ਮਹਾਰਾਜ ਦੁਸ਼ਮਣ ਨੂੰ ਪਾਣੀ ਪਿਲਾਉਂਦਾ ਹੈ, ਅਸੀਂ ਦੁਸ਼ਮਣ ਮਾਰਨੇ ਆ, ਇਹ ਪਾਣੀ ਪਿਲਾਉਂਦਾ। ਇੱਕ ਵਿਸਵਾਨ ਦੇ ਸ਼ਬਦ ਨੇ, ਭਾਈ ਸਾਹਿਬ ਨੇ ਕਿਹਾ ਦਾਤਾ ਅਸਲ ਵਿੱਚ ਮੈਂ ਇਹ ਦੁਸ਼ਮਣ ਮਾਰਦੇ ਨੇ, ਮੈਂ ਡਿੱਗੇ ਖੋਏ ਦੇ ਮੂੰਹ ਵਿੱਚ ਪਾ ਕੇ ਪਾਣੀ ਦੁਸ਼ਮਣੀ ਪਿਆ ਮਾਰਨਾ, ਮੈਂ ਦੁਸ਼ਮਣੀ ਦਾ ਬੀਜ ਹੀ ਖਤਮ ਕਰਨਾ ਵਾ, ਤੇ ਤੇਰੇ ਤੋਂ ਬਿਨਾਂ ਮੈਂ ਪਾਣੀ ਕਿਸੇ ਹੋਰ ਨੂੰ ਤਾਂ ਨਹੀਂ ਪਿਆਂਦਾ। ਇੱਥੇ ਕਦੀ ਤੱਕਿਓ, ਇਹ ਪਰਮ ਅਵਸਥਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਅਸੀਂ ਸ਼ਬਦ ਤਾਂ ਗਾ ਦਿਆਂਗੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਪਰ ਪਿਆਰਿਓ, ਸਮਝ ਤਾਂ ਉਹਨੂੰ ਪਈ ਜਿਹੜਾ ਸਹਿਕ ਦੇ ਹੋਏ ਦੇ ਮੁੱਖ ਨਾਲ ਵੀ ਆਪਣਾ ਖੱਤ ਲਾਂਦਾ ਪਿਆ। ਪਰ ਅਸੀਂ ਵੀ ਰੋਜ ਦਿੰਦੇ ਹਾਂ ਕਿ ਜੈ ਜੈ ਪੇਖੂ ਤੈ ਹਜ਼ੂਰ, ਦੂਰ ਕਤੋਂ ਨਾ ਜਾਈ, ਰਵ ਰਿਹਾ ਸਰਬੱਤਰ ਮੈਂ ਮਨ ਸਦਾ ਧਿਆਈ। ਪਰ ਆਪਾਂ ਦਿੰਦੇ ਹਾਂ ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਪਰ ਜੇ ਲਖ ਤਾਂ ਕਿਸੇ ਨੂੰ ਹੁੰਦੀ ਏ ਤੇ ਕੇਵਲ ਮਹਾਂਪੁਰਸ਼ ਭਾਈ ਸਾਹਿਬ ਭਾਈ ਕਨਈਆ ਜੀ ਜੈਸੇ ਬ੍ਰਹਮ ਗਿਆਨੀ। ਭਾਈ ਨੰਦ ਲਾਲ ਜੀ ਨੇ ਨਾ ਆਪਣੀ ਰਸਨਾ ਤੋਂ ਇੱਕ ਸ਼ਬਦ ਕਿਹਾ ਸੀ, ਕਹਿੰਦੇ ਨੇ ਚੋਜੀ ਪ੍ਰੀਤਮ ਤੁਸੀਂ ਅੰਦਰ ਦੀ ਅੱਖ ਇੱਕ ਦਿੱਤੀ ਏ, ਕਹਿੰਦੇ ਨੇ ਬਸਤਰ ਜਿਹੜੇ ਮਰਜੀ ਪਾ ਕੇ ਆ ਜਾਈ, ਪਰ ਚੇਤੇ ਰੱਖੀ ਬਸਤਰ ਮੈਂ ਬਸਤਰਾਂ ਵਿੱਚੋਂ ਵੀ ਤੇਰੀ ਪਹਿਚਾਣ ਕਰ ਲਵਾਂਗਾ। ਦੇਖੋ ਸ਼ਬਦ ਗੁਰੂ ਕਲਗੀਧਰ ਜੀ ਨੂੰ ਕਹਿ ਰਹੇ ਨੇ, ਕਹਿੰਦੇ ਨੇ ਦਾਤਾ ਤੂੰ ਕਾਲੇ ਸੂਫੀਆਂ ਵਾਲੇ ਕੱਪੜੇ ਪਾ ਕੇ ਆ, ਤੂੰ ਸ਼ਰਈਆਂ ਵਾਲੇ ਚਿੰਨ ਪਾ ਕੇ ਆ, ਤੂੰ ਮਸਤਾਨਾ ਜੋਗੀ ਬਣ ਕੇ ਭਗਵੇਂ ਕੱਪੜੇ ਪਾ ਕੇ ਆ, ਪਰ ਜਿਹੜੀ ਮੇਰੇ ਅੰਦਰ ਦੀ ਅੱਖ ਤੂੰ ਖੋਲ ਦਿੱਤੀ ਏ, ਜਿਹੜੇ ਮਰਜੀ ਬਾਣੇ ਵਿੱਚ ਆ ਜੀ, ਮੈਂ ਤੈਨੂੰ ਪਹਿਚਾਣ ਜ਼ਰੂਰ ਲਵਾਂਗਾ। ਸ਼ਬਦ ਨੇ ਗਾਹੇ ਸੂਫੀ ਗਾਹੇ ਜ਼ਾਹਿਦ ਗਾਹੇ ਕਲੰਦਰ ਮੇਸ਼ਵਦ ਰੰਗ ਹਾਏ ਮੁਖਤਲਿਫ ਦਰਦ ਬੁੱਤੇ ਅਯਾਰ ਮਾਂ ਖੇ ਮੇਰੇ ਸ਼ਲੀਏ ਸੱਜਣ ਕਲੰਦਰ ਬਣ ਕੇ ਆ ਜਾ ਸ਼ਰਈ ਬਣ ਕੇ ਆ ਜਾ ਸੂਫੀ ਬਣ ਕੇ ਆ ਜਾ ਪਰ ਮੇਰੀਆਂ ਅੱਖਾਂ ਤੈਨੂੰ ਹਰ ਬਾਣੇ ਵਿੱਚ ਹੀ ਪਹਿਚਾਣ ਲੈਣਗੀਆਂ। ਉਹ ਕੈਸੀ ਅੰਦਰ ਦੀ ਪਹਿਚਾਣ? ਜਦੋਂ ਕਿਹਾ ਦਾਤਾ ਤੇਰੇ ਤੋਂ ਬਿਨਾਂ ਮੈਂ ਕਿਸੇ ਨੂੰ ਪਾਣੀ ਨਹੀਂ ਪਿਲਾਉਂਦਾ ਪਿਆ। ਤੇ ਭਾਈ ਵੀਰ ਸਿੰਘੋਣਾ ਨੇ ਇੱਥੇ 4 ਸਤਰਾਂ ਲਿਖੀਆਂ, ਕਹਿਣ ਲੱਗੇ ਸ਼ਬਦ ਸਨ ਤੈਨੂੰ ਪਿਆ ਪਿਲਾਵਾਂ ਪਾਣੀ ਸਿਰ ਮੇਰੇ ਦੇ ਸਾਈਂ, ਤੈਨੂੰ ਪਿਆ ਪਿਲਾਵਾਂ ਪਾਣੀ ਸਿਰ ਮੇਰੇ ਦੇ ਸਾਈਂ, ਤੁਰਕ ਅਤੁਰਕ ਨਾ ਮੈਨੂੰ ਦਿਸਦਾ ਤੂੰ ਸਭਨੀ ਦਿਸ ਆਈ। ਹੱਸੇ ਤੇ ਗੱਲ ਆਇਆ ਪਿਆਰਾ, ਉਸ ਦਿਨ ਮੁੱਢ ਵੱਜਦਾ ਹੈ। ਹੱਸੇ ਤੇ ਗੱਲ ਆਇਆ ਪਿਆਰਾ, ਡੱਬੀ ਹੱਥ ਬੜਾਈ ਪਾਣੀ ਨਾਲ ਮਲਮ ਵੀ ਰੱਖੀ ਲੋੜ ਪਈ ਤੇ ਲਾਈ। ਹੱਸੇ ਤੇ ਗੱਲ ਆਇਆ ਪਿਆਰਾ, ਡੱਬੀ ਹੱਥ ਬੜਾਈ ਪਾਣੀ ਨਾਲ ਮਲਮ ਵੀ ਰੱਖੀ ਲੋੜ ਪਈ ਤੇ ਲਾਈ। ਗੁਰਮੁਖੋ, ਅਸਲ ਵਿੱਚ ਇਹਨਾਂ ਮਹਾਂਪੁਰਸ਼ਾਂ ਨੂੰ ਜਿਨ੍ਹਾਂ ਨੂੰ ਆਪਾਂ ਯਾਦ ਕਰਨੇ ਹਾਂ, ਭਾਈ ਸਾਹਿਬ ਬੈਠੇ ਆ। ਕਈ ਵਾਰੀ ਮੈਂ ਜਦੋਂ ਵੀ ਯਤਨ ਕਰਨਾ ਇਹਨਾਂ ਨੂੰ ਮਿਲਣ ਦਾ, ਭਾਈ ਸਾਹਿਬ ਭਾਈ ਗੁਰਜਿੰਦਰ ਸਿੰਘ ਜੀ, ਇਹ ਖੁਸ਼ਾਮਦ ਵੀ ਨਾ ਸਮਝਣ, ਕਿਤੇ ਵੀ ਨਾ ਕਹਿਣ ਕਥਾਵਾਚਕਾਂ ਨੂੰ ਗੱਲਾਂ ਉਂਝ ਬੜੀਆਂ ਆਉਂਦੀਆਂ ਨਹੀਂ। ਸੱਚ ਹੈ ਜਦੋਂ ਸ਼ਬਦ ਨਾਲ ਜੁੜਦੇ ਨੇ, ਕੀਰਤਨ ਕਰਦੇ ਨੇ, ਇਹਨਾਂ ਦੀ ਹਰ ਗੱਲ ਵਿੱਚੋਂ ਭਾਵੇਂ ਮੈਂ ਮੂੰਹ ਤੇ ਨਾ ਕਵਾਂ ਪਰ ਮੈਂ ਕੁਛ ਨਾ ਕੁਛ ਕਮਾਉਣ ਦਾ ਯਤਨ ਜ਼ਰੂਰ ਕਰਨਾ। ਇੱਕ ਵਾਰੀ ਗੱਲ ਚੱਲੀ ਸੰਤਾਂ ਮਹਾਂਪੁਰਸ਼ਾਂ ਦੀ, ਤੇ ਜਦੋਂ ਮਹੰਤ ਜੀ ਦਾ ਜ਼ਿਕਰ ਆਇਆ ਨਾ, ਤੇ ਮੈਨੂੰ ਇੱਕੋ ਗੱਲ ਕਹੀ, ਕਹਿਣ ਲੱਗੇ ਪਿੰਦਰਪਾਲ ਸਿੰਘ ਜੇ ਜਿਉਂਦਾ ਰੱਬ ਦੇਖਣੇ ਨਾ ਤੇ ਮਹੰਤ ਤਾਰਾ ਸਿੰਘ ਜੀ ਨੇ, ਇਹਨਾਂ ਦੇ ਸ਼ਬਦ ਸਨ ਸੱਚੀ ਮੁੱਚੀ ਅੰਦਰ ਨੂੰ ਬਹੁਤ ਟੁੰਬ ਕੇ ਗਏ। ਗੁਰਮੁਖੋ, ਇਸ ਅਸਥਾਨ ਤੇ ਆਪ ਇਕੱਤਰ ਹੋਏ ਹੋ, ਉਹਨਾਂ ਸੇਵਾ ਵਾਲਿਆਂ ਨੂੰ, ਸਿਮਰਨ ਵਾਲਿਆਂ ਨੂੰ ਕਦੀ ਪੜ੍ਹੋ, ਤੁਸੀਂ ਇਤਿਹਾਸ ਤੋਂ ਜਾਣੂ ਹੋ, ਅਡਨਸ਼ਾਈ ਇਤਿਹਾਸ ਕਿੰਨੀ ਯੁਰਤ, ਕਿੰਨਾ ਉਹਨਾਂ ਦਾ ਆਤਮਕ ਜੀਵਨ। ਜੇ ਕਿਤੇ ਪ੍ਰਸ਼ਾਦਾ ਘੱਟ ਕੋਈ ਮਹਾਂਪੁਰਸ਼ ਛਕਦਾ ਤੇ ਕਹਿੰਦੇ ਨੇ ਇੱਕ ਵਕਤ ਪ੍ਰਸ਼ਾਦਾ ਕਿਉਂ ਛਕਦੇ ਹੋ, ਤੇ ਨਾਲ ਹੀ ਨੇਤਰ ਭਰ ਕੇ ਕਹਿੰਦੇ ਨੇ ਇਸ ਕਰਕੇ ਛਕਨੇ ਆ, ਕਿਲੇ ਨੂੰ ਫਤਿਹ ਕਰਨਾ ਹੋਵੇ ਤੇ ਪਹਿਲਾਂ ਜਲ ਪਾਣੀ ਬੰਦ ਕਰੀਦਾ, ਅੰਦਰ ਨੂੰ ਜਿੱਤਣਾ ਚਾਹੁੰਦੇ। ਜੇ ਬਹਾਦਰ ਸ਼ਾਹ ਆ ਜਾਂਦਾ ਤੇ ਮੁਸਲਮਾਨ ਫਕੀਰ ਨੂੰ ਮਿਲਣ ਗਿਆ ਸੇਵਾ ਪੰਥੀ ਮਹਾਂਪੁਰਸ਼, ਦੇਖ ਕੇ ਕਹਿੰਦਾ ਸਰੂਪ ਨੂੰ ਕਿ ਇਹ ਮਰੇਲੇ ਗੁਰੂ ਦਾ ਸਿੱਖ ਹੈ, ਤੇ ਅੱਗੋਂ ਜਿਸ ਨੂੰ ਮਿਲਣ ਗਏ ਉਹ ਉੱਤਰ ਦਿੰਦਾ ਨਹੀਂ ਨਹੀਂ ਇਹ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ, ਤੇ ਇਤਨੀ ਯੁਰਤ ਭਰੇ ਸ਼ਬਦ, ਕਹਿਣ ਲੱਗੇ ਨਹੀਂ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ। ਬਹਾਦਰ ਸ਼ਾਹ ਦੀ ਜ਼ਬਾਨ ਚੁੱਪ ਕਰ ਗਈ, ਕਿਉਂਕਿ ਕਮਾਈ ਵਾਲੇ ਦੇ ਬੋਲ ਉਹਦੇ ਸਾਹਮਣੇ ਸਾਰੇ ਚੁੱਕ ਜਾਂਦੇ। ਤੇ ਜਦੋਂ ਬਹਾਦਰ ਸ਼ਾਹ ਚਲਾ ਗਿਆ, ਫਕੀਰ ਨੇ ਕਿਹਾ ਨੀਤੀ ਮੰਗ ਕਰਦੀ ਸੀ ਕਿ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਵਿੱਚ ਕੋਈ ਅੰਤਰ ਹੈ? ਮੈਂ ਕਿਹਾ ਗੁਰੂ ਨਾਨਕ ਸਾਹਿਬ ਦੇ ਸਿੱਖ, ਤੁਸੀਂ ਕਿਹਾ ਨਹੀਂ ਨਹੀਂ ਗੁਰੂ ਗੋਬਿੰਦ ਸਿੰਘ ਦਾ ਸਿੱਖ। ਕਹਿਣ ਲੱਗੇ ਚੇਤੇ ਰੱਖੀ, ਇਸ ਸਰੀਰ ਨੂੰ ਬਚਾਉਣ ਦੀ ਖਾਤਰ ਹੀ ਕਹਿੰਦੇ ਪੈਸਾ ਨੇ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਨਹੀਂ। ਕਹਿੰਦਾ ਇਹ ਮਹਾਂਪੁਰਸ਼ਾਂ ਸੇਵਾ ਪੰਥੀ ਮਹਾਂਪੁਰਸ਼ਾਂ ਦੀ ਯੁਰਤ। ਕਹਿਣ ਲੱਗੇ ਯਾਦ ਰੱਖੀ, ਜਿਸ ਗੁਰੂ ਨੇ ਚਾਰ ਪੁੱਤਰ ਦੇ ਦਿੱਤੇ, ਜਿਸ ਗੁਰੂ ਨੇ ਮਾਤਾ ਪਿਤਾ ਦੇ ਦਿੱਤਾ, ਏਡੇ ਵੱਡੇ ਸਮਰੱਥ ਗੁਰੂ ਨੂੰ ਸਰੀਰ ਦੀ ਖਾਤਰ ਲੁਕਾ ਲੈਣਾ ਇਹ ਵੀ ਬੱਜਰ ਪਾਪ ਹੈ ਨਹੀਂ? ਐਸੇ ਗੁਰੂ ਨੂੰ ਆਪਣੇ ਸਰੀਰ ਦੇ ਖਾਤਰ ਕਦੀ ਵੀ ਲੁਕਾਈਏ ਨਾ। ਦੇਖੋ ਅਸੀਂ ਪੜ੍ਹਨੇ ਹਾਂ, ਇਹ ਸੇਵਾ ਮਹਾਂਪੰਥੀ ਮਹਾਂਪੁਰਸ਼ਾਂ ਦਾ ਇਤਿਹਾਸ ਹੈ। ਡਾਕਟਰ ਬਲਬੀਰ ਸਿੰਘ ਉਹਨਾਂ ਨੇ ਕਈ ਗੱਲਾਂ ਬੜੀਆਂ ਸੋਹਣੀਆਂ ਲਿਖੀਆਂ। ਉਹ ਕਹਿੰਦੇ ਨੇ ਹੱਥੀ ਵਾਣ ਵੱਟਦੇ ਪਏ ਨੇ, ਜੇ ਕੋਈ ਪੁੱਛਦਾ ਵਾਣ ਕਾਸ ਦੀ ਵੱਟਦੇ ਪਏ ਹੋ? ਕਹਿਣ ਲੱਗੇ ਲੋਕੀ ਡਰਦੇ ਨੇ ਜਮਾਂ ਦੀਆਂ ਫਾਈਆਂ ਤੋਂ, ਇਹ ਵਾਣ ਵੱਟਨੇ ਪਏ ਜਮਦੂਤਾਂ ਦੇ ਗਲ ਚ ਫਾਈ ਪਾਉਣ। ਹੁਣ ਉਹ ਆਤਮਕ ਜੀਵਨ, ਉਹ ਆਤਮਕ ਰਸ ਸੇਵਾ ਤੇ ਸਿਮਰਨ ਵਿੱਚੋਂ ਮਿਲਦਾ ਹੈ। ਆਓ ਗੁਰੂ ਕੇ ਸਿੱਖੋ, ਯਤਨ ਕਰੀਏ ਸੱਚੀ ਮੁੱਚੀ ਜ਼ਿੰਦਗੀ ਨੂੰ ਅੱਗੇ ਤੋਰਨ ਦਾ। ਸਵਾਸ ਅੱਗੇ ਤੁਰੇ ਜਾ ਰਹੇ ਨੇ, ਸਰੀਰ ਅੱਗੇ ਢਲਦਾ ਜਾ ਰਿਹਾ ਹੈ, ਪਰ ਅਫਸੋਸ ਮਾਨਸਿਕ ਪੱਧਰ ਪਿਛਾਂ ਨੂੰ ਤੁਰਿਆ ਜਾ ਰਿਹਾ ਹੈ। ਜੇ ਸਰੀਰ ਅੱਗੇ ਤੁਰਦਾ ਪਿਆ ਤੇ ਅੰਦਰ ਵਾਲਾ ਜੀਵਨ ਕਿਉਂ ਨਹੀਂ ਅੱਗੇ ਵਿਕਾਸ ਪਿਆ ਕਰਦਾ? ਅੱਜ ਤੋਂ 10 ਸਾਲ ਜਿਹੜੀ ਮਲੀਨ ਬਿਰਤੀ ਸੀ, 10 ਸਾਲ ਉਮਰ ਦੇ ਲੰਘੇ ਅਜੇ ਉਹੀ ਰਹੀ, ਇਹਦਾ ਮਤਲਬ ਸਰੀਰ ਢਲ ਗਿਆ ਪਰ ਅੰਦਰ ਵਾਲੀ ਮੈਲ ਬਿਲਕੁਲ ਢਲੀ ਨਹੀਂ। ਤਾਂ ਹੀ ਤਾਂ ਇੱਕ ਸੱਜਣ ਨੇ ਕਿਹਾ ਸੀ, ਮੌਲਾਨਾ ਰੂਮ ਨੇ ਪਾਦਰੀ ਨੂੰ ਦੇਖ ਕੇ ਇਹ ਪੁੱਛਿਆ ਸੀ ਕਿ ਧਰਮ ਦੀਆਂ ਗੱਲਾਂ ਬੜੀਆਂ ਕਰਨਾ ਹੈ ਪਰ ਤੇਰੀ ਦਾੜੀ ਵੱਡੀ ਕਿ ਤੂੰ ਵੱਡਾ, ਤੇਰੇ ਦਾੜਾ ਵੱਡਾ ਕਿ ਤੂੰ ਵੱਡਾ? ਤੇ ਅੱਗੋ ਪ੍ਰਚਾਰਕ ਨੇ ਕਿਹਾ ਮੈਂ ਵੱਡਾ ਦਾੜਾ ਛੋਟਾ। ਕਹਿੰਦਾ ਇਹ ਕਿਉਂ? ਕਹਿੰਦਾ 16 ਸਾਲ ਦੱਸਾਂ ਜਦੋਂ ਦਾੜੀ ਆਈ। ਤੇ ਮੌਲਾਨਾ ਰੂਮ ਨੇ ਮੱਥੇ ਤੇ ਹੱਥ ਮਾਰ ਕੇ ਕਿਹਾ, ਕਹਿਣ ਲੱਗਾ ਇਹਦੇ ਤੂੰ ਕੋਈ ਸਿੱਖ ਲੈ, ਤੇਰੇ ਤੋਂ ਪਿੱਛੋਂ ਜਿਹੜੀ ਆਈ ਉਹ ਕਾਲੇ ਤੋਂ ਚਿੱਟੀ ਹੋ ਗਈ, ਤੂੰ ਪਹਿਲਾਂ ਆਇਆ ਜੇ ਵੀ ਕਾਲੇ ਦਾ ਕਾਲਾ, ਇਹ ਦੇਖ ਇਹ ਕਾਲੇ ਤੋਂ ਚਿੱਟੀ ਹੋ ਗਈ ਪਰ ਅੰਦਰ ਵਾਲਾ ਨਹੀਂ। ਗੁਰਮੁਖੋ ਆਓ, ਬਾਣੀ ਅੰਦਰੋਂ ਚੱਲਣ ਵਾਸਤੇ ਜੇ ਯਤਨ ਕਰੀਏ ਅੰਦਰੋਂ ਤੁਰਨ ਦਾ, ਕੇਵਲ ਕੰਨ ਰਸ ਤੱਕ ਸੀਮਤ ਨਾ ਰਹੀਏ। ਠੀਕ ਹੈ ਰੱਬ ਮਿਹਰ ਕਰੇ, ਕੰਨਾਂ ਰਾਹੀਂ ਮੈਂ ਬੇਨਤੀ ਕੀਤੀ, ਬਾਣੀ ਜ਼ਰੂਰ ਅੰਦਰ ਜਾਂਦੀ ਏ ਪਰ ਅੰਦਰ ਜਾਣ ਦਾ ਤਾਂ ਹੀ ਫਾਇਦਾ ਜੇ ਜੀਵਨ ਪਲਟੇਗਾ। ਤੇ ਸਤਿਗੁਰੂ ਮਿਹਰ ਕਰੇ, ਸਿਮਰਨ ਔਰ ਸੇਵਾ ਨੂੰ ਜ਼ਿੰਦਗੀ ਦਾ ਆਧਾਰ ਬਣਾਈਏ ਤਾਂ ਜੋ ਅਸੀਂ ਕੁਝ ਖੱਟ ਕੇ ਜਾਈਏ। ਨਹੀਂ ਤਾਂ ਇੱਕ ਸੱਜਣ ਦੇ ਬੋਲ ਨੇ, ਮੈਂ ਸਮਾਪਤੀ ਕਰਾਂ, ਉਹ ਕਹਿੰਦਾ ਬੰਦੇ ਦੀ ਜ਼ਿੰਦਗੀ ਦੇ ਚਾਰ ਹਿੱਸੇ ਨੇ। ਕਦੀ ਦੇਖੋ ਕਹਿੰਦੇ ਨੇ ਕੁਝ ਬੰਦੇ ਤਾਂ ਉਹ ਨੇ ਜਿਹੜੇ ਦਿਨ ਵਿੱਚ ਕਈ ਘੰਟੇ ਰੋਂਦੇ ਹੀ ਕੱਢ ਦਿੰਦੇ ਨੇ, ਹਾਲ ਪਾਰਿਆ ਖਾਏ ਮਰ ਗਏ ਖਾਏ ਲੁੱਟੇ ਗਏ, ਤੇ ਕੁਝ ਐਸੇ ਨੇ ਜਿਹੜੇ ਦਿਨ ਵਿੱਚ ਪਾਪ ਕਰਦੇ ਦਿਨ ਸਮਾਂ ਕੱਢ ਦਿੰਦੇ ਨੇ ਕੁਝ ਹਿੱਸਾ, ਤੀਜੇ ਐਸੇ ਨੇ ਜਿਹੜੇ ਗਵਾਂਢੀ ਦਾ ਸੁੱਖ ਵੇਖ ਕੇ ਆਹਾਂ ਲੈਂਦੀ ਅੱਧਾ ਦਿਨ ਕੱਢ ਦਿੰਦੇ ਨੇ। ਜਦੋਂ ਕੀ ਆਇਆ ਗੱਲ ਪਰਤ ਪਰਤ ਕੇ ਫਿਰ ਉਹਦੀ ਸ਼ੁਰੂ ਕਰ ਲਈ, ਉਹਨੇ ਇੱਕ ਸ਼ਬਦ ਕਿਹਾ ਮੈਨੂੰ ਬੜਾ ਚੰਗਾ ਲੱਗਾ, ਕਹਿੰਦਾ ਕੁਛ ਰੋਤੇ ਮੈਂ ਕੱਟ ਗਈ ਕੁਛ ਆਹੋਂ ਮੈਂ ਕੱਟ ਗਈ, ਕੁਛ ਰੋਤੇ ਮੈਂ ਕੱਟ ਗਈ ਕੁਛ ਆਹੋਂ ਮੈਂ ਕੱਟ ਗਈ, ਕੁਛ ਸੋਤੇ ਮੈਂ ਕੱਟ ਗਈ ਕੁਛ ਗੁਨਾਹੋਂ ਮੈਂ ਕੱਟ ਗਈ, ਮੰਜ਼ਿਲ ਪੇ ਜਾਣੇ ਵਾਲੇ ਮੰਜ਼ਿਲ ਪੇ ਜਾ ਲਗੇ, ਰਾਹੇ ਬਦਲਨੇ ਵਾਲੋ ਕੀ ਰਾਹੋਂ ਮੈਂ ਕੱਟ ਗਈ। ਰਾਹ ਇੱਕੋ ਹੀ ਬਾਬੇ ਨੇ ਦਿੱਤਾ ਹੈ ਕਿ ਇਤ ਮਾਰਗ ਚੱਲੇ ਭਾਈੜੇ ਬਦਲੀਏ ਨਾ, ਗੁਰ ਕਹੇ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ ਵੇ ਸਾਰੇ ਦੂਜਾ ਭਾਉ ਜੀਓ, ਇਉਂ ਪਾਵੇਂ ਖਰ ਦਰਸਾਵੜਾ ਨ ਲੱਗੇ ਤੱਤੀ ਵਾਹ ਜੀਓ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰੋ, ਕਮਾਈਆਂ ਵਾਲਿਆਂ ਨੂੰ ਅਸੀਂ ਯਾਦ ਪੈ ਕਰਨੇ ਆ, ਉਹਨਾਂ ਦੇ ਜੀਵਨ ਵਿੱਚੋਂ ਕਿਤੇ ਕਿਣਕਾਂ ਮਾਤਰ ਸਾਨੂੰ ਸੱਚੀ ਮੁੱਚੀ ਸਿੱਖੀ ਕਮਾਨ ਦੀ ਦਾਤ ਬਖਸ਼ ਦਿਓ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਨੀਆਂ ਜੀ, ਹੋਈਆਂ ਭੁੱਲਾਂ ਬਖਸ਼ ਦੇਣੀਆਂ, ਆਪ ਸਮੂਹ ਸੰਗਤ ਦਾ, ਸਤਿਗੁਰੂ ਜੀ ਦਾ ਔਰ ਮਹੰਤ ਸਾਹਿਬ ਜੀ ਦਾ, ਮਹੰਤ ਪ੍ਰਤਪਾਲ ਸਿੰਘ ਜੀ, ਬਾਬਾ ਅਜੀਤ ਸਿੰਘ ਜੀ, ਸਮੂਹ ਗੁਰਮੁਖ ਪਿਆਰੇ ਕੀਰਤਨੀਏ, ਭਾਈ ਪਿਆਰਾ ਸਿੰਘ ਹੋਣੀ, ਭਾਈ ਸਰਵਣ ਸਿੰਘ ਹੋਣੀ ਮਿਲਦੇ ਸਨ, ਬੜੀ ਵਾਰੀ ਕਿਹਾ ਉੱਥੇ ਆਓ ਪਰ ਸਬੱਬ ਬਣਿਆ ਦਾਤੇ ਦਾ, ਆਪ ਸੰਗਤ ਦੇ ਦਰਸ਼ਨ ਦਾਰੇ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: You're listening to KRPI 1550 Radio, Ferndale, Washington.

जे बिद मन को संसार चूके भव निद पार परो

पास जो उधर परो कहो नानक प्रभ बिरद पछानो तब हौ पतत तरो परम सम्मान योग चवर शतर तख दे मालक साहिब सतगुरु गुरु ग्रंथ साहिब सचे पातशाह जी दी पावन पवित्र हजूरी अंदर सोभाए मान गुरु सवारे सत संगी जनो अज दे ए विशेष दीवान जो इस स्थान पर आयोजित किए गए ने शब्द चौंकी जथा जो धन गुरु नानक साहब जी दी अमृत गुरबाणी नूं यतन कर रहा है घर घर विच पहुंचाण दा इस जथेबंदी वल्लों अज ग्यारवां एक गुरमत समागम आयोजित किया गया अमृत बचना दा कीर्तन आप जी नूं धन गुरु रामदास सचे पिता जी हजूर दे दर घर दे कीर्तनीय गुरसिख भाई साहब भाई बख्शी सिंह जी सरवण करा रहे सन। आओ जो उन्हां ने आसा की वार दी संपूर्णता ते भाई साहब भाई गुरदास जी दी रचना विचों एक पौड़ी दा कीर्तन सरवण कराया ते अक्सर इस पौड़ी दा कीर्तन धन गुरु रामदास जी दे दर ते बैठ के भी भाई साहब कुणी आप जी नूं सरवण कराउंदे आप सब ने बड़ी भावना नाल इस पौड़ी नूं गायन कीता। आओ धन गुरु ग्रंथ साहब जी दे शब्द दी रोशनी विच गुरु ग्रंथ साहब जी दे शब्द दी शां थले भाई साहब जी दी इस रचना दी विचार आपां कर सकीए। गुरु ग्रंथ साहब कृपालू कृपा करन आप जितने भी हजूर दी चरण शरण विच इकत्र होए हो यतन करिए अपने अंदर नूं संकोचन दा क्योंकि ख्याल फुरने खिन खिन निरंतर साडे मन विचो इन्हां दा प्रवाह चल रहा है। कितना चंगा होवे इन्हां फुरनियां दे प्रवाह विच मेरे सतगुरु जी दे अमृत बचना दी याद वस जाए। आप करो कृपालता विचार प्रारंभ करन तो पहला गुरु बख्शी फतेह प्रवान करो जी। वाहेगुरु जी का खालसा वाहेगुरु जी की फतेह। भाई साहब भाई गुरदास जी जिन्हां दी रचना नूं गुरु नानक साहब जी दे घर अंदर प्रवान कीता गया है पावां भाई साहब भाई गुरदास जी धन गुरु अमरदास कृपालू जी दे सके भतीजे ने धन गुरु अर्जुन देव सचे पातशाह जी दे भाई साहब भाई गुरदास जी मामा जी लगते ने उन्होंने संसार दे रिश्ते तो उपर उठ के जो सतगुरु जी दे चरणा विच सांझ बनाई वो सांझ ची एक सिख दी अपने गुरु दे नाल प्री। भाई साहब भाई गुरदास जी का जीवन जदों असी पढ़ने हजूर कृपालू जी ने उन्हां दे खत विच कलम पकड़ाई है वो गुरमत दे सिद्धांत नूं अपनियां वारां राहीं अपने कविता राहीं
ਤੇ ਆਪਣੀ ਰਚਨਾ ਤੋਂ ਉਚਾਰਨ ਕੀਤੇ ਹੋਏ ਜੋ ਸਵਈਏ ਨੇ ਉਹਨਾਂ ਰਾਹੀਂ ਉਹ ਪ੍ਰਗਟ ਕਰਦੇ। ਭਾਈ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਤੱਕ, ਗੁਰੂ ਅਮਰਦਾਸ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਤੱਕ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਸੇਵਾ ਕਰਦੇ ਹਨ। ਉਹ ਸੁਭਾਗੇ ਗੁਰਸਿੱਖ ਨੇ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਇਹ ਸੁਭਾਗ ਪ੍ਰਾਪਤ ਹੋਇਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਨੂੰ ਆਪਣੇ ਹੱਥਾਂ ਨਾਲ ਕਲਮ ਬੰਦ ਕਰਨ ਦਾ। ਕੇਵਲ ਬਾਣੀ ਉਹਨਾਂ ਲਿਖੀ ਹੀ ਨਾ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਸ ਲਿਖੀ ਹੋਈ ਬਾਣੀ ਨੂੰ ਆਪਣੇ ਜੀਵਨ ਵਿੱਚ ਜੀ ਕੇ ਵੀ ਦੇਖਿਆ। ਮੈਂ ਇੱਕ ਘਟਨਾ ਉਹਨਾਂ ਦੇ ਜੀਵਨ ਦੀ ਕਹਿ ਉਹਨਾਂ ਦੀ ਰਚਨਾ ਵਿੱਚੋਂ ਅਰਜ਼ ਕਰਨੀ ਚਾਹੁੰਦਾ ਜੋ ਆਪ ਜੀ ਨੇ ਕੀਰਤਨ ਰੂਪ ਵਿੱਚ ਸਰਵਣ ਕੀਤਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਅੰਤਲਾ ਸਮਾਂ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ ਆਇਆ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ ਜੀ ਇਸ ਪਵਿੱਤਰ ਧਰਤੀ ਤੇ ਭਾਗ ਲਾਉਂਦੇ ਪਏ ਸਨ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਅੱਧੀ ਰਾਤ ਬਤੀਤ ਹੋਈ ਆਪਣੇ ਆਸਣ ਨੂੰ ਤਿਆਗਿਆ, ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਮੇਰੇ ਤੇ ਮਿਹਰ ਕਰੋ, ਦਇਆ ਕਰੋ, ਕਿਰਪਾ ਕਰੋ। ਹਜ਼ੂਰ ਨੇ ਮੁਸਕਰਾ ਕੇ ਪੁੱਛਿਆ, ਭਾਈ ਸਾਹਿਬ ਜੀ ਇਸ ਵੇਲੇ ਕਿਵੇਂ? ਤੇ ਉੱਤਰ ਸੀ, ਦਾਤਾਰ, ਮਾਲਕ ਦੇ ਘਰ ਵਿੱਚੋਂ ਸੱਦ ਆ ਚੁੱਕੀ ਹੈ, ਮੈਂ ਜਾਣ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਨ ਆਇਆ। ਐਸਾ ਗੁਰੂ ਕਾ ਸਿੱਖ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਗੁਰੂ ਸ਼ਬਦ ਨੂੰ ਕਮਾਇਆ, ਅੰਤਲੇ ਸਮੇਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਆਪ ਬੇਨਤੀ ਕਰਨ ਗਏ ਤੇ ਕਿਰਪਾਲੂ ਦਾਤਾਰ ਜੀ ਦਾ ਉੱਤਰ ਸੀ, ਭਾਈ ਸਾਹਿਬ ਤੁਸੀਂ ਇਸ਼ਨਾਨ ਪਾਨ ਕਰ ਅੰਮ੍ਰਿਤ ਬਾਣੀ ਦਾ ਆਪਣਾ ਨੇਮ ਨਿਭਾਓ, ਅਸੀਂ ਖੁਦ ਤੁਹਾਡੇ ਆਸਣ ਉੱਪਰ ਆਪ ਚੱਲ ਕੇ ਆਉਂਦੇ। ਭਾਈ ਗੁਰਦਾਸ ਜੀ ਨੇ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਆਪਣਾ ਜੋ ਰੋਜ਼ ਦਾ ਉਹਨਾਂ ਦਾ ਨੇਮ ਸੀ ਗੁਰੂ ਕੇ ਸ਼ਬਦ ਵਿੱਚ ਆਪਣੀ ਸੁਰਤ ਨੂੰ ਟਿਕਾਣਾ, ਨਾਮ ਦਾ ਅਭਿਆਸ ਕਰਨਾ, ਗੁਰੂ ਕੇ ਸ਼ਬਦ ਦਾ ਨਿਤ ਨੇਮ ਕਰਨਾ। ਧੰਨ ਗੁਰੂ ਹਰਗੋਬਿੰਦ ਸਾਹਿਬ ਉਸ ਨੇਮ ਨਿਭਾਉਂਦਿਆਂ ਹੋਇਆਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਕੋਲ ਗਏ ਤੇ ਭਾਈ ਸਾਹਿਬ ਨੇ ਅੰਤਲੇ ਕੁਛ ਬਚਨ ਮੇਰੇ ਕਿਰਪਾਲੂ ਦਾਤਾ ਜੀ ਨਾਲ ਕੀਤੇ। ਸਰੀਰ ਤਿਆਗਣ ਤੋਂ ਪਹਿਲੀ ਬੇਨਤੀ ਇਹ ਕੀਤੀ ਕਿ ਸੱਚੇ ਪਾਤਸ਼ਾਹ ਆਪ ਜੀ ਦੇ ਘਰ ਦੀ ਸੇਵਾ ਨਿਭਾਉਂਦਿਆਂ ਪਤਾ ਨਹੀਂ ਇਸ ਪੰਜ ਭੂਤਕ ਸਰੀਰ ਵਿੱਚ ਵਿਚਰਦਿਆਂ ਕਿਤਨੀਆਂ ਕੁ ਭੁੱਲਾਂ ਹੋਈਆਂ ਨੇ, ਆਪ ਇੱਕ ਕਿਰਪਾਲਤਾ ਕਰੋ, ਮੇਰੀਆਂ ਭੁੱਲਾਂ ਨੂੰ ਬਖਸ਼ ਦੇਵੋ, ਕਿਰਪਾ ਕਰਕੇ ਮੈਨੂੰ ਆਪਣੀ ਚਰਨ ਸ਼ਰਨ ਬਖਸ਼ਣ। ਦੂਸਰੀ ਉਹਨਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਸ ਸਰੀਰਕ ਚੋਲੇ ਨੂੰ ਜਦੋਂ ਤਿਆਗਣਾ ਹੈ ਤੇ ਚਿਖਾ ਵਿੱਚ ਰੱਖ ਕੇ ਅਗਨ ਵੀ ਤੁਸੀਂ ਕਿਰਪਾ ਕਰਕੇ ਆਪਣੇ ਹੱਥੀ ਦਿਖਾਣੀ। ਦੂਸਰੀ ਬੇਨਤੀ ਹੈ ਕਿ ਮੇਰੇ ਸਰੀਰ ਦੇ ਅੰਗੀਠੇ ਨੂੰ, ਮੇਰੀ ਇਸ ਰਾਖ ਨੂੰ ਅੰਗੀਠੇ ਨੂੰ ਸਮੇਟਣਾ ਤੇ ਬਿਆਸ ਦੇ ਜਲ ਪ੍ਰਵਾਹ ਕਰ ਦੇਣਾ। ਤੇ ਤੀਸਰੀ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿ ਮੇਰੇ ਜਾਣ ਤੋਂ ਬਾਅਦ ਮੇਰੇ ਨਾਮ ਦਾ ਕੋਈ ਦੋਹਰਾ, ਮੇਰੇ ਨਾਮ ਦੀ ਕੋਈ ਸਮਾਧ ਨਾ ਬਣੇ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੱਗੋਂ ਤਿੰਨਾਂ ਪ੍ਰਸ਼ਨਾਂ ਦਾ ਉੱਤਰ ਦਿੱਤਾ ਸੀ। ਕਹਿਣ ਲੱਗੇ, ਭਾਈ ਸਾਹਿਬ ਦੇਖੋ, ਇਹ ਨਦੀ ਦਾ ਇੱਕ ਪ੍ਰਵਾਹ ਹੈ, ਜੋ ਆਇਆ ਉਹਨੇ ਸਮੇਂ ਅਨੁਸਾਰ ਕੂਚ ਕਰਨਾ ਹੈ। ਤੁਹਾਨੂੰ ਅਸੀਂ ਆਪਣੇ ਹੱਥੀ ਚਿਖਾ ਦੇ ਉੱਪਰ ਲਾਂਬੂ ਲਾਵਾਂਗੇ, ਚਲਾਣੇ ਤੋਂ ਬਾਅਦ ਤੁਹਾਡੇ ਅੰਗੀਠੇ ਨੂੰ ਸਮੇਟ ਕੇ ਬਿਆਸ ਦੇ ਜਲ ਪ੍ਰਵਾਹ ਆਪ ਕਰਾਂਗੇ। ਤੀਸਰੀ ਬਾਤ ਰਹੀ ਕਿ ਸਾਡੇ ਜਾਣ ਤੋਂ ਬਾਅਦ ਕੋਈ ਯਾਦਗਾਰ, ਕੋਈ ਸਮਾਧ, ਕੋਈ ਦਿਓਰਾ ਨਾ ਬਣਾਏ। ਕਹਿਣ ਲੱਗੇ, ਹਕੀਕਤ ਵਿੱਚ ਜਿਹੜਾ ਜੀਵਨ ਆਪ ਜੀ ਕਮਾ ਚੱਲੇ ਹੋ, ਅਸਲ ਵਿੱਚ ਇਹ ਦਿਓਰਿਆਂ ਦਾ, ਸਮਾਧਾਂ ਦਾ, ਯਾਦਗਾਰਾਂ ਦਾ ਮੁਥਾਜ ਨਹੀਂ। ਕਿਉਂਕਿ ਜੇ ਗੁਰੂ ਕੇ ਸ਼ਬਦ ਨੂੰ ਅਸੀਂ ਜੁਗੋ ਜੁਗ ਅਟਲ ਕਹਿੰਦੇ ਹਾਂ, ਜਿੱਦਣ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀ ਗੱਲ ਚੱਲੇਗੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਣ ਦੀ ਗੱਲ ਚੱਲੇਗੀ, ਉਸ ਦਿਨ ਸਭ ਤੋਂ ਪਹਿਲਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਆਪ ਜੀ ਦਾ ਨਾਮ ਆਵੇਗਾ। ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੁਗੋ ਜੁਗ ਅਟਲ ਹੈ
ਤੇ ਹਕੀਕਤ ਵਿੱਚ ਇਸ ਬਾਣੀ ਨੂੰ ਲਿਖਣ ਵਾਲਾ ਵੀ ਜੁਗੋ ਜੁਗ ਅਟਲ ਹੋ ਗਿਆ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਆਪ ਇਕਾਗਰਤਾ ਨਾਲ ਸਰਵਣ ਕਰਿਓ। ਹਜ਼ੂਰ ਨੇ ਇੱਕ ਬਚਨ ਕਿਹਾ ਹੈ ਜੋ ਮੈਂ ਬੇਨਤੀ ਕੀਤੀ, ਬਾਣੀ ਲਿਖਣ ਵਾਲਾ ਵੀ ਜੁਗੋ ਜੁਗ ਅਟਲ ਹੈ, ਉਹ ਕਿਵੇਂ? ਹਜ਼ੂਰ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਲੋਕ ਵਿੱਚ ਕਿਰਪਾ ਕੀਤੀ, ਕਹਿੰਦੇ ਨੇ ਕਾਗਜ਼ ਤਾਂ ਅਨੇਕਾਂ ਅਸੀਂ ਸਵੇਰ ਤੋਂ ਸ਼ਾਮ ਤੱਕ ਵਰਤਨੇ ਆ, ਪਰ ਉਸ ਕਾਗਜ਼ ਨੂੰ ਧਨ ਕਹਿ ਜਿਸ ਕਾਗਜ਼ ਦੇ ਉੱਪਰ ਪਿਆਰੇ ਪ੍ਰੀਤਮ ਦੀ ਸਿਫਤ ਲਿਖੀ ਗਈ ਹੈ। ਕਹਿਣ ਲੱਗੇ ਅਸੀਂ ਕਲਮਾ ਪਤਾ ਨੀ ਆਪਣੀ ਜ਼ਿੰਦਗੀ ਵਿੱਚ ਕਿਤਨੀਆਂ ਕੁ ਵਰਤੀਆਂ, ਉਸ ਕਲਮ ਨੂੰ ਧਨ ਕਹਿ ਜਿਸ ਕਲਮ ਨਾਲ ਮੇਰੇ ਪ੍ਰੀਤਮ ਦੀ ਧੁਰ ਕੀ ਬਾਣੀ ਲਿਖੀ ਲੈ ਗਈ। ਪਤਾ ਨੀ ਕਿਤਨੀਆਂ ਦਵਾਤਾਂ ਤੇ ਕਿਤਨੀ ਸ਼ਾਹੀ ਆਪਾਂ ਵਰਤੀ, ਪਰ ਉਸ ਦਵਾਤ ਨੂੰ ਉਸ ਸ਼ਾਹੀ ਨੂੰ ਧਨ ਕਹਿ ਜਿਸ ਨਾਲ ਗੁਰੂ ਕੇ ਬਚਨ ਲਿਖੇ ਗਏ। ਕੇਵਲ ਸ਼ਾਹੀ ਦਵਾਤ ਕਲਮ ਕਾਗਜ਼ੀ ਧਨ ਨਹੀਂ, ਉਸ ਲਿਖਣ ਵਾਲੇ ਦੇ ਚਰਨਾਂ ਵਿੱਚ ਨਮਸਕਾਰ ਕਰ ਜਿਸ ਨੇ ਸੱਚ ਨੂੰ ਲਿਖਿਆ, ਤੇ ਸਮਰੱਥ ਗੁਰੂ ਦਾ ਸ਼ੁਕਰਾਨਾ ਕਰ ਜਿਨੇ ਆਪਣੇ ਕੋਲ ਬਿਠਾ ਕੇ ਇਸ ਲਿਖਾਰੀ ਤੋਂ ਸੱਚ ਲਿਖਾਇਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਆ, ਧੰਨ ਸੋ ਕਾਗਜ਼ ਕਲਮ ਧੰਨ, ਧੰਨ ਭਾਂਡਾ ਧੰਨ ਮਸ, ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਕਾਗਜ਼ ਵੀ ਧੰਨ, ਕਲਮ ਵੀ ਧੰਨ, ਲਿਖਾਰੀ ਵੀ ਧੰਨ, ਸਿਆਹੀ ਵੀ ਧੰਨ, ਤੇ ਲਿਖਾਣ ਵਾਲੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਆਪ ਵੀ ਧੰਤਾ ਜੋ ਉਸ ਮਹਾਨ ਗੁਰੂ ਕੇ ਸਿੱਖ ਦੇ ਰਸਨਾ ਤੋਂ ਉਚਾਰਨ ਕੀਤੇ ਹੋਏ ਬਚਨ ਆਪ ਜੀ ਨੇ ਸਰਵਣ ਕੀਤੇ। ਇਸ ਪੌੜੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਰੋਸ਼ਨੀ ਵਿੱਚ ਵਿਚਾਰੀਏ ਤੇ ਮੇਰਾ ਖਿਆਲ ਹੈ ਜੇ ਹਰ ਮਨੁੱਖ ਆਪਣੀ ਜ਼ਿੰਦਗੀ ਵਿੱਚ ਇਸ ਸ਼ਬਦ ਨੂੰ ਕਮਾਉਣ ਦਾ ਯਤਨ ਕਰੇ ਤੇ ਇਹਦੇ ਅੰਦਰ ਦੀ ਭਟਕਣਾ ਆਪਣੇ ਆਪ ਹੀ ਮਿਟ ਜਾਏਗੀ। ਭਾਈ ਸਾਹਿਬ ਦੀ ਪੌੜੀ ਹੈ ਕਿ ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕਰਨ ਸੁਣ ਰੋਵਣ ਤੈ ਹਾਸੇ, ਸਾਧੀ ਜੀਵ ਨਾ ਰੱਜਿਆ ਕਰ ਭੋਗ ਬਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ। ਤੇ ਅਗਲਾ ਬਚਨ ਸੀ ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ, ਪੀਰ ਮੁਰੀਦਾਂ ਪਿਰਹੜੀ ਸੱਚੀ ਰਹਿ ਰਾਸੇ। ਹੁਣ ਅੱਖਾਂ ਦਾ ਕੰਮ ਕੇਵਲ ਦੇਖਣਾ ਹੈ, ਜ਼ਬਾਨ ਦਾ ਕੰਮ ਕੇਵਲ ਬੋਲਣਾ ਹੈ, ਕੰਨਾਂ ਦਾ ਕੰਮ ਕੇਵਲ ਸੁਣਨਾ ਹੈ, ਨਾਸਗਾ ਦਾ ਕੰਮ ਕੇਵਲ ਗੰਧ ਤੇ ਸੁਗੰਧ ਨੂੰ ਜਾਣਨਾ ਹੈ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਇਹ ਇਨਸਾਨ ਕਦੀ ਆਪਣੇ ਸਰੀਰ ਵੱਲ ਝਾਤੀ ਮਾਰ ਕੇ ਦੇਖ, ਜਨਮ ਤੋਂ ਲੈ ਕੇ ਮਰਨ ਤੱਕ ਪਤਾ ਨੀ ਇਹਨਾਂ ਅੱਖਾਂ ਨੇ ਕਿਤਨੇ ਕੁ ਚੋਜ ਤਮਾਸ਼ੇ ਦੇਖੇ। ਅੱਖਾਂ ਦੀ ਜੋਤ ਤਾਂ ਚਲੀ ਗਈ ਪਰ ਅੱਖਾਂ ਦੀ ਦੇਖ ਦੇਖ ਕੇ ਅਜੇ ਤ੍ਰਿਪਤੀ ਨਹੀਂ ਹੋਈ। ਬੋਲ ਬੋਲ ਕੇ ਜ਼ਬਾਨ ਚਲੀ ਗਈ, ਸਵਾਦ ਚੱਖ ਚੱਖ ਕੇ ਰਸਨਾ ਦਾ ਬਲ ਚਲਾ ਗਿਆ ਪਰ ਰਸਨਾ ਅਜੇ ਤੱਕ ਰੱਜੀ ਨਹੀਂ। ਕੰਨ ਸੁਣ ਸੁਣ ਕੇ ਬੋਲੇ ਹੋ ਗਏ ਪਰ ਕੰਨ ਅਜੇ ਤੀਕਰਾ ਤ੍ਰਿਪਤ ਨਹੀਂ ਹੋਏ। ਪਿਆਰਿਆ ਤੂੰ ਇਸ ਸੰਸਾਰ ਵਿੱਚ ਕਈ ਸਾਲ ਜੀ ਕੇ ਗਿਓ ਪਰ 100-150 ਸਾਲ ਜੀਣ ਤੋਂ ਬਾਅਦ ਵੀ ਬੰਦੇ ਦਾ ਚਿੱਤ ਨਹੀਂ ਕਰਦਾ ਮੈਨੂੰ ਮੌਤ ਆ ਜਾਏ, ਇੰਨਾ ਜੀ ਕੇ ਵੀ ਰੱਜਦਾ ਨਹੀਂ। ਤੇ ਭਾਈ ਸਾਹਿਬ ਕਹਿੰਦੇ ਨੇ ਜੇ ਅਸਲੀ ਜ਼ਿੰਦਗੀ ਜੀਣੀ ਹੈ ਤੇ ਆਪਣੇ ਗੁਰੂ ਕਾ ਪੱਲਾ ਪਕੜ ਲੈ, ਗੁਰੂ ਤੈਨੂੰ ਉਹ ਰਾਸ ਪੂੰਜੀ ਦੇਣਗੇ ਜਿਹੜੀ ਤੇਰੇ ਅੰਦਰ ਨੂੰ ਤ੍ਰਿਪਤੀ ਦੇਗੀ। ਅੱਖਾਂ ਨਾਲ ਅਸੀਂ ਦੇਖਨੇ ਆ, ਕੰਨਾਂ ਨਾਲ ਸੁਣਨੇ ਆ, ਜੀਭ ਨਾਲ ਬੋਲਨੇ ਆ। ਮੈਂ ਇੱਕ ਬੇਨਤੀ ਕਰਾਂ ਕਿ ਜੋ ਕੁਝ ਸਾਡੇ ਮਨ ਵਿੱਚ ਖਲਬਲੀ ਪੈਦਾ ਹੁੰਦੀ ਹੈ, ਬਾਣੀ ਦਾ ਮਤਲਬ, ਸ਼ਬਦ ਦਾ ਮਤਲਬ, ਨਾਮ ਦਾ ਮਤਲਬ, ਸਤ ਸੰਗਤ ਦਾ ਅਰਥ ਇਹ ਵੇ ਕਿ ਸਾਡੇ ਅੰਦਰ ਨੂੰ ਕਿਤੇ ਪੂਰਨ ਟਿਕਾ ਮਿਲ ਜਾਏ। ਪਰ ਜਦੋਂ ਅਸੀਂ ਆਪਣੇ ਨੇਤਰ ਬੰਦ ਕਰਨੇ ਆ, ਅੱਖਾਂ ਬੰਦ ਕਰਕੇ ਗਿਰਵਾਨ ਵੀ ਝਾਤੀ ਮਾਰਨੇ ਆ, ਤੇ ਕਈ ਵਾਰੀ ਆਪਣੇ ਅੰਦਰੋਂ ਝਾਤੀ ਮਾਰ ਕੇ ਜੋ ਦਿਸਦਾ ਹੈ ਉਹਨੂੰ ਦੇਖ ਕੇ ਅੰਦਰ ਕਲਪ ਜਾਂਦਾ ਹੈ, ਕਿਉਂਕਿ ਤਕਰੀਬਨ 83% ਵਕਾਰ ਇਹਨਾਂ ਅੱਖਾਂ ਰਾਹੀਂ ਸਾਡੇ ਮਨ ਵਿੱਚ ਪ੍ਰਵੇਸ਼ ਕਰਦੇ। ਇੰਦਰੇ ਭਾਵੇਂ ਇਹ ਵੱਖ ਵੱਖ ਨੇ ਪਰ ਇਹਨਾਂ ਸਾਰੇ ਇੰਦਰੀਆਂ ਦਾ ਸਵਾਦ ਮਾਨਣ ਵਾਲਾ ਕੇਵਲ ਮਨ ਹੈ। ਭਾਈ ਸਾਹਿਬ ਨੇ ਆਪਣੀ ਰਚਨਾ ਵਿੱਚ ਇੱਕ ਬਚਨ ਕਿਹਾ ਹੈ, ਕਹਿੰਦੇ ਨੇ ਜਦੋਂ ਅਸੀਂ ਅੱਖਾਂ ਨਾਲ ਦੇਖਨੇ ਆ ਤੇ ਅੱਖਾਂ ਨਾਲ ਦੇਖ ਕੇ ਕਦੀ ਅਸੀਂ ਇਹ ਨਹੀਂ ਕਹਿੰਦੇ ਕਿ ਮੇਰੀਆਂ ਅੱਖਾਂ ਅੱਜ ਤੈਨੂੰ ਦੇਖ ਕੇ ਖੁਸ਼ ਹੋ ਗਈਆਂ। ਆਪਾਂ ਕਹਿੰਦੇ ਆ ਕਿ ਇਸ ਬੰਦੇ ਨੂੰ ਦੇਖ ਕੇ ਅੱਜ ਮੇਰਾ ਮਨ ਬੜਾ ਪ੍ਰਸੰਨ ਹੋਇਆ, ਦੇਖਿਆ ਅੱਖਾਂ ਨੇ
ਤੇ ਪ੍ਰਸੰਨਤਾ ਮਨ ਨੂੰ ਮਿਲ ਗਈ। ਸੁਣਦੇ ਅਸੀਂ ਕੰਨਾਂ ਨਾਲ ਤੇ ਸੁਣਨ ਤੋਂ ਬਾਅਦ ਕਹਿੰਦੇ ਹਾਂ ਅੱਜ ਤੇਰੇ ਬਚਨ ਸੁਣ ਕੇ, ਅੱਜ ਤੇਰੀਆਂ ਗੱਲਾਂ ਸੁਣ ਕੇ ਮੇਰਾ ਮਨ ਖੇੜੇ ਵਿੱਚ ਆ ਗਿਆ। ਸੁਣਨ ਦਾ ਵਿਸ਼ਾ ਕੰਨਾਂ ਦਾ ਹੈ, ਪਰ ਪਿਆਰਿਓ ਜਿਹੜਾ ਖੇੜਾ ਮਾਣਦਾ ਪਿਆ ਉਹ ਮਨ ਹੈ। ਅੱਖਾਂ ਦਾ ਸਵਾਦ ਵੀ ਮਨ ਭੋਗਦਾ ਹੈ, ਕੰਨਾਂ ਦਾ ਸਵਾਦ ਵੀ ਮਨ ਮਾਣਦਾ ਹੈ, ਜੀਭ ਦੇ ਰਸ ਨੂੰ ਵੀ ਮਨ ਭੋਗਦਾ ਹੈ। ਸੱਚ ਜਾਣੋ ਕਿ ਇੱਕ ਮਨ ਸਾਰੀਆਂ ਇੰਦਰੀਆਂ ਦੇ ਉੱਤੇ ਆਪਣਾ ਪ੍ਰਭਾਵ ਪਾਈ ਬੈਠਾ ਹੈ। ਜੋ ਕੁਝ ਅਸੀਂ ਇੰਦਰੀਆਂ ਨਾਲ ਕਰਨੇ ਆ, ਹਕੀਕਤ ਵਿੱਚ ਇਸ ਇੰਦਰੀਆਂ ਦੇ ਅੰਤਰੀਵ ਰਸ ਨੂੰ ਮਨ ਜਿਹੜਾ ਉਹ ਦਿਨ ਰਾਤ ਮਾਣਦਾ ਪਿਆ। ਅੱਖਾਂ ਨਾਲ ਦੇਖਨੇ ਆ, ਪਰ ਅੱਖਾਂ ਦੇਖ ਦੇਖ ਕੇ ਰਚੀਆਂ ਨਹੀਂ। ਜੀਭ ਸਵਾਦ ਲੈ ਕੇ ਤ੍ਰਿਪਤ ਨਹੀਂ ਹੋਈ, ਕੰਨ ਜਿਹੜੇ ਨੇ ਉਹ ਰਚੇ ਨਹੀਂ। ਇੱਕ ਬੇਨਤੀ ਕਰਦਿਆਂ ਕਿ ਕਮਜ਼ੋਰ ਜ਼ਰੂਰ ਹੋ ਗਏ ਨੇ, ਪਰ ਅੰਦਰ ਦੀ ਤ੍ਰਿਪਤੀ ਨਹੀਂ ਹੋਈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚ

ਅੱਖਾਂ ਨਾਲ ਦੇਖਿਆ ਸਭ ਕੁਝ, ਪਰ ਪਿਆਰਿਓ ਅੱਖਾਂ ਮਰਦੇ ਸਮੇਂ ਤੱਕ ਨਾਲ ਨਹੀਂ ਨਿਭੀਆਂ। ਸਰੀਰ ਦੇ ਵਿੱਚ ਜੋਤ ਜਿੰਦ ਅਜੇ ਮੌਜੂਦ ਹੈ, ਪਰ ਅੱਖਾਂ ਦੀ ਜੋਤ ਪਹਿਲਾਂ ਚਲੀ ਗਈ। ਸਰੀਰ ਅਜੇ ਮੰਜੇ ਤੇ ਪਿਆ, ਸੁਣਨ ਵਾਲੇ ਕੰਨਾਂ ਦੀ ਸ਼ਕਤੀ ਪਹਿਲਾਂ ਹੀ ਖਤਮ ਹੋ ਗਈ। ਸਰੀਰ ਅਜੇ ਘਰ ਵਿੱਚ ਪਿਆ ਹੈ, ਬੋਲਣ ਵਾਲੀ ਜੀਭ ਦੀ ਤਾਕਤ ਚਲੀ ਗਈ। ਤੇ ਬਾਬਾ ਸਾਹਿਬ ਜੀ ਨੇ ਬਾਣੀ ਵਿੱਚ ਫੁਰਮਾਇਆ, ਕਹਿਣ ਲੱਗੇ ਮੈਂ ਹੈਰਾਨ ਹੋ ਗਿਆ ਇਹਨਾਂ ਇੰਦਰੀਆਂ ਤੋਂ, ਇਹਨਾਂ ਅੱਖਾਂ ਨੂੰ ਮੈਂ ਪਰਾਏ ਤਨ ਤੇ ਪਰਾਏ ਧਨ ਵਿੱਚ ਖਚਤ ਰੱਖਿਆ, ਇਹਨਾਂ ਕੰਨਾਂ ਨੂੰ ਦਿਨ ਰਾਤ ਗੰਧਨ ਵੈਣ ਤੇ ਨਿੰਦਿਆ ਚੁਗਲੀ ਸੁਣਾਈ, ਇਸ ਜ਼ਬਾਨ ਨੂੰ ਦੁਨੀਆਂ ਦਾ ਰਸ ਦਿੱਤਾ, ਪਰ ਮੇਰੇ ਸ਼ਰੀਰ ਨੇ ਉਸ ਵੇਲੇ ਢਾ ਮਾਰੀ ਕਿ ਜਦੋਂ ਮੇਰੇ ਸ਼ਰੀਰ ਦੇ ਮਰਨ ਤੋਂ ਪਹਿਲਾਂ ਸੁੱਖ ਮਾਨਣ ਵਾਲੇ ਮੇਰੇ ਇੰਦਰੀਆਂ ਦੀ ਮੌਤ ਹੋ ਗਈ। ਪਿਆਰਿਓ, ਇੰਦਰੇ ਸੁੱਖ ਮਾਣਦੇ ਨੇ ਪਰ ਨਾਲ ਨਿਭਦੇ ਨਹੀਂ। ਬਾਬਾ ਜੀ ਦਾ ਸਲੋਕ ਆਉਂਦਾ, ਕਹਿਣ ਲੱਗੇ ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ। ਹੁਣ ਚੱਬਣ ਦਾ ਅਖਰੀ ਅਰਥ ਏ ਚੱਬਣਾ ਦੰਦ, ਦੰਦ ਜਨਮ ਤੋਂ ਬਾਅਦ ਮਿਲੇ ਨੇ। ਇਹਨਾਂ ਦੰਦਾਂ ਨਾਲ ਦੁਨੀਆਂ ਭਰ ਦੇ ਪਦਾਰਥ ਅਸੀਂ ਚਬਾ ਕੇ ਆਨੰਦ ਮਾਣਿਆ, ਪਰ ਕਿਤਨਾ ਕੁ ਦੁੱਖ ਲੱਗਾ ਜਿਨ੍ਹਾਂ ਦੰਦਾਂ ਨਾਲ ਅਸੀਂ ਦੁਨੀਆਂ ਭਰ ਦੇ ਪਦਾਰਥ ਮਾਣੇ, ਉਹ ਦੰਦ ਜਿਹੜੇ ਨੇ ਮੌਤ ਤੋਂ ਪਹਿਲਾਂ ਹੀ ਮੂੰਹ ਦਾ ਸਾਥ ਛੱਡ ਕੇ ਚਲੇ ਗਏ। ਚੱਬਣ, ਹੁਣ ਅਗਲਾ ਬਚਨ ਏ ਚੱਲਣ। ਚੱਲਣ ਦਾ ਅਖਰੀ ਅਰਥ ਏ ਪੈਰ। ਇਹ ਪੈਰ ਜਨਮ ਨਾਲ ਸਾਨੂੰ ਮਿਲੇ ਨੇ, ਪਰ ਕਿੰਨੀ ਤਰਸਯੋਗ ਹਾਲਤ ਹੈ ਕਿ ਅਜੇ ਮੌਤ ਨਹੀਂ ਆਈ ਪਰ ਪੈਰਾਂ ਵਿੱਚ ਚੱਲਣ ਵਾਲੀ ਤਾਕਤ ਦੀ ਪਹਿਲਾਂ ਹੀ ਮੌਤ ਹੋ ਗਈ ਹੈ। ਚੱਬਣ, ਦੰਦ ਚਲੇ ਗਏ, ਚੱਲਣ ਵਾਲੇ ਪੈਰ ਚਲੇ ਗਏ, ਤੇ ਬਾਬਾ ਸਾਹਿਬ ਜੀ ਨੇ ਤਾਂ ਇੱਕ ਬਚਨ ਆਪਣੀ ਜ਼ਿੰਦਗੀ ਵਿੱਚ ਜੋ ਵਾਪਰਿਆ ਉਹਨੂੰ ਬਾਣੀ ਵਿੱਚ ਬਿਆਨ ਕੀਤਾ। ਕਹਿਣ ਲੱਗੇ ਇਹਨਾਂ ਪੈਰਾਂ ਨਾਲ ਪਤਾ ਨਹੀਂ ਕਿਤਨਾ ਕੁ ਸਬਰ ਕੀਤਾ ਹੈ। ਜੇ ਸੈਂਕੜੇ ਕੋਹ ਦੀ ਕਿਸੇ ਦੂਰ ਦੀ ਗੱਲ ਕਰਨੀ ਤੇ ਜਵਾਨੀ ਵੇਲੇ ਇੱਕੋ ਗੱਲ ਕਹਿਣੀ ਕਿ ਕੋਈ ਬਾਤ ਨਹੀਂ, ਮੈਂ ਤਾਂ ਇੱਕ ਸਾਹ ਵਿੱਚ ਹੀ ਪਹਾੜ ਦੇ ਸ਼ਿਖਰ ਤੇ ਪਹੁੰਚ ਜਾਣਾ। ਕਹਿਣ ਲੱਗੇ ਹੇ ਰੱਬ ਜੀ, ਯਾ ਖੁਦਾ, ਜਿਨ੍ਹਾਂ ਪੈਰਾਂ ਨਾਲ ਮੈਂ ਸੈਂਕੜੇ ਕੋਹ ਪੈਦਲ ਚੱਲਦਾ ਰਿਹਾ, ਅੱਜ ਕਿੰਨੇ ਬੇਵਫਾ ਪੈਰ ਨਿਕਲੇ। ਸਰਾਣੇ ਮੇਰੇ ਪਾਣੀ ਦਾ ਕੁੱਜਾ ਪਿਆ ਹੈ, ਆਵਾਜ਼ ਦੇਖ ਕੇ ਕਹਿੰਦਾ ਮੇਰੇ ਮੂੰਹ ਵਿੱਚ ਕੋਈ ਪਾਣੀ ਦਾ ਘੁੱਟ ਪਾ ਦਿਓ। ਤੇ ਅੱਗੋਂ ਉੱਤਰ ਮਿਲਦਾ, ਬਾਬਾ ਪਾਣੀ ਤਾਂ ਤੇਰੇ ਸਿਰਾਣੇ ਰੱਖਿਆ ਹੈ। ਕਹਿਣ ਲੱਗੇ ਪੈਰਾਂ ਵੱਲ ਦੇਖ ਕੇ ਮੇਰੀਆਂ ਭੁੱਬਾਂ ਨਿਕਲ ਗਈਆਂ, ਉਹ ਪੈਰ ਜਿਹੜੇ ਸੈਂਕੜੇ ਕੋ ਪੈਦਲ ਦੌੜਦੇ ਸਨ, ਅੱਜ ਉੱਠ ਕੇ ਪਾਣੀ ਦਾ ਘੁੱਟ ਵੀ ਸਿਰਾਣਿਓ ਨਹੀਂ ਪੀ ਸਕਦੇ, ਪੈਰ ਵੀ ਚਲੇ ਗਏ। ਮੈਂ ਸਿਰਫ ਉਹ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਸ਼ਬਦ ਤਕਰੀਬਨ ਦਰਬਾਰ ਸਾਹਿਬ ਤੋਂ ਭਾਈ ਸਾਹਿਬ ਪੜ੍ਹਦੇ ਨੇ, ਆਖਿਰ ਇਸ ਪੌੜੀ ਦਾ ਭਾਵ ਕੀ ਹੈ। ਕਈ ਬਚਨ ਐਸੇ ਨੇ ਜਿਹੜੇ ਅਸੀਂ ਸੁਣਦੇ ਜ਼ਰੂਰ ਹਾਂ ਪਰ ਉਹਨਾਂ ਦੇ ਅਰਥ ਭਾਵਾਂ ਵੱਲ ਚਲੀਏ। ਭਾਈ ਸਾਹਿਬ ਉਹਨਾਂ ਨੇ ਕੀਰਤਨ ਵਿੱਚ ਇੱਕ ਸ਼ਬਦ ਹੋਰ ਪੜ੍ਹਿਆ, ਮੈਂ ਇੱਕ ਖਿਨ ਵਿੱਚੋਂ ਨਿਕਲਣ ਲੱਗਾ। ਉਹ ਸਲੋਕ ਤੁਸੀਂ ਸਰਵਣ ਕੀਤਾ, ਜਿਨ ਕੈ ਪੱਲੇ ਧਨ ਵਸੈ ਤਿਨਕਾ ਨਉ ਫਕੀਰ। ਭਾਵਾਂ ਵਿਸ਼ਾ ਮੈਂ ਕੁਛ ਹੋਰ ਬੋਲਣਾ ਸੀ। ਇਹ ਸ਼ਬਦ ਮੇਰੇ ਸਮਕਸ਼ ਆਏ ਤੇ ਚਿੱਤ ਵਿੱਚ ਆਇਆ ਜੋ ਕੀਰਤਨ ਵਿੱਚ ਸੁਣਿਆ ਉਹਦੀ ਵਿਚਾਰ ਹੀ ਕੀਤੀ ਜਾਏ। ਹੁਣ ਇਹਦੇ ਅਰਥ ਕੀ ਨੇ? ਜਿਨ ਕੈ ਪੱਲੇ ਧਨ ਵਸੈ ਤਿਨਕਾ ਨਉ ਫਕੀਰ। ਇਹ ਸਲੋਕ ਆਰੰਭ ਹੁੰਦਾ, ਸ਼ਰਮ ਧਰਮ ਦੋਇ ਨਾਨਕਾ, ਜੇ ਧਨ ਪੱਲੇ ਪਾਏ ਸੋ ਧਨ ਮਿੱਤਰ ਨਾ ਕਾਂਢੀਐ, ਜਿਤ ਸਿਰ ਚੋਟਾਂ ਖਾਏ ਜਿਨ ਕੈ ਪੱਲੇ ਧਨ ਵਸੈ ਤਿਨਕਾ ਨਉ ਫਕੀਰ। ਪਰ ਸਾਈ ਜੀ, ਜਿਸ ਕੈ ਖਿਰਦੈ ਤੂੰ ਵਸੈ ਤੇ ਨਰ ਗੁਣੀ ਗਹੀ। ਇਹਦੇ ਅਰਥ ਜਦੋਂ ਕਰੀਏ, ਧਨ ਸ਼ਬਦ ਆਇਆ ਗੁਰੂ ਗ੍ਰੰਥ ਸਾਹਿਬ ਵਿੱਚ, ਧਨ ਸ਼ਬਦ ਦੇ ਅਰਥ ਇੱਕ ਨਹੀਂ ਹੋਣਗੇ। ਉਚਾਰਨ ਇੱਕ ਹੋ ਸਕਦਾ ਹੈ ਪਰ ਅਰਥ ਇੱਕ ਨਹੀਂ ਹੋਣਗੇ। ਬਾਣੀ ਪੜ੍ਹਨ ਵਾਲਿਆਂ ਗੁਰਮੁਖਾਂ ਨੂੰ ਪਤਾ ਹੈ, ਧਨ ਦਾ ਅਰਥ ਗੁਰੂ ਗ੍ਰੰਥ ਸਾਹਿਬ ਵਿੱਚ ਇਸਤਰੀ ਵੀ ਆਇਆ ਹੈ, ਧਨ ਦਾ ਅਰਥ ਗੁਰੂ ਗ੍ਰੰਥ ਸਾਹਿਬ ਵਿੱਚ ਸਰੀਰ ਵੀ ਆਇਆ ਹੈ, ਧਨ ਦਾ ਅਰਥ ਦੁਨੀਆਂ ਦੇ ਧਨ ਦੌਲਤ ਵੀ ਆਈ ਹੈ, ਧਨ ਦਾ ਅਰਥ ਨਾਮ ਵੀ ਆਇਆ ਹੈ ਤੇ ਧਨ ਦਾ ਅਰਥ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਬਾਸ਼ ਵੀ ਆਇਆ। ਮੈਂ ਇੱਕ ਇੱਕ ਪ੍ਰਮਾਣ ਸੰਖੇਪ ਜਿਹਾ ਅਰਜ਼ ਕਰਦੇ ਹਾਂ। ਜਦੋਂ ਅਸੀਂ ਬਚਨ ਪੜ੍ਹਨੇ ਆ, ਧਨ ਕਹੈ ਤੂੰ ਵਸ ਮੈਂ ਨਾਲੇ, ਮਾਰੂ ਰਾਗ ਹੈ, ਧਨ ਗੁਰੂ ਅਰਜੁਨ ਦੇਵ ਕਿਰਪਾਲੂ ਦੇ ਬਚਨ। ਧਨ ਕਹੈ ਤੂੰ ਵਸ ਮੈਂ ਨਾਲੇ, ਇੱਥੇ ਧਨ ਦਾ ਅਰਥ ਹੈ ਕਾਇਆ ਸਰੀਰ, ਕਾਇਆ ਰੂਪੀ ਇਸਤਰੀ। ਧਨ ਕਹੈ ਤੂੰ ਵਸ ਮੈਂ ਨਾਲੇ, ਪ੍ਰਹਿ ਸੁਖਵਾਸੀ ਬਾਲ ਗੋਪਾਲੇ। ਜਦੋਂ ਅਸੀਂ ਬਚਨ ਪੜ੍ਹਨੇ ਆ, ਧਰਨ ਫਿਰ ਇਹ ਨਾ ਆਖੀਅਨ, ਉੱਥੇ ਧਨ ਦਾ ਅਰਥ ਇੱਕ ਸੁਹਾਗਣ ਇਸਤਰੀ। ਜਦੋਂ ਅਸੀਂ ਬਚਨ ਪੜ੍ਹਨੇ ਆ ਕਿ ਵਡਿਆਈ ਗੁਰਮੁਖ ਦੇ

हर पावे सोई गुरमुख नानक आराध्या सब आखो धन धन धन गुरसोई ओथे धन का अर्थ शाबाश कहो गुरु नू धन कहो धन का अर्थ इस्त्री धन का अर्थ काया धन का अर्थ शाबाश ते जदो असी बचन पढ़ने काचा धन संचय मूर्ख गावार ओथे धन का अर्थ दुनिया दे टके ते जदो असी पढ़ने ए धन अखुट नान खुटे ना जाए ओथे धन का अर्थ नाम धन। गुरु ग्रंथ साहिब दी इस तुक नू शलोक दे अर्थां नू समझो। आप सियाणे बैठे हो बाणी दे वक्ते हो बाणी दे सरोते हो ते शब्द चौंकी दा अर्थ भी ए जदो ए नाम मेरे सामने आया शब्द चौंकी जथा हुण चौंकी दा अर्थ की हुंदा है आप सब नू पता है। अरदास विच भी सी शब्द पढ़ने हो कि चौंकियां झंडे गूंगे जुगो जुग अटल। चौंकी दा अर्थ की है ते नाम बड़ा ढुकवा तुसी रखिया इनू खुशामद ना समझियो। शब्द चौंकी रब मेर करे जिस सिख दी चौंकी शब्द बन जाएगा ओनू मेरा गुरु कदी तत्ती वाह नहीं रखन दिंदा। चौंकी दा अखरी अर्थ की है चौंकी दा अखरी अर्थ की है। आप जे भी कहिंदे हो कीर्तन दीआं चौंकियां आसा की वार की चौंकी बिलावल दी चौंकी सोदर दी चौंकी कल्याण दी चौंकी हुण चौंकी दे अर्थ कई ने। एक ते चौंकी दा अखरी अर्थ है चौंपड़ी। एदा भाव सी जदो हरिमंदर साहिब विच कीर्तन हुंदा सी पुरातन बजुर्गां नूं पता है उदो तीन गुरु के सिख नहीं उदो चार गुरु के सिख जिहड़े सन हजूरी विच बैठ के कीर्तन करदे सन ओ चार सिखां दे कीर्तन करन नूं भी चौंकी कहा जांदा सी। चार जने बहना कीर्तन करना ओ भी चौंकी है। तुसी एक शब्द होर वरतदे हो आ बाहर असी देखने आ कि फलानी थां ते पुलिस दी चौंकी है यह शब्द उहदे नाल बिल्कुल ढुकदा है। चौंकी दा अखरी अर्थ है पहरेदारी चौंकी दा अखरी अर्थ है रखवाला। जदों असी गुरु ग्रंथ साहिब दी बाणी पढ़ने आ ते गुरु ग्रंथ साहिब कहिंदे ने भलिया जे तू अपने अंदर नूं सुरक्षा रखना चाहना है ते गुरु दी शब्द दी चौंकी दा आसरा लै। जिन्हां कोल शब्द दी चौंकी होवे उन्हां दे नेड़े जमदूत भी कदी नहीं आउंदा। असी एक बचन पढ़ने हां गुर का शब्द रखवारे चौंकी चौगिर्द हमा है। गुरु दा शब्द मेरा रखवाला है ते गुरु दे शब्द दी चौंकी मेरा साथ देंदी है। एक बचन तुसी होर मैं बेनती करदा जावां कि गुरु ग्रंथ साहिब दी बाणी ते आधारित आपां कहिंदे हां चौंकियां जुगो जुग अटल होण। मैं पिछले दिन बाबा साहिब जी का जीवन बाबा बुढ़ा साहिब का जीवन कथा विच बयान करदे एक बेनती कीती सी जदों सिखा तू शब्द दी चौंकी कढ़ना है उदो कदी भुली ना इस चौंकी दे आरंभता करते ने बाबा बुढ़ा साहिब जी। बाबा बुढ़ा साहिब ग्वालियर गए ने ते हर थां मैं बेनती करना असी लोग ज्यों ज्यों साडी उम्र ढलदी है मैनू खिमा करो कीर्तन कथा बाणी पढ़ने त्यों त्यों संगत सुन वाली साडे तो बेरुखी हो जाती है। तुहाडा सब दा तजर्बा है असी कहने पहला बड़ा आनंद सी पर हुण रस क्यों नहीं रहा हुण स्वाद कोई नहीं की कारण कि साडी उम्र ढलदी है ते अंदरों रस सुकदा है ते बाबा बुढ़ा साहिब जी की ज्यों ज्यों उम्र ढलदी है त्यों त्यों उन्हां दे अंदर रस होर उमगदा होर पैदा हुंदा है। ते मैं बेनती कीती सी इस गुरु के लाल दे जीवन नू कदी पढ़ियो गुरमुखो 130 साल इस फानी संसार ते ए महापुरुष जी के गए ने बाबा बुढ़ा साहिब जी तकरीबन 125 साल जी के गए ने 12 साल दी उम्र विच गुरु नानक साहिब नू मिले ने 113 साल इन्हां ने केवल सिक्खी कमाई है एक दो साल नहीं 113 साल गुरु नानक साहिब तो लैके रमदास दी धरती तक 113 साल सिक्खी कमाई असी लोग जिस उम्र विच कहने के रिटायर हो गया एदी उम्र 90 तो उत्ते चली गई। गुरमुखो जिस दिन गुरु ग्रंथ साहिब दा प्रकाश पहला कीता उस दिन बाबा बुढ़ा साहिब जी दी उम्र 98 साल दी सी। 98 साल दा महापुरुष गुरु ग्रंथ साहिब दा ग्रंथी साहिब बनिया गल उम्र दी नहीं उन्हां 98 सालां विच इस महापुरुष ने रोम रोम गुरु की बाणी जी के देख ली सी। केवल पढ़ी नहीं इन्हां ने गुरु की बाणी नूं जिया है।
98 ਸਾਲ ਦੀ ਉਮਰ ਵਿੱਚ ਬਾਬਾ ਬੁੱਢਾ ਸਾਹਿਬ ਜੀ ਗੁਰੂ ਕੇ ਗ੍ਰੰਥੀ ਸਾਹਿਬ ਬਣਦੇ ਨੇ, 100 ਤੇ ਤਕਰੀਬਨ 5-6 ਸਾਲ ਦੀ ਉਮਰ ਬਣਦੀ ਏ ਜਿੱਦਣ ਇਸ ਮਹਾਂਪੁਰਸ਼ ਨੇ ਚੌਂਕੀ ਆਰੰਭ ਕੀਤੀ ਸੀ। 106-107 ਸਾਲ ਦੀ ਉਮਰ ਇਹ ਚੱਲੇ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ। ਇੱਕ ਮਿਸਾਲ ਸੀ ਇਹਨਾਂ ਕੋਲ, ਇੱਕ ਨਿਸ਼ਾਨ ਸੀ ਇਹਨਾਂ ਕੋਲ, ਸ਼ਬਦ ਪੜ੍ਹਦੀ ਕੋਈ ਸੰਗਤ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਗਵਾਲੀਅਰ ਦੇ ਕਿਲੇ ਤੱਕ ਪਹੁੰਚੀ। ਬਾਬਾ ਬੁੱਢਾ ਸਾਹਿਬ ਨੇ ਕਿਲੇ ਦੀ ਪਰਿਕਰਮਾ ਕੀਤੀ ਤੇ ਪਰਤ ਕੇ ਜਦੋਂ ਮੁੱਖ ਦਵਾਰ ਤੇ ਆਏ ਤੇ ਉਸ ਦਰਵਾਜੇ ਤੇ ਨਮਸਕਾਰ ਕਰਕੇ, ਸਜਦਾ ਕਰਕੇ, ਨੇਤਰ ਸੇਜਲ ਕਰਕੇ ਫਿਰ ਪਰਿਕਰਮਾ ਕਰਨ ਲੱਗ ਪਏ। ਮੇਰਾ ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰੇ ਗੁਰਸਿੱਖੋ, ਅਸੀਂ ਗੁਰੂ ਨੂੰ ਭਾਵਨਾ ਦੇ ਅੱਖ ਨਾਲ ਦੇਖ ਸਕੀਏ, ਤਰਕ ਦੀ ਅੱਖ ਨਾਲ ਨਹੀਂ। ਕੱਲ ਵੀ ਮੈਂ ਅਰਜ ਕੀਤੀ, ਤਰਕ ਕਟਾਕਸ਼ ਨਹੀਂ, ਜੇ ਸਿੱਖੀ ਨੂੰ ਕਮਾਣ ਤੁਰ ਨਹੀਂ ਤੇ ਫਿਰ ਸਤ ਬਚਨ ਕਹਿ ਕੇ ਸੁੱਖ ਮਿਲਦਾ, ਤਰਕ ਕਰਕੇ ਤਾਂ ਅੰਦਰ ਖਿੰਡਾ ਪੈਦਾ ਹੁੰਦਾ। ਭਾਵੇਂ ਅਸੀਂ ਲੋਕ ਇਹ ਗੱਲ ਕਹਿੰਦੇ ਹਾਂ ਕਿ ਅੱਜ ਦੇਖੋ ਜੀ ਪੜ੍ਹਿਆ ਲਿਖਿਆ ਸਮਾਂ ਹੈ, ਲੋਕ ਬਹੁਤ ਅੱਗੇ ਨਿਕਲ ਗਏ, ਪਰ ਮੈਂ ਇੱਕ ਬੇਨਤੀ ਕਰਨਾ ਹੁੰਦਾ, ਬਹੁਤ ਅੱਗੇ ਨਿਕਲ ਗਏ ਪਦਾਰਥ ਪੱਖੋਂ, ਪਰ ਰੂਹਾਨੀਅਤ ਪੱਖੋਂ ਤਾਂ ਗੁਰੂ ਕੇ ਬਚਨਾਂ ਨੂੰ ਸਤ ਬਚਨ ਕਰਕੇ ਹੀ ਅੱਗੇ ਨਿਕਲਿਆ ਜਾਏਗਾ, ਤਰਕ ਕਰਕੇ ਨਹੀਂ। ਹੁਣ ਜੇ ਅਸੀਂ ਕਹੀਏ ਵੀ ਹਰ ਗੱਲ ਤਰਕ ਨਾਲ ਸੋਧ ਕੇ ਅਸੀਂ ਮੰਨਣੀ, ਕੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਇਸ ਘਟਨਾ ਦਾ ਹਰ ਇੱਕ ਇਨਸਾਨ ਨੂੰ ਪਤਾ ਨਹੀਂ ਕਿ ਗੁਰੂ ਨਾਨਕ ਸਾਹਿਬ ਇੱਕ ਬਚਨ ਕਹਿੰਦੇ ਨੇ ਲੈਣਿਆ, ਕਿੱਕਰ ਨੂੰ ਖਲਾ ਤੇ ਇਹਦੇ ਤੋਂ ਮਠਿਆਈ ਡਿੱਗੇਗੀ। ਮੈਂ ਸਿਰਫ ਬੇਨਤੀ ਕਰਨੀ ਚਾਹੁੰਦਾ, ਤਰਕ ਕਰਕੇ ਦੇਖੋ, ਜੇ ਆਪਾਂ ਦਲੀਲ ਨਾਲ ਪਰਖੀਏ ਤੇ ਕਿੱਕਰ ਨੂੰ ਹਮੇਸ਼ਾ ਕੰਡੇ ਲੱਗਦੇ ਨੇ, ਕਦੀ ਵੀ ਮਠਿਆਈ ਨਹੀਂ। ਅਸਲ ਵਿੱਚ ਉਹ ਖਿਰਦਾ ਤਰਕ ਵਾਲਾ ਨਹੀਂ, ਭਾਵਨਾ ਵਾਲਾ ਖਿਰਦਾ ਕਹਿੰਦਾ ਸਾਡੀ ਨਜ਼ਰ ਵਿੱਚ ਕੰਡੇ ਨੇ, ਸਮਰੱਥ ਗੁਰੂ ਚਾਹੇ ਤਾਂ ਇਸ ਕਿੱਕਰ ਨੂੰ ਵੀ ਅੰਮ੍ਰਿਤ ਫਲ ਲਾ ਸਕਦਾ, ਕਿਉਂਕਿ ਭਾਵਨਾ ਹੈ। ਉਸ ਮਹਾਂਪੁਰਸ਼ ਨੇ ਚੌਂਕੀ ਕੱਢੀ ਤੇ ਆਪ ਉਹਨਾਂ ਨੇ ਪਰਿਕਰਮਾ ਕੀਤੀ ਤੇ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ ਜੀ ਅੰਮ੍ਰਿਤਸਰ ਸਾਹਿਬ ਆਏ ਤੇ ਇਸ ਮਹਾਂਪੁਰਸ਼ ਨੇ ਫਿਰ ਸ਼ਬਦ ਗਾ ਕੇ ਮੇਰੇ ਸਤਿਗੁਰੂ ਜੀ ਨੂੰ ਜੀ ਆਇਆ ਕਿਹਾ। ਉਸ ਦਿਨ ਕਿਰਪਾਲੂ ਦਾਤਾ ਜੀ ਨੇ ਸ਼ਬਦ ਚੌਂਕੀ ਕੱਢਣ ਵਾਲੇ ਗੁਰਸਿੱਖਾਂ ਨੂੰ ਇੱਕ ਬਚਨ ਕਿਹਾ ਸੀ। ਕਹਿਣ ਲੱਗੇ, ਬਾਬਾ ਜੀ ਆਪ ਜੀ ਨੇ ਸ਼ਬਦ ਚੌਂਕੀ ਕੱਢੀ, ਆਪ ਜੀ ਦੀ ਚੌਂਕੀ ਜੁਗੋ ਜੁਗ ਅਟਲ ਹੋਵੇਗੀ। ਭਾਵਨਾ ਵਾਲੇ ਸਿੱਖ ਜਦੋਂ ਝਾਤੀ ਮਾਰਨਗੇ, ਸੱਚ ਜਾਣੋ ਤੁਹਾਡੀ ਚੌਂਕੀ ਵਿੱਚ ਮੈਂ ਆਪ ਸ਼ਾਮਿਲ ਹੋਵਾਂ ਕਰਾਂ। ਬਾਬਾ ਬੁੱਢਾ ਸਾਹਿਬ ਨੂੰ ਇਹ ਬਚਨ ਕਹੇ, ਮੈਂ ਚੌਂਕੀ ਵਿੱਚ ਆਪ ਸ਼ਾਮਿਲ ਹਾਂ। ਤੇ ਅੱਜ ਜਦੋਂ ਅਸੀਂ ਹਰਿਮੰਦਰ ਸਾਹਿਬ ਜਾਂਦੇ ਹਾਂ, ਸੰਖੇਪ ਜੀ ਅਰਜ਼ ਕਰਕੇ ਆਪਣੇ ਵਿਸ਼ੇ ਵੱਲ ਫਿਰ ਮੁੜਾਂ, ਹਰਿਮੰਦਰ ਸਾਹਿਬ ਅਸੀਂ ਜਾਂਦੇ ਹਾਂ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸੋਦਰ ਰਹਿ ਰਾਜ ਸਾਹਿਬ ਜੀ ਦਾ ਪਾਠ ਸੰਪੂਰਨ ਹੁੰਦਾ ਹੈ, ਗੁਰੂ ਕੇ ਗ੍ਰੰਥੀ ਸਾਹਿਬ। ਉਸੇ ਵੇਲੇ ਇੱਕ ਸ੍ਰੀ ਸਾਹਿਬ, ਇੱਕ ਨਿਸ਼ਾਨ ਸਾਹਿਬ ਥੱਲੇ ਚੌਂਕੀ ਕੱਢਣ ਵਾਲੇ ਗੁਰਸਿੱਖਾਂ ਨੂੰ ਦਿੰਦੇ ਨੇ। ਪਹਿਲਾਂ ਉਹ ਸਰੋਵਰ ਦੀ ਪਰਿਕਰਮਾ ਕਰਦੇ ਨੇ, ਸ਼ਬਦ ਪੜ੍ਹਦੇ ਹੋਏ ਦਰਸ਼ਨੀ ਡਿਊਟੀ ਵਿੱਚ ਪ੍ਰਵੇਸ਼ ਕਰ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਦੇ ਨੇ ਤੇ ਜਦੋਂ ਉਹ ਚੌਂਕੀ ਹਰਿਮੰਦਰ ਸਾਹਿਬ ਦੇ ਮੁੱਖ ਕਿਵਾੜ ਸਾਹਮਣੇ ਆਉਂਦੀ ਏ, ਅੰਦਰ ਕੀਰਤਨ ਬੰਦ ਹੋ ਜਾਂਦਾ। ਕਿਉਂ? ਕਿਉਂਕਿ ਬਾਬਾ ਬੁੱਢਾ ਸਾਹਿਬ ਦੀ ਚੌਂਕੀ ਆਈ, ਇਸ ਚੌਂਕੀ ਵਿੱਚ ਸਾਰੀ ਸਿੱਖ ਸੰਗਤ ਸ਼ਾਮਿਲ ਹੋ, ਉੱਥੇ ਫਿਰ ਅਰਦਾਸ ਕੀਤੀ ਜਾਂਦੀ ਹੈ। ਚੌਂਕੀ ਦਾ ਅਖਰੀ ਅਰਥ ਤੇ ਪਹਿਰੇਦਾਰੀ, ਚੌਂਕੀ ਦਾ ਅਖਰੀ ਅਰਥ ਤੇ ਰਖਵਾਲੀ ਕਰਨੀ। ਮੈਂ ਜਿਹੜੀ ਬੇਨਤੀ ਕਰਦਾ ਪਿਆ ਸਾਂ ਕਿ ਦੇਖੋ, ਸਾਡੇ ਸਰੀਰ ਦੇ ਇੰਦਰੇ ਨੇ ਤੇ ਸ਼ਬਦ ਮੈਂ ਅਰਜ਼ ਕਰ ਰਿਹਾ ਸਾਂ, ਜਿਨ ਕੈ ਪੱਲੇ ਤਨ ਵਸੈ। ਇਹ ਸ਼ਬਦ ਸਲੋਕ ਆਪ ਨੇ ਸਰਵਣ ਕੀਤਾ, ਇਹਦੇ ਅਰਥ ਨੇ, ਅਸੀਂ ਲੋਕ ਕਹਿੰਦੇ ਹਾਂ ਦੋਏ ਨਾਨਕਾ, ਸਾਡੀ ਇੱਜ਼ਤ ਸਾਡੀ ਪੱਤ ਤਾਂ ਰਹੇਗੀ ਜੇ ਸਾਡੇ ਪੱਲੇ ਦੁਨੀਆ ਦੇ ਪਦਾਰਥ ਹੋਣ। ਜੇ ਦੁਨੀਆ ਦਾ ਧਨ ਹੋਵੇ ਤੇ ਸ਼ਰਮ ਤੇ ਪੱਤ ਇੱਜ਼ਤ ਰਹੇਗੀ। ਪਰ ਮੇਰੇ ਸੱਚੇ ਪਾਤਸ਼ਾਹ ਕਹਿੰਦੇ ਨੇ, ਨਹੀਂ, ਇਸ ਧਨ ਨੂੰ ਮਿੱਤਰ ਕਿਵੇਂ ਕਹੇਗਾ ਜਿਸ ਧਨ ਨੂੰ ਇਕੱਠਿਆਂ ਕਰਕੇ ਰੱਬ ਤੇ ਦਰ ਤੇ ਢੋਈ ਨਹੀਂ। ਅਸਲ ਵਿੱਚ ਇਹ ਤੇਰਾ ਧਨ ਮਿੱਤਰ ਨਹੀਂ, ਇਹ ਸਾਡੇ ਸ਼ਬਦ ਨੇ ਕਿ ਸ਼ਰਮ ਧਰਮ ਦੋਏ ਨਾਨਕਾ, ਜੇ ਧਨ ਪੱਲੇ ਪਾਏ। ਪਰ ਸਾਹਿਬ ਕਹਿੰਦੇ ਨੇ ਸੋ ਧਨ ਮਿੱਤਰ ਨਾ ਕਾਂਢੀਏ, ਉਸ ਧਨ ਨੂੰ ਉਸ ਪਦਾਰਥ ਨੂੰ ਕਿਵੇਂ ਮਿੱਤਰ ਸਮਝੇ ਜਿੱਤ ਸਿਰ ਚੋਟਾ ਖਾਏ। ਅਗਲਾ ਬਚਨ ਹੈ, ਜਿਨ ਕੈ ਪੱਲੇ ਧਨ ਵਸੈ। ਇੱਥੇ ਧਨ ਦਰ ਤੇ ਦੁਨੀਆਂ ਦਾ ਧਨ, ਜਿਨ੍ਹਾਂ ਲੋਕਾਂ ਦੇ ਕੋਲ ਕੇਵਲ ਦੁਨੀਆਂ ਦੇ ਪਦਾਰਥ ਨੇ, ਤਿੰਨ ਕਾ ਨਾਉ ਫਕੀਰ
ਫਕੀਰ ਦਾ ਅਖਰੀ ਅਰਥ ਇੱਥੇ ਵੀ ਮੰਗਤਾ, ਫਕੀਰ ਦਰ ਤੇ ਦਰ ਦਰ ਦਾ ਮੁਥਾਜ, ਜਿਨ੍ਹਾਂ ਲੋਕਾਂ ਦੇ ਕੋਲ ਕੇਵਲ ਧਨ ਕਹਿ ਉਹ ਦਰ ਦਰ ਦੇ ਮੁਥਾਜ ਨੇ, ਪਰ ਜਿਨ ਕਹਿ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ, ਜਿਨ੍ਹਾਂ ਦੇ ਹਿਰਦੇ ਵਿਚ ਮੇਰੇ ਸਾਈ ਜੀ ਤੁਹਾਡਾ ਨਾਮ ਵਸ ਜਾਏ, ਉਹ ਸੱਜਣ ਗੁਣਾਂ ਦੇ ਖਜ਼ਾਨੇ ਬਣ ਜਾਂਦੇ, ਉਹ ਅਮੋਲਕ ਬਣ ਜਾਂਦੇ ਨੇ। ਜਿਹੜੀ ਬੇਨਤੀ ਮੈਂ ਕਰ ਰਿਹਾ ਸਾਂ ਕਿ ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ, ਚੱਬਣ ਵਾਲੇ ਦੰਦ ਮੌਤ ਤੋਂ ਪਹਿਲਾਂ ਚਲੇ ਗਏ, ਪੈਰਾਂ ਨਾਲ ਅਸੀਂ ਤੁਰਦੇ ਸਾਂ ਅਸਲ ਵਿਚ ਉਹ ਪੈਰ ਵੀ ਚਲੇ ਗਏ, ਤੇ ਬਾਬਾ ਸਾਹਿਬ ਦਾ ਮੈਂ ਪ੍ਰਮਾਣ ਅਰਜ਼ ਕਰ ਰਿਹਾ ਸਾਂ, ਸਰਾਣੇ ਪ੍ਰਾਣ ਪਾਣੀ ਦਾ ਕੁੱਜਾ ਪਿਆ ਤੇ ਪੈਰਾਂ ਵਿਚ ਸੱਤਿਆ ਨਹੀਂ, ਤੇ ਉਹੀ ਮਹਾਂਪੁਰਸ਼ ਬੋਲ ਕੇ ਕਹਿ ਰਹੇ ਨੇ ਫਰੀਦਾ ਹਜ਼ੂਰ ਦਾ ਬਚਨ, ਇੰਨੀ ਨਿੱਕੀ ਜੰਗੀ ਹੈ, ਇੰਨੀ ਨਿੱਕੀ ਜੰਗੀ ਹੈ, ਥਲ ਡੋਂਗਰ ਪਵਿਓਮ ਅੱਜ ਫਰੀਦਾ ਕੂਜੜਾ ਸਹਿ ਕੋ ਹਾਂ ਥਿਓਮ, ਅੱਜ ਪਾਣੀ ਦਾ ਕੁੱਜਾ ਵੀ ਸੈਂਕੜੇ ਕੋ ਦੂਰ ਪਾਸਦਾ ਹੈ। ਦੰਦ ਚਲੇ ਗਏ ਪਿਆਰਿਓ, ਪੈਰ ਚੱਲਣ ਵਾਲੇ ਚਲੇ ਗਏ, ਰਤਨ ਦਾ ਅਖਰੀ ਅਰਥ ਚਮਕਦੀਆਂ ਹੋਈਆਂ ਹੀਰੇ ਵਰਗੀਆਂ ਅੱਖਾਂ ਦੀ ਜੋਤ ਚਲੀ ਗਈ, ਸੁਨੀਅਰ ਦਾ ਅਖਰੀ ਅਰਥ ਸੁਣਨ ਵਾਲੇ ਕੰਨ ਚਲੇ ਗਏ, ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ, ਅੱਜ ਸਰੀਰ ਮੰਜੀ ਤੇ ਪਿਆ। ਤੇ ਬਾਬਾ ਸਾਹਿਬ ਕਹਿਣ ਲੱਗੇ ਖੇੜੇ ਮੁੱਤੀ ਢਾਂ, ਖੇੜੇ ਦਾ ਅਖਰੀ ਅਰਥ ਸਰੀਰ, ਮੁੱਤੀ ਦਾ ਅਰਥ ਮਾਰੀ। ਕਹਿਣ ਲੱਗੇ ਸਰੀਰ ਮੰਜੇ ਤੇ ਪਿਆ, ਉੱਚੀ ਸਾਰੀ ਢਾਹਾਂ ਮਾਰਦਾ ਪਿਆ, ਤੇ ਕਹਿ ਰਿਹਾ ਸੇ ਜਾਨੀ ਚੱਲ ਗਏ ਜਾਨੀ ਦਰ ਤੇ ਪਿਆਰੇ, ਕਿ ਜਿਹੜੇ ਇੰਦਰੇ ਮੇਰੇ ਨਾਲ ਆਏ ਹੇ ਮੇਰੇ ਰੱਬ ਜੀ, ਇਹ ਪਿਆਰੇ ਤਾਂ ਮੈਨੂੰ ਪਹਿਲੇ ਛੱਡ ਕੇ ਚਲੇ ਗਏ। ਇੱਕ ਸ਼ਬਦ ਤੁਸੀਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੜ੍ਹਦੇ, ਤੇ ਅਕਸਰ ਇਹ ਸ਼ਬਦ ਜਦੋਂ ਕਿਸੇ ਦੀ ਮੌਤ ਹੁੰਦੀ ਏ ਤੇ ਅਸੀਂ ਕਹਿੰਦੇ ਵੀ ਆ ਭਾਈ ਸਾਹਿਬ ਜੀ ਇਸ ਸ਼ਬਦ ਨੂੰ ਜ਼ਰੂਰ ਪੜ੍ਹੋ। ਉਹ ਸ਼ਬਦ ਦੀਆਂ ਦੋ ਤੁਕਾਂ ਤੁਹਾਨੂੰ ਸਭ ਨੂੰ ਚੇਤੇ ਨੇ ਕਿ ਕਹਿਤ ਕਬੀਰ ਸੁਣੋ ਰੇ ਸੰਤੋ, ਖੇਤੀ ਕਰੋ ਨਬੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਭਵਜਲ ਫੇਰਾ। ਭਾਵੇਂ ਅਸੀਂ ਇਹ ਸ਼ਬਦ ਦੇ ਅਰਥ ਮੌਤ ਨਾਲ ਸੰਬੰਧਿਤ ਕਰਨੇ ਆ, ਪਰ ਸੱਚ ਜਾਣੋ ਇਹਦੇ ਅਰਥ ਨੇ ਅੱਖੀ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਇਹਦੇ ਅਰਥ ਜਿਉਂਦੇ ਬੰਦੇ ਨਾਲ ਨੇ। ਮਰਨ ਤੋਂ ਬਾਅਦ ਅਰਦਾਸ ਨਹੀਂ ਕੇਵਲ, ਸੱਚ ਜਾਣੀ ਤੈਨੂੰ ਜਿਉਂਦੇ ਜੀ ਇਹ ਅਰਦਾਸ ਕਰਨ ਦੀ ਜਾਚ ਆ ਜਾਏ। ਇਸ ਪੂਰੇ ਸ਼ਬਦ ਦੇ ਅਰਥਾਂ ਨੂੰ ਕਦੀ ਵਾਚੀਏ। ਸਾਹਿਬ ਬਖਸ਼ਿਸ਼ ਕਰਦੇ ਨੇ ਦੇਹੀ ਗਾਵਾਂ ਗਾਵਾਂ ਨਹੀਂ, ਦੇਹੀ ਗਾਵਾਂ ਗਾਮ, ਸਰੀਰ ਇੱਕ ਪਿੰਡ ਹੈ, ਇੱਕ ਨਗਰ ਹੈ, ਇੱਕ ਸ਼ਹਿਰ ਹੈ, ਜੀਓ ਧਰਮ ਮੈਂ ਤੋ, ਇਹਦੇ ਵਿੱਚ ਜਿੰਦ ਜਿਹੜੀ ਉਹ ਚੌਧਰੀ ਬਣ ਕੇ ਬੈਠੀ ਹੈ। ਦੇਹੀ ਗਾਵਾਂ ਜੀਓ ਧਰਮ ਮੈਂ ਤੋ, ਬਸੈ ਪੰਜ ਕਿਰਸਾਨਾਂ, ਇਸ ਦੇਹੀ ਵਿੱਚ ਪੰਜ ਕਿਰਸਾਨ ਰਹਿੰਦੇ ਨੇ ਜਿਹੜੇ ਤਨ ਦੀ ਧਰਤੀ ਨੂੰ ਰੋਜ਼ ਵਾਹਦੇ, ਕਿਰਸਾਨ ਦੇ ਹੱਥ ਵਿੱਚ ਇਹ, ਉਹਦੀ ਮਰਜ਼ੀ ਇਹ ਧਰਤੀ ਨੂੰ ਵਾਹ ਕੇ ਉਹਦੇ ਵਿੱਚ ਅੰਮ੍ਰਿਤ ਵਰਗੇ ਬੀਜ ਬੀਜ ਦੇਵੇ, ਉਹਦੀ ਮਰਜ਼ੀ ਇਹ ਕਿ ਧਰਤੀ ਨੂੰ ਵਾਹ ਕੇ ਉਹਦੇ ਵਿੱਚ ਜ਼ਹਿਰ ਪੈਦਾ ਕਰ ਦੇ। ਪੰਜ ਕਿਰਸਾਨ ਨੇ, ਸਰੀਰ ਧਰਤੀ ਹੈ, ਦੇਹੀ ਗਾਵਾ ਜੀਓ ਧਰ ਮਹਿਤੋ, ਬਸੈ ਪੰਜ ਕਿਰਸਾਨਾਂ, ਕਿਹੜੇ ਪੰਜ ਕਿਰਸਾਨ ਨੇ, ਨੈਨੂ ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਨੈਨੂ ਨਕਤੂ ਸਰਵਣੂ ਇੰਦਰੀ ਰਸਬਤ। ਕਹਿਣ ਲੱਗੇ ਇਹ ਅੱਖਾਂ ਇਹ ਕੰਨ ਇਹ ਨੇਤਰ, ਇਹ ਜਿਹੜੇ ਪੰਜ ਕਿਰਸਾਨ ਨੇ, ਇਹ ਸਾਡੇ ਅੰਦਰ ਨੂੰ ਮੰਨਦੇ ਨਹੀਂ। ਦੇਹੀ ਗਾਵਾ ਜੀਓ ਤਰ ਮੈਂ ਤੋ, ਬਸੈ ਪੰਜ ਕਿਰਸਾਨਾਂ, ਮੈਨੂੰ ਇਹ ਅੱਖਾਂ ਨਕਤੂ ਸਰਵਣੂ ਇੰਦਰੀ ਰਸਬਤ, ਇੰਦਰੀਆਂ ਜਿਹੜੇ ਦੁਨੀਆਂ ਦੇ ਰਸ ਵਿੱਚ ਖਚਤ ਨੇ। ਵਾਹਿਗੁਰੂ ਜੀ ਇੰਦਰੀ ਕਹਾ ਨਾ ਮਨ, ਇਹ ਇੰਦਰੀਆਂ ਜਿਹੜੀਆਂ ਨੇ ਕਹਿ ਕੋਈ ਨੂੰ ਮੰਨਦੀਆਂ ਨੇ। ਉੱਥੇ ਇੱਕ ਬਾਬਾ ਜੀ ਨੇ ਬਚਨ ਕਿਹਾ, ਕਹਿਣ ਲੱਗੇ ਬਾਬਾ ਅਬ ਨਾ ਬਸੋ ਇਹ ਗਾਉ, ਹੁਣ ਇਸ ਸਰੀਰ ਵਿੱਚ ਮੈਂ ਰਹਿਣਾ ਨਹੀਂ, ਕਿਹੜੀ ਥਾਂ ਤੇ ਰਹਿਣਾ ਜੇ ਇਸ ਸਰੀਰ ਵਿੱਚ ਨਹੀਂ ਰਹਿਣਾ। ਵਾਹਿਗੁਰੂ ਮੇਰ ਕਰੇ ਸਰੀਰ ਵਿੱਚ ਰਹਿ ਕੇ ਵੀ ਸਾਨੂੰ ਸਰੀਰ ਤੋਂ ਉੱਪਰ ਰਹਿਣ ਦੀ ਜਾਚ ਆ ਜਾਏ। ਰਹੀਏ ਅਸੀਂ ਸਰੀਰ ਵਿੱਚ, ਪਰ ਸਰੀਰ ਤੋਂ ਉੱਪਰ ਉੱਠ ਕੇ ਰਹਿਣ ਦੀ ਜਾਚ ਆ ਜਾਏ। ਬਾਬਾ ਅਬ ਨਾ ਬਸੋ ਇਹ ਗਾਉ, ਕਿਉਂ ਘਰੀ ਘਰੀ ਕਾ ਲੇਖਾ ਮੰਗੈ ਕਾਇਤ ਚੇਤੂ ਨਾ। ਜਦੋਂ ਅੰਤਲਾ ਸਮਾਂ ਆਇਆ ਪਿਆਰਿਓ, ਇਹਨਾਂ ਇੰਦਰੀਆਂ ਨੇ ਰਸ ਭੋਗੇ ਪਰ ਲੇਖਾ ਇੰਦਰੀਆਂ ਨੇ ਨਹੀਂ ਦੇਣਾ। ਧਰਮ ਰਾਏ ਜਬ ਲੇਖਾ ਮੰਗੈ ਬਾਕੀ ਨਿਕਸ਼ੀ ਭਾਰੀ, ਤੇ ਸਾਹਿਬ ਕਹਿੰਦੇ ਨੇ ਪੰਜ ਕਿਰਸਾਨਵਾ ਭਾਗ ਗਏ, ਅੱਖਾਂ ਚਲੀਆਂ ਗਈਆਂ, ਕੰਨ ਚਲੇ ਗਏ, ਜੀਭ ਚਲੀ ਗਈ, ਇਹ ਸਰੀਰ ਦੀ ਸਾਥ ਸਤਿਆ ਤਾਕਤ ਚਲੀ ਗਈ,
ਪੰਜ ਕਿਰਸਾਨਵਾਂ ਭਾਗ ਗਏ ਲੈ ਬਾਂਧਿਓ ਜੀਓ। ਦਰਬਾਰੀ ਅੰਦਰ ਵਾਲੇ ਨੂੰ ਪੁੱਛਿਆ ਗਿਆ ਜਿਨ੍ਹਾਂ ਨੇ ਇਸ ਰਸ ਨੂੰ ਭੋਗਿਆ। ਸਤਿਗੁਰੂ ਕੇ ਪਿਆਰਿਓ, ਅੱਖਾਂ ਵੇਖ ਕੇ ਰੱਜੀਆਂ ਨਹੀਂ, ਚੇਤੇ ਰੱਖਿਓ ਅੱਖਾਂ ਦੀ ਜੋਤ ਚਲੀ ਗਈ ਹੈ। ਕੰਨ ਦੇਖ ਕੇ ਰੱਜੇ ਨਹੀਂ, ਪਰ ਕੰਨਾਂ ਵਿੱਚ ਸੁਣਦੀ ਤਾਕਤ ਖਤਮ ਹੋ ਗਈ ਹੈ। ਜੀਵ ਬੋਲ ਬੋਲ ਕੇ ਸਵਾਦ ਚੱਕ ਕੇ ਰੱਜੀ ਨਹੀਂ, ਪਰ ਜੀਵ ਵਿੱਚ ਬੋਲਣ ਤੇ ਸਵਾਦ ਚੱਖਣ ਦੀ ਤਾਕਤ ਖਤਮ ਹੋ ਗਈ ਹੈ। ਪਿਆਰਿਓ, ਇਹ ਪੈਰ ਚੱਲ ਚੱਲ ਕੇ ਰੱਜੇ ਨਹੀਂ, ਪਰ ਅਸਲ ਵਿੱਚ ਇਹਨਾਂ ਪੈਰਾਂ ਦੀ ਤਾਕਤ ਹੀ ਖਤਮ ਹੋ ਗਈ ਹੈ। ਕਿਹੜੀ ਚੀਜ਼ ਹੈ ਜਿਹੜੀ ਸਾਡੇ ਅੰਦਰ ਨੂੰ ਤ੍ਰਿਪਤ ਨਹੀਂ ਹੋਣ ਦਿੰਦੀ ਪਈ? ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਹੀ ਅਸੀਂ ਹਜ਼ੂਰ ਦਾ ਇੱਕ ਬਚਨ ਪੜ੍ਹਨੇ, ਇਹਨਾਂ ਅੱਖਾਂ ਤੋਂ ਬਿਨਾਂ ਵੇਖਣ ਦੀ ਜਾਂਚ ਆ ਜਾਏ ਤੇ ਅੱਖਾਂ ਰੱਜ ਜਾਣਗੀਆਂ, ਇਹਨਾਂ ਕੰਨਾਂ ਤੋਂ ਬਿਨਾਂ ਸੁਣ ਦੀ ਜਾਂਚ ਆ ਜਾਏ ਤੇ ਕੰਨ ਰੱਜ ਜਾਣਗੇ, ਇਸ ਜੀਭ ਤੋਂ ਬਿਨਾਂ ਬੋਲਣ ਦੀ ਜਾਂਚ ਆ ਜਾਏ ਤੇ ਗੁਰਮੁਖੋ ਇੱਕ ਦਿਨ ਜੀਭ ਤ੍ਰਿਪਤ ਹੋ ਜਾਏਗੀ। ਇਹ ਗੱਲ ਵੱਖਰੀ ਕਿ ਇੰਦਰੀਆਂ ਬੰਦੇ ਦੀਆਂ ਮਰ ਜਾਂਦੀਆਂ ਨੇ, ਪਰ ਵਾਸ਼ਨਾ ਬੰਦੇ ਦੀ ਕਦੀ ਨਹੀਂ ਜੇ ਮਰਦੀ। ਇੰਦਰੀਆਂ ਮਰੀਆਂ ਨੇ, ਵਾਸ਼ਨਾ ਤੇ ਨਹੀਂ ਮਰੀ। ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ੂਰ ਦਾ ਇੱਕ ਬਚਨ ਆਉਂਦਾ, ਸਾਹਿਬ ਕਹਿੰਦੇ ਨੇ ਇੱਕ ਬੰਦੇ ਦਾ ਸਰੀਰ ਇਤਨਾ ਕੁ ਨਿਡਾਲ ਹੋ ਗਿਆ, ਉਹ ਮੰਜੇ ਤੇ ਪਿਆ, ਉਹਦੇ ਕੋਲ ਵੇਖਣ ਵਾਸਤੇ ਅੱਖਾਂ ਵਿੱਚ ਜੋਤ ਨਹੀਂ, ਸੁਣਨ ਵਾਸਤੇ ਕੰਨਾਂ ਵਿੱਚ ਤਾਕਤ ਨਹੀਂ, ਪਰ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਦੋਂ ਉਹ ਕਦੀ ਬੋਲਦਾ ਤੇ ਇੰਜ ਲੱਗਦਾ ਜਿਵੇਂ ਸੱਤਵੇਂ ਪਤਾਲ ਤੋਂ ਬੋਲਦਾ। ਅੱਖਾਂ ਵਿੱਚ ਜੋਤ ਨਹੀਂ, ਪਰ ਚੇਤੇ ਰੱਖਿਓ ਅੱਖਾਂ ਦੀ ਪਰਾਏ ਰੂਪ ਨੂੰ ਦੇਖਣ ਦੀ ਵਾਸ਼ਨਾ ਨਹੀਂ ਮਰੀ, ਅੱਖਾਂ ਦੀ ਜੋਤ ਮਰੀ ਹੈ। ਕੰਨਾਂ ਦੀ ਸੁਣ ਦੀ ਤਾਕਤ ਮਰ ਗਈ, ਪਰ ਨਿੰਦਿਆ ਸੁਣ ਦੀ ਵਾਸ਼ਨਾ ਨਹੀਂ ਮਰੀ। ਜੀਭ ਦੀ ਤਾਕਤ ਖਤਮ ਹੋ ਗਈ, ਪਰ ਸਵਾਦ ਚੱਖਣ ਦੀ ਵਾਸ਼ਨਾ ਅਜੇ ਦੀ ਮੌਤ ਨਹੀਂ ਹੋਈ। ਹਜ਼ੂਰ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਪੁੰਡਰ ਕੇਸ ਕੁਸਮ ਤੇ ਧੌਲੇ, ਜਿਹੜੇ ਕੇਸ ਨੇ ਦੁੱਧ ਵਰਗੇ ਚਿੱਟੇ ਹੋ ਗਏ। ਸਾਹਿਬ ਕਹਿੰਦੇ ਨੇ ਕਮਲ ਦੇ ਫੁੱਲ ਦੀ ਤਰ੍ਹਾਂ ਸਫੇਦ ਨੇ, ਪੁੰਡਰ ਕੇਸ ਕੁਸਮ ਤੇ ਧੌਲੇ, ਸਪਤ ਪਤਾਲ ਕੀ ਬਾਣੀ, ਜਦੋਂ ਬੋਲਦਾ ਇੰਜ ਲੱਗਦਾ ਜਿਵੇਂ ਸੱਤਵੇਂ ਪਤਾਲ ਤੋਂ ਬੋਲਦਾ, ਅੰਦਰੋਂ ਆਵਾਜ਼ ਨਹੀਂ ਨਿਕਲਦੀ। ਲੋਚਨ ਸ਼ਰਮੈ, ਅੱਖਾਂ ਵਿੱਚੋਂ ਪਾਣੀ ਵਗਦਾ, ਅੱਖਾਂ ਪੂਰੀ ਤਰ੍ਹਾਂ ਖੋਲ ਨਹੀਂ ਸਕਦਾ। ਲੋਚਨ ਸ਼ਰਮੈ ਬਲ ਬੁੱਧ ਨਾਠੀ, ਬਲ ਵੀ ਚਲਾ ਗਿਆ, ਅਕਲ ਵੀ ਚਲੀ ਗਈ। ਪਰ ਸਾਹਿਬ ਕਹਿੰਦੇ ਨੇ ਖਿਮਾ ਕਰਿਓ, ਅੰਦਰ ਦੀ ਕਾਮ ਦੀ ਵਾਸ਼ਨਾ ਨਹੀਂ ਗਈ, ਬਲ ਚਲਾ ਗਿਆ, ਤਾਕਤ ਚਲੀ ਗਈ। ਲੋਚਨ ਸ਼ਰਮੈ ਬਲ ਬੁੱਧ ਨਾਠੀ, ਕਾਮ ਪਵਸ਼ ਮਧਾਣੀ, ਅਜੇ ਵੀ ਵਾਸ਼ਨਾ ਇਹਦੇ ਅੰਦਰ ਮਧਾਣੀ ਪਾ ਕੇ ਬੈਠੀ ਹੈ। ਗੁਰੂ ਕਿਰਪਾ ਕਰੇ, ਇਹਨਾਂ ਅੱਖਾਂ ਨੂੰ ਆਪਾਂ ਕਿਵੇਂ ਰਜਾ ਸਕੀਏ, ਇਹਨਾਂ ਕੰਨਾਂ ਨੂੰ ਕਿਵੇਂ ਰਜਾ ਸਕੀਏ, ਇਸ ਜੀਵ ਨੂੰ ਕਿਵੇਂ ਤ੍ਰਿਪਤ ਕਰ ਸਕੀਏ। ਤੇ ਇੱਥੇ ਮੈਂ ਇੱਕ ਬੇਨਤੀ ਕਰਨਾ ਹੁੰਦਾ, ਅਟੈਚਮੈਂਟ ਹੀ ਡਿਟੈਚਮੈਂਟ ਪੈਦਾ ਕਰੇਗੀ, ਜੁੜਨਾ ਹੀ ਸਾਨੂੰ ਕਿਸੇ ਤੋਂ ਵਿਛੋੜੇਗਾ। ਅਸੀਂ ਚਾਹੁੰਦੇ ਹਾਂ ਨਾਮ ਦਾ ਰਸ ਆਵੇ, ਤੇ ਗੁਰਮੁਖ ਦੁਨੀਆਂ ਦਾ ਰਸ ਤਾਂ ਅਸੀਂ ਛੱਡਣ ਨੂੰ ਤਿਆਰ ਨਹੀਂ। ਜੀਵ ਤਾਂ ਦਿਨ ਵਿੱਚ ਪਤਾ ਨਹੀਂ ਕਿੰਨੀ ਵਾਰੀ ਰਸ ਭੋਗਦੀ ਏ, ਪਰਤ ਕੇ ਕਹਿੰਦੇ ਸੁਖਮਨੀ ਪੜ੍ਹਨੇ ਆ, ਅੰਦਰ ਨੂੰ ਰਸ ਕੋਈ ਨਹੀਂ ਆਉਂਦਾ ਪਿਆ। ਬਾਬਾ ਜੀ ਕਹਿੰਦੇ ਨੇ ਇਤੇ ਰਸ ਸਰੀਰ ਕੇ ਕੈ ਘੱਟ ਨਾਮ ਨਿਵਾਸ, ਕਦੀ ਆਪਣੀ ਜ਼ਬਾਨ ਨੂੰ ਦੁਨੀਆਂ ਦੇ ਰਸ ਤੋਂ ਉੱਪਰ ਉਠਾ। ਹਾਂ, ਜੇ ਤੂੰ ਨਾਮ ਨਾਲ ਜੁੜੇਗਾ, ਨਾਮ ਤੇਰੀਆਂ ਅੱਖਾਂ ਨੂੰ ਵੀ ਰਜਾਏਗਾ, ਨਾਮ ਤੇਰੇ ਕੰਨਾਂ ਨੂੰ ਵੀ ਤ੍ਰਿਪਤ ਕਰੇਗਾ। ਸੱਚ ਜਾਣੀ, ਇੱਕ ਦਿਨ ਨਾਮ ਤੇਰੀ ਜੀਵ ਨੂੰ ਵੀ ਤ੍ਰਿਪਤ ਜ਼ਰੂਰ ਕਰੇਗਾ। ਹਜ਼ੂਰ ਨੇ ਬਾਣੀ ਵਿੱਚ ਇੱਕ ਬਚਨ ਕਿਹਾ ਹੈ, ਉਹ ਕਿਵੇਂ ਅਸੀਂ ਕਮਾ ਸਕੀਏ? ਜੁੜਨਾ ਹੀ ਦੁਨੀਆਂ ਦੇ ਰਸ ਤੋਂ ਉੱਪਰ ਉਠਾਏਗਾ। ਮੈਂ ਦੋ ਉਦਾਹਰਨਾਂ ਕਈ ਵਾਰੀ ਅਰਜ਼ ਕਰਨਾ ਪੁੰਨਾ ਕਿ ਦੇਖੋ, ਇੱਕ ਬੱਚੀ ਆਪਣੇ ਪਿਤਾ ਦੇ ਘਰ ਵਿੱਚ ਰਹਿੰਦੀ, ਉਹ 20-25 ਸਾਲ ਤੱਕ ਪਿਤਾ ਦੇ ਘਰ ਦਾ ਸੁੱਖ ਮਾਣਿਆ। ਸਾਡਾ ਜੋ ਕੀਮਤੀ ਅਮੀਰ ਵਿਰਸਾ ਸੀ, ਉਸ ਲੱਜਿਆ ਨੂੰ ਪਿਤਾ ਦੇ ਘਰ ਬੱਚੀ ਨੇ ਪਾਲਿਆ। ਵਿਆਹ ਤੋਂ ਪਹਿਲਾਂ ਕਿਤੇ 2-4 ਦਿਨ ਰਿਸ਼ਤੇਦਾਰਾਂ ਦੇ ਘਰ ਵਿੱਚੋਂ ਬੱਚੀ ਚਲੀ ਜਾਏ ਤੇ ਵਾਪਸ ਆਏ ਤੇ ਮਾਂ ਦੇ ਗਲ ਲੱਗ ਕੇ ਰੋਂਦੀ ਸੀ। ਅਟੈਚਮੈਂਟ ਹੀ ਡਿਟੈਚਮੈਂਟ ਪੈਦਾ ਕਰੇਗੀ। ਰੱਜਾਂਗੇ ਤਾਂ ਜੇ ਕਿਸੇ ਅੰਦਰ ਦੇ ਰਸ ਨਾਲ ਜੁੜਾਂਗੇ। ਅੰਦਰ ਦੇ ਰਸ ਤੋਂ ਬਿਨਾਂ ਜਿਤਨਾ ਮਰਜ਼ੀ ਫੋਕੇ ਦਾਅਵੇ ਕਰੀ ਜਾਈਏ, ਅੱਖਾਂ ਰੱਜਦੀਆਂ ਨਹੀਂ, ਕੰਨ ਰੱਜਦੇ ਨਹੀਂ, ਕਿਉਂਕਿ ਅਸੀਂ ਕਈ ਜ਼ਰੂਰ ਜਾਂਦੇ ਹਾਂ ਅੱਖਾਂ ਬੰਦ ਕਰਕੇ। ਤੇ ਮੈਂ ਬੇਨਤੀ ਕੀਤੀ, ਅੱਖਾਂ ਤਾਂ ਕੇਵਲ ਇੱਕ ਲੈਂਸ ਕੈਮਰਾ ਨੇ, ਜਿਹੜੀਆਂ ਦੁਨੀਆਂ ਦੀਆਂ ਮੂਰਤਾਂ ਸਾਡੇ ਮਨ ਨੂੰ ਪਹੁੰਚਾਉਂਦੀਆਂ ਨੇ। ਤੇ ਜਦੋਂ ਅਸੀਂ ਅੱਖਾਂ ਬੰਦ ਕਰਕੇ ਸਿਮਰਨ ਵਿੱਚ ਬਹਿੰਦੇ ਹਾਂ, ਜੋ ਕੁਝ ਅੱਖਾਂ ਨੇ ਮਨ ਨੂੰ ਦਿੱਤਾ, ਇੱਕ ਇੱਕ ਤਸਵੀਰ ਮਨ ਦੇ ਸਾਹਮਣੇ ਆਉਂਦੀ ਹੈ।
ਅੱਖਾਂ ਤਾਂ ਅੰਦਰ ਸਾਡੇ ਜਾਣਕਾਰੀ ਪਹੁੰਚਾਉਂਦੀਆਂ। ਹੁਣ ਉਹ ਬੱਚੀ ਪੇਕੇ ਘਰ ਚ ਰਹਿੰਦੀ ਏ ਜੇ ਵਿਆਹ ਨਹੀਂ ਹੋਇਆ। ਆਪਣੇ ਰਿਸ਼ਤੇਦਾਰਾਂ ਦੇ ਗਈ, ਜਦੋਂ ਵਾਪਸ ਆਈ ਤੇ ਮਾਂ ਦੇ ਗੱਲ ਆ ਕੇ ਰੋਈ ਤੇ ਉਸ ਦਾ ਉੱਤਰ ਸੀ ਮਾਂ ਕਿ ਮੈਂ ਆਪਣੇ ਘਰ ਤੋਂ ਬਿਨਾ 2 ਦਿਨ ਵੀ ਕਿਤੇ ਬਾਹਰ ਨਹੀਂ ਰਹਿ ਸਕਦੀ। ਉਹ ਬੱਚੀ ਜਿਹੜੀ ਆਪਣੀ ਮਾਂ ਤੋਂ ਬਿਨਾ 2 ਦਿਨ ਵੀ ਬੇਗਾਨੇ ਘਰ ਵਿੱਚ ਨਹੀਂ ਰਹਿੰਦੀ। ਜਦੋਂ ਉਸ ਦੀਆਂ ਲਾਵਾਂ ਹੋਈਆਂ, ਉਸ ਦਾ ਆਨੰਦ ਪੜਿਆ ਗਿਆ, ਪਤੀ ਦੇ ਘਰ ਵੀ ਚਲੀ ਗਈ, 20-25 ਸਾਲ ਮਾਂ ਦੇ ਘਰ ਵਿੱਚੋਂ 1 ਦਿਨ ਵੀ ਪੈਰ ਬਾਹਰ ਨਹੀਂ ਪਾਇਆ। ਜਿੱਦਣ ਪਤੀ ਦੇ ਘਰ ਦਾ ਆਨੰਦ ਮਾਣਿਆ, ਉਹੀ ਬੱਚੀ ਮਾਂ ਦੇ ਘਰ ਆ ਕੇ ਕਹਿਣ ਲੱਗੀ, ਮਾਂ ਮੇਰੇ ਆਪਣੇ ਘਰ ਦਾ ਵਿਗੜਦਾ ਪਏ, ਸੱਚ ਜਾਣੀ ਮੈਂ ਰਹਾਂਗੀ ਜ਼ਰੂਰ, 1-2 ਦਿਨ ਤੋਂ ਵੱਧ ਮੈਂ ਤੇਰੇ ਘਰ ਨਹੀਂ ਰਹਿ ਸਕਦੀ, ਕਿਉਂਕਿ ਮੇਰਾ ਆਪਣਾ ਹੁਣ ਕੋਈ ਘਰ ਬਣ ਚੁੱਕਾ। ਮੇਰੀ ਬੇਨਤੀ ਵੱਲ ਤਵੱਜੋ ਦਿਆ ਜੇ। ਉਹ ਬੱਚੀ ਜਿਹੜੀ ਵਿਆਹ ਤੋਂ ਪਹਿਲਾਂ 2 ਦਿਨ ਬਾਹਰ ਦੂਜੇ ਘਰ ਵਿੱਚ ਨਹੀਂ ਰਹਿੰਦੀ, ਵਿਆਹ ਤੋਂ ਬਾਅਦ ਉਹ 2 ਦਿਨ ਮਾਂ ਦੇ ਘਰ ਰਹਿਣ ਨੂੰ ਤਿਆਰ ਨਹੀਂ, ਕਿਉਂਕਿ ਉਹਦਾ ਆਪਣਾ ਘਰ ਹੈ, ਉਹ ਆਪਣੇ ਘਰ ਨਾਲ ਜੁੜੀ ਤੇ ਮਾਂ ਦਾ ਘਰ ਭੁੱਲ ਗਿਆ। ਗੁਰੂ ਕੇ ਸਿੱਖੋ, ਜਿੱਦਣ ਨਾਮ ਦੇ ਰਸ ਨਾਲ ਜੁੜੋਗੇ, ਉਦਣ ਕਹਿਣਾ ਨਹੀਂ ਪਏਗਾ ਅੱਖੀ ਵੇਖ ਵੇਖ ਕੇ ਰੱਜੀਆਂ ਨਹੀਂ, ਸੱਚ ਜਾਣੋ ਉਦਣ ਅੱਖਾਂ ਵਿੱਚੋਂ ਨਿਕਲਦਾ ਹੋਇਆ ਨੀਰ ਵੀ ਅੰਮ੍ਰਿਤ ਬਣ ਜਾਏ। ਉਦਣ ਕਹਿਣਾ ਨਹੀਂ ਪਏਗਾ, ਉਦਣ ਕੰਨ ਵੀ ਤ੍ਰਿਪਤ ਹੋ ਜਾਣਗੇ। ਹਜ਼ੂਰ ਨੇ ਬਾਣੀ ਵਿੱਚ ਕਹਿਣ ਲੱਗੇ, ਜੇ ਅੱਖਾਂ ਨੂੰ ਰਜਾਣਾ ਹੀ ਤੇ ਅੱਖਾਂ ਤੋਂ ਵੇਖਣ ਬਿਨਾਂ ਵੇਖਣ ਦੀ ਜਾ ਸਿੱਖ। ਗੁਰੂ ਅੰਗਦ ਸਾਹਿਬ ਦਾ ਅਸੀਂ ਇੱਕ ਬਚਨ ਪੜ੍ਹਨੇ ਆ, ਕਹਿਣ ਲੱਗੇ, ਅੱਖੀ ਬਾਜੋਂ ਵੇਖਣਾ ਬਿਨ ਕੰਨਾ ਸੁਣਨਾ, ਪੈਰਾਂ ਬਾਜੋਂ ਚੱਲਣਾ ਬਿਨ ਹੱਥਾਂ ਕਰਨਾ, ਜੀਵੇ ਬਾਜੋਂ ਬੋਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕਹਿ ਤੋ ਖਸਮੈ ਮਿਲਣਾ, ਜੇ ਆਪਣੇ ਇੰਦਰੀਆਂ ਤੇ ਕਾਬੂ ਪਾਣਾ ਹੈ। ਗੁਰਮੁਖੋ, ਇਹਨੂੰ ਖੁਸ਼ਕ ਵਿਸ਼ਾ ਨਾ ਜਾਣਿਓ, ਸੱਚ ਜਾਣੋ ਗੁਰਮਤਿ ਦਾ ਕੀਮਤੀ ਖਜ਼ਾਨਾ ਹੈ। ਅਸੀਂ ਕੇਵਲ ਕਰਨੇ ਆ ਬਾਹਰ ਦੀਆਂ ਗੱਲਾਂ, ਬਾਹਰ ਦੀਆਂ ਗੱਲਾਂ ਨਾਲ ਖੁਸ਼ ਹੋ ਜਾਵਾਂਗੇ, ਪਰ ਇਸ ਮਨ ਵੱਲ ਝਾਤੀ ਮਾਰ ਕੇ ਦੇਖੋ, ਭੂਤ ਤਾਂ 1 ਖਿੰਨ ਵੀ ਕਦੀ ਨਹੀਂ ਦਿਖਦਾ। ਜਿੰਨਾ ਬੇਇੱਜ਼ਤ ਸਾਡਾ ਮਨ ਸਾਨੂੰ ਕਰਦਾ, ਮੇਰਾ ਨੀ ਖਿਆਲ ਕਿ ਜਿਹੜੇ ਪੁਰਨੇ ਸਾਡੇ ਅੰਦਰ ਪੈਦਾ ਹੁੰਦੇ, ਜ਼ਰੂਰ ਪੜਿਆ ਅੱਖੀ ਵੇਖਣਾ ਰੱਜੀਆਂ। ਮੈਂ ਕਹਿੰਦਾ ਸੰਗਤ ਵਿੱਚ ਬੈਠਨੇ ਆ, ਅੱਖਾਂ ਬੰਦ ਕਰਨੇ ਆ, ਜਿਹੜੇ ਫੁਰਨੇ ਗੁਰੂ ਕੋਲ ਬੈਠ ਕੇ ਵੀ ਪੈਦਾ ਹੁੰਦੇ ਨੇ, ਕਦੀ ਕਾਗਜ਼ ਉੱਤੇ ਉਹਨਾਂ ਫੁਰਨਿਆਂ ਨੂੰ ਲਿਖ ਕੇ ਦੇਖੀਏ, ਆਪਣੇ ਲਿਖੇ ਹੋਏ ਵੀ ਪੜ੍ਹਦਿਆਂ ਸ਼ਰਮ ਆਏਗੀ, ਮਨ ਕਿੰਨਾ ਕੁ ਮੈਲਾ ਹੋ ਚੁੱਕਾ। ਸੱਚੇ ਪਾਤਸ਼ਾਹ ਕਹਿੰਦੇ ਨੇ, ਅੱਖਾਂ ਤੋਂ ਬਿਨਾਂ ਵੇਖ, ਕੰਨਾਂ ਤੋਂ ਬਿਨਾਂ ਸੁਣ, ਜੀਭ ਤੋਂ ਬਿਨਾਂ ਬੋਲ, ਪੈਰਾਂ ਤੋਂ ਬਿਨਾਂ ਚੱਲ, ਹੱਥਾਂ ਤੋਂ ਬਿਨਾਂ ਕਰ। ਉਹ ਭਲਿਆ ਮਰਨ ਤੋਂ ਪਹਿਲਾਂ ਜਿਉਂਦੇ ਜੀ ਮਰ ਜਾ, ਤੈਨੂੰ ਸਮਝ ਪੈ ਜਾ ਕਿ ਅੱਖਾਂ ਤੋਂ ਬਿਨਾਂ ਵੇਖਣਾ ਕੀ। ਹੁਣ ਇਹਦੇ ਅਰਥ ਆਮ ਗੁਰਮੁਖ ਟੀਕਾਕਾਰ ਕਰਦੇ ਨੇ ਕਿ ਅੱਖੀ ਤੋਂ ਬਿਨਾਂ ਵੇਖਣਾ ਕਿ ਪਰਾਇਆ ਰੂਪ ਦੇਖਣ ਵਾਲੀ ਬਿਰਤੀ ਚਲੀ ਗਈ। ਮੈਂ ਕਹਿੰਦਾ ਨਹੀਂ, ਇਹਦੇ ਅਰਥ ਇਹ ਨਹੀਂ, ਅੱਖਾਂ ਤੋਂ ਬਿਨਾਂ ਵੇਖਣਾ ਇਹ ਨਹੀਂ ਕਿ ਪਰਾਇਆ ਰੂਪ ਦੇਖਣ ਵਾਲੀ ਬਿਰਤੀ ਚਲੀ ਗਈ। ਕੁਝ ਲੋਕ ਐਸੇ ਨੇ ਜੇ ਜਮਾਂਦਰੂ ਅੰਨੇ ਨੇ, ਉਹਨਾਂ ਨੇ ਤਾਂ ਜਨਮ ਦੇਣ ਵਾਲੀ ਮਾਂ ਨੂੰ ਵੀ ਕਦੀ ਨਹੀਂ ਦੇਖਿਆ ਕਿ ਉਹਨਾਂ ਤੇ ਸ਼ਬਦ ਝੁਕੇਗਾ ਅੱਖੀ ਬਾਜੋ ਵੇਖਣਾ। ਇਹਦੇ ਅਰਥ ਕੁਝ ਹੋਰ ਨੇ। ਕੰਨਾਂ ਤੋਂ ਬਿਨਾਂ ਸੁਣਨਾ, ਉਹ ਲੋਕ ਜਿਨ੍ਹਾਂ ਦੇ ਕੰਨ ਬੋਲੇ ਹੋ ਗਏ, ਅਸੀਂ ਕਹਾਂਗੇ ਜਿਉਂਦੇ ਜੀ ਮਰ ਗਏ ਨੇ, ਕਿਉਂਕਿ ਇਹ ਤਾਂ ਕੰਨਾਂ ਨੂੰ ਸੁਣ ਹੀ ਨਹੀਂ ਸਕਦੇ। ਅੱਖੀ ਬਾਜੋ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਬਾਜੋ ਚੱਲਣਾ। ਕਈ ਬੰਦੇ ਐਸੇ ਨੇ ਜਿਨ੍ਹਾਂ ਦੇ ਜਮਾਂਦਰੂ ਪੈਰ ਲੱਤਾਂ ਖਤਮ ਨੇ, ਉਹਨਾਂ ਨੂੰ ਲੋਕ ਵੀਲ ਚੇਅਰ ਤੇ ਲੈ ਕੇ ਤੁਰਦੇ ਨੇ ਕਿ ਉਹ ਜਿਉਂਦੇ ਜੀ ਮਰ ਗਏ ਨੇ, ਉਹਨਾਂ ਦੇ ਪੈਰ ਚੱਲਦੇ ਨੇ। ਬਿਨ ਹੱਥਾਂ ਕਰਨਾ, ਲੋਕਾਂ ਦੇ ਹੱਥ ਨੀ ਕੰਮ ਕਰਦੇ ਕਿ ਉਹ ਜਿਉਂਦੇ ਜੀ ਮਰ ਗਏ? ਨਹੀਂ ਪਿਆਰਿਓ, ਇਹਦੇ ਅਰਥ ਕੁਛ ਹੋਰ ਨੇ। ਇਹਦੇ ਅਰਥ ਪੁੱਛੋ ਗੁਰਮੁਖ ਪਿਆਰੇ ਭਾਈ ਗੁਰਦਾਸ ਜੀ ਨੂੰ, ਅੱਖੀ ਬਾਜੋ ਵੇਖਣਾ ਕੀ ਹੈ? ਇੱਕ ਹੈ ਇਹਨਾਂ ਨੇਤਰਾਂ ਨਾਲ ਦ੍ਰਿਸ਼ਟਮਾਨ ਸੰਸਾਰ ਨੂੰ ਦੇਖਣਾ, ਇੱਕ ਹੈ ਆਪਣੇ ਮਹਿਬੂਬ ਨੂੰ ਨੇਤਰ ਬੰਦ ਕਰਕੇ ਆਪਣੇ ਹਿਰਦੇ ਵਿੱਚ ਝਾਤੀ ਮਾਰ ਕੇ ਦੇਖਣਾ। ਉਹ ਦੇਖਣਾ ਕੀ ਹੈ? ਕਬੀਰ ਸਾਹਿਬ ਨੇ ਇੱਕ ਬਚਨ ਕਿਹਾ, ਸ਼ਲੋਕ ਹੈ, ਅੱਖੀ ਬਾਜੋ ਵੇਖਣਾ, ਕਹਿਣ ਲੱਗੇ, ਨੀਚੇ ਲੋਇਨ ਕਰ ਰਹੂੰ ਲੇ ਸਾਜਨ ਕਟ ਮਾਹੇ, ਮੇਰੀਆਂ ਅੱਖਾਂ ਨਹੀਂ ਖੁੱਲਦੀਆਂ। ਜਿਹੜੇ ਗੁਰਮੁਖ ਤੁਸੀਂ ਸਿਮਰਨ ਕਰਨ ਵਾਲੇ ਹੋ ਨਾ, ਅਭਿਆਸੀ ਹੋ, ਮੇਰਾ ਦਾਤਾ ਮੇਰ ਕਰੇ, ਗੁਰਮੁਖੋ ਜੁੜਨ ਦਾ ਯਤਨ ਕਰੀਏ। ਉਮਰ ਢਲਦੀ ਪਈਏ ਪਰ ਮਨ ਰੱਬ ਤੋਂ ਦਿਨ ਦਿਨ ਦੂਰ ਪਿਆ ਜਾਂਦਾ ਹੈ। ਕਿੰਨੇ ਭਾਗਾਂ ਵਾਲੇ ਨੇ ਕਿ ਜਿਹੜੇ ਆਪਣੇ ਇਸ ਸਮੇਂ ਦੀ ਕਦਰ ਜਾਣਦਿਆਂ ਇੱਕ ਇੱਕ ਦਿਨ ਦੀ, ਇੱਕ ਇੱਕ ਲਮਹੇ ਦੀ, ਇੱਕ ਇੱਕ ਸਵਾਸ ਦੀ ਸੰਭਾਲ ਪੈ ਕਰਦੇ। ਕਬੀਰ ਸਾਹਿਬ ਕਹਿੰਦੇ ਨੇ, ਪਹਿਲਾਂ ਅੱਖਾਂ ਨਾਲ ਦੇਖਿਆ, ਤੁਸੀਂ ਅਭਿਆਸ ਕਰਕੇ ਤੱਕਿਓ,
ਕਿਸੇ ਦਿਨ ਇਹੋ ਜਿਹਾ ਆਨੰਦ ਬਣਦਾ ਹੈ, ਨੇਤਰ ਬੰਦ ਕਰਕੇ ਜਦੋਂ ਸੁਰਤ ਸ਼ਬਦ ਵਿੱਚ ਜੁੜਦੀ ਏ, ਇੰਨਾ ਅੰਦਰ ਅਕਹਿ ਰਸ ਹੁੰਦਾ, ਅੱਖਾਂ ਖੋਲਣ ਦਾ ਯਤਨ ਕਰੀਏ ਤੇ ਨੇਤਰ ਆਪਣੇ ਖੋਲਣ ਦੇ ਬਾਵਜੂਦ ਵੀ ਨਹੀਂ ਖੁੱਲਦੇ, ਕਿਉਂਕਿ ਅੱਖਾਂ ਤੋਂ ਬਿਨਾਂ ਵੇਖਣਾ ਵੀ ਕੁਛ ਹੈ। ਉਹਨੂੰ ਬਾਬਾ ਜੀ ਨੇ ਕਿਹਾ, ਜੇ ਝਿਲਮਿਲਕਾਰ ਦਸੰਤਾ ਤੈ ਅਨਦ ਸ਼ਬਦ ਬਜੰਤਾ, ਅੱਖਾਂ ਤੋਂ ਬਿਨਾਂ ਵੇਖਣਾ ਹੈ ਨਾਨਕ ਛੇ ਅੱਖੜੀਆਂ ਬਿਆਨ ਜਿਨੀ ਦਸੰਦੋ ਮਾਧਵੀ, ਅੱਖੀ ਬਾਜੋ ਵੇਖਣਾ। ਕਬੀਰ ਸਾਹਿਬ ਕਹਿ ਰਹੇ ਨੇ ਕਿ ਪਿਆਰੇ ਨੀਚੇ ਲੋਇਨ ਕਰ ਰਹੂ ਲੇ ਸਾਜਨ ਕਟ ਮਾਹੇ, ਸਭ ਰਸ ਖੇਲੂ ਪੀਸੂ ਕਿਸੂ ਲਖਾਵੂ ਨਾਹੇ, ਇਹਨਾਂ ਨੇਤਰਾਂ ਨਾਲ ਤੂੰ ਸੰਸਾਰ ਨੂੰ ਦੇਖਣਾ ਹੈ। ਤੇ ਇੱਕ ਮੈਂ ਬੇਨਤੀ ਕਰਾਂ, ਸੰਸਾਰ ਅੱਖਾਂ ਖੋਲ ਕੇ ਦੇਖਦਾ ਹੈ, ਨਿਰੰਕਾਰ ਨੂੰ ਦੇਖਣਾ ਤੇ ਅੱਖਾਂ ਬੰਦ ਕਰਨੀਆਂ ਪੈਣਗੀਆਂ। ਅੱਖਾਂ ਬੰਦ ਕਰਕੇ ਦੇਖ ਲੈ ਤੇ ਜਦੋਂ ਪਰਤ ਕੇ ਖੋਲੇਗਾ ਫਿਰ ਸੰਸਾਰ ਵੀ ਨਿਰੰਕਾਰ ਬਣ ਜਾਏਗਾ। ਬਸ ਹਾਂ, ਪਹਿਲਾਂ ਅਭਿਆਸ ਕਰਨਾ ਜ਼ਰੂਰੀ ਹੈ, ਅੱਖੀ ਬਾਜੋ ਵੇਖਣਾ, ਬਿਨ ਕੰਨਾ ਸੁਣਨਾ। ਹੁਣ ਕੰਨਾਂ ਤੋਂ ਬਿਨਾਂ ਸੁਣਨਾ ਕੀ ਹੈ? ਬਾਣੀ ਵਿਚ ਚਾਰ ਪੌੜੀਆਂ ਸੀ ਜਪਜੀ ਸਾਹਿਬ ਸੁਣਿਆ ਦੀਆਂ ਪੜ੍ਹਨੇ ਕਿ ਸੁਣਿਆ ਦੁੱਖ ਪਾਪ ਕਾ ਨਾਸ। ਹੁਣ ਇੰਨਾ ਚਿਰ ਹੋ ਗਿਆ ਸੁਣਦਿਆਂ ਨੂੰ, ਦੁੱਖ ਨਾਸ ਕਿਉਂ ਨਹੀਂ ਹੋਏ? ਕਿਉਂਕਿ ਬਾਹਰ ਦੇ ਕੰਨਾਂ ਨੇ ਸੁਣਿਆ, ਸਵਾਦ ਉਦਨ ਆਵੇਗਾ ਜਿੱਦਨ ਬਾਹਰ ਦੇ ਕੰਨ ਬੰਦ ਹੋ ਜਾਣ ਤੇ ਅੰਦਰੋਂ ਸ਼ਬਦ ਦੀ ਆਵਾਜ਼ ਸੁਣਾਈ ਦੇ ਲੱਗ ਪਵੇ। ਅੰਦਰੋਂ ਸ਼ਬਦ ਸੁਣੇ, ਅੰਦਰੋਂ ਗੁਰੂ ਕਾ ਬਚਨ ਸੁਣੀਏ, ਅੱਖਾਂ ਤੋਂ ਬਿਨਾਂ ਵੇਖਣ ਦੀ ਜਾਂਚ ਆ ਜਾਏ, ਕੰਨਾਂ ਤੋਂ ਬਿਨਾਂ ਸੁਣਨ ਦੀ ਜਾਂਚ ਆ ਜਾਏ। ਤੇ ਪਿਆਰਿਓ, ਪੈਰਾਂ ਤੋਂ ਬਿਨਾਂ ਚੱਲਣਾ ਕੀ ਹੈ? ਅਸੀਂ ਸਫ਼ਰ ਕਰਨੇ ਆ ਪੈਰਾਂ ਨਾਲ, ਇੱਕ ਸਫ਼ਰ ਕੀਤਾ ਜਾਂਦਾ ਹੈ ਸੁਰਤ ਦੇ ਨਾਲ, ਉੱਥੇ ਪੈਰ ਕੰਮ ਨਹੀਂ ਦਿੰਦੇ। ਸੁਰਤ ਨਾਲ ਸਫ਼ਰ ਕਰੀਏ ਸ਼ਬਦ ਦੀ ਅਗਵਾਈ ਵਿੱਚ ਤੇ ਕਰੋੜਾਂ ਜਨਮਾਂ ਦੀ ਦੂਰੀ ਖਤਮ ਹੋ ਜਾਂਦੀ ਹੈ। ਹੱਥਾਂ ਤੋਂ ਬਿਨਾਂ ਕਰਨਾ ਕੀ ਹੈ? ਇੱਕ ਸੇਵਾ ਹੁੰਦੀ ਹੈ, ਆਪਾਂ ਹੱਥਾਂ ਨਾਲ ਕਰਨੇ ਆ, ਤੇ ਇੱਕ ਰੱਬ ਦੀ ਦਾਤ ਹੋਵੇ ਜਿਹੜੀ ਹੱਥਾਂ ਤੋਂ ਬਿਨਾਂ ਵੀ ਗੁਰੂ ਦੀ ਸੇਵਾ ਕੀਤੀ ਜਾਂਦੀ ਹੈ। ਉਹ ਹੱਥ ਅੰਦਰ ਦੇ ਨੇ, ਉਹ ਕੰਨ ਅੰਦਰ ਦੀ ਸਰੋਤ ਹੈ। ਤੇ ਗੁਰਮੁਖੋ, ਜਿਹਨੂੰ ਆਪਣੇ ਜਿਉਂਦੇ ਦੀ ਮਰਨ ਦੀ ਜਾਂਚ ਆ ਗਈ, ਉਸ ਅਵਸਥਾ ਨੂੰ ਭਾਈ ਸਾਹਿਬ ਨੇ ਕਿਹਾ, ਕਹਿਣ ਲੱਗੇ, ਗੁਰਸਿੱਖ ਸੰਧ ਮਿਲੇ ਬੀਸ ਇੱਕ ਈਸ ਈਸ, ਇਤ ਤੇ ਉਲੰਘ ਉਤ ਜਾਏ ਠਹਿਰਾਈਏ। ਉਹ ਅਵਸਥਾ ਬਣ ਜਾਏ ਜਿੱਥੇ ਸਿੱਖ ਗੁਰੂ ਵਿੱਚ ਅਪੇਦ ਹੋ ਜਾਏ, ਜਿਉਂਦੇ ਜੀ ਗੁਰੂ ਵਿੱਚ ਮਰ ਜਾਏ। ਆ ਜੁਲਾਈ ਦਾ ਮਹੀਨਾ ਬਤੀਤ ਹੋ ਰਿਹਾ ਹੈ, ਅਸੀਂ ਦੇਖਦੇ ਹਾਂ ਕਿ ਗੁਰੂ ਕੇ ਲਾਲ ਦਾ ਸ਼ਹਾਦਤ ਵਾਲਾ ਦਿਨ ਇਸ ਮਹੀਨੇ ਵਿੱਚ ਆਇਆ। ਵੈਸੇ ਤਾਂ ਦੋ ਗੁਰੂ ਕੇ ਸਿੱਖ, ਇੱਕ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਤੇ ਦੂਜੇ ਸਤਿਕਾਰਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਜੀ। ਮੈਂ ਅਰਜ਼ ਕਰਨੀ ਚਾਹੁੰਦਾ, ਗੁਰਮੁਖੋ, ਕਿਹੜੀਆਂ ਅਵਸਥਾਵਾਂ ਤੇ ਗੁਰੂ ਕੇ ਲਾਲ ਜਿੰਦੇ ਨੇ ਕਿ ਜਿਹੜੀ ਇੰਨੀ ਇੰਨੀ ਆਰਬਲਾ ਵਿੱਚ ਵੀ ਅੰਦਰ ਦਾ ਸਿਦਕ ਤੇ ਅੰਦਰ ਦਾ ਰੰਗ ਉਹਨਾਂ ਦਾ ਉਤਰਦਾ ਨਹੀਂ, ਤੇ ਗੁਰੂ ਨੇ ਮਿਹਰ ਕੀਤੀ ਆਪਣੇ ਇੰਦਰੀਆਂ ਤੇ ਉਹ ਕਾਬੂ ਪਾ ਚੁੱਕੇ ਨੇ। ਲੋਕ ਰੱਜ ਕੇ ਜਿੰਦੇ ਨਹੀਂ, ਕੂੜੇ ਪਰਵਾਸੇ ਤੇ ਜਿੰਦੇ ਨੇ, ਪਰ ਉਹ ਕਰਨੀ ਵਾਲੇ ਗੁਰੂ ਕੇ ਲਾਲ ਆਪਣੇ ਅੱਠ ਅੱਠ ਦਹਾਕੇ ਉਮਰ ਬਤੀਤ ਕਰਕੇ ਵੀ ਜਦੋਂ ਤੁਰਨ ਲੱਗਦੇ ਨੇ, ਅੰਦਰੋਂ ਤ੍ਰਿਪਤ ਹੋ ਕੇ ਜਾਂਦੇ ਨੇ, ਦੁਨੀਆਂ ਦੀ ਭੁੱਖ ਲੈ ਕੇ ਨਾਲ ਨਹੀਂ ਜਾਂਦੇ। ਤਾਂ ਮੈਂ ਜ਼ਿਕਰ ਕਰਨ ਲੱਗਾ, ਕਿਉਂਕਿ ਤਵਾਰੀਖੇ ਸ਼ਬਦ ਕਹਿੰਦੀ ਹੈ, ਜਿਸ ਗੁਰਸਿੱਖ ਦੇ ਨਾਮ ਤੇ ਤੁਸੀਂ ਖਾਲ ਬਣਾਇਆ ਹੈ, ਭਾਈ ਸਾਹਿਬ ਭਾਈ ਲੱਕੀ ਸ਼ਾਹ ਜੀ, ਉਹਨਾਂ ਦੇ ਦਮਾਦ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ। ਆਪ ਜੀ ਨੂੰ ਪਤਾ ਹੋਣਾ ਹੈ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਜੀਵਨ ਨੂੰ ਜਦੋਂ ਪੜ੍ਹਿਆ, ਦੇਖੋ ਜਿਉਂਦੇ ਜੀ ਗੁਰੂ ਕੇ ਸਿੱਖ ਕਿਵੇਂ ਮਰੇ ਨੇ। ਭਾਈ ਸਾਹਿਬ ਦੇ ਆਪਣੇ ਪਰਿਵਾਰ ਦੇ 29 ਜੀ ਸ਼ਹੀਦ ਨੇ, ਇੱਕ ਦੋ ਨਹੀਂ। ਭਾਈ ਸਾਹਿਬ ਦੇ ਦਾਦਾ ਭਾਈ ਬੱਲੂ ਰਾਓ ਜੀ ਅੰਮ੍ਰਿਤਸਰ ਦੀ ਪਹਿਲੀ ਜੰਗ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਸਨਮੁਖ ਸ਼ਹੀਦ ਹੋਏ ਨੇ। ਭਾਈ ਸਾਹਿਬ ਜੀ ਹੁਣੀ 12 ਭਰਾ ਨੇ, 12 ਵਿੱਚੋਂ 11 ਭਰਾ ਸ਼ਹੀਦ ਹੋਏ ਨੇ। ਭਾਈ ਸਾਹਿਬ ਹੁਣਾਂ ਦੇ 10 ਪੁੱਤਰ ਨੇ, 10 ਪੁੱਤਰਾਂ ਵਿੱਚੋਂ 7 ਪੁੱਤਰ ਸ਼ਹੀਦ ਨੇ। ਭਾਈ ਸਾਹਿਬ ਦੇ 10 ਪੋਤਰੇ ਨੇ ਤੇ 10 ਦੇ 10 ਪੋਤਰੇ ਸ਼ਹੀਦ ਨੇ। 29 ਜੀ ਬਣਦੇ ਨੇ ਇਸ ਗੁਰੂ ਕੇ ਲਾਲ ਦੇ। ਤੇ ਫਿਰ ਦੇਖੋ ਕੈਸੇ ਕਮਾਈ ਵਾਲੇ ਇਸ ਘਰ ਵਿੱਚ ਔਲਾਦ ਪੈਦਾ ਹੋਈ। ਜਿਸ ਭਾਈ ਬਚਿੱਤਰ ਸਿੰਘ ਨੇ ਨਾਗਨੀ ਮਾਰ ਕੇ ਮਸਤ ਹਾਥੀ ਦੇ ਮੱਥੇ ਨੂੰ ਚੀਰਿਆ, ਪਿਆਰਿਓ, ਉਹ ਭਾਈ ਬਚਿੱਤਰ ਸਿੰਘ ਭਾਈ ਮਨੀ ਸਿੰਘ ਉਹਨਾਂ ਦੇ ਪੁੱਤਰ ਨੇ। ਜਿਸ ਭਾਈ ਉਦਾ ਸਿੰਘ ਨੇ ਕੇਸਰੀ ਚੰਦ ਦਾ ਸਿਰ ਉਤਾਰਿਆ,
ਆਨੰਦਪੁਰ ਤੋਂ ਨਿਕਲਦਿਆਂ ਪਹਿਲੇ ਸ਼ਹੀਦ ਸਰਸਾ ਦੇ ਕਿਨਾਰੇ ਨੇ, ਉਹ ਅਸਲ ਵਿੱਚ ਭਾਈ ਸਾਹਿਬ ਭਾਈ ਮਨੀ ਸਿੰਘੁਣਾ ਦੇ ਪੁੱਤਰ ਨੇ, ਜਿਸ ਭਾਈ ਸਾਹਿਬ ਭਾਈ ਦਿਆਲਾ ਜੀ ਨੂੰ ਇਸ ਧਰਤੀ ਤੇ ਦੇਗ ਵਿੱਚ ਉਬਾਲਿਆ ਗਿਆ, ਉਹ ਭਾਈ ਸਾਹਿਬ ਭਾਈ ਦਿਆਲਾ ਜੀ ਭਾਈ ਮਨੀ ਸਿੰਘ ਦੇ ਸਕੇ ਭਰਾ ਨੇ, ਜਿਸ ਭਾਈ ਸਾਹਿਬ ਭਾਈ ਨਗਾਈਆ ਜੀ ਨੇ ਆਲਮਗੀਰ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਘੋੜਾ ਭੇਟ ਕੀਤਾ, ਉਹ ਭਾਈ ਨਗਾਈਆ ਜੀ ਭਾਈ ਸਾਹਿਬ ਭਾਈ ਮਨੀ ਸਿੰਘ ਦੇ ਸਕੇ ਭਰਾ। ਉਸ ਗੁਰਮੁਖ ਦੇ ਜੀਵਨ ਨੂੰ ਜਦੋਂ ਪੜ੍ਹਨੇ ਹਾਂ, ਜਿਹੜੇ ਜਿਉਂਦੇ ਜੀ ਆਪਣੇ ਆਪ ਨੂੰ ਮਾਰ ਲੈਂਦੇ ਨੇ, ਅੱਖਾਂ ਤੋਂ ਬਿਨਾਂ ਵੀ ਗੁਰੂ ਕੇ ਦਰਸ਼ਨ, ਕੰਨਾਂ ਤੋਂ ਬਿਨਾਂ ਵੀ ਅੰਦਰ ਨਾਦ ਸੁਣਾਈ ਦਿੰਦਾ, ਮੈਂ ਤਾਂ ਬੇਨਤੀ ਕੀਤੀ ਉਸ ਗੁਰਮੁਖ ਦਾ ਬੰਦ ਵੀ ਕੱਟਿਆ ਗਿਆ ਕਿ ਬੰਦ ਕੱਟਣ ਤੋਂ ਬਾਅਦ ਉਹਦੇ ਅੰਦਰ ਦੀ ਨਾਮ ਦੀ ਰੋਣ ਚਲੀ ਗਈ ਕਿ ਉਹਦੇ ਅੰਦਰ ਸੁਖਮਣੀ ਦਾ ਜਾਪ ਬੰਦ ਕਟੀਂਦਿਆਂ ਹੋਇਆ ਵੀ ਚੱਲਦਾ ਪਿਆ ਹੈ। ਬੜੇ ਪਿਆਰੇ ਬਚਨ ਇੱਕ ਅਦੀਬ ਨੇ ਕਹੇ ਨੇ, ਕਹਿੰਦੇ ਨੇ ਜਦੋਂ ਭਾਈ ਸਾਹਿਬ ਹੁਣਾਂ ਨੂੰ ਸ਼ਹੀਦ ਕਰਨ ਵਾਸਤੇ ਲਾਹੌਰ ਲਿਜਾਇਆ ਗਿਆ, ਉਸ ਵੇਲੇ ਜਲਾਦ ਨੇ ਕੁਝ ਸ਼ਬਦ ਕਹਿ ਸਨ ਭਾਈ ਸਾਹਿਬ ਨੂੰ, ਕਹਿਣ ਲੱਗੇ ਸੱਜਣਾ ਕਿ ਸ਼ਾਇਦ ਤੈਨੂੰ ਪਤਾ ਨਹੀਂ, ਤੇਰੇ ਚਿਹਰੇ ਦਾ ਨੂਰ ਤੇਰੇ ਚਿਹਰੇ ਦਾ ਖੇੜਾ ਦੱਸਦਾ ਕਿ ਸ਼ਾਇਦ ਤੈਨੂੰ ਮਾਲੂਮ ਨਹੀਂ ਕਿ ਤੈਨੂੰ ਅੱਜ ਕਤਲ ਕੀਤਾ ਜਾਣਾ ਹੈ। ਭਾਈ ਸਾਹਿਬ ਨੇ ਅੱਗੋਂ ਉੱਤਰ ਦਿੱਤਾ, ਕਹਿਣ ਲੱਗੇ ਕੇਵਲ ਮਾਲੂਮ ਹੀ ਨਹੀਂ, ਮੈਨੂੰ ਇਹ ਵੀ ਪਤਾ ਹੈ ਕਿ ਮੇਰੇ ਤਨ ਦਾ ਬੰਦ ਕੱਟਿਆ ਜਾਣਾ ਹੈ। ਕਹਿਣ ਲੱਗੇ ਜੇ ਪਤਾ ਹੋਵੇ ਕਿ ਬੰਦ ਕੱਟਿਆ ਜਾਣਾ, ਤੇਰੇ ਸਰੀਰ ਦੇ ਟੁਕੜੇ ਕੀਤੇ ਜਾਣੇ ਨੇ, ਤੇ ਇਸ ਬੰਦ ਹੋਣ ਤੋਂ ਪਹਿਲਾਂ ਤੇਰੇ ਚਿਹਰੇ ਤੇ ਖੇੜਾ ਕਿਉਂ? ਕੀ ਤੈਨੂੰ ਇਸ ਤਿੱਖੇ ਟੋਕੇ ਦਾ ਡਰ ਨਹੀਂ? ਭਾਈ ਸਾਹਿਬ ਦਾ ਉੱਤਰ ਸੀ, ਨਹੀਂ, ਇਸ ਦਰਦ ਨੂੰ ਅਸੀਂ ਪਿਆਲੇ ਵਿੱਚ ਪਾ ਕੇ ਜਾਮ ਦੀ ਤਰ੍ਹਾਂ ਪੀ ਜਾਣਾ, ਅਸਲ ਵਿੱਚ ਇਸ ਦਰਦ ਵਿੱਚੋਂ ਵੀ ਮੈਨੂੰ ਅੰਦਰ ਦਾ ਜੀਵਨ ਮਿਲਦਾ ਪਿਆ। ਉਹ ਹੈਰਾਨ ਹੋ ਗਿਆ, ਕਹਿਣ ਲੱਗਾ ਲੋਕ ਮੌਤ ਨੂੰ ਦੇਖ ਕੇ ਤਰਿੰਦੇ ਨੇ, ਤੇ ਤੁਸੀਂ ਟੁਕੜੇ ਬੰਦ ਹੋਣਾ, ਤੇ ਬੰਦ ਦਰਦ ਨੂੰ ਤੁਸੀਂ ਜਾਮ ਪੈ ਕਹਿੰਦੇ ਹੋ? ਤੇ ਅੱਗੋਂ ਉੱਤਰ ਸੀ, ਉਸ ਮੁਰਸ਼ਿਦ ਦਾ ਚੇਲਾ ਵਾ ਜਿਹੜਾ ਰਕੜਾਂ ਤੇ ਰੋੜਾਂ ਤੇ ਜ਼ਮੀਨ ਤੇ ਕੰਡਿਆਂ ਤੇ ਪੈ ਕੇ ਵੀ ਆਪਣੇ ਯਾਰ ਨੂੰ ਅੰਦਰ ਦੇ ਖੁਸ਼ੀ ਦੇ ਹਾਲ ਦੱਸਦਾ। ਜੇ ਗੁਰੂ ਰੋੜਾਂ ਤੇ ਬੈਠ ਕੇ ਰੱਬ ਦਾ ਸ਼ੁਕਰ ਕਰਦਾ, ਤੇ ਸਿੱਖ ਬੰਦ ਕਟਾ ਕੇ ਵੀ ਰੱਬ ਦਾ ਸ਼ੁਕਰ ਕਰੇਗਾ। ਉਹਨੇ ਤੀਜਾ ਪ੍ਰਸ਼ਨ ਕੀਤਾ, ਕਹਿਣ ਲੱਗਾ ਇਹਦਾ ਮਤਲਬ ਕਿ ਤੁਹਾਨੂੰ ਮਰਨ ਤੋਂ ਬਾਅਦ ਕੁਛ ਮਿਲਣਾ ਹੈ? ਭਾਈ ਸਾਹਿਬ ਨੇ ਕਿਹਾ, ਭਲਿਆ ਜਿਹੜੀ ਮੌਤ ਦੀ ਤੂੰ ਗੱਲ ਕਰਨਾ, ਇਸ ਨੂੰ ਮਰਨ ਤੋਂ ਪਹਿਲਾਂ ਤਾਂ ਅਸੀਂ ਜਿਉਂਦੇ ਜੀ ਮਰ ਚੁੱਕੇ ਹਾਂ। ਜਿਉਂਦੇ ਜੀ ਮਰੇ ਹੋਏ ਦੇ ਇੰਦਰੇ ਹੀ ਕਾਬੂ ਨੇ, ਜਿਹੜਾ ਖੋਮੇ ਵਿੱਚ ਜਿੰਦਾ ਉਹਦੇ ਇੰਦਰੇ ਤਾਂ ਰਸਾਂ ਵਿੱਚ ਮਸਤ ਨੇ। ਕਹਿਣ ਲੱਗੇ ਤੇਰੇ ਮਾਰਨ ਤੋਂ ਪਹਿਲਾਂ ਜਿਉਂਦੇ ਜੀ ਮੈਂ ਮਰ ਚੁੱਕਾ। ਤੇ ਭਾਈ ਸਾਹਿਬ ਨੇ ਕਿਹਾ, ਮੈਨੂੰ ਇੱਕ ਗੱਲ ਦੱਸ, ਤੂੰ ਵਾਰ ਵਾਰ ਮੇਰੇ ਤੇ ਪ੍ਰਸ਼ਨ ਕਰੀ ਜਾਣਾ ਕਿ ਬੰਦ ਕੱਟਿਆ ਜਾਣਾ, ਤੇਰੇ ਟੁਕੜੇ ਕੀਤੇ ਜਾਣੇ ਨੇ, ਮੈਨੂੰ ਇੱਕ ਗੱਲ ਦੱਸ ਜਲਾਦ ਕਿ ਬੰਦ ਕੱਟਣਾ ਸੌਖਾ ਹੈ? ਤੂੰ ਕਿਹੜੇ ਮਨ ਨਾਲ ਮੇਰੇ ਇੱਕ ਇੱਕ ਬੰਦ ਨੂੰ ਕੱਟੇਗਾ? ਤੈਨੂੰ ਕੱਟਣ ਤੋਂ ਬਾਅਦ ਕੀ ਮਿਲਣਾ? ਕਹਿਣ ਲੱਗਾ ਜਦੋਂ ਤੇਰਾ ਬੰਦ ਕੱਟਾਂਗਾ, ਤੇਰੇ ਬੰਦ ਕੱਟ ਕੇ ਟੁਕੜੇ ਟੋਕਰੇ ਵਿੱਚ ਮਾਸ ਦੇ ਪਏ ਹੋਣਗੇ, ਸ਼ਾਮ ਨੂੰ ਮੈਨੂੰ ਟੋਕਰੀ ਇੱਕ ਆਟੇ ਦੀ ਮਿਲ ਜਾਵੇਗੀ। ਤੇਰੇ ਟੁਕੜਿਆਂ ਦੇ ਬਦਲੇ ਮੈਨੂੰ ਦੋ ਵੇਲੇ ਪਕਾਉਣ ਵਾਸਤੇ ਰੋਟੀਆਂ ਆਟਾ ਮਿਲੇਗਾ। ਭਾਈ ਸਾਹਿਬ ਹੱਸ ਕੇ ਕਹਿਣ ਲੱਗੇ, ਬਸ ਚੇਤੇ ਰੱਖੀ, ਇੱਥੇ ਤੇਰੇ ਤੇ ਮੇਰੇ ਵਿੱਚ ਅੰਤਰ ਹੈ। ਤੂੰ ਤਨ ਦੇ ਟੁਕੜੇ ਕਰਕੇ ਕੇਵਲ ਟੋਕਰੀ ਆਟੇ ਦੀ ਲੈ ਕੇ ਜਾਏਗਾ, ਮੇਰੇ ਤਨ ਦੇ ਟੁਕੜੇ ਟੋਕਰੇ ਵਿੱਚ ਪਏ ਹੋਣਗੇ, ਪਰ ਮੇਰਾ ਅੰਦਰ ਵਾਲਾ ਗੁਰੂ ਗੋਬਿੰਦ ਸਿੰਘ ਦੀ ਗੋਦ ਵੀ ਸਮਾਇਆ ਹੋਵੇਗਾ। ਫਰਕ ਹੈ, ਤੂੰ ਟੁਕੜੇ ਕਰਕੇ ਰੋਟੀਆਂ ਖਾਏਗਾ, ਅਸੀਂ ਟੁਕੜਿਆਂ ਤੋਂ ਬਾਅਦ ਜੀਵਨ ਪਦਵੀ ਦਾ ਆਨੰਦ ਮਾਣਾਂਗੇ। ਉਹ ਕੈਸਾ ਆਨੰਦ ਸੀ! ਅਦੀਬ ਨੇ ਬੜੇ ਸੋਹਣੇ ਸ਼ਬਦ ਕਹੇ ਨੇ। ਭਾਈ ਸਾਹਿਬ ਨੂੰ ਜਦੋਂ ਕਿਹਾ ਬੰਦ ਕੱਟਣੇ ਨੇ, ਤੇ ਪੰਜਾਬੀ ਦੇ ਸ਼ਬਦ ਨੇ, ਅਰਥਾਂ ਦੀ ਲੋੜ ਨਹੀਂ, ਸੁਖੈਨ ਸਮਝ ਪੈ ਜਾਣਗੇ। ਕਹਿਣ ਲੱਗੇ ਅੰਗ ਅੰਗ ਤੇ ਮੇਰੇ ਤੂੰ ਕਾਤਲ ਖੰਜਰ ਜਦੋਂ ਚਲਾਏਗਾ। ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਅੰਗ ਅੰਗ ਤੇ ਮੇਰੇ ਤੂੰ ਕਾਤਲ ਖੰਜਰ ਜਦੋਂ ਚਲਾਏਗਾ, ਕੱਟ ਕੱਟ ਕੇ ਬੰਦ ਤੂੰ ਮੇਰੇ ਧਰਤੀ ਜਦੋਂ

0: ਅਸ਼ਟਪਦੀ ਸਿਮਰਮ ਸਿਮਰ ਸਿਮਰ ਸੁਖ ਪਾਵੋ
1: ਕਲ ਕਲੇਸ਼ ਤਨ ਮਹਿ ਮਿਟਾਵੋ
0: ਸਿਮਰਮ ਜਾਸ ਵਿਸ਼ਮ ਪਰ ਏਕੈ
1: ਨਾਮ ਜਪਤਿਆ ਗਣਤੇ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਾਖਿਰ
1: ਇਨੇ ਰਾਮ ਨਾਮ ਏਕ ਅਖਿਰ
0: ਇਨਕਾ ਇਕ ਜਿਸ ਦੀ ਬਸਾਵੈ
1: ਤਾਕੀ ਮਹਿਮਾ ਗਨੀ ਨ ਆਵੈ
0: ਤਾਂਕੀ ਏਕੈ ਦਰਸ ਤੁਹਾਰੋ
1: ਨਾਨਕ ਉਨ ਸੰਗ ਮੋਹੇ ਉਧਾਰੋ
0: ਸੁਖ ਮਨੀ ਸੁਖੇ ਅੰਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾ
0: ਪ੍ਰਭ ਕੈ ਸਿਮਰਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਗਨ ਨ ਲਾਗੈ
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਧ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਦਿਨ ਸਹਿ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸਫਲ ਫਲਾ
0: ਸੇ ਸਿਮਰਹਿ ਜਿਨ ਆਪ ਸਿਮਰਾਏ
1: ਨਾਨਕ ਤਾਕੇ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਊਚਾ
1: ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕਿਛੁ ਸੁਝੈ
0: ਪ੍ਰਭ ਕੈ ਸਿਮਰਨ ਨਾਹੀ ਜਮ ਪ੍ਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ੍ਰਿਤ ਮਹੇ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰਹਿ ਸੇ ਧਨਵੰਤੇ
1: ਪ੍ਰਭ ਕੋ ਸਿਮਰਹਿ ਸੇ ਪਤਵੰਤੇ
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ
1: ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰਹਿ ਸੇ ਸੁਖਵਾਸੀ
1: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
0: ਸਿਮਰਨ ਤੇਲਾ ਕੇ ਜਨ ਆਪ ਦਇਆਲਾ
1: ਨਾਨਕ ਜਨ ਕੀ ਮੰਗੈਰ ਵਾਲਾ
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰਹਿ ਤਿਨ ਸਦਵਰਹਾਰੀ
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰਹਿ ਤਿਨ ਸੁਖ ਬਹਾਵੇ
0: ਪ੍ਰਭ ਕੋ ਸਿਮਰਹਿ ਤਿਨ ਆਤਮ ਦੀਤਾ
1: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰਹਿ ਤਿਨ ਅੰਧ ਘਨੇਰੇ
1: ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਨ ਦਿਨ ਜਾਗ
1: ਨਾਨਕ ਸਿਮਰਨ ਪੂਰੈ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਵ ਹੁਣ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨਿਰਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
1: ਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰਨ ਸੇਜਨ ਜਿਨ ਕੋ ਬ੍ਰਹਮਿਆ
1: ਨਾਨਕ ਤਿਨ ਜਨ ਸਰਨੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਉਪਾਏ
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਕੁੰਡ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀਓ ਸਗਲ ਅਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਹਰ ਕਿਰਪਾ ਜਿਸ ਆਪ ਬੁਝਾਇਆ
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
0: ਦੀਨ ਦਰਦ ਦੁੱਖ ਪੰਜਨਾ ਘਟ ਘਟ ਨਾਥ ਅਨਾਥ
1: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
0: ਜੈ ਮਾਤ ਪਿਤਾ ਸੁਤ ਮੀਤ ਨ ਭਾਈ
1: ਮਨ ਊਹਾ ਨਾਮ ਤੇਰਾ ਸੰਗ ਸਹਾਈ
0: ਜੈ ਮਹਾ ਭਿਆਨ ਦੂਤ ਜਮ ਦਲੈ
1: ਜੈ ਕੇਵਲ ਨਾਮ ਸੰਗ ਤੇਰਾ ਚੱਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਖਨ ਮਾਹੇ ਉਧਾਰੀ
0: ਅਨਕ ਪੁਨਹ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੂਖ ਘਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਖ ਕਰੋੜੀ ਬੰਧਨ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖ ਨਾ ਬੁਝਾਵੈ
1: ਹਰ ਕਾ ਨਾਮ ਜਪਤਿਆ ਘਾਵੈ
0: ਜੇ ਮਾਰਗ ਇਹੋ ਜਾਤ ਅਕੇਲਾ
1: ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਵਾਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮਗਤ ਪਾਈਐ
0: ਛੂਟਤ ਨਹੀਂ ਕੋਟ ਲਖ ਬਾਹੀ
1: ਨਾਮ ਜਪਤ ਤੈ ਪਾਰ ਪਰਾਹੀ
0: ਅਨਕ ਬਿਗਨ ਜਹ ਆਏ ਸੰਘਾਰੈ
1: ਹਰ ਕਾ ਨਾਮ ਤਤਕਾਲ ਉਧਾਰੈ
0: ਅਨਕ ਜੋਨ ਜਨਮੈ ਮਰ ਜਾਮ
1: ਨਾਮ ਜਪਤ ਪਾਵੈ ਵਿਸਰਾਮ
0: ਹਉ ਮੈਲਾ ਮਲ ਕਬਹੁ ਨ ਧੋਵੈ
1: ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਐ ਸਾਧਕ ਸੰਗ
0: ਜੇ ਮਾਰਗ ਕੇ ਗਨ ਜਾਹੇ ਨ ਪੋਸਾ
1: ਹਰ ਕਾ ਨਾਮ ਹਾਂ ਸੰਗ ਤੋਸਾ
0: ਜੇ ਪੈਂਡੈ ਮਹਾਂ ਅੰਤ ਗੁਬਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਾ ਸਿਝਾਨੂ
1: ਹਰ ਕਾ ਨਾਮ ਤਹ ਨਾਲ ਪਛਾਨੂ
0: ਜਹ ਮਹਾ ਭਿਆਨ ਤਪਤ ਬਹੁ ਕਾਮ
1: ਜਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਹਾਂ ਤ੍ਰਿਖਾ ਮਨ ਤੁਜ ਆ ਕਰਖੈ
1: ਜਹ ਨਾਨਕ ਹਰ ਹਰ ਅੰਮ੍ਰਿਤ ਵਰਖੈ
0: ਭਗਤ ਜਨਾ ਕੀ ਬਰਤਨ ਨਾਮ
1: ਸੰਤ ਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੈ ਨਾਮ ਉਦਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ
1: ਹਰ ਹਰ ਔਖਦ ਸਾਧ ਕਮਾਤ
0: ਹਰ ਜਨ ਕੈ ਹਰ ਨਾਮ ਨਿਧਾਨ
1: ਔਰ ਬ੍ਰਹਮ ਜਨ ਕੀਨੋ ਦਾਨ
0: ਮਨ ਤਨ ਰੰਗ ਰਤੇ ਰੰਗ ਏਕੈ
1: ਨਾਨਕ ਜਨ ਕੈ ਬ੍ਰਿਤ ਭਵਿਕੈ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਜਪਤ ਕਬ ਪਰੇ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੈ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
1: ਹਰ ਨਾਮ ਜਪਤ ਕਛ ਨਾਹੀ ਬਿਯੋਗ
0: ਜਨ ਰਾਸਾ ਹਰ ਨਾਮ ਕੀ ਸੇਵਾ
1: ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੈ ਮਾਲਕ ਜੀਨਾ
1: ਹਰ ਤਨ ਜਨ ਕੋ ਆ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਓਤ ਬੋਧ ਜਨ ਹਰ ਰਸ ਰਾਤੇ
1: ਸੁਨ ਸਮਾਧ ਨਾਮ ਰਸ ਮਾਤੇ
0: ਆਠ पैर जन हर हर जपै
1: हर का भगत प्रकट नहीं छपै
0: हर की भक्त मुक्त बहु करे
1: नानक जन संग के ते तरे
0: पार जात ते हो हर को नाम
1: काम तेन हर हर गुण गाम
0: सब से उत्तम हर की कथा
1: नाम सुनत दर्द दुख लथा
0: नाम की महिमा संतरित बसै
1: संत प्रताप दुर्त सब नसै
0: संत का संग बड़ भागी पाई है
1: संत की सेवा नाम ते आई है
0: नाम तोल कश अवर न होए
1: नानक गुरमुख नाम पावे जन को इसलोक
0: बहु शास्त्र बहु सिमरती पेखे सर्व टंडोल
1: पूज सनाही हर हरे नानक नाम अमोल अष्टपदी
0: जाप ताप ज्ञान सब ध्यान
1: शस्त्र सिमरत वख्यान
0: योग अभ्यास कर्म धर्म क्रिया
1: सकल त्याग बन मध्य फिरिया
0: अनक प्रकार की बहु जतना
1: उन दान हूँ मैं बहु रतना
0: शरीर कटाई हूँ मैं कर राती
1: वर्त नेम कर बहु भाती
0: नहीं तो राम नाम विचार
1: नानक गुरमुख नाम जपिए एक बार
0: नौ खंड पृथ्वी फिरे तिर जीव
1: महा उदास तपी सर थी वह
0: अगन माहे हुमत पुराण
1: कनक हसब है भरपूर दान
0: न्यौली कर्म करे बहु आसन
1: जैन मार्ग संजमत साधन
0: निम्क निम्क कर शरीर कटावे
1: तो भी हम मैं बैल न जावे
0: हर के नाम सम सरकश नाही
1: नानक गुरमुख नाम जपत गत पाहे
0: मन कामना तीर्थ दे छुटै
1: गर्भ घुमान न मन ते हुटै
0: सोच करे दिन सर रात
1: मन की बैल न तन ते जावे
0: इस देही को बहु साधना करे
1: मन ते कभु न दुखिया तरे
0: जल धोवै बहु देहे अनीत
1: कहा होए काची भीत
0: मन हर के नाम की महिमा ऊच
1: नानक नाम उदरे पतत बहमूच
0: बहुत सियाणप जमका भव व्यापै
1: नानक जतन कर तृष्णा ना धरापै
0: एक अनेक अगन नहीं बुझै
1: ਫੋਟੋ ਪਾਵਦਰ ਗਾਣੇ ਸਜੈ
0: ਛੋਟ ਸੁਨਾਹੀ ਉਪ ਪਿਆਲ
1: ਲੋਹੇ ਪਿਆਪੈ ਮਾਇਆ ਜਾਲ
0: ਅਵਰ ਕਰਤੂਤ ਸਗਲੀ ਜਮ ਡਾਨੈ
1: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ
1: ਨਾਨਕ ਬੋਲੇ ਸਹਿਜ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ
1: ਸਾਧ ਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ
1: ਹਰ ਹਰ ਨਾਮ ਦਾ ਸਦਕਾਵੈ
0: ਜੇ ਕੋ ਆਪਣੀ ਸੋਭਾ ਲੋਰੈ
1: ਸਾਧ ਸੰਗੇ ਹਉ ਮੈਂ ਸ਼ੋਰੈ
0: ਜੇ ਕੋ ਜਨਮ ਮਰਨ ਤੇ ਡਰੈ
1: ਸਾਧ ਜਨਾ ਕੀ ਸ਼ਰਣੀ ਪਰੈ
0: ਜਿਸ ਜਨ ਕੋ ਪ੍ਰਭ ਦਰਸ ਪਿਆਸਾ
1: ਨਾਨਕ ਤਾਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ
1: ਸਾਧ ਸੰਗ ਜਾਕਾ ਮਿਟੇ ਅਭਿਮਾਨ
0: ਆਪ ਸੁਖੋ ਜੋ ਜਾਣੈ ਨੀਚਾ
1: ਸੋ ਗਨੀਆ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕੀਰੀਨਾ
1: ਹਰ ਹਰ ਨਾਮ ਤੇ ਘਟ ਘਟ ਚੀਨਾ
0: ਮਾਰੇ ਆਪਣੇ ਤੇ ਬੁਰਾ ਮਿਟਾਨਾ
1: ਇੱਕੈ ਸਗਲ ਸ੍ਰਿਸ਼ਟ ਸਾਜਨਾ
0: ਸੁਖ ਦੁਖ ਜਨ ਸਮ ਦ੍ਰਿਸ਼ਟੇਤਾ
1: ਨਾਨਕ ਪਾਪ ਕੋ ਨਹੀਂ ਲੇਪਾ
0: ਨਿਰਧਨ ਕੋ ਧਨ ਤੇ ਰੋ ਨਾਉ
1: ਨਿਥਾਵੈ ਕੋ ਨਾਉ ਤੇਰਾ ਥਾਉ
0: ਨਮਾਨੇ ਕੋ ਪ੍ਰਭ ਤੇਰੋ ਮਾਨ
1: ਸਗਲ ਘਟਾ ਕੋ ਦੇਵੋ ਦਾਨ
0: ਕਰਨ ਕਰਾਵਨ ਹਾਰ ਸੁਆਮੀ
1: ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤਮਿਤ ਜਾਨੋ ਆਪੇ
1: ਆਪਨ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤਤ ਤੁਮ ਤੇ ਹੋਏ
1: ਨਾਨਕ ਅਵਰ ਨ ਜਾਣ ਸਕੋਏ
0: ਸਰਬ ਧਰਮ ਮੈਂ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉਤਮ ਕਿਰਿਆ
1: ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
1: ਹਰ ਕੋ ਜਸਨ ਰਸਨ ਬਖਾਨੀ
0: ਸਗਲ ਥਾਨ ਤੇ ਹੋ ਉਤਮ ਥਾਨ
1: ਨਾਨਕ ਜੇ ਕਟ ਵਸੈ ਹਰ ਨਾਮ ਸਲੋਕ
0: ਨਿਰਗੁਣ ਯਾਰ ਇਹ ਅਨਿਆ ਸੋ ਪ੍ਰਭ ਸਦਾ ਸੰਭਾਲ
1: ਜਿਨ ਕੀ ਆਤਿਸ ਜੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ
0: ਰਮਈਆ ਕੇ ਗੁਣ ਚੇਤ ਪੁਰਾਨੀ
1: ਕਵਨ ਮੋਲ ਤੇ ਕਵਨ ਦਸਟਾਨੀ
0: ਜੇ ਤੂੰ ਸਾਧ ਸਵਾਰ ਸਿੰਗਾਰਿਆ
1: ਗਰਭ ਅਗਨ ਮੈਂ ਜਿਨੇ ਉਬਾਰਿਆ
0: ਬਾਰ ਵਿਵਸਥਾ ਤੁਝੇ ਪਿਆਰੈ ਦੂਧ
1: ਪਰ ਜੋ ਬਨ ਭੋਜਨ ਸੁਖ ਸੂਦ
0: ਬਿਰਧ ਪਿਆ ਉਪਰ ਸਾਖ ਸੈਨ
1: ਮੁਖ ਪਿਆ ਉਹ ਬੈਠ ਕੋ ਦੈਨ
0: ਇਹੋ ਨਿਰਗੁਣ ਗੁਣ ਕੁਛੂ ਨਾ ਪੂਜੈ
1: ਬਖਸ਼ ਲੇ ਹੋਤਾ ਨਾਨਕ ਸੀਜੈ
0: ਜੇ ਪ੍ਰਸਾਦ ਧਾਰ ਉਪਰ ਸੁਖ ਬਸ ਹੈ
1: ਸੁਤ ਭਰਾਤ ਮੀਤ ਬੰਤਾ ਸੰਗ ਹੱਸੈ
0: ਜੇ ਪ੍ਰਸਾਦ ਪੀਵੈ ਸੀਤਲ ਜਲਾ
1: ਸੁਖਦਾਈ ਪਵਨ ਪਾਵ ਕਿਆ ਮੁੱਲਾ
0: ਜੇ ਪ੍ਰਸਾਦ ਭੋਗੈ ਸਭ ਰਸਾ
1: ਸਗਲ ਸਮਗਰੀ ਸੰਗ ਸਾਤ ਬਸਾ
0: ਦੀਨੇ ਹਸ ਪਾਮ ਕਰਨ ਨੇਤਰ ਰਸਨਾ
1: ਇਸੇ ਤਿਆਗ ਅਵਰ ਸੰਗ ਰਚਨਾ
0: ਐਸੇ ਦੋਖ ਮੂੜ ਅੰਧ ਵਿਆਪੇ
1: ਨਾਨਕ ਕਾਢ ਲਿਓ ਪ੍ਰਭ ਆਪੇ
0: ਆਦਿ

0: ਟਹਿਲ ਪਾਵੈ ਦਰਦ ਹਮਾਨ
1: ਸਭ ਸਾਰਾ ਮੁਗਦਾ ਜਾਨ
0: ਸਦਾ ਸਦਾ ਇਹ ਭੁੱਲਣ ਹਾਰ
1: ਨਾਨਕ ਰਾਖਣ ਹਾਰ ਅਪਾਰ
0: ਰਤਨ ਤਿਆਗ ਕੌਡੀ ਸੰਗ ਰਚੈ
1: ਸਾਚ ਛੋੜ ਝੂਠ ਸੰਗ ਮਚੈ
0: ਜੋ ਛੱਡਣਾ ਸੋ ਅਸਥਿਰ ਕਰ ਮਾਨੈ
1: ਜੋ ਹੋਵਨ ਸੋ ਦੂਰ ਪਰਾਨੈ
0: ਛੋੜ ਜਾਏ ਤਿਸ ਕਾ ਸ਼ਰਮ ਕਰੈ
1: ਸੰਗ ਸਹਾਈ ਤਿਸ ਪਰ ਹਰੈ
0: ਚੰਦਨ ਲੇਪ ਉਤਾਰੈ ਧੋਏ
1: ਕਰ ਤਪ ਪ੍ਰੀਤ ਭਸਮ ਸੰਗ ਹੋਏ
0: ਅੰਧ ਕੂਪ ਮੈਂ ਪਤਿਤ ਬਿਕਰਾਲ
1: ਨਾਨਕ ਕਾਢ ਲਿਓ ਪ੍ਰਭ ਦਿਆਲ
0: ਪ੍ਰਤੂਤ ਪਸ਼ੂ ਕੀ ਮਾਨਸ ਜਾਤ
1: ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ
1: ਸ਼ਬਸ਼ਨਾਏ ਕਸ਼ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸ਼ਨਾਨ
1: ਅੰਤਰ ਵਿਆਪੈ ਲੋਭ ਸਮਾਨ
0: ਅੰਤਰ ਅਗਨ ਬਾਹਰ ਤਨ ਸਵਾਹ
1: ਗਲ ਪਾਥਰ ਕੈਸੇ ਤਰੇ ਅਥਾਹ
0: ਜਾਂ ਕੈ ਅੰਤਰ ਬਸੈ ਪ੍ਰਭ ਆਪ
1: ਨਾਨਕ ਤੇਜਨ ਸਹਿਰ ਸਮਾਜ
0: ਸੁਣ ਅੰਧਾ ਕੈਸੇ ਮਾਰਗ ਪਾਵੇ
1: ਕਰ ਗਏ ਲਹੁ ਓੜ ਨਿਭਾਵੇ
0: ਕਹਾਂ ਬੁਝਾਰਤ ਬੂਝੈ ਡੋਰਾ
1: ਜਿਸ ਕਹੀਐ ਤੋ ਸਮਝੈ ਭੂਰਾ
0: ਕਹਾਂ ਬਿਸਨ ਪਦ ਗਾਵੈ ਗੁੰਗ
1: ਯਤਨ ਕਰੈ ਤੋ ਵੀ ਸੁਰ ਭੰਗ
0: ਕੈ ਪਿੰਗਲ ਪਰਬਤ ਪਰ ਭਵਨ
1: ਨਹੀਂ ਹੋਤ ਊਹਾ ਉਸ ਗਵਨ
0: ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ
1: ਨਾਨਕ ਤੁਮਰੀ ਕਿਰਪਾ ਤਰੈ
0: ਸੰਗ ਸਹਾਈ ਸੋ ਆਵੈ ਨਾ ਜੀਤ ਬਲੂਆ ਕੇ ਗ੍ਰਹਿ ਭੀਤਰ ਬਸੈ
1: ਅੰਤ ਕੇਲ ਮਾਇਆ ਰੰਗ ਰਸੈ
0: ਗ੍ਰਹਿ ਕਰਮਾ ਨੇ ਮਨਿ ਪ੍ਰਤੀਤ
1: ਕਾਲ ਨਾ ਆਵੈ ਮੂੜੇ ਚੀਤ
0: ਬੈਰ ਵਿਰੋਧ ਕਾਮ ਕ੍ਰੋਧ ਮੋਹ
1: ਝੂਠ ਪਕਾਰ ਮਹਾ ਲੋਭ ਧਰੋਹ
0: ਕਿਆਹੂ ਜੁਗਤ ਬਿਹਾਨੇ ਕਈ ਜਨਮ
1: ਨਾਨਕ ਰਾਖ ਲਿਹੋ ਆਪਣ ਕਰ ਕਰਮ
0: ਤੂੰ ਠਾਕੁਰ ਤੁਮ ਪਾਏ ਅਰਦਾਸ
1: ਜੀਓ ਪਿੰਡ ਸਭ ਤੇਰੀ ਰਾਸ
0: ਤੁਮ ਮਾਤ ਪਿਤਾ ਹਾਂ ਬਾਰਕ ਤੇਰੇ
1: ਤੁਮਰੀ ਕਿਰਪਾ ਮੈਂ ਸੁਖ ਹਨੇਰੇ
0: ਕੋਈ ਨਾ ਜਾਣੈ ਤੁਮਰਾ ਅੰਤ
1: ਉੱਚੇ ਤੇ ਉੱਚਾ ਭਗਵੰਤ
0: ਸਗਲ ਸਮਗਰੀ ਤੁਮਰੈ ਸੂਤਰ ਧਾਰੀ
1: ਤੁਮਤੇ ਹੋਏ ਸੋ ਆਗਿਆਕਾਰੀ
0: ਤੁਮਰੀ ਗਤ ਮਿਤ ਤੁਮ ਹੀ ਜਾਨੀ
1: ਨਾਨਕ ਦਾਸ।

0: ਨਾਨਕ ਕਹੂੰ ਨਸੀ ਜਈ ਬਿਨ ਨਾਮੇ ਪਤ ਜਾਏ ਅਸ਼ਟਪਦੀ।
1: ਦਸ ਵਸੂਲੇ ਪਾਛੇ ਪਾਵੇ,
0: ਏਕ ਬਸਤ ਕਾਰਨ ਬਿਖੋ ਟਕਵਾਵੇ,
1: ਏਕ ਭੀਨਾ ਦੇ ਦਸ ਪੀ ਹਿਰਲੇ,
0: ਦੋ ਮੂੜਾ ਕੋ ਕਹਾ ਕਰੇ,
1: ਜਿਸ ਠਾਕੁਰ ਸਿਓ ਨਾਹੀ ਚਾਰਾ,
0: ਆਪੋ ਕੀਜੈ ਸਦ ਨਮਸਕਾਰ,
1: ਜਾਪੇ ਮਨ ਲਾਗਾ ਪ੍ਰਭ ਮੀਠਾ,
0: ਸਰਬ ਸੁਖਤਾ ਹੋ ਮਨ ਬੁੱਠਾ,
1: ਜਿਸ ਜਨ ਆਪਣਾ ਹੁਕਮ ਮਨਾਇਆ,
0: ਸਰਬ ਥੋਕ ਨਾਨਕ ਤਿਨ ਪਾਇਆ,
1: ਅਗੰਤ ਸ਼ਾਹ ਆਪਣੀ ਦੇ ਰਾਸ,
0: ਆਤ ਪੀਤ ਵਰਤੈ ਅਨੰਤ ਉਲਾਸ,
1: ਆਪਣੀ ਇਮਾਨ ਕਛ ਬਹੁ ਸ਼ਾਹ ਹੋਲੇ,
0: ਅਗਿਆਨੀ ਮਨ ਰੋਸ ਕਰੇ,
1: ਆਪਣੀ ਪ੍ਰਤੀਤ ਆਪ ਹੀ ਖੋਵੈ,
0: ਮੋਰਸ ਕਾ ਵਿਸ਼ਵਾਸ ਨਾ ਹੋਵੇ,
1: ਜਿਸ ਕੀ ਬਸਤ ਸਾਗਰ ਰੱਖੈ,
0: ਰੋਕੀ ਆਗਿਆ ਮਨ ਨੈ ਮਥੈ,
1: ਉਸ ਤੇ ਚੌਗਣ ਕਰੈ ਨਿਹਾਲ,
0: ਨਾਨਕ ਸਾਹਿਬ ਸਦਾ ਦਿਆਲ,
1: ਨਾਨਕ ਭਾਂਤ ਮਾਇਆ ਕੇ ਹੇਤ,
0: ਸਰਬਰ ਹੋਵਤ ਜਾਨ ਅਨੇਤ,
1: ਬਿਰਖ ਕੀ ਛਾਇਆ ਸਿਉ ਰੰਗ ਲਾਵੈ,
0: ਉਹ ਬਿਨ ਸਹਿ ਉਹ ਮਨ ਪਛਤਾਵੈ,
1: ਜੋ ਦੀ ਸਹਿ ਸੋ ਚਾਲਣ ਹਾਰ,
0: ਲਪਟ ਰਿਓ ਤੈ ਅੰਦੈ ਆਧਾਰ,
1: ਘਟਾਉ ਸਿਉ ਜੋ ਲਾਵੈ ਨੇਹ,
0: ਤਾਕੋ ਹਾਥ ਨ ਆਵੈ ਕੇ,
1: ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ,
0: ਕਰ ਕਿਰਪਾ ਨਾਨਕ ਆਪ ਲੈ ਲਾਈ,
1: ਮਿਥਿਆ ਤਨ ਧਨ ਕੁਟੰਬ ਸਬਾਇਆ,
0: ਮਿਥਿਆ ਹੋਮੈ ਮਮਤਾ ਮਾਇਆ,
1: ਮਿਥਿਆ ਰਾਜ ਜੋਗਨ ਧਨ ਮਾਲ,
0: ਮਿਥਿਆ ਕਾਮ ਕ੍ਰੋਧ ਵਿਕਰਾਲ,
1: ਮਿਥਿਆ ਰਥ ਸੀ ਅਸੁ ਵਸਤਰਾ,
0: ਮਿਥਿਆ ਰੰਗ ਸੰਗ ਮਾਇਆ ਪੇਕ ਹਸਤਾ,
1: ਮਿਥਿਆ ਧਰੋ ਮੋਹ ਅਭਿਮਾਨ,
0: ਮਿਥਿਆ ਆਪਸ ਉਪਰ ਕਰਤ ਗੁਮਾਨ,
1: ਸਿਰ ਭਗਤ ਸਾਧ ਕੀ ਸਰਨ,
0: ਨਾਨਕ ਜਪ ਜਪ ਜੀਵੈ ਹਰ ਕੇ ਚਰਨ,
1: ਮਿਥਿਆ ਸਰਵਣ ਪਰ ਨਿੰਦਾ ਸੁਣੇ,
0: ਮਿਥਿਆ ਹਸਤ ਪਰ ਦਰਬ ਕੋ ਹਿਰੈ,
1: ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੂਪਾਦ,
0: ਮਿਥਿਆ ਰਸਨਾ ਭੋਜਨ ਅਨਸਵਾਦ,
1: ਮਿਥਿਆ ਜਨਮ ਪਰ ਵਿਕਾਰ ਕੋ ਧਾਵਹੇ,
0: ਮਿਥਿਆ ਮਨ ਪਰ ਲੋਭ ਲਬਾਵੈ,
1: ਮਿਥਿਆ ਤਨ ਹੀ ਪਰ ਉਪਕਾਰਾ,
0: ਮਿਥਿਆ ਬਾਸ ਲੇਤ ਬਿਕਾਰਾ,
1: ਬਿਨ ਬੂਝੇ ਮਿਥਿਆ ਸਭ ਭਏ,
0: ਸਫਲ ਦੇ ਨਾਨਕ ਹਰ ਹਰ ਨਾਮ ਲਏ,
1: ਬਿਰਥੀ ਸਾਖਤ ਕੀ ਆਰਜਾ,
0: ਸਾਚ ਬਿਨਾ ਕਹਿ ਹੋਵਤ ਸੁਚਾ,
1: ਬਿਰਥਾ ਨਾਮ ਬਿਨਾ ਤਰ ਅੰਧ,
0: ਮੁਖਿ ਆਵਤਤਾ ਕਹਿ ਦੁਰਗੰਧ,
1: ਬਿਰ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ,
0: ਏਕ ਬਿਨਾ ਜਿਉ ਖੇਤੀ ਜਾਏ,
1: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ,
0: ਕਿਰਪਨ ਕੇ ਨਿਰਾਰਥ ਦਾਮ,
1: ਧਨ ਧਨ ਤੇਜ ਅੰਧੇ ਘਟ ਬਸਿਓ ਹਰ ਨਾਉ,
0: ਨਾਨਕ ਤਾ ਕਹਿ ਬਲ ਬਲ ਜਾਉ,
1: ਰਹਿਤ ਅਵਰ ਕਛ ਅਵਰ ਕਮਾਵਤ,
0: ਮਨ ਨਹੀਂ ਪ੍ਰੀਤ ਮਖੋਂ ਗੰਢ ਲਾਵਤ,
1: ਜਾਨਨ ਹਾਰ ਪ੍ਰਭੂ ਪ੍ਰਵੀਨ,
0: ਬਾਹਰ ਭੇਖ ਨ ਕਾਹੂ ਭੀਨ,
1: ਅਵਰ ਉਪਦੇਸੈ ਆਪ ਨ ਕਰੈ,
0: ਆਵਤ ਜਾਵਤ ਜਨ ਮੈਂ ਮਰੈ,
1: ਜਿਸ ਕੈ ਅੰਤਰ ਬਸੈ ਪ੍ਰਭ ਆਪ,
0: ਜਿਸ ਕੀ ਸੀਖ ਤਰੈ ਸੰਸਾਰ,
1: ਜੋ ਤੁਮ ਭਾਨੇ ਤਿਨ ਪ੍ਰਭ ਜਾਤਾ,
0: ਨਾਨਕ ਉਨ ਜਨ ਚਰਨ ਪੁਰਾਤਾ,
1: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ,
0: ਆਪਣਾ ਕੀਆ ਆਪੈ ਮਾਨੈ,
1: ਆਪੇ ਆਪ ਆਪ ਕਰਤ ਨਵੇਰਾ,
0: ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ,
1: ਭਾਵ ਸਿਆਨਪ ਸਕਲ ਤੇ ਰਹਿਤ,
0: ਸਭ ਕੁਛ ਜਾਣੈ ਆਤਮ ਕੀ ਰਾਹਤ,
1: ਜਿਸ ਭਾਵੈ ਤਿਸ ਲਏ ਲੜ ਲਾਏ,
0: ਥਾਂ ਥਨੰਤਰ ਰਿਹਾ ਸਮਾਏ,
1: ਸੋ ਸੇਵਕ ਜਿਸ ਕਿਰਪਾ ਕਰੀ,
0: ਨਿਮਕ

0: ਰਾਸ਼ਟਰਪਤੀ ਜੀ
1: ਦੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ
0: ਜਿਸ ਠਾਕੁਰ ਕੋ ਰਖ ਮਨ ਮਾਹੇ
1: ਦੇ ਪ੍ਰਸਾਦ ਸੁਗੰਧਿਤ ਤਨ ਲਾਵਹੇ
0: ਜਿਸ ਕੋ ਸਿਮਰਤ ਪਰਮਗਤ ਪਾਵੇ
1: ਦੇ ਪ੍ਰਸਾਦ ਬਸੇ ਸੁਖ ਮੰਦਰ
0: ਜਿਸੈ ਧਿਆਇ ਸਦਾ ਮਨ ਅੰਦਰ
1: ਦੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
0: ਆਠ ਪਹਿਰ ਸਿਮਰੋ ਤਿਸ ਰਸਨਾ
1: ਦੇ ਪ੍ਰਸਾਦ ਰੰਗ ਰਸ ਭੋਗ
0: ਨਾਨਕ ਸਦਾ ਧਿਆਈਐ ਧਿਆਵਨ ਜੋਗ
1: ਦੇ ਪ੍ਰਸਾਦ ਪਾਠ ਪਟੰਬਰ ਹੰਡਾਵਹੇ
0: ਜਿਸੈ ਤਿਆਗਤ ਅਵਰ ਲੁਭਾਵੇ
1: ਦੇ ਪ੍ਰਸਾਦ ਸੁਖ ਸੇਜ ਸੋਈ ਜੈ
0: ਮਨ ਆਠ ਪਹਿਰ ਤੱਕ ਜਸ ਕਵੀ ਜੈ
1: ਦੇ ਪ੍ਰਸਾਦ ਤੁਲ ਸਭ ਕੋ ਮਾਨੈ
0: ਮੁਕਤਾ ਕੋ ਜਸ ਰਸਨ ਬਖਾਨੈ
1: ਦੇ ਪ੍ਰਸਾਦ ਤੇਰੋ ਰਹਿਤਾ ਧਰਮ
0: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
1: ਰੱਬ ਜੀ ਜਪਤ ਦਰਗਾਹ ਮਾਨ ਪਾਵਹੇ
0: ਨਾਨਕ ਪਤ ਸੇ ਤੀ ਕਰ ਜਾਵੇ
1: ਦੇ ਪ੍ਰਸਾਦ ਅਰੋ ਕੰਚਨ ਦੇਹੀ
0: ਨਿਬਲਾ ਬੋਤ ਸਰਾਮ ਸਨੇਹੀ
1: ਦੇ ਪ੍ਰਸਾਦ ਤੇਰਾ ਓਲਾ ਰਹਿਤ
0: ਮਨ ਸੁਖ ਪਾਵੇ ਹਰ ਹਰ ਜਸ ਕਹਿਤ
1: ਦੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
0: ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ
1: ਦੇ ਪ੍ਰਸਾਦ ਤੁਝ ਕੋ ਨਾ ਪਹੁੰਚੈ
0: ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ
1: ਦੇ ਪ੍ਰਸਾਦ ਪਾਈ ਦੁਰਲਭ ਦੇਹੇ
0: ਨਾਨਕ ਤਾਕੀ ਭਗਤ ਕਰੇ
1: ਦੇ ਪ੍ਰਸਾਦ ਅਭੂਖਨ ਪਹਿਰੀਜੈ
0: ਮਨ ਤਿਸ ਸਿਮਰਤ ਕਿਉਂ ਆਲਸ ਕੀਜੈ
1: ਦੇ ਪ੍ਰਸਾਦ ਅਸਵਰ ਸਸਵਾਰੀ
0: ਮਨ ਤਿਸ ਪ੍ਰਭ ਕੋ ਕਭੂ ਨਾ ਵਿਸਾਰੀ
1: ਦੇ ਪ੍ਰਸਾਦ ਬਾਗ ਮਿਲਕ ਧਨਾ
0: ਰਾਗ ਪ੍ਰੇ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬਣਤ ਬਣਾਈ
0: ਉਠਤ ਬੈਠ ਸਤ ਸਹਿ ਧਿਆਈ
1: ਕਿਸੇ ਧਿਆਈ ਜੋ ਏਕ ਲਖੈ
0: ਨਿਹਾਂ ਉਹਾਂ ਨਾਨਕ ਤੇਰੀ ਰੱਖੈ
1: ਦੇ ਪ੍ਰਸਾਦ ਕਰੇ ਪੁੰਨ ਬਹੁਦਾਨ
0: ਮਨ ਆਠ ਪਹਿਰ ਕਰ ਤਿਸਕਾ ਧਿਆਨ
1: ਦੇ ਪ੍ਰਸਾਦ ਤੂੰ ਆਚਾਰ ਵਿਵਹਾਰੀ
0: ਜਿਸ ਪ੍ਰਭ ਕੋ ਸਾਸ ਸਾਸ ਤਾਰੀ
1: ਦੇ ਪ੍ਰਸਾਦ ਤੇਰਾ ਸੁੰਦਰ ਰੂਪ
0: ਸੋ ਪ੍ਰਭ ਸਿਮਰੋ ਸਦਾ ਅਨੂਪ
1: ਦੇ ਪ੍ਰਸਾਦ ਤੇਰੀ ਨੀਕੀ ਜਾਤ
0: ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਦੇ ਪ੍ਰਸਾਦ ਤੇਰੀ ਪਤ ਰਹੈ
0: ਗੁਰ ਪ੍ਰਸਾਦ ਨਾਨਕ ਜਸ ਕਹੈ
1: ਦੇ ਪ੍ਰਸਾਦ ਸੁਨਹਿ ਕਰਨ ਨਾਦ
0: ਦੇ ਪ੍ਰਸਾਦ ਪੇਖਿਆ ਬਿਸਮਾਦ
1: ਦੇ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ
0: ਦੇ ਪ੍ਰਸਾਦ ਸੁਖ ਸਹਿਜੇ ਵਸਨਾ
1: ਦੇ ਪ੍ਰਸਾਦ ਹਸਤ ਕਰ ਚਲਹਿ
0: ਦੇ ਪ੍ਰਸਾਦ ਸੰਪੂਰਨ ਫਲੈ
1: ਦੇ ਪ੍ਰਸਾਦ ਪਰਮਗਤ ਪਾਵਹਿ
0: ਦੇ ਪ੍ਰਸਾਦ ਸੁਖ ਸਹਿ ਸਮਾਵੈ
1: ਐਸਾ ਪ੍ਰਭ ਤਿਆਗ ਅਬਰ ਕਤ ਲਾਗੋ
0: ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਦੇ ਪ੍ਰਸਾਦ ਤੂੰ ਪ੍ਰਗਟ ਸੰਸਾਰ
0: ਇਸ ਪ੍ਰਭ ਕੋ ਮੂਲ ਨ ਮਨੋ ਵਿਸਾਰ
1: ਦੇ ਪ੍ਰਸਾਦ ਤੇਰਾ ਪ੍ਰਤਾਪ
0: ਦੇ ਮਨ ਮੂੜ ਤੂੰ ਤਾਕੋ ਜਾਪ
1: ਦੇ ਪ੍ਰਸਾਦ ਤੇਰੇ ਕਾਰਜ ਪੂਰੇ
0: ਇਸੇ ਜਾਨ ਮਨ ਸਦਾ ਹਜੂਰੇ
1: ਦੇ ਪ੍ਰਸਾਦ ਤੂੰ ਪਾਵੇ ਸਾਚ
0: ਦੇ ਮਨ ਮੇਰੇ ਤੂੰ ਤਾਂ ਸਿਉ ਰਾਜ
1: ਦੇ ਪ੍ਰਸਾਦ ਸਭ ਕੀ ਗਤ ਹੋਏ
0: ਨਾਨਕ ਜਾਪ ਜਪੈ ਜਪ ਸੋਏ
1: ਆਪ ਜਪਾਈ ਜਪੈ ਸੋਨਾ
0: ਆਪ ਗਵਾਏ ਸੋ ਹਰ ਗੁਣ ਗਾਓ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
0: ਪ੍ਰਭ ਦਇਆ ਤੇ ਕਮਲ ਵਿਗਾਸ
1: ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ
0: ਪ੍ਰਭ ਦਇਆ ਤੇ ਮਤੂਤਨ ਹੋਏ
1: ਸਰਵ ਨਿਧਾਨ ਪ੍ਰਭ ਤੇਰੀ ਮਾਇਆ
0: ਆਪੋ ਕਸ਼ੁ ਨ ਕਿਨਹੁ ਲਿਆ
1: ਜਿਤ ਜਿਤ ਲਾਭ ਹੋ ਤਿਤ ਲੱਗੇ ਹਰਨਾਥ
0: ਨਾਨਕ ਹਿਨ ਕੈ ਕਸ਼ੁ ਨ ਹਾਥ ਸਲੋਕ
1: ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਰੈ ਸੁਮੁਖਤਾ ਹੋਏ
0: ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ
1: ਸਾਧ ਕਾ ਸੰਗ ਮੁਖ ਉਜਲ ਹੋਤ
0: ਸਾਧ ਸੰਗ ਮਨ ਸਗਲੀ ਖੋਤ
1: ਸਾਧ ਕਾ ਸੰਗ ਮਿਟੈ ਅਭਿਮਾਨ
0: ਸਾਧ ਕਾ ਸੰਗ ਪ੍ਰਗਟੈ ਸੁਗਿਆਨ
1: ਸਾਧ ਕਾ ਸੰਗ ਪੁਜੈ ਪ੍ਰਭ ਨੀਰਾ
0: ਸਾਧ ਸੰਗ ਸਭ ਹੋਤ ਨਵੇਰਾ
1: ਸਾਧ ਕਾ ਸੰਗ ਪਾਏ ਨਾਮ ਰਤਨ
0: ਸਾਧ ਕਾ ਸੰਗ ਏਕੋ ਉਪਰ ਜਤਨ
1: ਸਾਧ ਕੀ ਮਹਿਮਾ ਪਰਨੈ ਕੌਣ ਪ੍ਰਾਨੀ
0: ਨਾਨਕ ਸਾਧ ਕੀ ਸੋਭਾ ਪ੍ਰਭ ਮਹੇ ਸਮਾਨੀ
1: ਸਾਧ ਕਾ ਸੰਗ ਅਗੋਚਰ ਮਿਲੈ
0: ਸਾਧ ਕਾ ਸੰਗ ਸਦਾ ਪ੍ਰਫੁੱਲੈ
1: ਸਾਧ ਕਾ ਸੰਗ ਆਵੈ ਬਸ ਪੰਚਾ
0: ਸਾਧ ਸੰਗ ਅੰਮ੍ਰਿਤ ਰਸ ਪੁੰਚਾ
1: ਸਾਧ ਸੰਗ ਹੋਏ ਸਭ ਕੀ ਰੇਨ
0: ਸਾਧ ਕਾ ਸੰਗ ਮਨੋਹਰ ਬੈਨ
1: ਸਾਧ ਕਾ ਸੰਗ ਨ ਕਥੂੰ ਭਾਵੈ
0: ਸਾਧ ਸੰਗ ਅਸਤਿਤ ਮਨ ਪਾਵੈ
1: ਸਾਧ ਕਾ ਸੰਗ ਮਾਇਆ ਤੇ ਭਿੰਨ
0: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਭ ਮੀਤ
0: ਸਾਧੂ ਕਾ ਸੰਗ ਮਹਾਪੁਨੀਤ
1: ਸਾਧ ਸੰਗ ਕਿਸੋ ਨੀ ਬੈਰ
0: ਸਾਧ ਕਾ ਸੰਗ ਨ ਵੀਗਾ ਪੈਰ
1: ਸਾਧ ਕਾ ਸੰਗ ਨਾਹੀ ਕੋ ਮੰਦਾ
0: ਸਾਧ ਸੰਗ ਜਾਣੈ ਪਰਮਾਨੰਦਾ
1: ਸਾਧ ਕਾ ਸੰਗ ਨਾਹੀ ਹਉ ਤਾਪ
0: ਸਾਧ ਕਾ ਸੰਗ ਤੇ ਜੈਸਾ ਵਿਆਪ
1: ਆਪੇ ਜਾਣੈ ਸਾਧ ਪੜਾਈ
0: ਨਾਨਕ ਸਾਧ ਪ੍ਰਭੂ ਬਣਾਈ
1: ਸਾਧ ਕਾ ਸੰਗ ਨ ਕਰਹੁ ਤਾਵੈ
0: ਸਾਧ ਕਾ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹੈ
0: ਸਾਧੂ ਕਾ ਸੰਗ ਅਜਰ ਸਹੈ
1: ਸਾਧ ਕਾ ਸੰਗ ਬਸੈ ਥਾਨ ਉੱਚੈ
0: ਸਾਧੂ ਕਾ ਸੰਗ ਮਹਿਲ ਪਹੁੰਚੈ
1: ਸਾਧ ਕਾ ਸੰਗ ਦ੍ਰਿੜੈ ਸਭ ਧਰਮ
0: ਸਾਧ ਕਾ ਸੰਗ ਕੇਵਲ ਪਾਰ ਬ੍ਰਹਮ
1: ਸਾਧ ਕਾ ਸੰਗ ਪਾਏ ਨਾਮ ਨਿਧਾਨ
0: ਨਾਨਕ ਸਾਧੂ ਕੈ ਕੁਰਬਾਨ
1: ਸਾਧ ਕਾ ਸੰਗ ਸਭ ਕੁਲ ਉਧਾਰ ਹੈ
0: ਸਾਧ ਸੰਗ ਸਾਧਨ ਬੀਤ ਕੁਟੰਬ ਨਿਸਤਾਰ ਹੈ
1: ਸਾਧੂ ਕੈ ਸੰਗ ਸੋ ਧਨ ਪਾਵੈ
0: ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ
0: ਸਾਧ ਕਾ ਸੰਗ ਸੋ ਬਾਸੁਰ ਦੇਵਾ
1: ਸਾਧੂ ਕੈ ਸੰਗ ਪਾਪ ਪੁਲਾਇਨ
0: ਸਾਧ ਸੰਗ ਅੰਮ੍ਰਿਤ ਗੁਣ ਗਾਇਨ
1: ਸਾਧ ਕਾ ਸੰਗ ਸਰਬ ਥਾਨ ਗਮ
0: ਨਾਨਕ ਸਾਧ ਕੈ ਸੰਗ ਸਗਲ ਜਨਮ
1: ਸਾਧ ਕਾ ਸੰਗ ਨਹੀਂ ਕਸ਼ਕਾਲ
0: ਦਰਸ਼ਨ ਭੇਟ ਹੋ ਤਨਹਾਲ
1: ਸਾਧ ਕਾ ਸੰਗ ਕਲੂਕਤ ਹਰੈ
0: ਸਾਧ ਕਾ ਸੰਗ ਨਰਕ ਪਰ ਹਰੈ
1: ਸਾਧ ਕਾ ਸੰਗ ਇਹਾਂ ਉਹਾਂ ਸੁਹੇਲਾ
0: ਸਾਧ ਸੰਗ ਬਿਸ਼ਰਤ ਹਰ ਮੇਲਾ
1: ਜੋ ਇੱਛਾ ਸੋਈ ਫਲ ਪਾਵੈ
0: ਸਾਧ ਕਾ ਸੰਗ ਨ ਬਿਰਥਾ ਜਾਵੈ
1: ਪਾਰ ਬ੍ਰਹਮ ਸਾਧ ਰਿਤ ਬਸੈ
0: ਨਾਨਕ ਕੁਦਰੈ ਸਾਧ ਸੁਣ ਰਸੈ
1: ਸਾਧ ਕਾ ਸੰਗ ਸੁਣੋ ਹਰ ਨਾਉ
0: ਸਾਧ ਸੰਗ ਹਰ ਕੇ ਗੁਣ ਗਾਉ
1: ਸਾਧ ਕਾ ਸੰਗ ਨ ਮਨ ਤੇ ਬਿਸਰੈ
0: ਸਾਧ ਸੰਗ ਸਰ ਪਰ ਨਿਸਤਰੈ
1: ਸਾਧ ਕਾ ਸੰਗ ਲੱਗੈ ਪ੍ਰਭ ਮੀਠਾ
0: ਸਾਧੂ ਕਾ ਸੰਗ ਘੜ ਘੜ ਜੀਠਾ
1: ਸਾਧ ਸੰਗ ਭਈ ਆਗਿਆਕਾਰੀ
0: ਸਾਧ ਸੰਗਤ ਭਈ ਹਮਾਰੀ
1: ਸਾਧ ਕਾ ਸੰਗ ਮਿਟੇ ਸਭ ਰੋਗ
0: ਨਾਨਕ ਸਾਧ ਭੇਟੇ ਸੰਜੋਗ
1: ਸਾਧ ਕੀ ਮਹਿਮਾ ਭੇਦ ਨਾ ਜਾਣੈ ਹੈ
0: ਜਿਤਾ ਸੁਣੈ ਤੇ ਤਾ ਬਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ
0: ਸਾਧ ਕੀ ਉਪਮਾ ਰਹੀ ਭਰਪੂਰ
1: ਸਾਧ ਕੀ ਸੋਭਾ ਕਾ ਨਾਹੀ ਅੰਤ
0: ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਊਚ ਤੇ ਉੱਚੀ
0: ਸਾਧ ਕੀ ਸੋਭਾ ਮੂਚ ਤੇ ਮੂਚੀ
1: ਸਾਧ ਕੀ ਸੋਭਾ ਸਾਧ ਬਨਾਈ
0: ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ
1: ਮਨ ਸਾਚਾ ਮੁਖ ਸਾਚਾ ਸੋਏ
0: ਅਵਰ ਨ ਪੇਖੈ ਕਸ ਬਿਨ ਕੋਏ
1: ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ
0: ਅਸ਼ਟਪਦੀ
1: ਬ੍ਰਹਮ ਗਿਆਨੀ ਸਦਾ ਨਿਰਲੇਪ
0: ਜੈਸੇ ਜਲ में कमले ले
1: ब्रह्म ज्ञानी सदा निर्दोख
0: जैसे सूर सर्व को सुख
1: ब्रह्म ज्ञानी के दृष्ट समान
0: जैसे राज रंग को लागे तुल पवान
1: ब्रह्म ज्ञानी के धीरज एक
0: ज्यों बसदा को खुद को चिंतन ले
1: ब्रह्म ज्ञानी का यह गुनाओ
0: नानक ज्यों पाव का सह स्वभाव
1: ब्रह्म ज्ञानी निर्मल ते निर्मला
0: जैसे मैल न लागे जला
1: ब्रह्म ज्ञानी के मन होए प्रकाश
0: जैसे तर ऊपर आकाश
1: ब्रह्म ज्ञानी के मित्र सत्र समान
0: ब्रह्म ज्ञानी के नाही अभिमान
1: ब्रह्म ज्ञानी ऊंचते ऊंचा
0: मन अपने है सब ते नीचा
1: ब्रह्म ज्ञानी से जन भये
0: नानक जन प्रव्याप करे
1: ब्रह्म ज्ञानी सगल किरीना
0: आत्म रस ब्रह्म ज्ञानी चीना
1: ब्रह्म ज्ञानी की सब ऊपर माया
0: ब्रह्म ज्ञानी ते कछ बुरा न भया
1: ब्रह्म ज्ञानी सदा समदर्शी
0: ब्रह्म ज्ञानी की दृष्ट अमृत वर्षी
1: ब्रह्म ज्ञानी बंधन ते मुक्ता
0: ब्रह्म ज्ञानी की निर्मल जुगता
1: ब्रह्म ज्ञानी का भोजन ज्ञान
0: नानक ब्रह्म ज्ञानी का ब्रह्म ध्यान
1: ब्रह्म ज्ञानी एक उपरयास
0: ब्रह्म ज्ञानी का नहीं विनाश
1: ब्रह्म ज्ञानी का गरीबी समाहा
0: ब्रह्म ज्ञानी परोपकार उमाहा
1: ब्रह्म ज्ञानी का नाही धंधा
0: ब्रह्म ज्ञानी ले तावत बंदा
1: ब्रह्म ज्ञानी का होय सुफला
0: ब्रह्म ज्ञानी सुफल फला
1: ब्रह्म ज्ञानी संग सगल उदार
0: नानक ब्रह्म ज्ञानी जपे सगल संसार
1: ब्रह्म ज्ञानी का एक रंग
0: ब्रह्म ज्ञानी का बसे प्रभ संग
1: ब्रह्म ज्ञानी का नाम आधार
0: ब्रह्म ज्ञानी का नाम परवार
1: ब्रह्म ज्ञानी सदा सद जागत
0: ब्रह्म ज्ञानी अंगद त्यागत
1: ब्रह्म ज्ञानी के मन परमानंद
0: ब्रह्म ज्ञानी का कर सदा आनंद
1: ब्रह्म ज्ञानी सुख सहज निवास
0: नानक ब्रह्म ज्ञानी का नहीं विनाश
1: ब्रह्म ज्ञानी ब्रह्म का पिता
0: ब्रह्म ज्ञानी एक संहिता
1: ब्रह्म ज्ञानी का होय अचिंत
0: ब्रह्म ज्ञानी का निर्मल मंत्र
1: ब्रह्म ज्ञानी जिस करे प्रभ आप
0: ब्रह्म ज्ञानी का बट प्रताप
1: ब्रह्म ज्ञानी का दर्श बट भागी पाई है
0: ब्रह्म ज्ञानी को बरबर जाइए
1: ब्रह्म ज्ञानी को खोजे है महेश्वर
0: नानक ब्रह्म ज्ञानी आप परमेश्वर
1: ब्रह्म ज्ञानी की कीमत ना है
0: ब्रह्म ज्ञानी के सगलवान माहे
1: ब्रह्म ज्ञानी का कौन जाने भेद
0: ब्रह्म ज्ञानी को सताया देश
1: ब्रह्म ज्ञानी का कथिया ना जाए अदा अखर
0: ब्रह्म ज्ञानी सर्व का ठाकुर
1: ब्रह्म ज्ञानी कीमत कौन बखाना है
0: ब्रह्म ज्ञानी की गत ब्रह्म ज्ञानी जाने
1: ब्रह्म ज्ञानी का अंत न पार
0: नानक ब्रह्म ज्ञानी को सदा नमस्कार
1: ब्रह्म ज्ञानी सब श्रेष्ठ का करता
0: ब्रह्म ज्ञानी सत जीव है नहीं मरता
1: ब्रह्म ज्ञानी मुक्त जुगत जी का दाता
0: ब्रह्म ज्ञानी पूर्ण पुरख विधाता
1: ब्रह्म ज्ञानी अनाथ का नाथ
0: ब्रह्म ज्ञानी का सब ऊपर हाथ
1: ब्रह्म ज्ञानी का सकल आकार
0: ब्रह्म ज्ञानी आप निरंकार
1: ब्रह्म ज्ञानी की शोभा ब्रह्म ज्ञानी बनी
0: नानक ब्रह्म ज्ञानी सर्व का तनी श्लोक
1: और तार है जो

0: ਕੀਰਤਨ ਸਿੰਘ ਰਚੈ
1: ਮਨ ਤਨ ਅੰਤਰ ਸਿਮਰਨ ਗੋਪਾਲ
0: ਸਭ ਉਪਰ ਹੋਵਤ ਕਿਰਪਾਲ
1: ਆਪ ਦ੍ਰਿੜੇ ਅਵਰਹ ਨਾਮ ਜਪਾਵੈ
0: ਨਾਨਕੋ ਵੈਸਨੁ ਪਰਮਗਤ ਪਾਵੈ
1: ਭਗਵਤੀ ਭਗਵੰਤ ਭਗਤ ਕਾ ਰੰਗ
0: ਸਗਲ ਤਿਆਗੈ ਦੁਸ਼ਟ ਕਾ ਸੰਗ
1: ਮਨ ਤੇ ਬਿਨਸੈ ਸਗਲਾ ਭਰਮ
0: ਕਰ ਪੂਜੈ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾਂ ਮਲ ਖੋਵੈ
0: ਜਿਸ ਭਗਵਤੀ ਕੀ ਮਤ ਉਤਮ ਹੋਵੈ
1: ਭਗਵੰਤ ਕੀ ਟਹਿਲ ਕਰੈ ਨਿਤ ਨੀਤ
0: ਮਨ ਤਨ ਅਰਪੈ ਬਿਸ਼ਨ ਪ੍ਰੀਤ
1: ਹਰ ਕੇ ਚਰਨ ਹਿਰਦੈ ਵਸਾਵੈ
0: ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
1: ਸੋ ਪੰਡਿਤ ਜੋ ਮਨ ਪ੍ਰਬੋਧੈ
0: ਰਾਮ ਨਾਮ ਆਤਮ ਸੁਧੈ
1: ਰਾਮ ਨਾਮ ਸਾਰ ਰਸ ਪੀਵੈ
0: ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ
1: ਹਰ ਕੀ ਕਥਾ ਹਿਰਦੈ ਵਸਾਵੈ
0: ਸੋ ਪੰਡਿਤ ਫਿਰ ਜੋਨਨ ਆਵੈ
1: ਵੇਦ ਪੁਰਾਨ ਸਿਮਰਤ ਬੂਝੈ ਮੂਲ
0: ਸੁਖ ਮੈਂ ਜਾਣੈ ਅਸਥੂਲ
1: ਜੋ ਵਰਨਾ ਕੋ ਦੇ ਉਪਦੇਸ਼
0: ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
1: ਬੀਜ ਮੰਤਰ ਸਰਬ ਕੋ ਗਿਆਨ
0: ਜੋ ਵਰਨਾ ਮੈਂ ਜਪੇ ਕੋ ਨਾਮ
1: ਜੋ ਜੋ ਜਪੈ ਤਿਸ ਕੀ ਗਤ ਹੋਏ
0: ਸਾਧ ਸੰਗ ਪਾਵੈ ਜਨ ਕੋਏ
1: ਕਰ ਕਿਰਪਾ ਅੰਤਰ ਉਰਤਾ ਹੈ
0: ਬਸ ਪ੍ਰੇਤ ਮੁਕਤ ਪਾਤਰ ਕੋ ਉਤਾਰੈ
1: ਸਰਬ ਰੋਗ ਕਾ ਔਖਦ ਨਾਮ
0: ਕਲਿਆਣ ਰੂਪ ਮੰਗਲ ਗੁਣ ਗਾਮ
1: ਕਾਹੂ ਜੁਗਤ ਕਿਤੇ ਨਾ ਪਾਈਐ ਧਰਮ
0: ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ
1: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ
0: ਜਿਸ ਕਾ ਨਾਮ ਸਤ ਰਾਮ ਦਾਸ
1: ਆਤਮ ਰਾਮ ਕਿਸ ਨਦਰੀ ਆਇਆ
0: ਦਾਸ ਸੰਤਨ ਪਾਏ ਤਿਨ ਪਾਇਆ
1: ਸਦਾ ਨਿਕਟ ਨਿਕਟ ਹਰ ਜਾਨ
0: ਸੋ ਦਾਸ ਦਰਗਾਹ ਪ੍ਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੈ
0: ਜਿਸ ਦਾਸ ਕੋ ਸਭ ਸੋਜੀ ਪਰੈ
1: ਸਗਲ ਸੰਗ ਆਤਮ ਉਦਾਸ
0: ਅਸੀਂ ਜੁਗਤ ਨਾਨਕ ਰਾਮ ਦਾਸ
1: ਰੱਬ ਕੀ ਆਗਿਆ ਆਤਮ ਹਿਤਾਵੈ
0: ਜੀਵਨ ਮੁਕਤ ਸੋ ਕਹਾਵੈ
1: ਤੈਸਾ ਹਰਕ ਤੈਸਾ ਉਸ ਸੋਗ
0: ਸਦਾ ਅਨੰਤ ਨਹੀਂ ਵਿਯੋਗ
1: ਤੈਸਾ ਸਵਰਨ ਤੈਸੀ ਉਸ ਮਾਟੀ
0: ਤੈਸਾ ਅੰਮ੍ਰਿਤ ਤੈਸੀ ਵਿਖਾਟੀ
1: ਤੈਸਾ ਮਾਨ ਤੈਸਾ ਅਭਿਮਾਨ
0: ਐਸਾ ਰੰਗ ਤੈਸਾ ਰਾਜਾਨ
1: ਜੋ ਵਰਤਾਏ ਸਾਈ ਜੁਗਤ
0: ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ
1: ਪਾਰ ਬ੍ਰਹਮ ਕੇ ਸਗਲੇ ਠਾਉ
0: ਜਿਤ ਜਿਤ ਘਰ ਰੱਖਿਆ ਤੈਸਾ ਤਿਨ ਨਾਮ
1: ਆਪੇ ਕਰਨ ਕਰਾਵਨ ਜੋਗ
0: ਭਾਵੈ ਸੋਈ ਪਨ ਹੋਗ
1: ਅਸਰਿਓ ਆਪ ਹੋਏ ਅੰਤ ਤਰੰਗ
0: ਲਖਿਆ ਨ ਜਾਹੇ ਪਾਰ ਬ੍ਰਹਮ ਕੇ ਰੰਗ
1: ਜੈਸੀ ਮਤ ਦੇ ਤੈਸਾ ਪ੍ਰਕਾਸ਼
0: ਪਾਰ ਬ੍ਰਹਮ ਕਰਤਾ ਅਵਿਨਾਸ਼
1: ਸਦਾ ਸਦਾ ਸਦਾ ਦਯਾਲ
0: ਸਿਮਰ ਸਿਮਰ ਨਾਨਕ ਪਏ ਨਿਹਾਲ ਸਲੋਕ
1: ਉਸਤ ਕਰੇ ਅਨੇਕ ਜਨ ਅੰਤ ਨ ਪਾਰਾ ਵਾਰ
0: ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦਿਆਨਕ ਪਰਕਾਰ ਅਸ਼ਟਪਦੀ
1: ਕਈ ਕੋਟ ਹੋਏ ਪੂਜਾਰੀ
0: ਕਈ ਕੋਟ ਆਚਾਰ ਵਿਵਹਾਰੀ
1: ਕਈ ਕੋਟ ਭਏ ਤੀਰਥ ਵਾਸੀ
0: ਕਈ ਕੋਟ ਬਨ ਪ੍ਰਮੈ ਉਦਾਸੀ
1: ਕਈ ਕੋਟ ਬੀਰ ਕੇ ਸਰੋਤੇ
0: ਕਈ ਕੋਟ ਤਪੀ ਸਰਹੋਤੇ
1: ਕਈ ਕੋਟ ਆਤਮ ਧਿਆਨ ਧਾਰੇ
0: ਕਈ ਕੋਟ ਕਵ ਕਾਵ ਵਿਚਾਰੇ
1: ਕਈ ਕੋਟ ਨਵਤਨ ਨਾਮ ਧਿਆ ਵਹੇ
0: ਨਾਨਕ ਕਰਤੇ ਕਾ ਅੰਤ ਨ ਪਾਵੇ
1: ਕਈ ਕੋਟ ਭਏ ਅਭਿਮਾਨੀ
0: ਕਈ ਕੋਟ ਅੰਧ ਅਗਿਆਨੀ
1: ਕਈ ਕੋਟ ਕਿਰਪਨ ਕਠੋਰ
0: ਕਈ ਕੋਟ ਭਿਗ ਆਤਮ ਨੇ ਕੋਰ
1: ਕਈ ਕੋਟ ਪਰ ਦਰਬ ਕੋ ਹਿਰਹੇ
0: ਕਈ ਕੋਟ ਪਰ ਦੁਖ ਨਾ ਕਰੇ
1: ਕਈ ਕੋਟ ਮਾਇਆ ਸ਼ਰਮ ਮਾਹੀ
0: ਕਈ ਕੋਟ ਪਰ ਦੇਸ਼ ਭਰਮਾ ਹੈ
1: ਜਿਤ ਜਿਤ ਲਾਭ ਹੋਤੇ ਤਿਤ ਲਗਣਾ
0: ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
1: ਕਈ ਕੋਟ ਸਿੱਧ ਜਤੀ ਜੋਗੀ
0: ਕਈ ਕੋਟ ਰਾਜੇ ਰਸ ਭੋਗੀ
1: ਕਈ ਕੋਟ ਪੰਖੀ ਸਰਪ ਉਪਾਏ
0: ਕਈ ਕੋਟ ਪਾਥਰ ਬ੍ਰਿਕ ਨਿਪਜਾਏ
1: ਕਈ ਕੋਟ ਪਵਨ ਪਾਣੀ ਬੈ ਸੰਤਰ
0: ਕਈ ਕੋਟ ਦੇਸ਼ ਭੂ ਮੰਡਲ
1: ਕਈ ਕੋਟ ਸਸੀਆ ਸੂਰ ਨਖਤਰ
0: ਕਈ ਕੋਟ ਦੇਵ ਦਾਨਵ ਇੰਦਰ ਸ਼ਰ ਛਤਰ
1: ਸਗਲ ਸਮਗਰੀ ਆਪਣੇ ਸੂਤ ਧਾਰੈ
0: ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ
1: ਕਈ ਕੋਟ ਰਾਜਸ ਤਾਮ ਸਾਤਕ
0: ਕਈ ਕੋਟ ਵੇਦ ਪ੍ਰਾਣ ਸਿਮਰਤਿ ਅਰ ਸ਼ਾਸਤ
1: ਕਈ ਕੋਟ ਕੀ ਰਤਨ ਸਮੁੰਦ
0: ਕਈ ਕੋਟ ਨਾਨਾ ਪ੍ਰਕਾਰ ਜੰਤ
1: ਕਈ ਕੋਟ ਕੀ ਏ ਚਿਰ ਜੀਵੇ
0: ਕਈ ਕੋਟ ਗਿਰੀ ਮੇਰ ਸਵਰਨ ਥੀਵੇ
1: ਕਈ ਕੋਟ ਜਖ ਕੇ ਨਿਰਪਸਾਚ
0: ਕਈ ਕੋਟ ਭੂਤ ਪ੍ਰੇਤ ਸੁ ਕਰਮ ਰਕਾਚ
1: ਸਾਥੇ ਨੇਰਾ ਸਭ ਹੂੰ ਤੇ ਦੂਰ
0: ਨਾਨਕ ਆਪ ਲਿਪਤ ਰਿਹਾ ਭਰਪੂਰ
1: ਕਈ ਕੋਟ ਪਾਤਾਲ ਕੇ ਵਾਸੀ
0: ਕਈ ਕੋਟ ਨਰਕ ਸੁਰਗ ਨਿਵਾਸੀ
1: ਕਈ ਕੋਟ ਜਨਮ ਹੈ ਜੀਵੈ ਮਰ ਹੈ
0: ਕਈ ਕੋਟ ਬਹੁ ਜੋਨੀ ਫਿਰੈ
1: ਕਈ ਕੋਟ ਬੈਠ ਸਹੀ ਖਾਹੇ
0: ਕਈ ਕੋਟ ਘਾ ਲੈ ਤਕ ਪਾਹੇ
1: ਕਈ ਕੋਟ ਕੀ ਏ ਧਨਵੰਤ
0: ਕਈ ਕੋਟ ਮੈਂ ਚਿੰਤ
1: ਜੈ ਜੈ ਭਾਣਾ ਤਹਿ ਤਹਿ ਰਾਖੀ
0: ਨਾਨਕ ਸਭ ਕੁਛ ਪ੍ਰਭ ਕੈ ਹਾਥੇ
1: ਕਈ ਕੋਟ ਭਈ ਬਹਿ ਰਾਗੀ
0: ਰਾਮ ਨਾਮ ਸਖਤ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖੋਜ ਅੰਤੇ
0: ਆਤਮ ਮਹਿ ਭਾਰ ਬ੍ਰਹਮ ਲਹੰਤੇ
1: ਕਈ ਕੋਟ ਦਰਸ਼ਨ ਪ੍ਰਭ ਪਿਆਸ
0: ਕੋ ਮਿਲਿਓ ਪ੍ਰਭ ਵਿਨਾਸ
1: ਕਈ ਕੋਟ ਮੰਗ ਹੈ ਸਤਸੰਗ
0: ਪਾਰ ਬ੍ਰਹਮ ਤਿਨ ਲਾਗਾ ਰੰਗ
1: ਜਿਨ ਕੋ ਹੋਏ ਆਪ ਸੋ ਪ੍ਰਸੰਨ
0: ਨਾਨਕ ਤੇਜਨ ਸਦਾ ਧਨ ਧਨ
1: ਕਈ ਕੋਟ ਖਾਣੀ ਅਰ ਖੰਡ
0: ਕਈ ਕੋਟ ਆਕਾਸ ਬ੍ਰਹਮੰਡ
1: ਕਈ ਕੋਟ ਹੋਏ ਅਵਤਾਰ
0: ਕਈ ਜਗ ਕੀ ਨੋ ਵਿਸਥਾਰ
1: ਕਈ ਵਾਰ ਪਸਰਿਓ ਪਾਸਾਰ
0: ਸਦਾ ਸਦਾ ਇੱਕ ਇੱਕ ਅੰਕਾਰ
1: ਕਈ ਕੋਟ ਕੀਨੇ ਬਹੁ ਭਾਂਤ
0: ਪ੍ਰਭ ਮਾਹੇ ਸਮਾਤ
1: ਤਾਂ ਕਾ ਅੰਤ ਨਾ ਜਾਣੈ ਕੋਈ
0: ਆਪੇ ਆਪ ਨਾਨਕ ਪ੍ਰਭ ਸੋਏ
1: ਕਈ ਕੋਟ ਪਾਰ ਬ੍ਰਹਮ ਕੇ ਦਾਸ
0: ਪ੍ਰਗਾਸ
1: ਕਈ ਕੋਟ ਤਤ ਕੇ ਬੇਤੇ
0: ਸਦਾ ਹਰਿ ਇੱਕੋ ਨੇਤਰੇ
1: ਕਈ ਕੋਟ ਨਾਮ ਰਸ ਪੀਵ ਹੈ
0: ਅਮਰ ਭਏ ਸਦ ਸਦ ਹੀ ਜੀਵ ਹੈ
1: ਕਈ ਕੋਟ ਨਾਮ ਗੁਣ ਗਾਵਹਿ
0: ਆਤਮ ਰਸ ਸੁਖ ਸਹਿ ਸਮਾਵੈ
1: ਆਪਣੇ ਜਨ ਕੋ ਸਾਥ ਸਾਥ ਸੰਭਾਰੀ
0: ਨਾਨਕ ਇਹ ਪਰਮੇਸ਼ਰ ਕੇ ਪਿਆਰੇ ਸਲੋਕ
1: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਈ
0: ਨਾਨਕ ਤਿਸ ਬਲਹਾਰ ਨੇ ਜਲ ਥਲ ਮਈ ਅਲ ਸੋਏ ਅਸ਼ਟਪਦੀ
1: ਕਰਨ ਕਰਾਵਨ ਕਰਨੈ ਜੋਗ
0: ਜੋਤ ਸੁਭਾਵੈ ਸੋਈ ਹੋਗ
1: ਫਿਰ ਮੈਂ ਥਾਪ ਉਥਾਪ ਨਹਾਰਾ
0: ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੇ ਧਾਰ ਅਧਾਰ ਰਹਾਵੈ
0: ਹੁਕਮੇ ਉਪਜੇ ਹੁਕਮ ਸਮਾਵੈ
1: ਹੁਕਮੇ ਊਚ ਨੀਚ ਵਿਵਹਾਰ
0: ਹੁਕਮੇ ਅਨਕ ਰੰਗ ਪ੍ਰਕਾਰ
1: ਕਰ ਕਰ ਦਿੱਤੇ ਆਪਣੀ ਵਡਿਆਈ
0: ਨਾਨਕ ਸਭ ਮੈਂ ਰਿਹਾ ਸਮਾਈ
1: ਰੱਬ ਭਾਵੈ ਮਨ ਉਗਤ ਪਾਵੈ
0: ਰੱਬ ਭਾਵੈ ਤਾਂ ਪਾਥਰ ਤਰਾਵੈ
1: ਰੱਬ ਭਾਵੈ ਬਿਨ ਸਾਸ ਤੇ ਰੱਖੈ
0: ਰੱਬ ਭਾਵੈ ਤਾਂ ਹਰ ਗੁਣ ਭਾਖੈ
1: ਰੱਬ ਭਾਵੈ ਤਾਂ ਪਤ ਉਧਾਰੈ
0: ਆਪ ਕਰੈ ਆਪਨ ਵਿਚਾਰੈ
1: ਦੋਹਾਂ ਸਰਿਆਂ ਕਾ ਆਪ ਸੁਆਮੀ
0: ਖੇਲੈ ਬਿਕਸੈ ਅੰਤਰ ਜਾਮੀ
1: ਜੋ ਭਾਵੈ ਸੋ ਕਾਰ ਕਰਾਵੈ
0: ਨਾਨਕ ਦ੍ਰਿਸ਼ਟੀ ਅਵਰਨ ਆਵੈ
1: ਉਹ ਮਨੁੱਖ ਤੇ ਕਿਆ ਹੋਏ ਆਵੈ।

0: ਜੋਤ ਸੁਭਾਵੈ ਸੋਈ ਕਰਾਵੈ,
1: ਇਸ ਕੇ ਹਾਥ ਹੋਏ ਤਾਂ ਸਭ ਪਿਛਲੇ,
0: ਜੋਤ ਸੁਭਾਵੈ ਸੋਈ ਕਰੇ,
1: ਮਨ ਜਾਣਤ ਵਿਖਿਆ ਮੈਂ ਰਚੈ,
0: ਜੇ ਜਾਣਤੇ ਆਪਣੇ ਆਪ ਬਚੈ,
1: ਭਰਮੇ ਭੁਲਾ ਦਹਿ ਦਿਸਤਾਵੈ,
0: ਨਮਕ ਮਾਹੀ ਚਾਰ ਕੁੰਡ ਫਿਰਿਆਵੈ,
1: ਕਰ ਕਿਰਪਾ ਜਿਸ ਆਪਣੀ ਭਗਤ ਦੇ,
0: ਨਾਨਕ ਤੇ ਜਨ ਨਾਮ ਮਿਲੇ,
1: ਛਿਨ ਵਹਿ ਨੀਚ ਕੀਟ ਕੋ ਰਾਜ,
0: ਬਾਹਰ ਬ੍ਰਹਮ ਗਰੀਬ ਨਿਵਾਜ,
1: ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ,
0: ਜਿਸ ਤਤਕਾਲ ਦਰ ਦਿਸ ਪ੍ਰਗਟਾਵੈ,
1: ਜਾਂ ਕੋ ਆਪਣੀ ਕਰੈ ਬਖਸ਼ੀਸ,
0: ਨਾਕਾ ਲੇਖਾ ਨਾ ਗਣੇ ਜਗਦੀਸ਼,
1: ਜੀਉ ਪਿੰਡ ਸਭ ਤਿਸ ਕੀ ਰਾਸ,
0: ਕਟ ਪੂਰਨ ਬ੍ਰਹਮ ਪ੍ਰਗਾਸ,
1: ਆਪਣੀ ਬਣਤ ਆਪ ਬਣਾਈ,
0: ਨਾਨਕ ਜੀਵੈ ਦੇਖ ਵਡਾਈ,
1: ਇਸ ਕਾ ਬਲ ਨਾ ਹੀ ਸਹਾਤ,
0: ਕਰਨ ਕਰਾਵਨ ਸਰਬ ਕੋ ਨਾਥ,
1: ਆਗਿਆਕਾਰੀ ਬਪਰਾ ਜੀਉ,
0: ਜੋਤ ਸੁਭਾਵੈ ਸੋਈ ਫੁਨ ਥੀ,
1: ਪ੍ਰਭੁ ਹੂੰ ਊਚ ਨੀਚ ਮਹਿ ਬਸੈ,
0: ਪ੍ਰਭੁ ਹੂੰ ਸੋਗ ਹਰ ਕਰੰਗ ਹੱਸੈ,
1: ਪ੍ਰਭੁ ਹੂੰ ਨਿੰਦ ਚਿੰਦ ਵਿਵਹਾਰ,
0: ਪ੍ਰਭੁ ਉਭੈ ਕਾਸ ਪਿਆਲ,
1: ਪ੍ਰਭੁ ਹੂੰ ਬੇਤਾ ਬ੍ਰਹਮ ਵਿਚਾਰ,
0: ਨਾਨਕ ਆਪ ਮਿਲਾਵਨ ਹਾਰ,
1: ਪ੍ਰਭੁ ਹੂੰ ਨਿਰਤ ਕਰੈ ਬਹੁ ਭਾਂਤ,
0: ਪ੍ਰਭੁ ਹੂੰ ਸੋਏ ਰਹੈ ਦਿਨ ਰਾਤ,
1: ਪ੍ਰਭੁ ਹੂੰ ਮਹਾ ਕ੍ਰੋਧ ਵਿਕਰਾਲ,
0: ਪ੍ਰਭੁ ਹੂੰ ਸਰਬ ਕੀ ਹੋ ਤਰਵਾਲ,
1: ਪ੍ਰਭੁ ਹੂੰ ਹੋਏ ਬਹਿ ਬੜ ਰਾਜਾ,
0: ਪ੍ਰਭੁ ਭਿਖਾਰੀ ਨੀਚ ਕਾ ਸਾਜਾ,
1: ਪ੍ਰਭੁ ਆਪ ਕੀਰਤ ਮੈਂ ਆਵੈ,
0: ਪ੍ਰਭੁ ਭਲਾ ਭਲਾ ਕਹਾਵੈ,
1: ਜਿਉ ਪ੍ਰਭ ਰਾਖੈ ਤੇ ਵਹੀ ਰਹੈ,
0: ਗੁਰ ਪ੍ਰਸਾਦ ਨਾਨਕ ਸਚ ਕਹੈ,
1: ਪ੍ਰਭੁ ਹੋਏ ਪੰਡਤ ਕਰੇ ਬਖਿਆਨ,
0: ਪ੍ਰਭੁ ਮੋਨ ਧਾਰੀ ਲਾਵੈ ਧਿਆਨ,
1: ਪ੍ਰਭੁ ਤਟ ਤੀਰਥ ਇਸ਼ਨਾਨ,
0: ਪ੍ਰਭੁ ਸਿੱਧ ਸਾਧਕ ਮੁਖ ਗਿਆਨ,
1: ਪ੍ਰਭੁ ਕੀਟ ਹਸਤ ਪਤੰਗ ਹੋਏ ਜੀਆ,
0: ਅਨਕ ਜੋਨ ਭਰਮਿਆ ਭਰਮੀਆ,
1: ਨਾਨਾ ਰੂਪ ਜੋ ਸਵੰਗੀ ਦਿਖਾਵੈ,
0: ਜੋ ਪ੍ਰਭ ਭਾਵੈ ਤਵੈ ਨਚਾਵੈ,
1: ਜੋ ਸੁਭਾਵੈ ਸੋਈ ਹੋਏ,
0: ਨਾਨਕ ਦੂਜਾ ਅਵਰ ਨ ਕੋਏ,
1: ਪ੍ਰਭੁ ਸਾਧ ਸੰਗਤ ਇਹ ਪਾਵੈ,
0: ਉਸੇ ਥਾਂ ਤੇ ਬੋਰ ਨ ਆਵੈ,
1: ਅੰਤਰ ਹੋਏ ਗਿਆਨ ਪ੍ਰਗਾਸ,
0: ਉਸ ਸਥਾਨ ਕਾ ਨਹੀਂ ਵਿਨਾਸ਼,
1: ਮਨ ਤਨ ਨਾਮ ਰਤੇ ਇਕ ਰੰਗ,
0: ਸਦਾ ਬਸੈ ਭਾ ਬ੍ਰਹਮ ਕੈ ਸੰਗ,
1: ਜਿਉ ਜਲ ਮਹਿ ਜਲ ਆਏ ਕਟਾਨਾ,
0: ਜੋ ਤੀ ਸੰਗ ਜੋਤ ਸਮਾਨਾ,
1: ਮਿਟ ਗਏ ਗਵਨ ਪਾਏ ਵਿਸਰਾਮ,
0: ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ,
1: ਸੁਖੀ ਬਸੈ ਮਸਕੀਨੀਆ, ਆਪ ਨਿਵਾਰ ਤਲੇ,
0: ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ, ਅਸ਼ਟਪਦੀ
1: ਜਿਸ ਕੇ ਅੰਤਰ ਰਾਜ ਅਭਿਮਾਨ,
0: ਸੋ ਨਰਕ ਪਾਤੀ ਹੋਵਤ ਸਵਾਨ,
1: ਜੋ ਜਾਣੈ ਮੈਂ ਜੋ ਬਨਵੰਤ,
0: ਸੋ ਹੋਵਤ ਬਿਸ਼ਟਾ ਕਾ ਜੰਤ,
1: ਆਪ ਸੋ ਕਰਮਵੰਤ ਕਹਾਵੈ,
0: ਜਨਮ ਮਰੈ ਭਉ ਜੋਨ ਪ੍ਰਭਾਵੈ,
1: ਧਨ ਭੂਮਿਕਾ ਜੋ ਕਰੈ ਗੁਮਾਨ,
0: ਸੋ ਮੂਰਖ ਅੰਧਾ ਅਗਿਆਨ,
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ,
0: ਨਾਨਕੀ ਹੈ ਮੁਕਤਿਆ ਗੈ ਸੁਖ ਪਾਵੈ,
1: ਧਨਵੰਤਾ ਹੋਏ ਕਰ ਗਰਭਾਵੈ,
0: ਤ੍ਰਿਣ ਸਮਾਨ ਕਾ ਸਚੰਗ ਨ ਜਾਵੈ,
1: ਬਹੁ ਲਸਕਰ ਮਨੁੱਖ ਉਪਰ ਕਰੇ ਆਸ,
0: ਪਰ ਭੀਤਰਤਾ ਕਾ ਹੋਏ ਵਿਨਾਸ਼,
1: ਸਭ ਤੇ ਆਪ ਜਾਣੈ ਬਲਵੰਤ,
0: ਹੋਏ ਜਾਏ ਪਸਵੰਤ,
1: ਕਿਸੇ ਨਾ ਬਦੈ ਆਪ ਅਹੰਕਾਰੀ,
0: ਧਰਮ ਰਾਏ ਤਿਸ ਕਰੇ ਖੁਆਰੀ,
1: ਗੁਰ ਪ੍ਰਸਾਦ ਜਾਂ ਕਾ ਮਿਟੈ ਅਭਿਮਾਨ,
0: ਸੋਜਨ ਨਾਨਕ ਦਰਗਹਿ ਪ੍ਰਵਾਨ,
1: ਕੋਟ ਕਰਮ ਕਰੈ ਹੋਂ ਧਾਰੀ,
0: ਸ਼ਰਮ ਪਾਵੇ ਸਗਲੇ ਬਰਥਾਰੇ,
1: ਅਨਕ ਤਪੱਸਿਆ ਕਰੇ ਹੰਕਾਰ,
0: ਨਰਕ ਸੁਰਗ ਫਿਰ ਫਿਰ ਅਵਤਾਰ,
1: ਅਨਕ ਜਤਨ ਕਰ ਆਤਮ ਨਹੀਂ ਦਰਵੈ,
0: ਹਰ ਦਰਗਹਿ ਕੋ ਕੈਸੇ ਗਵੈ,
1: ਆਪਸ ਕੋ ਜੋ ਭਲਾ ਕਹਾਵੈ,
0: ਕਿਸੇ ਭਲਾਈ ਨਿਕਟ ਨ ਆਵੈ,
1: ਸਰਬ ਕੀ ਰੇਨ ਜਾਂ ਕਾ ਮਨ ਹੋਏ,
0: ਕਹੋ ਨਾਨਕ ਤਾਂ ਕੀ ਨਿਰਮਲ ਸੋਏ,
1: ਜਬ ਲਗ ਜਾਣੈ ਮੁਝ ਤੇ ਕਛ ਹੋਏ,
0: ਜਬ ਇਸ ਕੋ ਸੁਖ ਨਾਹੀਂ ਕੋਏ,
1: ਜਬ ਇਹ ਜਾਣੈ ਮੈਂ ਕਿਛ ਕਰਤਾ,
0: ਤਬ ਲਗ ਗਰਭ ਜੋਨ ਮੈਂ ਫਿਰਤਾ,
1: ਜਬ ਧਾਰੈ ਕੋ ਬੈਰੀ ਮੀਤ,
0: ਤਬ ਲਗ ਨਿਹਚਲ ਨਾਹੀਂ ਚੀਤ,
1: ਜਬ ਲਗ ਮੋਹ ਮਗਨ ਸੰਗ ਮਾਏ,
0: ਤਬ ਲਗ ਧਰਮ ਰਾਏ ਦੇਸ ਜਾਏ,
1: ਰਬ ਕਿਰਪਾ ਤੇ ਬੰਧਨ ਟੂਟੈ,
0: ਗੁਰ ਪ੍ਰਸਾਦ ਨਾਨਕ ਹਾਂ ਛੁਟੈ,
1: ਸਹਿਸ ਕਟੇ ਲਖ ਕੋਟ ਧਾਵੈ,
0: ਤ੍ਰਿਤ ਨ ਆਵੈ ਮਾਇਆ ਪਾਛੈ ਪਾਵੈ,
1: ਅਨਕ ਭੋਗ ਵਿਖਿਆ ਕੇ ਕਰੈ,
0: ਨਹਿ ਤ ਬਤਾਵੈ ਖਪ ਖਪ ਮਰੈ,
1: ਬਿਨਾ ਸੰਤੋਖ ਨਹੀਂ ਕੋ ਰਾਜੈ,
0: ਸੁਪਨ ਮਨੋਰਥ ਫਿਰ ਥੇ ਸਭ ਕਾਜੈ,
1: ਨਾਮ ਰੰਗ ਸਰਬ ਸੁਖ ਹੋਏ,
0: ਪ੍ਰਭਾਗੀ ਕਿਸੈ ਪ੍ਰਾਪਤ ਹੋਏ,
1: ਕਰਨ ਕਰਾਵਨ ਆਪੇ ਆਪ,
0: ਸਦਾ ਸਦਾ ਨਾਨਕ ਹਰ ਜਾਪ,
1: ਕਰਨ ਕਰਾਵਨ ਕਰਨੈ ਹਾਰ,
0: ਇਸ ਕੇ ਹਾਥ ਕਹਾਂ ਵਿਚਾਰ,
1: ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ,
0: ਆਪੇ ਆਪ ਆਪ ਪ੍ਰਭ ਸੋਏ,
1: ਜੋ ਕਿਛ ਕੀਨੋ ਸੋ ਆਪਣਾ ਰੰਗ,
0: ਸਭ ਤੇ ਦੂਰ ਸਭ ਹੂੰ ਕੈ ਸੰਗ,
1: ਦੂਜਾ ਦੇਖੈ ਕਰੈ ਵਿਵੇਕ,
0: ਆਪੇ ਏਕਾ ਪਿਆ ਨੇਕ,
1: ਮਰੈ ਨਾ ਬਿਨਸੈ ਆਵੈ ਨਾ ਜਾਏ,
0: ਨਾਨਕ ਸਭ ਹੀ ਰਹਿ ਸਮਾਏ,
1: ਆਪ ਉਪਦੇਸੈ ਸਮਝੈ ਆਪ,
0: ਆਪੇ ਰਚਿਆ ਸਭ ਕੈ ਸਾਥ,
1: ਆਪ ਕੀਨੋ ਆਪਣ ਵਿਸਥਾਰ,
0: ਸਭ ਕੁਛ ਉਸਕਾ ਉਹ ਕਰਨੈ ਹਾਰ,
1: ਉਸ ਤੇ ਭਿੰਨ ਕਹੋ ਕਿਛ ਹੋਏ,
0: ਹਾਂਤ ਨੰਤਰ ਏਕੈ ਸੋਏ,
1: ਆਪਣੇ ਚਲਿਤ ਆਪ ਕਰਨੈ ਹਾਰ,
0: ਗੌਤ ਕਰੇ ਰੰਗ ਅਪਾਰ,
1: ਮਨ ਮੈਂ ਆਪ ਮਨ ਆਪਣੇ ਮਾਹੀ,
0: ਨਾਨਕ ਕੀਮਤ ਕਹਿਣ ਨਾ ਜਾਏ,
1: ਸਤ ਸਤ ਸਤ ਪ੍ਰਭ ਸੁਆਮੀ,
0: ਗੁਰ ਪ੍ਰਸਾਦ ਕਿਨੈ ਵਖਿਆਨੀ,
1: ਸੱਚ ਸੱਚ ਸਤ ਸਭ ਕੀਨਾ,
0: ਕੋਟ ਮਦੈ ਕਿਨ ਵਿਰਲੇ ਚੀਨਾ,
1: ਭਲਾ ਭਲਾ ਭਲਾ ਤੇਰਾ ਰੂਪ,
0: ਅਤ ਸੁੰਦਰ ਅਪਾਰ ਅਨੂਪ,
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ,
0: ਘਟ ਘਟ ਸੁਣੇ ਸਰ ਹੁਣ ਵਖਿਆਣੀ,
1: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ,
0: ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ,
1: ਸੰਤ ਸਰਨ ਜੋ ਜਨ ਪਰੈ, ਸੋ ਜਨ ਉਦਰ ਨਹਾਰ,
0: ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ ਅਸ਼ਟਪਦੀ,
1: ਸੰਤ ਕੈ ਦੁਖਨ ਆਰ ਜਾ ਘਟੈ,
0: ਸੰਤ ਕੈ ਦੁਖਨ ਜਮਤੇ ਨਹੀਂ ਛੁਟੈ,
1: ਸੰਤ ਕੈ ਦੁਖਨ ਸੁਖ ਸਭ ਜਾਏ,
0: ਸੰਤ ਕੈ ਦੁਖਨ ਨਰਕ ਮੈਂ ਪਾਏ,
1: ਸੰਤ ਕੈ ਦੁਖਨ ਮਤ ਹੋਏ ਮਲੀਨ,
0: ਸੰਤ ਕੈ ਦੁਖਨ ਸੋਭਾ ਤੇ ਹੀਨ,
1: ਸੰਤ ਕੇ ਹਥੇ ਕੋ ਰੱਖੈ ਨਾ ਕੋਈ,
0: ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ,
1: ਸੰਤ ਕਿਰਪਾਲ ਕਿਰਪਾ ਜੇ ਕਰੈ,
0: ਨਾਨਕ ਸੰਤ ਸੰਗ ਨਿੰਦਕ ਬੀਤਰ,
1: ਸੰਤ ਕੇ ਦੁਖਨ ਤੇ ਮੁਖ ਭਵੈ,
0: ਸੰਤਨ ਕੈ ਦੁਖਨ ਕਾਗ ਜਿਉ ਲਵੈ,
1: ਸੰਤਨ ਕੈ ਦੁਖਨ ਸਰਪ ਜੋਨ ਪਾਏ,
0: ਸੰਤ ਕੈ ਦੁਖਨ ਤ੍ਰਿਗਤ ਜੋਨ ਕਰਮਾਏ,
1: ਸੰਤਨ ਕੈ ਦੁਖਨ ਤ੍ਰਿਸ਼ਨਾ ਮਹਿ ਜਲੈ,
0: ਸੰਤ ਕੈ ਦੁਖਨ ਸਭ ਕੋ ਛਲੈ,
1: ਸੰਤ ਕੈ ਦੁਖਨ ਤੇ ਭੇਦ ਸਭ ਜਾਏ
0: ਸੰਤ ਕਾ ਦੁਖ ਨੀਚ ਨਿਚਾਏ
1: ਸੰਤ ਦੁਖੀ ਕਾ ਥਾਉ ਕੋ ਨਾਹੀ
0: ਨਾਨਕ ਸਤ ਭਾਵੈ ਤਾਂ ਇਹ ਭੀ ਕਤ ਪਾਏ
1: ਸੰਤ ਕਾ ਨਿੰਦਕ ਮਹਾ ਅਤਤਾਈ
0: ਸੰਤ ਕਾ ਨਿੰਦਕ ਕਿਨ ਟਿਕਣ ਨ ਪਾਏ
1: ਸੰਤ ਕਾ ਨਿੰਦਕ ਮਹਾ ਹਥਿਆਰਾ
0: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇ ਹੀਨ
0: ਸੰਤ ਕਾ ਨਿੰਦਕ ਦੁਖਿਆ ਅਰਦੀ
1: ਸੰਤ ਕੇ ਨਿੰਦਕ ਕੋ ਸਰਬ ਰੋਗ
0: ਸੰਤ ਕੇ ਨਿੰਦਕ ਕੋ ਸਦਾ ਬਿਜੋਗ
1: ਸੰਤ ਕੇ ਨਿੰਦਾ ਦੁਖ ਮੈਂ ਦੁਖ
0: ਨਾਨਕ ਸਤ ਭਾਵੈ ਤਾਂ ਉਸ ਕਾ ਵੀ ਹੋਏ ਮੋਖ
1: ਸੰਤ ਕਾ ਦੁਖੀ ਸਦਾ ਪਵਿੱਤ
0: ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ
1: ਸੰਤ ਕੇ ਦੁਖੀ ਕੋ ਡਾਣ ਲੱਗੈ
0: ਸੰਤ ਕੇ ਦੁਖੀ ਕੋ ਸਭ ਤਿਆਗੈ
1: ਸੰਤ ਕਾ ਦੁਖੀ ਮਹਾ ਅਹੰਕਾਰੀ
0: ਸੰਤ ਕਾ ਦੁਖੀ ਸਦਾ ਬਿਕਾਰੀ
1: ਸੰਤ ਕਾ ਦੁਖੀ ਜਨਮੈ ਮਰੈ
0: ਸੰਤ ਕੀ ਦੁਖ ਨਾ ਸੁਖ ਤੇ ਤਰੈ
1: ਸੰਤ ਕੇ ਦੁਖੀ ਕੋ ਨਾ ਹੀ ਠਾਉ
0: ਨਾਨਕ ਸਤ ਭਾਵੈ ਤਾਂ ਲਏ ਮਿਲਾਏ
1: ਸੰਤ ਕਾ ਦੁਖੀ ਅਧ ਬੀਜ ਤੇ ਟੁੱਟੈ
0: ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
1: ਸੰਤ ਕੇ ਦੁਖੀ ਕੋ ਉਦਿਆਨ ਭਰਮਾਈਐ
0: ਸੰਤ ਕਾ ਦੁਖੀ ਉੱਜੜ ਪਾਈਐ
1: ਸੰਤ ਕਾ ਦੁਖੀ ਅੰਤਰ ਤੇ ਥੋਥਾ
0: ਜੋ ਸਾਸ ਬਿਨਾ ਮ੍ਰਿਤ ਕੀ ਲੋਥਾ
1: ਸੰਤ ਕੇ ਦੁਖੀ ਕੀ ਜੜ ਕਿਛ ਨਾਹੀ
0: ਆਪਣ ਬੀਜਿਆ ਪੇ ਹੀ ਖਾਹ
1: ਸੰਤ ਕੇ ਦੁਖੀ ਕੋ ਅਵਰ ਨਾ ਰੱਖ ਨਹਾਰ
0: ਨਾਨਕ ਸਤ ਭਾਵੈ ਤਾਂ ਲਏ ਉਬਾਰ
1: ਸੰਤ ਕਾ ਦੁਖੀ ਇਉ ਬਿਲ ਲਾਏ
0: ਜਿਉ ਜਲ ਬਿਹੂਣ ਮਛਲੀ ਤੜਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ
0: ਜੋ ਭਾਵਕ ਇੰਦਨ ਨਹੀਂ ਧਰਾਪੈ
1: ਸੰਤ ਕਾ ਦੁਖੀ ਛੁਟੈ ਅਕੇਲਾ
0: ਜਿਉ ਬਵਾਰ ਤਿਲ ਖੇਤ ਮਹਿ ਦੁਹੇਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ
0: ਸੰਤ ਕਾ ਦੁਖੀ ਸਦ ਮਿਥਿਆ ਕਹਿਤ
1: ਕਿਰਤ ਨਿੰਦਕ ਕਾ ਧੁਰ ਹੀ ਪਿਆ
0: ਨਾਨਕ ਜੋ ਤਿਸ ਭਾਵੈ ਸੋਈ ਥਿਆ
1: ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ
0: ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
1: ਸੰਤ ਕਾ ਦੁਖੀ ਸਦਾ ਸਹਿਕਾਈਐ
0: ਸੰਤ ਕਾ ਦੁਖੀ ਨਾ ਮਰੈ ਨਾ ਜਿਵਾਈਐ
1: ਸੰਤ ਕੇ ਦੁਖੀ ਕੀ ਪੁਜੈ ਨਾ ਆਸਾ
0: ਸੰਤ ਕਾ ਦੁਖੀ ਉੱਠ ਚਲੈ ਨਿਰਾਸਾ
1: ਸੰਤ ਕੇ ਦੁਖ ਨਾ ਦ੍ਰਿਸ਼ਟੈ ਕੋਈ
0: ਜੈਸਾ ਭਾਵੈ ਤੈਸਾ ਕੋਈ ਹੋਏ
1: ਪਇਆ ਕਿਰਤ ਨਾ ਮਿਟੈ ਕੋਈ
0: ਨਾਨਕ ਜਾਣੈ ਸੱਚਾ ਸੋਏ
1: ਸਭ ਕਰ ਤਿਸ ਕੀ ਹੋ ਕਰਨੈ ਹਾਰ
0: ਸਦਾ ਸਦਾ ਤਿਸ ਕੋ ਨਮਸਕਾਰ
1: ਰੱਬ ਕੀ ਉਸਤ ਕਰੋ ਦਿਨ ਰਾਤ
0: ਤਿਸੈ ਧਿਆਵੋ ਸਾਸ ਗਿਰਾਸ
1: ਸਭ ਕਛ ਵਰਤੈ ਤਿਸ ਕਾ ਕੀਆ
0: ਜੈਸਾ ਕਰੇ ਤੈਸਾ ਕੋ ਥੀਆ
1: ਆਪਣਾ ਖੇਲਾ ਕਰਨੈ ਹਾਰ
0: ਦੂਸਰ ਕੌਣ ਕਹੈ ਵਿਚਾਰ
1: ਜਿਸ ਨੂੰ ਕਿਰਪਾ ਕਰੈ ਤਿਸ ਆਪਣ ਨਾਮ ਦੇ
0: ਵਡਪਾ ਕੀ ਨਾਨਕ ਜਨ ਸੇ ਸਲੋਕ
1: ਤਜੋ ਸਿਆਨ ਪੁਸੁਰ ਜਨ ਹੋ ਸਿਮਰੋ ਹਰ ਹਰ ਰਾਈ
0: ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਉ ਜਾਏ ਅਸ਼ਟਪਦੀ
1: ਮਨੁੱਖ ਕੀ ਟੇਕ ਬਿਰਤੀ ਸਭ ਜਾਨ
0: ਦੇਵਨ ਪਉ ਏਕੈ ਭਗਵਾਨ
1: ਜਿਸ ਕੈ ਦੀਐ ਰਹਿ ਅਗਾਹੀ
0: ਪਉ ਨ ਤਿਸ਼ਨਾ ਲਾਗੈ ਆਏ
1: ਮਾਰੈ ਰਾਖੈ ਏਕੋ ਆਪ
0: ਮਾਨੁਖ ਕੈ ਕਿਛੁ ਨਾਹੀ ਹਾਥ
1: ਜਿਸ ਕਾ ਹੁਕਮ ਬੂਝ ਸੁਖ ਹੋਏ
0: ਜਿਸ ਕਾ ਨਾਮ ਰਖ ਕੰਠ ਪਰੋਏ
1: ਸਿਮਰ ਸਿਮਰ ਸਿਮਰ ਪ੍ਰਭ ਸੋਏ
0: ਨਾਨਕ ਬਿਗਨ ਲਾਗੈ ਕੋਏ
1: ਉਸਤ ਮਨ ਮੈਂ ਕਰ ਨਿਰੰਕਾਰ
0: ਕਰ ਮਨ ਮੇਰੇ ਸਤ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ
0: ਸਦਾ ਸਹੇਲਾ ਕਰ ਲੈ ਜੀਓ
1: ਨੈਨੋ ਪੇਕ ਠਾਕੁਰ ਕਾ ਰੰਗ
0: ਸਾਹ ਸੰਗ ਬਿਨ ਸਹਿ ਸਭ ਸੰਗ
1: ਚਰਨ ਚਲੋ ਮਾਰਗ ਗੋਬਿੰਦ
0: ਮਿਟੈ ਪਾਪ ਜਪੀਐ ਹਰ ਬਿੰਦ
1: ਹਰ ਹਰ ਕਰਮ ਸਰਵਨ ਹਰ ਕਥਾ
0: ਆਦਰ ਗਿਆ ਨਾਨਕ ਉਜਲ ਮੱਥਾ
1: ਵਡ ਭਾਗੀ ਤੇ ਜਨ ਜਗ ਮਾਹੀ
0: ਸਦਾ ਸਦਾ ਹਰ ਕੇ ਗੁਣ ਗਾਹੇ
1: ਰਾਮ ਨਾਮ ਜੋ ਕਰੇ ਵਿਚਾਰ
0: ਸੇਤਨ ਮੰਤਕ ਨੀ ਸੰਸਾਰ
1: ਮਨ ਤਨ ਮੁਖ ਬੋਲੇ ਹਰ ਮੁਖੀ
0: ਸਦਾ ਸਦਾ ਜਾਣੋ ਤੇ ਸੁਖੀ
1: ਏਕੋ ਏਕ ਏਕ ਪਛਾਨੈ
0: ਤੇ ਤੁਤ ਕੀਓ ਸੋਝੀ ਜਾਣੈ
1: ਨਾਮ ਸੰਗ ਜਿਸ ਕਾ ਮਨ ਮਾਨਿਆ
0: ਨਾਨਕ ਤਿਨੈ ਨਿਰੰਜਨ ਜਾਣਿਆ
1: ਗੁਰ ਪ੍ਰਸਾਦ ਆਪਣੇ ਆਪ ਸੁਜੈ
0: ਜਿਸ ਕੀ ਜਾਣੋ ਤ੍ਰਿਸ਼ਨਾ ਬੁਝੈ
1: ਸਾਧ ਸੰਗ ਹਰ ਹਰ ਜਸ ਕਹਿਤ
0: ਸਰਬ ਰੋਗ ਤਿਓ ਹਰ ਜਨ ਰਹਿਤ
1: ਧਨ ਦਿਨ ਕੀਰਤਨ ਕੇਵਲ ਵਖਿਆਨ
0: ਰਸਤ ਮੈਂ ਸੋਈ ਨਿਰਵਾਨ
1: ਏਕ ਉਪਰ ਜਿਸ ਜਨ ਕੀ ਆਸਾ
0: ਜਿਸ ਕੀ ਕਟੀਏ ਜਨ ਕੀ ਫਾਸਾ
1: ਪਾਰ ਬ੍ਰਹਮ ਕੀ ਜਿਸ ਮਨ ਭੂਖ
0: ਨਾਨਕ ਦਸੈ ਨ ਲਾਗੈ ਦੁਖ
1: ਜਿਸ ਕੋ ਹਰ ਬ੍ਰਹਮ ਮਨ ਚਿਤੇ ਆਵੈ
0: ਸੋ ਸੰਤ ਸੁਹੇਲਾ ਨਹੀਂ ਬੁਲਾਵੈ
1: ਜਿਸ ਪ੍ਰਭ ਆਪਣਾ ਕਿਰਪਾ ਕਰੈ
0: ਸੋ ਸੇਵਕ ਕੋ ਕਿਸ ਤੇ ਡਰੈ
1: ਜੈਸਾ ਸਤ ਐਸਾ ਦ੍ਰਿਸ਼ਟ ਆਇਆ
0: ਆਪਣੇ ਕਾਰਜ ਮੈਂ ਆਪ ਸਮਾਇਆ
1: ਸੋਧਤ ਸੋਧਤ ਸੋਧਤ ਸੀਜਿਆ
0: ਪ੍ਰਸਾਦ ਤਤ ਸਭ ਪੂਜਿਆ
1: ਜਬ ਦੇਖੋ ਤਬ ਸਭ ਸ਼ਮੂਲ
0: ਨਾਨਕ ਸੋ ਸੂਕਮ ਸੋਈ ਅਸਥੂਲ
1: ਨੈ ਕਿਸ ਜਨ ਮੈਂ ਨੈ ਕਿਸ ਮਰੈ
0: ਆਪਣੇ ਚਲਤੇ ਆਪ ਹੀ ਕਰੈ
1: ਆਪਣ ਜਾਵਨ ਦ੍ਰਿਸ਼ਟ ਅਨ ਦ੍ਰਿਸ਼ਟ
0: ਆਗਿਆਕਾਰੀ ਤਾਰੀ ਸਭ ਸ੍ਰਿਸ਼ਟ
1: ਆਪੇ ਆਪ ਸਗਲ ਮਹਿ ਆਪ
0: ਜੁਗਤ ਰਚ ਥਾ ਬਿਉ ਥਾ
1: ਅਵਨਾਸੀ ਨਾਹੀ ਕਿਸ ਖੰਡ
0: ਧਾਰਨ ਧਾਰ ਰਿਓ ਬ੍ਰਹਮੰਡ
1: ਲਖ ਭੇ ਪੁਰਖ ਪ੍ਰਤਾਪ
0: ਆਪ ਜਪਾਏ ਤਾ ਨਾਨਕ ਜਾਪ
1: ਜਿਨ ਪ੍ਰਭ ਜਾਤਾ ਸੋ ਸੋ ਬਾਵੰਤ
0: ਸਗਲ ਸੰਸਾਰ ਉਦਰੈ ਤਨ ਮੰਤ
1: ਪ੍ਰਭ ਕੇ ਸੇਵ ਸਗਲ ਉਧਾਰਨ
0: ਪ੍ਰਭ ਕੇ ਸੇਵਕ ਦੁਖ ਵਿਸਾਰਨ
1: ਆਪੇ ਮੇਲ ਲਈ ਕਿਰਪਾਲ
0: ਗੁਰ ਕਾ ਸ਼ਬਦ ਜਪ ਭਏ ਨਿਹਾਲ
1: ਗੁਰ ਕੀ ਸੇਵਾ ਸੋ ਹੀ ਲਾਗੈ
0: ਜਿਸ ਨੂੰ ਕਿਰਪਾ ਕਰੇ ਬਟ ਭਾਗੈ
1: ਨਾਮ ਜਪਤ ਪਾਵੇ ਵਿਸਰਾਮ
0: ਨਾਨਕ ਤਨ ਪੁਰਖ ਕੋ ਉਤਮ ਕਰ ਮਾਨ
1: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ
0: ਸਦਾ ਸਦਾ ਵਸੈ ਹਰ ਸੰਗ
1: ਸਹਿ ਸੁਭਾਈ ਹੋਵੈ ਸੋ ਹੋਏ
0: ਕਰਨੈ ਹਾਰ ਪਛਾਣੈ ਸੋਏ
1: ਪ੍ਰਭ ਕਾ ਕੀਆ ਜਨ ਮੀਠ ਲਗਾਨਾ
0: ਜੈਸਾ ਸਤ ਐਸਾ ਦ੍ਰਿਸ਼ਟਾਨਾ
1: ਜਿਸ ਦੀ ਉਪਜੇ ਤਿਸ ਮਾਹੀ ਸਮਾਈ
0: ਸੁਖ ਨਿਧਾਨ

0: ਅਸ਼ਟਪਦੀ
1: ਟੂਟੀ ਗਾਂਢ ਨਹਾਰ ਗੋਪਾਲ
0: ਸਰਬ ਜੀਆਂ ਆਪੇ ਪਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੀ
0: ਇਸਦੇ ਵਿਰਥਾ ਕੋਈ ਨਾਹੀ
1: ਰੇ ਮਨ ਮੇਰੇ ਸਦਾ ਹਰ ਜਾਪ
0: ਅਵਨਾਸੀ ਪ੍ਰਭ ਆਪੇ ਆਪ
1: ਆਪਨ ਕੀ ਆ ਕਛੂ ਨਾ ਹੋਏ
0: ਜਿਸੋ ਪ੍ਰਾਣੀ ਲੋਚੈ ਕੋਈ
1: ਜਿਸ ਬਿਨ ਨਾਹੀ ਤੇਰੇ ਕਿਛ ਕਾਮ
0: ਗਤ ਨਾਨਕ ਜਾਪੇ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹੈ
0: ਸਭ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗੁਰ ਪੈ
0: ਜਾਂ ਸਭ ਕੁਛ ਤਿਸਕਾ ਦੀਆ ਧਰ ਪੈ
1: ਹੱਥ ਸੂਰਾ ਜੇ ਕੋ ਕਹਾਵੈ
0: ਸਭ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਵਹਿ ਦਾ ਸਾਰ
0: ਇਸ ਦੇਨ ਹਾਰ ਜਾਂ ਨੈਗਾ ਵਾਰ
1: ਜਿਸ ਗੁਰ ਪ੍ਰਸਾਦ ਟੂਟੈ ਹੋ ਰੋਗ
0: ਨਾਨਕ ਸੋਜਨ ਸਦਾਇਆ ਰੋਗ
1: ਜਿਉ ਮੰਦਿਰ ਕੋ ਥਾਮੈ ਥੰਮਨ
0: ਜਿਉ ਗੁਰ ਕਾ ਸ਼ਬਦ ਮਨੈ ਅਸਥੰਮਨ
1: ਜਿਉ ਪਾਖਾਨ ਨਾਮ ਚੜ੍ਹ ਤਰੈ
0: ਪ੍ਰਾਣੀ ਗੁਰ ਚਰਨ ਰਖਤ ਨਿਸਤਰੈ
1: ਜਿਉ ਅੰਧਕਾਰ ਦੀਪਕ ਪ੍ਰਗਾਸ
0: ਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ
0: ਜਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਂਛੋ ਧੂਰ
0: ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ
0: ਗੁਰ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ
0: ਅਵਰ ਤਿਆਗ ਤੂ ਤਿਸੈ ਚਿਤਾਰ
1: ਜੋ ਕਛ ਕਰੈ ਸੋਈ ਸੁਖ ਮਾਨ
0: ਲਾ ਕਾਹੇ ਫਿਰੇ ਅਜਾਨ
1: ਕੌਣ ਬਸਤੇ ਆਈ ਤੇਰੇ ਸੰਗ
0: ਡਾਕਟਰ ਰਹੋ ਰਸ ਲੋਭੀ ਪਤੰਗ
1: ਰਾਮ ਨਾਮ ਜਬ ਹਿਰਦੇ ਮਾਹੀ
0: ਨਾਨਕ ਪਤਸੇ ਤੀ ਕਰ ਜਾਹੇ
1: ਜਿਸ ਵਕਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਕਰ ਪਾਇਆ
1: ਅਜਿ ਭਮਾਨ ਲਿਓ ਮਨ ਮੋਲ
0: ਰਾਮ ਨਾਮ ਹਿਰਦੇ ਮੈਂ ਤੋਲ
1: ਲਾਦ ਖੇਪ ਸੰਤਾਂ ਸੰਗ ਚਾਲ
0: ਅਵਰ ਤਿਆਗ ਬਿਖਿਆ ਜੰਜਾਲ
1: ਧਨ ਧਨ ਕਹੈ ਸਭ ਕੋਈ
0: ਮੁਖੋ ਜਲ ਹਰ ਦਰਗਹਿ ਸੋਏ
1: ਇਹੋ ਵਾਪਾਰ ਬਿਰਲਾ ਵਾਪਾਰ ਹੈ
0: ਨਾਨਕ ਤਾਕੈ ਸਤਿਗੁਰ ਹਾਰ
1: ਤੈਨੂੰ ਸਾਧ ਕੇ ਧੋਏ ਧੋਏ ਪੀਓ
0: ਹਰ ਪ੍ਰਸਾਦ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸ਼ਨਾਨ
0: ਸਾਧ ਉਪਰ ਜਾਈਐ ਕੁਰਬਾਨ
1: ਸਾਧ ਸੇਵਾ ਵਟ ਭਾਗੀ ਪਾਈਐ
0: ਸਾਧ ਸੰਗ ਹਰ ਕੀਰਤਨ ਗਾਈਐ
1: ਅਨਕ ਬਿਗਨ ਤੇ ਸਾਧੂ ਰਾਖੈ
0: ਹਰ ਗੁਣ ਗਾਇਆ ਮਨ ਤਰਸ ਚੱਖੈ
1: ਓਟ ਗਈ ਸੰਤਾਂ ਦਰ ਆਇਆ
0: ਸਰਬ ਸੁਖ ਨਾਨਕ ਤੇ ਪਾਇਆ
1: ਮ੍ਰਿਤਕ ਕੋ ਜੀ ਵਾਲ ਨਹਾਰ
0: ਭੁਖੇ ਕੋ ਦੇਵ ਤੇ ਆਧਾਰ
1: ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੀ
0: ਗੁਰ ਲਿਖੇ ਕਾ ਲਹਿਣਾ ਪਾਏ
1: ਸਭ ਕਿਛ ਤਿਸ ਕਾ ਉਹ ਕਰਨਾ ਜੋਗ
0: ਜਿਸ ਬਿਨ ਦੂਸਰ ਹਵਾ ਨ ਹੋਗ
1: ਜਪ ਜਾਂ ਸਦਾ ਸਦਾ ਦਿਨ ਰਹਿਣੀ
0: ਸਭ ਤੇ ਉਚ ਨਿਰਮਲ ਇਹ ਕਰਨੀ
1: ਹਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋਜਨ ਨਿਰਮਲ ਥੀਆ
1: ਜਾਂ ਕਹਿ ਮਨ ਗੁਰ ਕੀ ਪ੍ਰਤੀਤ
0: ਜਿਸ ਆਵੇ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਆਂ ਤੇ ਹਲੋਏ
0: ਜਾਂ ਕਹਿ ਹਿਰਦੈ ਇੱਕੋ ਹੋਏ
1: ਸੱਚ ਕਰਨੀ ਸਤਾਂ ਕੀ ਰਹਿਤ
0: ਸੱਚ ਹਿਰਦੈ ਸਤਮੁਖ ਕਹਿਤ
1: ਸਾਚੀ ਦ੍ਰਿਸ਼ ਸਾਚਾ ਆਕਾਰ
0: ਸੱਚ ਵਰ ਤੈਸਾ ਚਾਪਾ ਸਾਰ
1: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ
0: ਨਾਨਕ ਸੋਜਨ ਸੱਚ ਸਮਾਤਾ ਸਲੋਕ
1: ਰੂਪ ਨਰੇਖ ਨਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ
0: ਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮਹਿ ਰਾਖ
0: ਮਾਨੁ ਕੀ ਤੂੰ ਪ੍ਰੀਤ ਤਿਆਗ
1: ਤਿਸੇ ਪਰੈ ਨਾਹੀ ਕਿਛ ਹੋਏ
0: ਸਭ ਨਿਰੰਤਰ ਇੱਕੋ ਸੋਏ
1: ਆਪੇ ਬੀਨਾ ਆਪੇ ਦਾਨਾ
0: ਗੈਰ ਗੰਭੀਰ ਗਹੀਰ ਸੁਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ
0: ਕਿਰਪਾ ਧਿਆਨ ਦਿਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਉ
0: ਨਾਨਕ ਕੈ ਮਨ ਇਹ ਨਰਾਉ
1: ਮਨਸਾ ਪੂਰ ਸਰਨਾ ਜੋਗ
0: ਕਰ ਪਾਇਆ ਸੋਈ ਹੋ
1: ਹਰਨ ਭਰਨ ਜਾਂ ਕਾ ਨੇਤਰ ਫੋਰ
0: ਇਸਦਾ ਮੰਤਰ ਨਾ ਜਾਣੈ ਹੋਰ
1: ਹੰਦ ਰੂਪ ਮੰਗਲ ਸਦ ਜਾਂ ਕੈ
0: ਸਰਵ ਥੋਕ ਸੁਣੀਐ ਕਰਤਾ ਕੈ
1: ਰਾਜ ਮਹਿ ਰਾਜ ਜੋਗ ਮਹਿ ਜੋਗੀ
0: ਤਪ ਮਤ ਪੀਸਰ ਕ੍ਰਿਸਤ ਮੈਂ ਭੋਗੀ
1: ਧਿਆਈ ਧਿਆਈ ਭਗਤਾਂ ਸੁਖ ਪਾਇਆ
0: ਨਾਨਕ ਦਸ ਪੁਰਖ ਕਾ ਕਿਨੇ ਅੰਤ ਨਾ ਪਾਇਆ
1: ਜਾਂ ਕੀ ਲੀਲਾ ਕੀਮਤ ਨਾਹੀ
0: ਸਗਲ ਦੇਵ ਹਾਰੇ ਅਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ
0: ਸਗਲ ਪਰੋਹੀ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਿਨ ਦੇ
0: ਜਨਦਾਸ ਨਾਮ ਤੇ ਆਵੈ ਸੇ
1: ਦੇਹ ਗੁਣ ਮੈਂ ਜਾਂ ਕੋ ਪਰਮਾਈ
0: ਜਨਮ ਰੈਫਰ ਆਵੈ ਜਾਏ
1: ਊਚ ਨੀਚ ਤਿਸਕੇ ਅਸਥਾਨ
0: ਜੈਸਾ ਜਨਾਵੈ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾਂ ਕੇ ਰੰਗ
0: ਨਾਨਾ ਪੇਖ ਕਰੇ ਇੱਕ ਰੰਗ
1: ਨਾਨਾ ਬਿਦ ਕਿਨੋ ਵਿਸਾਰ
0: ਰੱਬ ਬਿਨਾਸੀ ਇੱਕ ਅੰਕਾਰ
1: ਨਾਨਾ ਚਲਿਤ ਕਰੇ ਥਿਨ ਮਾਹੀ
0: ਪੂਰ ਰਹਿਓ ਪੂਰਨ ਸਭ ਠਾਏ
1: ਨਾਨਾ ਬਿਦ ਕਰਬੰਤ ਬਨਾਈ
0: ਆਪਣੀ ਕੀਮਤ ਆਪੇ ਪਾਈ
1: ਸਭ ਘਰ ਤਿਸਕੇ ਸਭ ਤਿਸਕੇ ਠਾਉ
0: ਜਬ ਜਬ ਜੀਵੈ ਨਾਨਕ ਹਰ ਨਾਮ
1: ਨਾਮ ਕੇ ਧਾਰੇ ਸਗਲੇ ਜੰਤ
0: ਨਾਮ ਕੇ ਧਾਰੇ ਖੰਡ ਬ੍ਰਹਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
0: ਨਾਮ ਕੇ ਧਾਰੇ ਸੁਣ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ
0: ਨਾਮ ਕੇ ਧਾਰੇ ਸਗਲੇ ਆਕਾਰ
1: ਨਾਮ ਕੇ ਧਾਰੇ ਪੁਰੀਆਂ ਸਭ ਭਵਨ
0: ਨਾਮ ਕੇ ਸੰਗੁਦਰੇ ਸੁਣ ਸਰਵਣ
1: ਹਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾਂ ਕਾ ਸਤ ਅਸਥਾਨ
0: ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾਂ ਕੀ ਬਾਣੀ
0: ਸਤ ਪੁਰਖ ਸਭ ਮਾਏ ਸਮਾਣੀ
1: ਸਤ ਕਰਮ ਜਾਂ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਣੀ ਨਿਰਮਲ ਨਿਰਮਲੀ
0: ਜਿਸੇ ਬੁਝਾਏ ਤਿਸੈ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸਵਾਸ ਸਤ ਨਾਮ ਗੁਰ ਤੇ ਪਾਈ
1: ਸਤ ਭਜਨ ਸਾਧੂ ਉਪਦੇਸ਼
0: ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼
1: ਸਤ ਨਿਤ ਬੂਝੈ ਜੇ ਕੋਈ
0: ਨਾਮ ਜਬਰਤਾ ਕੀ ਗਤ ਹੋਏ
1: ਆਪ ਸਤ ਕੀ ਆ ਸਭ ਸਤ
0: ਆਪੇ ਜਾਣੇ ਆਪਣੇ ਮਿਤ ਗਤ
1: ਜਿਸ ਕੀ ਸ੍ਰਿਸ਼ਟ ਸੋ ਕਰਣਾ ਹਾਰ
0: ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨਾ ਜਾਣੈ ਕੀਆ
0: ਨਾਨਕ ਜੋਤ ਸੁਭਾਵੈ ਸੋ ਵਰਤੀਆ
1: ਬਿਸਮਨ ਬਿਸਮ ਭਏ ਬਿਸਮਾਤ
0: ਜਿਨ ਬੂਝਿਆ ਤਿਸੈ ਆਇਆ ਸਵਾਦ
1: ਕਰ ਕੇ ਰੰਗ ਰਾਜ ਜਨ ਰਹੇ
0: ਗੁਰ ਕੇ ਵਚਨ ਪਦਾਰਥ ਲਹੇ
1: ਹੋਏ ਦਾਤੇ ਦੁੱਖ ਕਟ ਨਹਾਰ
0: ਜਨ ਕੈ ਸੰਗ ਧਰੈ ਸੰਸਾਰ
1: ਜਨ ਕਾ ਸੇਵਕ ਸੋ ਵਡ ਭਾਗੀ
0: ਜਨ ਕੈ ਸੰਗ ਏਕ ਲਿਵ ਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ
0: ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ
1: ਆਦ ਸੱਚ ਜੁਗਾਦ ਸੱਚ
0: ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ
1: ਚਰਨ ਸਤ ਸਤ ਪ੍ਰਸਨਹਾਰ
0: ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਕਨਹਾਰ
0: ਨਾਮ ਸਤ ਸਤ ਧਿਆਵਨਹਾਰ
1: ਆਪ ਸਤ ਸਤ ਸਵਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਕਤਾ
0: ਸੁਰਤ ਸਤ ਸਤ ਜਸ ਸੁਣਤਾ
1: ਬੁਜਨਹਾਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੈ ਜਨ ਮਾਨਿਆ
0: ਨਾਨਕ ਰਾਵਣ ਤਿੰਨ ਮੂਲ ਪਛਾਣਿਆ
1: ਜਾਂ ਕਰ ਹਿਰਦੈ ਵਿਸ਼ਵਾਸ ਪ੍ਰਭ ਆਇਆ
0: ਤਤ ਗਿਆਨ ਤਿਸ ਮਨ ਪ੍ਰਗਟਾਇਆ
1: ਭੈ ਤੇ ਨਿਰਭਉ ਹੋਏ ਬਸਾਨਾ
0: ਜਿਸ ਦੇ ਉਪਜੈ ਤਿਸ ਮਾਹੇ ਸਮਾਨਾ
1: ਬਸ ਮਾਹੀ ਲੈ ਬਸ ਗਡਾਈ
0: ਤਾਕੋ ਭਿੰਦ ਨਾ ਕਹਿਣਾ ਜਾਈ
1: ਬੂਜੈ ਬੂਜਨ ਹਾਰ ਵਿਵੇਕ
0: ਨਾਰਾਇਣ ਮਿਲੇ ਨਾਨਕ ਏਕ
1: ਠਾਕੁਰ ਕਾ ਸੇਵਕ ਆਗਿਆਕਾਰੀ
0: ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ
0: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ
0: ਆਪਕਾ ਸੇਵਕ ਨਾਮ ਕੈ ਰੰਗ
1: ਸੇਵਕ ਕੋ ਪ੍ਰਭ ਪਾਲਣ ਹਾਰਾ
0: ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ
0: ਨਾਨਕ ਸੋ ਸੇਵਕ ਸਾਥ ਸਾਥ ਸਮਾਰੈ
1: ਆਪਣੇ ਜਨ ਕਾ ਪਰਦਾ ਢਕੈ
0: ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ
0: ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪ ਪਤ ਰਾਖੈ
0: ਬਾਕੀ ਕਦਮਿਤ ਕੋਈ ਨਾ ਲਖੈ
1: ਆਪਕੇ ਸੇਵਕ ਕੋ ਨਾ ਪਹੁੰਚੈ
0: ਆਪਕੇ ਸੇਵਕ ਉੱਚੇ ਉੱਚੇ
1: ਜੋ ਪ੍ਰਭ ਆਪਣੀ ਸੇਵਾ ਲਾਇਆ
0: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮਹਿ ਕਰ ਰਾਖੈ
0: ਭਸਮ ਕਰੈ ਲਸਕਰ ਕੋਟ ਲਾਗ
1: ਜਿਸ ਕਾ ਸਾਸਨ ਕੱਢਤੇ ਆਪ
0: ਤਾਕੋ ਰਾਖਤ ਦੇ ਕਰ ਹਾਥ
1: ਮਾਨਸ ਯਤਨ ਕਰਤ ਬਹੁ ਭਾਂਤ
0: ਜਿਸ ਕੇ ਕਰਤਵ ਬ੍ਰਥੇ ਜਾਤ
1: ਮਾਰੈ ਨਾ ਰਾਖੈ ਹਵਰ ਨਾ ਕੋਈ
0: ਸਰਬ ਜੀਆਂ ਕਾ ਰਾਖਾ ਸੋਏ
1: ਕਾਹੀ ਸੋਚ ਕਰ ਹਿਰੇ ਪ੍ਰਾਣੀ
0: ਜਪ ਨਾਨਕ ਪ੍ਰਭ ਲਖ ਵਡਾਣੀ
1: ਬਾਰੰਬਾਰ ਬਾਰ ਪ੍ਰਭ ਜਪੀ ਹੈ
0: ਕੀ ਅਮਰਤੇ ਮਨ ਤਨ ਧਰਪੀ ਹੈ
1: ਨਾਮ ਰਤਨ ਜਨ ਗੁਰਮੁਖ ਪਾਇਆ
0: ਜਿਸ ਕੇ ਸ਼ੇਵਰ ਨਾਹੀ ਦ੍ਰਿਸ਼ਟਾਇਆ
1: ਨਾਮ ਧਨ ਨਾਮੋ ਰੂਪ ਰੰਗ
0: ਨਾਮੋ ਸੁਖਰ ਨਾਮ ਕਾ ਸੰਗ
1: ਨਾਮ ਰਸ ਜੋ ਜਨ ਤ੍ਰਿਪਤਾਨੇ
0: ਮਤਨ ਨਾਮੇ ਨਾਮ ਸਮਾਨੇ
1: ਊਠ ਬੈਠ ਸੋਭਤ ਨਾਮ
0: ਕਹੋ ਨਾਨਕ ਜਨ ਕੈ ਸਦਕਾਮ
1: ਬੋਲੋ ਜਸ ਜੇਵਾ ਦਿਨ ਰਾਤ
0: ਰੱਬੇ ਆਪਣੇ ਜਨ ਕੀਨੀ ਦਾਤ
1: ਕਰੇ ਭਗਤੇ ਆਤਮ ਕਹਿ ਚਾਈ
0: ਰੱਬੇ ਆਪਣੇ ਸਿਉ ਰਹੇ ਸਮਾਈ
1: ਜੋ ਹੋ ਵਾਹ ਵਤ ਸੋ ਜਾਣੈ
0: ਰੱਬੇ ਆਪਣੇ ਕਾ ਹੁਕਮ ਪਛਾਣੈ
1: ਇਸ ਕੀ ਮਹਿਮਾ ਕੌਣ ਬਖਾਨੋ
0: ਇਸ ਕਾ ਗੁਣ ਕਹਿ ਏਕ ਨ ਜਾਨੋ
1: ਆਠ ਪੈਰ ਪ੍ਰਭ ਅਸੇ ਹਜੂਰੇ
0: ਕਹੋ ਨਾਨਕ ਸੇ ਜਨ ਪੂਰੇ
1: ਮਨ ਮੇਰੇ ਤਿੰਨ ਕੀ ਓਟ ਲੇਹੇ
0: ਮਨ ਤਨੇ ਆਪਣਾ ਤਿੰਨ ਜਨ ਦੇ
1: ਜਿਨ ਜਨੇ ਆਪਣਾ ਪ੍ਰਭੂ ਪਛਾਤਾ
0: ਸੋ ਜਨ ਸਰਬ ਥੋਕ ਕਾ ਦਾਤਾ
1: ਇਸ ਕੀ ਸਰਨ ਸਰਬ ਸੁਖ ਪਾਵਹੇ
0: ਇਸ ਕੇ ਦਰਸ ਸਭ ਪਾਪ ਮਟਾਵੇ
1: ਅਬਰ ਸਿਆਨਪ ਸਗਲੀ ਛਾਟ
0: ਜਿਸ ਜਨ ਕੀ ਤੂੰ ਸੇਵਾ ਲਾਗ
1: ਆਪ ਨ ਜਾਨ ਨ ਹੋਵੀ ਤੇਰਾ
0: ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ
0: ਤਿਸ ਕੈ ਸੰਗ ਸਿੱਖੀ ਉਦਰੈ ਨਾਨਕ ਹਰ ਗੁਣ ਗਾਵੈ ਅਸ਼ਟਪਦੀ
1: ਸਤਿਗੁਰ ਸੇਵ ਕੀ ਕਰੈ ਪ੍ਰਤਪਾਲ
0: ਸੇਵਕ ਕੋ ਗੁਰ ਸਦਾ ਦਿਆਲ
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ
0: ਗੁਰ ਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖ ਕੇ ਬੰਧਨ ਕਟੈ
0: ਗੁਰ ਕਾ ਸਿੱਖ ਵਕਾਰ ਤੇ ਹਟੈ
1: ਸਤਿਗੁਰ ਸਿੱਖ ਕੋ ਨਾਮ ਧਨ ਦੇ
0: ਗੁਰ ਕਾ ਸਿੱਖ ਵਡਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ
0: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
1: ਗੁਰ ਕੈ ਗ੍ਰਹਿ ਸੇਵਕ ਜੋ ਰਹੈ
0: ਗੁਰ ਕੀ ਆਗਿਆ ਮਨ ਮੈਂ ਸਹੈ
1: ਆਪ ਉਸ ਕੋ ਕਰ ਕਸ਼ ਨਾ ਜਨਾਵੈ
0: ਹਰ ਹਰ ਨਾਮ ਹਿਰਦੈ ਸਦ ਧਿਆਵੈ
1: ਮਨ ਵੇਚੈ ਸਤਿਗੁਰ ਕੈ ਪਾਸ
0: ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇ ਕਾਮੀ
0: ਜਿਸ ਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸ ਆਪ ਕਰੇ
0: ਨਾਨਕ ਸੋ ਸੇਵਕ ਗੁਰ ਕੀ ਮਤਲੇ
1: ਬੀਸ ਵਿਸਵੇ ਗੁਰ ਕਾ ਮਨ ਮਾਨੈ
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
1: ਸੋ ਸਤਿਗੁਰ ਜਿਸ ਹਿਰਦੈ ਹਰਨਾਉ
0: ਨਾਨਕ ਬਾਰ ਗੁਰ ਕੋ ਬਲ ਜਾ
1: ਸਰਬ ਨਿਧਾਨ ਜੀ ਕਾ ਦਾਤਾ
0: ਆਜ ਪਹਿਰ ਪਾਰ ਬ੍ਰਹਮ ਰੰਗ ਰਾਤਾ
1: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ
0: ਏਕੈ ਆਪ ਨਹੀ ਕਛ ਭਰਮ
1: ਸਹਿ ਸਿਆਨ ਭਲਿਆ ਨਾ ਜਾਈਐ
0: ਨਾਨਕ ਐਸਾ ਗੁਰ ਵਡਭਾਗੀ ਪਾਈਐ
1: ਸਫਲ ਦਰਸ਼ਨ ਦੇਖਤ ਪੁਨੀਤ
0: ਦਰਸ਼ਤ ਚਰਨਗਤ ਨਿਰਮਲ ਰੀਤ
1: ਭੇਟ ਸੰਗ ਰਾਮ ਗੁਣ ਰਵੇ
0: ਪਾਰ ਬ੍ਰਹਮ ਕੀ ਦਰਗਹਿ ਗਵੈ
1: ਸੁਣ ਕਰ ਬਚਨ ਕਰਨ ਆਗਾਨੇ
0: ਮਨ ਸੰਤੋਖਾ ਤੰਪਤਿ ਜਾਣੈ
1: ਪੂਰਾ ਗੁਰ ਅਕਿਓ ਜਾਂ ਕਾ ਮੰਤਰ
0: ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ
0: ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਵਾਏ ਕੋ ਸਤ ਅਨੇਕ
0: ਸਤਪੁਰਖ ਪੂਰਨ ਬਵੇਕ
1: ਕਾਹੂੰ ਬੋਲ ਨਾ ਪਹੁੰਚਤ ਪ੍ਰਾਨੀ
0: ਅਗਮਾ ਗੋਚਰ ਪ੍ਰਭ ਨਿਰਬਾਨੀ
1: ਮੇਰਾ ਹਾਰ ਨਿਰਵੈਰ ਸੁਖਦਾਈ
0: ਤਾਂ ਕੀ ਕੀਮਤ ਕਿਨੇ ਨਾ ਪਾਈ
1: ਮਨਕ ਭਗਤ ਬੰਦਨ ਨਿਤ ਕਰੇ
0: ਚਰਨ ਕਮਲ ਹਿਰਦੈ ਸਿਮਰੈ
1: ਸਤ ਬਲਹਾਰੀ ਸਤਿਗੁਰੇ ਆਪਣੇ
0: ਨਾਨਕ ਜਿਸ ਪ੍ਰਸਾਦਾ ਸਾ ਪ੍ਰਭ ਜਪਨੇ
1: ਇਹੋ ਹਰ ਰਸ ਪਾਵੈ ਜਨ ਕੋਏ
0: ਅੰਮ੍ਰਿਤ ਪੀਵੈ ਅੰਮ੍ਰਿਤ ਹੋਏ
1: ਉਸ ਪੁਰਖ ਕਾ ਨਾਹੀ ਕਦੇ ਵਿਨਾਸ਼
0: ਰੱਖੈ ਮਨ ਪ੍ਰਗਟੇ ਗੁਣਤਾਸ
1: ਆਠ ਪਹਿਰ ਹਰ ਕਾ ਨਾਮ ਲੇ
0: ਸੱਚ ਉਪਦੇਸੇ ਵਕੋ ਦੇ
1: ਮੋਹ ਮਾਇਆ ਕੈ ਸੰਗ ਨ ਲੇਪ
0: ਮਨ ਮੈਂ ਰੱਖੈ ਹਰ ਹਰ ਏਕ
1: ਅੰਧਕਾਰ ਦੀਪਕ ਪ੍ਰਗਾਸੇ
0: ਨਾਨਕ ਭਰਮ ਬਹੁ ਦੁਖਤੈ ਤੇ ਨਾਸੇ
1: ਸਭ ਮਾਹੀ ਠਾਂਡ ਵਰਤਾਈ
0: ਅਣਦ ਭਇਆ ਦੁਖ ਨਾਠੇ ਭਾਈ
1: ਜਨਮ ਮਰਨ ਕੇ ਮਿਟੇ ਅੰਦੇਸੇ
0: ਸਾਧੂ ਕੇ ਪੂਰਨ ਉਪਦੇਸੇ
1: ਹੋ ਚੁਕਾ ਨਿਰਭਉ ਹੋਏ ਵਸੈ
0: ਸਗਲ ਵਿਆਦ ਮਨ ਦੇਖੈ ਨਸੇ
1: ਜਿਸ ਕਾ ਸਾਧਨ ਕਿਰਪਾ ਧਾਰੀ
0: ਸਾਧ ਸੰਗ ਜਪ ਨਾਮ ਮੁਰਾਰੀ
1: ਚਿਤ ਪਾਈ ਚੁਕੇ ਭ੍ਰਮ ਗਮਨ
0: ਨਾਨਕ ਹਰ ਹਰ ਦਾ ਸਰਵਣ
1: ਨਿਰਗੁਣ ਆਪ ਸਰਗੁਣ ਵੀ ਹੋਹੀ
0: ਕਲਾ ਧਾਰ ਜਨ ਸਗਲੀ ਮੋਹੀ
1: ਆਪਣੇ ਚਰਿਤ ਪ੍ਰਭ ਆਪ ਬਣਾਏ
0: ਆਪਣੀ ਕੀਮਤ ਆਪੇ ਪਾਏ
1: ਹਰ ਬਿਨ ਦੂਜਾ ਨਾਹੀ ਕੋਏ
0: ਸਰਬ ਨਿਰੰਤਰ ਏਕੋ ਸੋਏ
1: ਓਤ ਪੋਤ ਰਵਿਆ ਰੂਪ ਰੰਗ
0: ਹੈ ਪ੍ਰਗਾਸ ਸਾਧਕ ਸੰਗ
1: ਰਾਜ ਰਤਨਾ ਆਪਣੀ ਕਲ ਧਾਰੀ
0: ਅਨਕ ਬਾਰ ਨਾਨਕ ਬਲਹਾਰੀ
1: ਸਲੋਕ ਸਾਥ ਨ ਚੱਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ
0: ਹਰ ਹਰ ਨਾਮ ਕਮਾਵਨ ਨਾਨਕ ਹੋ ਧਨ ਸਾਰ ਅਸ਼ਟਪਦੀ
1: संत जना मिल करो विचार,
0: एक सिमरन नाम आधार,
1: अब रूपाप स्वामी पसारो,
0: शरण कमल विद मैं और तार,
1: कर्म कान सो प्राप्त सम्राथ,
0: निरकर गह नाम हर बात,
1: ये होता संचो हो भगवंत,
0: संत जना का निर्मल मंत,
1: एक आस रखो मन माही,
0: सर्व रोग नानक मिट जाहि,
1: जिस तन को चार पुट उठता वही,
0: सो तन हर से बाते पावे,
1: जिस सुख को नित बांचे मीत,
0: सो सुख साधु संग प्रीत,
1: जिस शोभा को करहे भली करनी,
0: सासोभा पर हर की सरनी,
1: अनको पावी रोग न जाए,
0: रोग मिटे हर अवखत लाए,
1: सर्व निधान मैं हर नाम निधान,
0: जप नानक दरगह प्रवान,
1: मन प्रबोधो हर कह नाई,
0: दैत स्थापते अवैठाए,
1: ताको विघन न लागे कोई,
0: जाके हृदय बसे हर सोए,
1: कल ताती ठंडा हर नाओ,
0: सिमर सिमर सदा सुख पाओ,
1: और बिन सह पूर्ण होए आस,
0: भगत पाए आत्म प्रकाश,
1: हित कर जाए बसे अविनाशी,
0: तो नानक काटी जम फासी,
1: मत विचार कह जन साचा,
0: जन्म मरे सो काचो काचा,
1: आवागमन मिटे प्रभ सेव,
0: आप त्याग शरण गुरुदेव,
1: क्यों रत्न जन्म का होए उधार,
0: हर सिमर पुराने आधार,
1: अनको पाप न छूटन हारे,
0: सिमरत शास्त्र वेद विचारे,
1: हर की भगत करहु मन लाए,
0: मन वंचित नानक फल पाए,
1: संग न चार स्थिर है तना,
0: काल पटावे मूर्ख मना,
1: सोत मीत कुटुंब हर बनेता,
0: इनते कहो तुम कवन सनाथा,
1: राज रंग माया विस्तार,
0: इनते कहो कवन छुटकार,
1: आस हस्ती रथ सवारी,
0: झूठा डंप झूठ पसारी,
1: जिन दिए तिस बुझे न बगाना,
0: नाम पसार नानक पछताना,
1: गुर की मातू लेहे आने,
0: भक्त बिना पौ डूबे सियाने,
1: हर की भगत करहु मन मीत,
0: निर्मल होए तमारो चीत,
1: चरण कमल राखो मन माही,
0: जन्म जन्म के किल विख जाहि,
1: आप जपो अवरा नाम जपावो,
0: संत कहत रहत गत पावो,
1: सार भूत सत हर को नाओ,
0: सहस भय नानक गुण गाओ,
1: गुण गाव तेरी उतर समैल,
0: जनस गाय हो मैं बिख फैल,
1: ओहे अचिंत बसे सुख नाल,
0: सात ग्रासर नाम समाल,
1: छाड़ सियान सगली मना,
0: सात संग पावे सस्तना,
1: हर पूंजी संच करहो व्यवहार,
0: हम सकदर गय जयकार,
1: सर्व निरंतर एको देख,
0: तो नानक जाके मस्तक लेख,
1: एको जाप एको सलाहे,
0: एक समर एको मन आहे,
1: एक सके गुण गाओ अनंत,
0: मंतन जाप एक भगवंत,
1: एको एक एक हर आप,
0: पूर्ण पूरे प्रव्याप,
1: अंत विस्तार एक ते भये,
0: एक अराध प्रास्त गए,
1: मंतन अंतर एक प्रभ राता,
0: गुर प्रसाद नानक एक जाता, श्लोक
1: फिरत फिरत प्रभ आया, करया तो शरनाई,
0: नानक की प्रभ बेनती, अपनी भक्ति लाए, अष्टपदी
1: जाचक जन जाचे प्रभ दान,
0: हर कृपा देव हर नाम,
1: साध जना की मांगो धूर,
0: पार ब्रह्म मेरे शब्दा पूर,
1: सदा सदा प्रभ की गुण गावो,
0: सास सास प्रभ तुम्हें ध्यावो,
1: चरण कमल से लागे प्रीत,
0: करो प्रभ की नित नीत,
1: एक कोट एक को आधार,
0: नानक मांगे नाम प्रभ सार,
1: प्रभ की दृष्ट महा सुख होए,
0: रस पावे बिरला कोए,
1: जिन चाख्या से जान तृप्ताने,
0: पूर्ण पुरख नहीं डोलाने,
1: सुपार परे प्रेम रस रंग,
0: जय चाहो साध का संग,
1: परे शरण आन सत्याग,
0: अंतर प्रकाश अंधन निवलाग,
1: बड भागी जपया प्रभ सोए,
0: नानक नावर ते सुख होए,
1: सेवक की मनसा पूरी पई,
0: सतगुर दे निर्मल मत लई,
1: जान को प्रभ होए दयाल,
0: सेवक की नो सदा निहाल,
1: बंधन काट मुक्त जन भया,
0: जन्म मरण दुख भ्रम गया,
1: इच पुन्नी सरदा सा पूरी,
0: गब रहे सत्संग हजूरी,
1: जिसका सा तिन लिया मिलाए,
0: नानक भक्ति नाम समाए,
1: सोक्यों बिसरे जे काल न पाने,
0: सोक्यों बिसरे जे किया जाने,
1: सोक्यों बिसरे जिन सब किश दिया,
0: सोक्यों बिसरे जे जीवन जिया,
1: सोक्यों बिसरे जे अगन मह राखै,
0: गुर प्रसाद को बिरला लख है,
1: सोक्यों बिसरे जे बिख ते काटै,
0: जनम जनम का टूटा गंढ है,
1: गुर पूरा तत ए है बुझाया,
0: प्रभ अपना नानक जन त्याया,
1: साजन संत करो एह काम,
0: आन त्याग जपो हर नाम,
1: सिमर सिमर सिमर सुख पावो,
0: आप जपो अबरे नाम जपावो,
1: भगत भाई तरी है संसार,
0: भगती तन होशी सार,
1: सर्व कल्याण सूप निध नाम,
0: मूढ़त जात पाए विश्राम,
1: सगल दुख का हो वतनास,
0: नानक नाम जपो गुण पास,
1: उपजी प्रीत प्रेम रस जाओ,
0: मंत्र अंतर ही स्वाव,
1: नेत्रों देख दर सुख होए,
0: मन बिक सहसाद चरण धोए,
1: भक्त जना कै मन तन रंग,
0: अल्लाह को पावे संग,
1: एक बस दीजै करमया,
0: गुर प्रसाद नाम जप लिया,
1: ताकि उपमा कही न जाए,
0: नानक रहया सर्व समाए,
1: रब बख्शंत दीन दयाल,
0: भगत बशल सदा कृपाल,
1: नाथ नाथ गोबिंद गोपाल,
0: सर्व घटा कृत प्रतपाल,
1: आद पुरख कारण करतार,
0: भक्त जना के प्राण आधार,
1: जो जो जपै सो होई पुनीत,
0: भगत पाए लावे मन हीत,
1: हम निर्गुण यार नीच अजान,
0: नानक तुमरी शरण पुरख भगवान,
1: सर्व वैकुंठ मुक्त मोख पाए,
0: एक निमक हर के गुण गाए,
1: अनक राज भोग बढ़ियाई,
0: हर के नाम की कथा मन पाई,
1: वो भोजन का प्रसंगीत,
0: रसना जपती हर हर नीत,
1: भली सो करनी सो बा धनवंत,
0: हृदय बसे पूर्ण गुरमंत,
1: साध संत प्रभ देहो निवास,
0: सर्व सुख नानक परगास, श्लोक
1: स्वर्ग

0: ਰਾਸ਼ਟਰਪਤੀ ਜੀ।
1: ਜਬ ਅਕਾਰ ਇਹੋ ਕਛ ਨਾ ਦਿਸਟੇ ਤਾ
0: ਆਪਨ ਤਬ ਕਹਿ ਤੇ ਹੋਤਾ,
1: ਜਬ ਧਾਰੀ ਆਪਨ ਸੁਨ ਸਮਾਦ
0: ਵੈਰ ਵਿਰੋਧ ਕੇ ਸੰਗ ਕਮਾਤ,
1: ਜਬ ਇਸਕਾ ਵਰਨ ਚਿਹਨ ਨਾ ਜਾਪਤ,
0: ਤਬ ਹਰਕ ਸੋ ਕੋ ਕਸੈ ਵਿਆਪਤ,
1: ਜਬ ਆਪਨ ਆਪ ਆਪ ਆਰ ਬ੍ਰਹਮ,
0: ਤਬ ਹੋ ਕਹਾ ਕਿਸ ਹੋਵਤ ਭਰਮ,
1: ਆਪਨ ਖੇਲ ਆਪ ਵਰਤੀ ਜਾ,
0: ਨਾਨਕ ਕਰਨੇ ਹਾਰ ਨਾ ਦੂਜਾ,
1: ਜਬ ਹੋਵਤ ਪ੍ਰਭ ਕੇਵਲ ਧਨੀ,
0: ਤਬ ਬੰਧ ਮੁਕਤ ਕਹੋ ਕਿਸ ਕਹੋ ਗਨੀ,
1: ਜਬ ਇਕ ਹੀ ਹਰ ਅਗਾਮ ਅਪਾਰ,
0: ਤਬ ਨਰਕ ਸੁਰਗ ਕਹੋ ਕੌਣ ਅਵਤਾਰ,
1: ਜਬ ਨਿਰਗੁਣ ਪ੍ਰਭ ਸਹਿ ਸੁਭਾਈ,
0: ਤਬ ਸ਼ਿਵ ਸ਼ਕਤ ਕਹੋ ਹੋਗਤ ਠਾਏ,
1: ਜਬ ਆਪ ਹੀ ਆਪ ਆਪਣੀ ਜੋਤ ਧਰੈ,
0: ਤਬ ਕਵਨ ਨਿਡਰ ਕਵਨ ਕਤ ਡਰੈ,
1: ਆਪਨ ਚਲਿਤ ਆਪ ਕਰਨੈ ਹਾਰ,
0: ਨਾਨਕ ਠਾਕੁਰ ਅਗਮੈ ਪਾਰ,
1: ਅਵਨਾਸੀ ਸੁਖ ਆਪਨ ਆਸਨ,
0: ਤੈ ਜਨਮ ਮਰਨ ਕਹੋ ਕਹਾ ਬਿਨਾਸਨ,
1: ਜਬ ਪੂਰਨ ਕਰਤਾ ਪ੍ਰਭ ਸੋਏ,
0: ਤਬ ਜਮਕੀ ਤ੍ਰਾਸ ਕਹੋ ਕਿਸ ਹੋਏ,
1: ਜਬ ਅਵਗਤ ਅਗੋਚਰ ਪ੍ਰਭ ਏਕਾ,
0: ਤਬ ਚਿਤ੍ਰ ਗੁਪਤ ਕਿਛ ਪੂਛਤ ਲੇਖਾ,
1: ਜਬ ਨਾਥ ਨਿਰੰਜਨ ਅਗੋਚਰ ਅਗਾਦੇ,
0: ਤਬ ਕੌਣ ਛੁਟੇ ਕੌਣ ਬੰਧਨ ਬਾਧੇ,
1: ਆਪਨ ਆਪ ਆਪ ਹੀ ਅਚਰਜਾ,
0: ਨਾਨਕ ਆਪਨ ਰੂਪ ਆਪ ਹੀ ਉਪਰ ਜਾ,
1: ਜਹ ਨਿਰਮਲ ਪੁਰਖ ਪੁਰਖ ਪਤ ਹੋਤਾ,
0: ਜਹ ਬਿਨ ਮੈਲ ਕਹੋ ਕਿਆ ਧੋਤਾ,
1: ਜਹ ਨਿਰੰਜਨ ਨਿਰੰਕਾਰ ਨਿਰਵਾਨ,
0: ਜਹ ਕੌਣ ਕਮਾਨ ਕੌਣ ਅਪਮਾਨ,
1: ਜੈ ਸਰੂਪ ਕੇਵਲ ਜਗਦੀਸ਼,
0: ਜੈ ਛਲ ਛਿਦਰ ਲਗਤ ਕਉ ਕੀਸ,
1: ਜਹ ਜੋਤ ਸਰੂਪੀ ਜੋਤ ਸੰਗ ਸਮਾਵੈ,
0: ਤੈ ਕਿਸੈ ਭੂਖ ਕਵਨ ਤ੍ਰਿਪਤਾਵੈ,
1: ਕਰਨ ਕਰਾਵਨ ਕਰਨੈ ਹਾਰ,
0: ਨਾਨਕ ਕਰਤੇ ਕਾ ਨਾਹੀ ਸਮਾਰ,
1: ਜਬ ਆਪਣੀ ਸੋਭਾ ਆਪਨ ਸੰਗ ਬਣਾਈ,
0: ਤਬ ਕਵਨ ਮਾਏ ਬਾਪ ਮਿੱਤਰ ਸਤ ਭਾਈ,
1: ਜੈ ਸਰਵ ਕਲਾ ਆਪੇ ਪ੍ਰਵੀਨ,
0: ਤੈ ਵੇਦਿਕ ਤੇਵ ਕਹਾ ਕਉ ਚੀਨ,
1: ਜਬ ਆਪਨ ਆਪ ਆਪ ਉਰਧਾਰ ਹੈ,
0: ਸ਼ਗਨ ਆਪ ਸ਼ਗਨ ਕਹਾ ਵਿਚਾਰ ਹੈ,
1: ਜੈ ਆਪਨ ਊਚ ਆਪਨ ਆਪ ਨੇਰਾ,
0: ਤੈ ਕੌਣ ਠਾਕੁਰ ਕੌਣ ਕਹੀਏ ਚੇਰਾ,
1: ਬਿਸਮਨ ਬਿਸਮ ਰਹੇ ਬਿਸਮਾਦ,
0: ਨਾਨਕ ਆਪਣੀ ਗਤ ਜਨ ਹੋਇਆ,
1: ਜੈ ਛਲ ਅਸ਼ੇਦ ਅਭੇਦ ਸਮਾਇਆ,
0: ਮਹਾਂ ਕਿਸੇ ਵਿਆਪਤ ਮਾਇਆ,
1: ਆਪ ਸਕੋ ਆਪ ਹੀ ਆਦੇਸ,
0: ਤੈਨੂੰ ਕਾ ਨਾ ਹੀ ਪ੍ਰਵੇਸ਼,
1: ਜੈ ਏਕ ਹੀ ਏਕ ਏਕ ਭਗਵੰਤਾ,
0: ਤੈ ਕੌਣ ਅਚਿੰਤ ਕਿਛ ਲਾਗੈ ਚਿੰਤਾ,
1: ਜੈ ਆਪਨ ਆਪ ਆਪ ਪਤਿਆਰਾ,
0: ਤੈ ਕੌਣ ਕਥੈ ਕੌਣ ਸੁਣੈ ਹਾਰਾ,
1: ਬਹੁ ਬੇਅੰਤ ਊਚ ਤੇ ਊਚਾ,
0: ਨਾਨਕ ਆਪ ਸਕੋ ਆਪੇ ਪਹੁੰਚਾ,
1: ਜੈ ਆਪ ਰਚਿਓ ਪ੍ਰਪੰਚ ਆਕਾਰ,
0: ਇਹ ਗੁਣ ਮੈਂ ਕੀ ਨੋ ਵਿਸਥਾਰ,
1: ਪਾਪ ਪੁੰਨ ਤਹਿ ਭਈ ਕਹਾਵਤ,
0: ਓ ਨਰਕ ਕੋ ਸੁਰਗ ਬਿਸ਼ਾਵਤ,
1: ਕਾਲ ਜਾਲ ਮਾਇਆ ਜੰਜਾਲ,
0: ਮੈਂ ਮੋਹ ਪਰਮ ਪੈ ਭਾਰ,
1: ਦੁਖ ਸੁਖ ਮਾਨ ਅਪਮਾਨ,
0: ਅਨਕ ਪ੍ਰਕਾਰ ਕੀ ਓ ਬਖਿਆਨ,
1: ਆਪਨ ਖੇਲ ਆਪ ਕਰ ਦੇਖੈ,
0: ਖੇਲ ਸੰਕੋਚੈ ਤੋ ਨਾਨਕ ਏਕੈ,
1: ਜੈ ਅਵਗਤ ਭਗਤ ਹੈ ਆਪ,
0: ਜੈ ਪਸਰੈ ਪਸਾਰ ਸੰਤ ਪ੍ਰਤਾਪ,
1: ਤੂੰ ਪਾਪ ਆਪੇ ਧਨੀ,
0: ਉਨਕੀ ਸੋਭਾ ਉਨਹੋਂ ਬਨੀ,
1: ਆਪੇ ਕੌਤਕ ਕਰੈ ਅਨੰਦ ਜੋਜ,
0: ਆਪੇ ਰਸ ਭੋਗਨ ਨਿਰਜੋਜ,
1: ਜਿਸ ਭਾਵੈ ਤਿਸ ਆਪਨ ਨਾਇ ਲਾਵੈ,
0: ਜਿਸ ਭਾਵੈ ਤਿਸ ਖੇਲ ਖਿਲਾਵੈ,
1: ਬੇਸ਼ੁਮਾਰ ਅਥਾਹ ਅਗੰਤ ਅਤੁਲੈ,
0: ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੁਲੈ, ਸਲੋਕ
1: ਜੀ ਜੰਤਰ ਕੇ ਠਾਕੁਰਾ ਆਪੇ ਵਰਤਣ ਹਾਰ,
0: ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾ ਰਾਸ਼ਟਰਪਤੀ,
1: ਆਪ ਕਥੈ ਆਪ ਸੁਣਨੈ ਹਾਰ,
0: ਆਪੇ ਏਕ ਆਪ ਵਿਸਥਾਰ,
1: ਜਾਂ ਸੁਭਾਵੈ ਤਾਂ ਸ੍ਰਿਸ਼ਟ ਉਪਾਏ,
0: ਆਪਣੇ ਭਾਣੇ ਲਏ ਸਮਾਏ,
1: ਤੁਮ ਤੇ ਭਿੰਨ ਨਹੀਂ ਕਿਛ ਹੋਏ,
0: ਆਪਣ ਸੂਤ ਸਭ ਜਗਤ ਪਰੋਏ,
1: ਜਪ ਪ੍ਰਭੂ ਆਪ ਬੁਝਾਏ,
0: ਸਚ ਨਾਮ ਸੋਈ ਜਨ ਪਾਏ,
1: ਸੋ ਸਮਦਰਸੀ ਤਤ ਕਾ ਬੇਤਾ,
0: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ,
1: ਜੀ ਜੰਤਰ ਸਭ ਤਾਂ ਕੈ ਹਾਥ,
0: ਦੀਨ ਦਿਆਲ ਅਨਾਥ ਕੋ ਨਾਥ,
1: ਜਿਸ ਰਾਖੈ ਤਿਸ ਕੋਈ ਨਾ ਮਾਰੈ,
0: ਸੋ ਮੋਹ ਆਜਿਸ ਮਨੋਂ ਬਿਸਾਰੈ,
1: ਇਸ ਸਚ ਅਵਰ ਕਹਾਂ ਕੋ ਜਾਏ,
0: ਸਭ ਸਿਰ ਏਕ ਨਿਰੰਜਨ ਰਾਏ,
1: ਏਕੀ ਜੁਗਤ ਜਾਂ ਕੈ ਸਭ ਹਾਥ,
0: ਅੰਤਰ ਬਾਹਰ ਜਾਨ ਸਾਥ,
1: ਗੁਣ ਨਿਧਾਨ ਬੇਅੰਤ ਅਪਾਰ,
0: ਨਾਨਕ ਦਾਸ ਸਦਾ ਬਲਹਾਰ,
1: ਪੂਰਨ ਪੂਰ ਰਹੇ ਦਇਆਲ,
0: ਸਭ ਉਪਰ ਹੋਵਤ ਕਿਰਪਾਲ,
1: ਆਪਣੇ ਕਰਤਵ ਜਾਣੈ ਆਪ,
0: ਅੰਤਰ ਜਾਮੀ ਰਹਿਉ ਵਿਆਪ,
1: ਪ੍ਰਤ ਪਾਲੈ ਜੀ ਅਨੁਭਵ ਭਾਂਤ,
0: ਜੋ ਜੋ ਰਚਿਓ ਸੋ ਤਿਸੈ ਧਿਆਤ,
1: ਜਿਸ ਭਾਵੈ ਤਿਸ ਲਈ ਮਿਲਾਏ,
0: ਭਗਤ ਕਰੈ ਹਰ ਕੇ ਗੁਣ ਗਾਏ,
1: ਮਨ ਅੰਤਰ ਵਿਸ਼ਵਾਸ ਕਰ ਮੰਨਿਆ,
0: ਕਰਨ ਹਾਰ ਨਾਨਕ ਇੱਕ ਜਾਣੇ,
1: ਜਨ ਲਾਗਾ ਹਰ ਇੱਕ ਨਾਈ,
0: ਜਿਸ ਕੀ ਆਸ ਨ ਬਿਰਥੀ ਜਾਏ,
1: ਸੇਵਕ ਕੋ ਸੇਵਾ ਬਨ ਆਈ,
0: ਹੁਕਮ ਬੋਝ ਪਰਮ ਪਦ ਪਾਏ,
1: ਇਸੇ ਉਪਰ ਨਹੀਂ ਵਿਚਾਰ,
0: ਜਾਕੇ ਮਨ ਬਸਿਆ ਨਿਰੰਕਾਰ,
1: ਬੰਧਨ ਤੋਂ ਭਏ ਨਿਰਵੈਰ,
0: ਹਰ ਦਿਨ ਪੂਜਾ ਗੁਰ ਕੇ ਪੈਰ,
1: ਇਹ ਲੋਕ ਸੁਖੀ ਏ ਪ੍ਰਲੋਕ ਸੁਹੇਲੇ,
0: ਨਾਨਕ ਹਰ ਪ੍ਰਭ ਆਪੇ ਮੇਲੇ,
1: ਸਾਧ ਸੰਗ ਮਿਲ ਕਰੋ ਆਨੰਦ,
0: ਗੁਣ ਗਾਵੋ ਪ੍ਰਭ ਪਰਮਾਨੰਦ,
1: ਰਾਮ ਨਾਮ ਤਤ ਕਰੋ ਵਿਚਾਰ,
0: ਦੁਰਲਭ ਦੇਖਾ ਕਰੋ ਉਧਾਰ,
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ,
0: ਪ੍ਰਾਣ ਤਰਨ ਕਾ ਇਹ ਸੁਆਵ,
1: ਆਠ ਪੈਰ ਪ੍ਰਭ ਦੇਖੋ ਨੇਰਾ,
0: ਮਟਿਆ ਗਿਆਨ ਬਿਨ ਸੈ ਅੰਧੇਰਾ,
1: ਸੋ ਉਪਦੇਸ਼ ਹਿਰਦੈ ਵਸਾਵੋ,
0: ਮਨ ਇੱਛੇ ਨਾਨਕ ਫਲ ਪਾਵੋ,
1: ਹਲਤ ਪਲਤ ਦੋਇ ਲਿਹੋ ਸਵਾਰ,
0: ਰਾਮ ਨਾਮ ਅੰਤਰ ਉਰਧਾਰ,
1: ਪੂਰੇ ਗੁਰ ਕੀ ਪੂਰੀ ਦੇਖਿਆ,
0: ਜਿਸ ਮਨ ਬਸੈ ਤੇ ਸਾਚ ਪਰੀਖਿਆ,
1: ਮੰਤਰ ਨਾਮ ਜਪੋ ਲਿਵ ਲਾਏ,
0: ਦੁਖ ਦਰਦ ਮਨ ਤੇ ਪਹੁ ਜਾਏ,
1: ਸਚ ਵਾਪਾਰ ਕਰੋ ਵਾਪਾਰੀ,
0: ਦਰਗਹਿ ਨਿਭੈ ਖੇਪ ਤੁਮਾਰੀ,
1: ਏਕਾ ਟੇਕ ਰਖੋ ਮਨ ਮਾਹੀ,
0: ਨਾਨਕ ਬਹੁਰ ਨ ਆਵੈ ਜਾਹੇ,
1: ਜਿਸਤੇ ਦੂਰ ਕਹਾਂ ਕੋ ਜਾਏ,
0: ਉਬਰੇ ਰਾਖਣ ਹਾਰ ਤੇ ਆਏ,
1: ਨਿਰ ਭਉ ਜਪੈ ਸਗਲ ਭਉ ਮਿਟੈ,
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ,
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ,
0: ਨਾਮ ਜਪਤ ਮਨ ਹੋਵਤ ਸੁਖ,
1: ਚਿੰਤਾ ਜਾਏ ਮਿਟੈ ਹੰਕਾਰ,
0: ਇਸ ਜਨ ਕੋ ਕੋਈ ਨ ਪਹੁੰਚਣ ਹਾਰ,
1: ਸਿਰ ਉਪਰ ਠਾੜਾ ਗੁਰਸੂਰਾ,
0: ਨਾਨਕ ਤਾਕੇ ਕਾਰਜ ਪੂਰਾ,
1: ਮਤ ਪੂਰੀ ਅੰਮ੍ਰਿਤ ਜਾਂਕੀ ਦ੍ਰਿਸ਼ਟ,
0: ਦਰਸ਼ਨ ਪੇਖਤ ਉਦਰਤ ਸ੍ਰਿਸ਼ਟ,
1: ਚਰਨ ਕਮਲ ਜਾਂਕੀ ਅਨੂਪ,
0: ਸਫਲ ਦਰਸ਼ਨ ਸੁੰਦਰ ਹਰ ਰੂਪ,
1: ਘਰ ਸੇਵਾ ਸੇਵਕ ਪ੍ਰਵਾਨ,
0: ਅੰਤਰ ਜਾਮੀ ਪੁਰਖ ਪ੍ਰਧਾਨ,
1: ਜਿਸ ਮਨ ਬਸੈ ਸੋਹਤ ਨਿਹਾਲ,
0: ਤਾਕੇ ਨਿਕਟ ਨ ਆਵਤ ਕਾਲ,
1: ਅਮਰ ਭਏ ਅਮਰਾ ਪਦ ਪਾਇਆ,
0: ਸਾਧ ਸੰਗ ਨਾਨਕ ਹਰ ਧਿਆਇਆ, ਸਲੋਕ
1: ਗਿਆਨ ਨਿਰੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ,
0: ਹਰ ਕਿਰਪਾ ਤੇ ਸੰਤ ਭੇਟਿਆ। ਨਾਨਕ ਮਨ ਪਰਗਾਸ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ
0: ਨਾ ਪ੍ਰਭੂ ਕਾ ਲਾਗਾ ਮੀਠਾ
1: ਸਗਲ ਸਮਗਰੀ ਏਕ ਘਟ ਮਾਹੀ
0: ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
1: ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ
0: ਇਹੀ ਮੈਂ ਇਸ ਕਾ ਵਿਸਰਾਮ
1: ਸੁਨ ਸਮਾਧ ਅਨਹਦ ਤਹਿਨਾਦ
0: ਕਹਿ ਨਾ ਜਾਈਐ ਚਰਤ ਬਿਸਮਾਦ
1: ਤਿਨ ਦੇਖਿਆ ਜਿਸ ਆਪ ਦਿਖਾਏ
0: ਨਾਨਕ ਤਿਸ ਦਰ ਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ
0: ਘਟ ਘਟ ਵਿਆਪ ਰਿਹਾ ਭਗਵੰਤ
1: ਧਰਮ ਮਾਹੀ ਆਕਾਸ਼ ਪਿਆਲ
0: ਸਰਬ ਲੋਕ ਪੂਰਨ ਪ੍ਰਤਪਾਲ
1: ਮਨ ਦਿਨ ਪਰਬਤ ਹੈ ਪਾਰ ਬ੍ਰਹਮ
0: ਜੈਸੀ ਆਗਿਆ ਤੈਸਾ ਕਰਮ
1: ਪਾਉਣ ਪਾਣੀ ਦਾ ਸੰਤਰ ਮਾਹੀ
0: ਚਾਰ ਕੁੰਟ ਦਾ ਦਿਸੈ ਸਮਾਹੀ
1: ਇਸ ਤੇ ਭਿੰਨ ਨਹੀਂ ਕੋ ਠਾਉ
0: ਗੁਰ ਪ੍ਰਸਾਦ ਨਾਨਕ ਸੁਖ ਪਾਉ
1: ਵੇਦ ਪੁਰਾਣ ਸਿਮਰਤ ਮਹਿ ਦੇਖ
0: ਸਸਿਆ ਸੂਰ ਨ ਖਤਰੇ ਮੈਂ ਏਕ
1: ਬਾਣੀ ਪ੍ਰਾਪਤੀ ਸਭ ਕੋ ਬੋਲੇ
0: ਆਪ ਡੋਲ ਨ ਕਬ ਹੁਣ ਡੋਲੇ
1: ਸਰਬ ਕਲਾਕਰ ਖੇਲੈ ਖੇਲ
0: ਬੋਲ ਨ ਪਾਈਐ ਗੁਣੈ ਅਮੋਲ
1: ਸਰਬ ਜੋਤ ਮੈਂ ਜਾਗੀ ਜੋਤ
0: ਧਾਰ ਰਹਿਓ ਸਵਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ
0: ਨਾਨਕ ਤਿਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਦੇਖਣ ਸਰਬ ਬ੍ਰਹਮ
0: ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸ਼ੁਭ ਬਚਨ
0: ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ
0: ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋਈ ਸੁਖ ਮਾਨੈ
0: ਕਰਨ ਕਰਾਵਨ ਹਾਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਪੀਓ ਹੀ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀ ਆ ਸਭ ਸਤ
0: ਇਸ ਪ੍ਰਭ ਤੇ ਸਗਲੀ ਉਤਪਤ
1: ਇਸ ਭਾਵੈ ਤਾਂ ਕਰੇ ਵਿਸਾਰ
0: ਇਸ ਭਾਵੈ ਤਾਂ ਏਕੰਕਾਰ
1: ਅਨਕ ਕਲਾ ਲਖੀ ਨਹਿ ਜਾਏ
0: ਜਿਸ ਭਾਵੈ ਤਿਸ ਲਏ ਮਿਲਾਏ
1: ਕਵਨ ਨਿਕਟ ਕਵਨ ਕਹੀਐ ਦੂਰ
0: ਆਪੇ ਆਪ ਆਪ ਭਰਪੂਰ
1: ਅੰਤਰਗਤ ਜਿਸ ਆਪ ਜਨਾਏ
0: ਨਾਨਕ ਤਿਸ ਜਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ
0: ਸਰਬ ਨੈਣ ਆਪ ਖਨਹਾਰਾ
1: ਸਗਲ ਸਮਗਰੀ ਜਾਂ ਕਾ ਤਨਾ
0: ਆਪਣ ਜਸ ਆਪ ਹੀ ਸੁਣਾ
1: ਆਪਣ ਜਾਨਿ ਖੇਲ ਬਨਾਇਆ
0: ਆਗਿਆਕਾਰੀ ਕਿੰਨੀ ਮਾਇਆ
1: ਸਭ ਕੈ ਮਤ ਅਲਿਪਤੋ ਰਹੈ
0: ਜੋ ਕਿਛ ਕਹਿਣਾ ਸੋ ਆਪੇ ਕਹੈ
1: ਆਗਿਆ ਆਵੈ ਆਗਿਆ ਜਾਈ
0: ਨਾਨਕ ਜਾ ਪਾਵੈ ਤਾਂ ਲਏ ਸਮਾਏ
1: ਇਸੇ ਹੋਈ ਸੋ ਨਾਹੀ ਬੁਰਾ
0: ਉਰੇ ਕਹੋ ਕਿਨੈ ਕਛ ਕਰਾ
1: ਆਪ ਭਲਾ ਕਰਤੂਤ ਹੱਥ ਨੀਕੀ
0: ਆਪੇ ਜਾਣੈ ਆਪਣੇ ਜੀ ਕੀ
1: ਆਪ ਸਾਜ ਧਾਰੀ ਸਭ ਸਾਚ
0: ਬੋਤ ਬੋਤੇ ਆਪਣ ਸੰਗਰਾਚ
1: ਤਾਂ ਕੀ ਗਰਮਿਤ ਕਹੀ ਨਾ ਜਾਏ
0: ਦੂਸਰ ਹੋਏ ਤਾਂ ਸੋ ਜੀ ਪਾਏ
1: ਇਸ ਕਾ ਕੀ ਆ ਸਭ ਪ੍ਰਵਾਨ
0: ਗੁਰ ਪ੍ਰਸਾਦ ਨਾਨਕ ਇਹੋ ਜਾਨ
1: ਜੋ ਜਾਣੈ ਤੇ ਸਦਾ ਸੁਖ ਹੋਏ
0: ਆਪ ਮਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ
0: ਜੀਵਨ ਮੁਕਤ ਜਿਸ ਹਿਰਦਾ ਭਗਵੰਤ
1: ਧਨ ਧਨ ਧਨ ਜਨ ਆਇਆ
0: ਜਿਸ ਪ੍ਰਸਾਦ ਸਭ ਜਗਤ ਤਰਾਇਆ
1: ਜਾਣਿਆ ਮਨ ਕਾ ਇਹ ਸੁਆਉ
0: ਜਨ ਕੇ ਸੰਗਤ ਆਵੈ ਨਾਮ
1: ਆਪ ਮੁਕਤ ਮੁਕਤ ਕਰੈ ਸੰਸਾਰ

0: ਅਸ਼ਟਪਦੀ
1: ਪੂਰੇ ਗੁਰ ਕਾ ਸੁਨ ਉਪਦੇਸ਼
0: ਵਾਹ ਬ੍ਰਹਮ ਨਿਕਟ ਕਰ ਪੇਖ
1: ਸਾ ਸਾ ਸਿਮਰ ਹੋ ਗੋਬਿੰਦ
0: ਮਨ ਤਰਕੀ ਉਤਰੈ ਚਿੰਦ
1: ਆਸ ਅਨਿਤ ਤਿਆਗ ਹੋ ਤਰੰਗ
0: ਸੰਤ ਜਨਾ ਕੇ ਤੁਰ ਮਨ ਮੰਗ
1: ਆਪ ਛੋੜ ਬੇਨਤੀ ਕਰੋ
0: ਸਾਧ ਸੰਗ ਅਗਨ ਸਾਗਰ ਤਰਹੋ
1: ਹਰ ਧਨ ਕੇ ਭਰ ਲੇ ਹੋ ਭੰਡਾਰ
0: ਨਾਨਕ ਗੁਰਪੂਰੇ ਨਮਸਕਾਰ
1: ਖੇਮ ਕੁਸਲ ਸਹਿਜ ਆਨੰਦ
0: ਸਾਧ ਸੰਗ ਪਰ ਪਰਮਾਨੰਦ
1: ਨਰਕ ਨਿਵਾਰ ਉਧਾਰੋ ਜੀਓ
0: ਗੁਣ ਗੋਬਿੰਦ ਅਮਰ ਤਰਸ ਪੀਓ
1: ਚਿਤ ਚਿਤਵ ਹੋ ਨਾਰਾਇਣ ਏਕ
0: ਏਕ ਰੂਪ ਜਾ ਕੇ ਰੰਗੇ ਅਨੇਕ
1: ਗੋਪਾਲ ਦਮੋਦਰ ਦੀਨ ਦਯਾਲ
0: ਦੁਖ ਭੰਜਨ ਪੂਰਨ ਕਿਰਪਾਲ
1: ਸਿਮਰ ਸਿਮਰ ਨਾਮ ਬਾਰੰਬਾਰ
0: ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ
0: ਅਮਲੀਕ ਲਾਲ ਇਹ ਰਤਨ
1: ਸੁਣਤ ਕਮਾਪਤ ਹੋਤ ਉਧਾਰ
0: ਆਪ ਤਰੈ ਲੋਕੈ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ
0: ਜਾ ਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਤ ਵਾਜੈ
0: ਸੁਣ ਸੁਣ ਅਨੰਤ ਕਰੇ ਪ੍ਰਭ ਗਾਜੈ
1: ਰੱਖੇ ਗੋਪਾਲ ਮਹਾਂਤ ਕਹਿ ਮਾਥੇ
0: ਨਾਨਕ ਉਦਰੇ ਤਿਨ ਕੈ ਸਾਥੇ
1: ਸਰਨ ਜੋਗ ਸੁਣ ਸਰਨੀ ਆਏ
0: ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਵੈਰ ਭਏ ਸਭ ਰੀਨ
0: ਅਮਰਤ ਨਾਮ ਸਾਧ ਸੰਗ ਲੈਨ
1: ਸੁਪਰ ਸਨ ਭਏ ਗੁਰਦੇਵ
0: ਪੂਰਨ ਹੋਈ ਸੇਵਕ ਕੀ ਸੇਵ
1: ਆਪ ਜੰਜਾਲ ਵਿਕਾਸ ਤੇ ਰਹਤੇ
0: ਰਾਮ ਨਾਮ ਸੁਨ ਰਸਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ
0: ਨਾਨਕ ਨਿਵਹੀ ਖੇਪ ਹਮਾਰੀ
1: ਪ੍ਰਭ ਕੀ ਉਸਤਤ ਕਰੋ ਸੰਤ ਮੀਤ
0: ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ
0: ਜਿਸ ਮਨ ਬਸੇ ਸਹੋਤ ਨਿਧਾਨ
1: ਸਭ ਇੱਛਾ ਤਾਂ ਕੀ ਪੂਰਨ ਹੋਏ
0: ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
1: ਸਭ ਦੇ ਊਚ ਪਾਏ ਅਸਥਾਨ
0: ਲਹਰ ਨ ਹੋਵੇ ਆਵਨ ਜਾਨ
1: ਹਰ ਧਨ ਖਾਟ ਚਲੈ ਜਨ ਸੋਏ
0: ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਧ ਨਵ ਨਿਧ
0: ਬੁੱਧ ਗਿਆਨ ਸਰਬ ਤਹ ਸਿੱਧ
1: ਵਿਦਿਆ ਤਪ ਜੋਗ ਪ੍ਰਭ ਧਿਆਨ
0: ਗਿਆਨ ਸ੍ਰੇਸ਼ਟੀ ਉੱਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਕਾਸ
0: ਕੇ ਮਤ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੇਤਾ
0: ਸਮਦਰਸ਼ੀ ਏਕ ਦ੍ਰਿਸ਼ਟੇਤਾ
1: ਇਹ ਫਲ ਤਿਸ ਜਨ ਕੈ ਮੁਖ ਭਨੇ
0: ਗੁਰੂ ਨਾਨਕ ਨਾਮ ਬਚਨ ਮਨ ਸੁਣੇ
1: ਇਹੋ ਨਿਧਾਨ ਜਪੈ ਮਨ ਕੋਏ
0: ਸਭ ਜੁਗ ਮਹਿਤਾ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ
0: ਸਮਰਤ ਸ਼ਾਸਤਰ ਵੇਦ ਵਖਾਣੀ
1: ਸਗਲ ਮਤਾਂਤ ਕੇਵਲ ਹਰ ਨਾਮ
0: ਮੋਹਿਤ ਭਗਤ ਕੈ ਮਨ ਬਸਰਾਮ
1: ਕੋਟ ਅਪਰਾਧ ਸਾਧ ਸੰਗ ਮਿਟੈ
0: ਸੰਤ ਕਿਰਪਾ ਤੇ ਜਮ ਤੇ ਛੁਟੈ
1: ਜਾਂ ਕੈ ਮਸਤਕ ਕਰਮ ਪ੍ਰਭ ਆਏ
0: ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਈ ਪ੍ਰੀਤ
0: ਜਿਸ ਜਨ ਆਵੇ ਹਰ ਪ੍ਰਭ ਚੀਤ
1: ਜਨਮ ਮਰਨਤਾ ਕਾ ਦੁਖ ਨਿਵਾਰੈ
0: ਦੁਰਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਨੀ
0: ਏਕ ਨਾਮ ਮਨ ਮਾਹੇ ਸਮਾਨੀ
1: ਦੁਖ ਰੋਗ ਬਿਨ ਸੇ ਭੈ ਭਰਮ
0: ਸਾਧ ਨਾਮ ਨਿਰਮਲ ਤਾਂ ਕੀ ਕਰਮ
1: ਸਭ ਤੇ ਊਚ ਤਾਂ ਕੀ ਸੋਭਾ ਬਨੀ
0: ਨਾਨਕ ਇਹ ਗੁਣ ਨਾਮ ਸੁਖਮਨੀ
1: ਸਭ ਤੇ ਊਚ ਤਾਂ ਕੀ ਸੋਭਾ ਬਨੀ
0: ਨਾਨਕ ਇਹ ਗੁਣ ਨਾਮ ਸੁਖਮਨੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
3: Ek Oankar Satgur Prasad Asa Mahalla Chautha Shant

0: ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੁਕਾਜ ਨਿਕਾਜ।
1: ਮਹੱਲਾ ਪਹਿਲਾ, ਵੱਡੀ ਵਡਾਈ ਜਾਂ ਵੱਡਾ ਨਾਉ, ਵੱਡੀ ਵਡਾਈ ਜਾਂ ਸੱਚ ਨਿਆਉ, ਵੱਡੀ ਵਡਾਈ ਜਾਂ ਨਿਚਲ ਥਾਉ, ਵੱਡੀ ਵਡਾਈ ਜਾਂ ਲਾਓ, ਵੱਡੀ ਵਡਾਈ ਪੂਜਾ ਸਭ ਭਾਓ, ਵੱਡੀ ਵਡਾਈ ਜਾਂ ਪੁੱਛਣਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ, ਨਾਨਕ ਕਾਰ ਨਾ ਕਥਨੀ ਜਾਏ, ਕੀਤਾ ਕਰਣਾ ਸਰਬ
0: ਰਜਾ। ਦੂਜਾ ਹੈ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ, ਇੱਕ ਨਾ ਹੋ ਕੁਛ

ਬੋੜੀ ਨਾਨਕ ਜੀ ਉਪਾਇ ਕੇ ਲਿਖਣਾ ਵੈ ਧਰਮ ਬਹਾਲਿਆ ਉਥੇ ਸੱਚੇ ਹੀ ਸੱਚ ਨਿਬੜੈ ਝੁਨ ਵੱਖ ਕੱਢੇ ਜਜਮਾ ਲਿਆ ਥਾਉ ਨਾ ਪੈਨ ਕੁੜਿਆਰ ਮੂੰਹ ਕਾਲੇ ਦੋ ਜੁਗ ਚਾਲਿਆ ਤੇਰੇ ਨਾਇਰ ਤੇ ਜਿਨ ਗਏ ਹਾਰ ਗਏ ਸੇ ਠਗਣ ਵਾਲਿਆ ਲਿਖਣਾ ਵੈ ਧਰਮ ਬਹਾਲਿਆ ਲਿਖਣਾ ਵੈ ਧਰਮ ਬਹਾਲਿਆ।

ਮਹਲਾ ਪਹਿਲਾ ਵਿਸ਼ਮਾਦ ਨਾਦ ਵਿਸ਼ਮਾਦ ਵੇ ਵਿਸ਼ਮਾਦ ਜੀ ਵਿਸ਼ਮਾਦ ਭੇਦ ਵਿਸ਼ਮਾਦ ਰੂਪ ਵਿਸ਼ਮਾਦ ਰੰਗ ਵਿਸ਼ਮਾਦ ਲੰਘੇ ਫੇਰੇ ਜੰਤ ਵਿਸ਼ਮਾਦ ਪੌਣ ਵਿਸ਼ਮਾਦ ਪਾਣੀ ਵਿਸ਼ਮਾਦ ਅਗਨੀ ਖੇਡੇ ਵਡਾਣੀ ਵਿਸ਼ਮਾਦ ਧਰਤੀ ਵਿਸ਼ਮਾਦ ਖਾਣੀ ਵਿਸ਼ਮਾਦ ਸਾਧ ਲੱਗੇ ਪ੍ਰਾਣੀ ਵਿਸ਼ਮਾਦ ਸੰਯੋਗ ਵਿਸ਼ਮਾਦ ਵਿਜੋਗ ਵਿਸ਼ਮਾਦ ਭੋਗ ਵਿਸ਼ਮਾਦ ਭੋਗ ਵਿਸ਼ਮਾਦ ਸਿਵ ਵਿਸ਼ਮਾਦ ਸਲਾਹ ਵਿਸ਼ਮਾਦ ਉਜੜ ਵਿਸ਼ਮਾਦ ਰਾਹ।

ਪੈਬ ਚ ਪਾਉਣ ਮੈਂ ਸਦਬਾਓ ਪੈਬ ਚੱਲੇ ਲੱਖ ਦਰਿਆਓ ਪੈਬ ਜਗਨ ਕਡੇ ਵਿਗਾਰ ਪੈਬ ਧਰਤੀ ਦੱਬੀ ਪਾਰ ਪੈਬ ਚਿੰਦ ਫੇਸਰ ਪਾਰ ਪੈਬ ਚ ਰਾਜਾ ਧਰਮ ਦੁਬਾਰ ਪੈਬ ਵੀ ਸੂਰਜ ਪੈਬ ਵੀ ਚੰਦ ਕੋ ਕਰੋੜੀ ਤਲਤਮਾ ਅੰਤ ਪੈਬ ਵੀ ਸਿੱਧ ਪੁਸੁਨਾ।

ਕੀਤੀਆਂ ਕਨ ਕਹਾਣੀਆਂ ਕਿਤੇ ਵੇਦ ਵਿਚਾਰ ਕਿਤੇ ਨੇ ਚਮਕ ਤੇ ਗਿੜਮੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕਢੇ ਬਾਜ਼ਾਰ।

0: ਪੌੜੀ ਨਦਰ ਕਰਜੇ ਆਪਣੀ ਤਾਂ ਨਦਰ ਸਤਿਗੁਰ ਪਾਇਆ, ਇਹ ਜੀਉ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰੂ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।
1: ਆਸਾ ਮਹੱਲਾ ਚੌਥਾ।

ਨਾਨਕ ਭਉਂਦਿਆਂ ਗਣਤਨ ਅੰਤ ਬੰਧਨ ਬੰਧ ਭਵਾਏ ਸੋਏ ਪੈ ਕਿਰਤਨ ਚ ਸਭ ਕੋਏ ਨਚ ਨਚ ਹੱਸ ਹੈ ਚਲ ਹੱਸੇ ਰੋਏ ਉਡ ਨਾ ਜਾਹੀ ਸਿੱਧ ਨਾ ਹੋਏ ਨੱਚਣ ਕੁੱਦਣ ਮਨ

ਨਿਰੰਕਾਰ ਹੈ ਨਾ ਲਈਏ ਨਿਰਕ ਨਾ ਜਾਈਏ ਜੀਓ ਪਿੰਡ ਸਭ ਦਿਸਦਾ ਦੇਖਾ ਜੇ ਆਖ ਗਵਾਈਏ ਜੇ ਲੋੜ ਹੈ ਚੰਗਾ ਆਪਣਾ ਕਰ ਪੁਨੋ ਨੀਚ ਸਦਾਈਏ ਜੇ ਜਰਵਾਣਾ ਪਰ ਹਰੇ ਜਰਵੇਸ਼ ਕਰਿੰਦੀ ਆਈਏ ਕੋਰ

0: ਸ਼ਲੋਕ ਮਹਲਾ ਪਹਿਲਾ ਹੋਮ ਚ ਆਇਆ ਹੋਮ ਚ ਗਿਆ ਹੋਮ ਚ ਜੰਮਿਆ ਹੋਮ ਚ ਮੁਆ ਹੋਮ ਚ ਦਿੱਤਾ ਹੋਮ ਚ ਲਿਆ ਹੋਮ ਚ ਖਟਿਆ ਹੋਮ ਚ ਗਿਆ ਹੋਮ ਸਚਿਆਰ ਕੂੜਿਆਰ ਹੋਮ ਚ ਪਾਪੁਨ ਵਿਚਾਰ ਹੋਮ ਨਰਕ ਸੁਰਗ ਅਵਤਾਰ ਹੋਮ ਛੱਸੇ ਹੋਮ ਚ ਰੋਵੇ ਹੋਮ ਚ ਭਰੀਏ ਹੋਮ ਵੀ ਤੋਵੇ ਹੋਮ ਵੀ ਜਾਤੀ ਜਿਨਸੀ ਖੋਵੇ ਹੋਮ ਚ ਮੂਰਖ ਹੋਮ ਵੀ ਸਿਆਣਾ ਮੁੱਖ ਮੁੱਖ ਕੀ ਸਾਰ ਨਾ ਜਾਣਾ ਹੋਮ ਚ ਮਾਇਆ ਹੋਮ ਛਾਇਆ ਹੋਮੇ ਕਰ ਕਰ ਜਨ ਤੂੰ ਪਾਇਆ ਹੋਮੇ ਬੂਜੇ ਤਾਂ ਦਰ ਸੂਜੇ ਗਿਆਨ ਵੀ ਹੋਣਾ ਕਥ ਕਥ ਲੂਜੇ ਨਾਨਕ ਹੁਕਮੀ ਲਿਖੀ ਲੇਖ ਜਿਹਾ ਵੇਖੇ ਦਿਹਾਵੇ
1: ਦੂਜਾ ਹੋਮੇ ਇਹਾ ਜਾਤ ਹੈ ਹੋਮੇ ਕਰਮ ਕਮਾਹੇ ਹੋਮੇ ਇਹੀ ਬੰਧਨਾ ਫਿਰ ਫਿਰ ਜੋ ਨੀ ਪਾਹੇ ਹੋਮੇ ਕਿੱਥੋਂ ਹੋ ਉਪਜੈ ਕਿਰ ਸੰਜਮ ਇਹ ਜਾਹੇ ਹੋਮੇ ਇਹੋ ਹੁਕਮ ਹੈ ਪੈ ਕਿਰਤ ਫਿਰਾਹੇ ਹੋਮੇ ਦੀਰਘ ਰੋਗ ਹੈ ਦਾਰੂ ਵੀ ਇਸਮਾਹੀ ਕਿਰਪਾ ਕਰੇ ਜੇ ਆਪਣੀ ਤਾਂ ਗੁਰ

ਮਹੱਲਾ ਪਹਿਲਾ ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੇਬਾਣ ਲੱਖ ਸੁਰਤਨ ਸੰਗਰਾਮ ਰਣ ਮਹਿ ਛੁੱਟ ਹੈ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਇਤਿਹਾਸ।

ਬੌੜੀ ਸੱਚਾ ਸਾਹਿਬੇਗ ਤੁਝਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇਹਤ ਸੇ ਮਿਲੇ ਸੱਚ ਤਾ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲੀਏ ਸੱਚ ਪਾਇਆ ਜਿੰਦ ਕੈ ਹਿਰਦੈ।

ਪੌੜੀ ਭਗਤ ਰਮਨ ਭਾਵਦੇ ਦਰ ਸੋਹਨ ਕੀਰਤ ਗਾਵਦੇ ਨਾਨਕ ਕਰਮਾ ਬਹਰੇ ਦਰ ਢੋ ਨਾ ਲਹਿਣੀ ਧਾਮਦੇ ਇੱਕ ਮੂਰਨਾ ਪੂਜਣੇ ਆਪਣਾ ਅਨਹੋਂਦਾ ਆਪ ਗਣਾਇੰਦੇ ਹੋ ਢਾਡੀ ਕਾਰ ਨੀਚ ਜਾਤ ਹੋਰ ਉੱਤਮ ਜਾਤ ਸਦਾਇੰਦੇ ਤਿੰਨ ਮੰਗਾ ਜੇ ਤੁਝੇ ਧਿਆਇੰਦੇ ਤਿੰਨ ਮੰਗਾ।

0: ਸਚਕਾਲ ਪੂੜ ਵਰਤਿਆ ਕਲ ਕਾਰਤ ਬੇਤਾਲ ਬੀਓ ਬੀਜ ਪਤ ਲੈ ਕੇ ਅਬ ਕਿਉਂ ਕਬੇਦਾਲ ਜੇ ਕੋਈ ਤਾਂ ਕਬੇ ਰੁਤੀ ਹੁਰਤ ਹੋਏ ਨਾਨਕ ਪਾਹੇ ਬਾਰਾ ਕੋਰੇ ਰੰਗ ਨਾ ਸੋਏ ਪੈ ਵਿੱਚ ਖੁੰਮ ਚੜਾਈਏ ਸਾਨੂੰ ਪਤਨ ਹੋਏ ਨਾਨਕ ਭਗਤੀ ਜੇ ਰਪੇ ਕੂੜੇ ਸੋਏ ਦਾ ਕੋਏ
1: ਮਹੱਲਾ ਪਹਿਲਾ ਲਭ ਪਾਪ ਦੋਏ ਰਾਜਾ ਮਹਿਤਾ ਕੂੜ ਹੋਆ ਸ਼ਿਕਦਾਰ।

0: ਚੇਖੂ ਕੇ ਵਾਦਾ ਗਾਵੇ ਜੋ ਜਾ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਰ ਸੰਜੇ ਕਰੇ ਪਿਆਰ ਧਰਮੀ ਧਰਮ ਕਰੇਗਾ ਵਾ ਵਹਿ ਮੰਗੇ ਮੁਖ ਦੁਆਰ ਜਤੀ ਸਦਾ ਵਹਿ ਜੁਗਤ ਨ ਜਾਣੇ ਹੈ ਛੱਡ ਬਹਿ ਕਰਬਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨ ਕੋਈ ਆਖੇ ਪਤ ਪ੍ਰਵਣ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੈ
1: ਮਹਲਾ ਜਗਨਾਨ ਦਾ ਸੱਚਾ ਵੇਖੇ ਸੋਏ ਸਭਨੀ ਛਾਲਾ ਮਾਰੀਆਂ ਕਰਤਾ ਕਰੇ ਸੋਏ ਅੱਗੇ ਜਾਤ ਨਾ ਜੋਰ

ਹੋਵੇ ਗੁਨਾਹਗਾਰ ਤਾਂ ਆਮੀ ਸਾਧਨਾ ਮਾਰੀਏ ਜਿਹਾ ਘਾਲੇ ਘਰ ਨਾ ਤੇ ਵੇ ਹੁਣ ਵਿਚਾਰੀਏ ਐਸੀ ਕਲਾ ਨਾ ਖੇਡੀਏ ਜਿੱਤ ਦਰਗੇ ਗਿਆ ਹਾਰੀਏ ਪੜਿਆ ਅਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ ਮੋਹ ਚਲੇ ਸੋ ਅੱਗੇ।

ਪੌੜ ਸਤਿਗੁਰ ਵਟਹੋਂ ਵਾਰਿਆ ਜਿਤ ਮੇਰੇ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ ਸਤਿਗੁਰ ਹੈ ਬੋਹਿਤਾ।

ਥੋੜੀ ਸਮਾਂ ਦਿਆਲ ਕਿਰਪਾ ਕਰਤਾ ਸਹਾਈ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਲਾਏ ਸੀ, ਹੁਕਮ ਨੇ ਹੋਵੇ ਪ੍ਰਮਾਣ ਤਾਂ

ਨਾਨਕ ਕੂੜ ਰਹਿਆ ਪ੍ਰਭੋ। ਮੱਥੇ ਟਿੱਕਾ ਤੇੜ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਸਾਈ, ਨੀਲ ਬਸਤਰ ਪੈਰ ਹੋਵੇ ਪ੍ਰਭਾ।

ਦੌੜ ਜੁੱਤਾ ਅੰਦਰ ਸਭ ਕੋ ਵੇਖਣ ਦੀ ਹੇਠ ਚਲਾਇੰਦਾ ਆਪੇ ਤੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ ਵਟਹੋਂ ਵਟਾ ਵਟ ਮੇਤ ਨੀ ਸਰੈ ਸਰ ਧੰਦੇ ਲਾਇੰਦਾ ਨਦਰ ਉਪੱਠੀ ਜੇ ਕਰੇ ਸੁਰਤਾ।

ਪੌੜ ਤ੍ਰਿਪਲਾਣੇ ਪੌਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾਣਿਆ ਲੈ ਬੈਠੇ ਕਰ ਪਸਾਰਿਆ ਚੀਜ ਕਰਨ ਮਨ ਭਾਵਦੇ ਹਰ ਬੁਜਰ ਨਾਹੀ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਹਿਲ।

ਜੇ ਕੋ ਸੂਤਕ ਮੰਨੀਏ ਸਭ ਤੇ ਸੂਤਕ ਹੋਏ ਗੋਇਆ ਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅਨ ਕੇ ਜੀਆਂ ਬਾਜ ਨਾ ਕੋਏ ਪਹਿਲਾਂ ਪਾਣੀ ਜੀਓ ਹਜ ਥਰਿਆ ਸਭ ਕੋਏ ਸੂਤ ਕਿਉਂ ਕਰ ਰੱਖੀਏ।

ਗੁਰ ਸਤਿਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲ ਤਾਂ ਨਦਰੀ ਆਈਆਂ ਜਦ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠੇ ਨੌਲਤ ਪਾਈਆਂ ਸਹਿ ਤੁੱਠੇ

ਦੂਜਾ ਨਾਲਿਆਂ ਨੇ ਦੋਸਤੀ ਵਡਾ ਦੁਸ਼ਮਣੇ ਹੋ ਪਾਣੀ ਅੰਦਰ ਲੀਕ ਜੋ ਤਿਸਦਾ ਥਾਂ ਨਾ ਥੋ ਮਹੱਲਾ ਦੂਜਾ ਹੋਏ ਆਣਾ ਕਰੇ ਕੰਮ ਆ ਨਾ ਸਕੇ ਰਾਸ ਜੇ ਕਦ

ਹੁਣ ਚੱਕਰ ਲੱਗੇ ਚੱਕਰੇ ਜੇ ਚੱਲੇ ਖਸਮੇ ਪਾਏ ਹੁਰਮਤ ਤਿਸਨੋ ਅਗਲਿਓ ਵਜੋ ਪੀ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਚੋਂ ਗਵਾਇਆ ਗਲਾ।

ਲੇਖੇ ਅਕਰਮੰ ਅਪਰਮੰ ਅਗੰਜੇ ਅਲੇਖੇ ਭੁਜੰਗ ਪ੍ਰਿਆਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਬਿਭੂਤੇ ਸਮਸਤੁਲ ਸਵਰੂਪੇ ਕੋ ਕਰਮੰ ਪ੍ਰਣਾਸੀ ਸੋ ਧਰਮੰ ਬਿਭੂਤੇ ਸਦਾ

ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰੈ ਸਥੂਲਾ, ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪੜ ਪੜ ਕੀ ਜਾਣੈ, ਜਬ ਉਧ ਕਰਖ ਕਰਾ ਕਰ ਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਅਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਤਰ ਸਭ ਹੂੰ, ਜੇਤੇ ਬਦਨ ਸ੍ਰਿਸ਼ਟ ਸਭ ਧਾਰ।

ਡਜ ਜੇ ਰਜ ਸੇ ਤਜਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੁ ਫੂਲ ਰਾਜਾ ਹੋਇ ਬੈਠਾ ਕਹੁ ਸਿਮਟ ਪਿਓ ਸੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਇਆ ਚੰਗ ਭਵ ਆਦਿ ਜੁਗਾਦ ਸਰੂਪ ਸਵਯੰ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤ ਪਾਤਾ ਸਕਲ ਮਲੇਛ ਕਰੋ ਰਣ ਕਾਤਾ ਜੇ ਅਸ ਤੁਜ ਤਬ ਸਰਨੀ ਪਰੇ ਤਿਨ ਕੇ ਦੁਸ਼ਟ ਦੁਖ ਤਵੈ ਮਰੇ ਪੁਰਖ ਜਬਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਿਆ ਤਾ ਕੇ ਕਾਲ ਨਿਕਟ ਨਹਿ ਐ ਰੱਛਾ ਹੋਏ ਤਾਏ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਕਿਰਪਾ ਦ੍ਰਿਸ਼ਟ

ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖਨਿ ਤਿੱਖੀ ਵਾਲੋ ਨਿਕੀਏ ਤ ਮਾਰਗ ਜਾਣਾ ਗੁਰ ਪ੍ਰਸਾਦਿ ਜਿਨੇ ਆਪ ਤਜਾਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗ ਜੋਗ ਨਿਰਾਲੀ।

ਬਾਣੀ ਤਾਂ ਕੱਚੀ ਸਤਿਗੁਰ ਬਾਜ ਹੋ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾਹਿਰ ਲਿਆ ਮਾਇਆ ਬੋਲਨ ਪੈ ਰਵਾਣੀ ਕਹਿ ਨਾਨਕ ਸਤਿਗੁਰ ਬਾਜ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਾ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਾਹਿਬ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਾ।

ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਠੈ ਸਭ ਦੁਖ ਜਾਇ ਤੇਗ ਬਹਾਦਰ ਸਿਮਰੀਐ ਘਰ ਨਉ ਨ ਦਾਵੈ ਤਾਇ ਸਭ ਥਾਈ ਹੋਇ ਸਹਾਇ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਕੀ ਜੋਤ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚ ਰੱਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨੇ

ਰਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਿਆਵਨ ਕਾ ਸਦਕਾ ਸਰਬ ਸੁਖ ਹੋਵੇ, ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਆਇਤ, ਦੇਗ ਤਿਗ ਫਤਿਹ ਬਿਰਧ ਕੀ ਪੈਜ ਪੰਥ।

ਆਪ ਵਾਹਿਗੁਰੂ ਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਪੰਥ ਖਾਲਸਾ ਜੀਆਂ ਨੂੰ ਬਖਸ਼ੋ ਜੀ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀਆਂ ਕੇ ਹਜ਼ੂਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੀ ਹਜ਼ੂਰੀ ਦੇ ਵਿੱਚ ਸੁੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਦੇ ਵਿੱਚ ਆਪ ਜੀਆਂ ਦੇ ਪਵਿੱਤਰ ਸਰੂਪ ਦੇ ਪ੍ਰਕਾਸ਼ ਕਰਨ ਦੀ ਸੇਵਾ ਕਰਦਿਆਂ ਅੰਮ੍ਰਿਤ ਗੁਰਬਾਣੀ ਦਾ ਜਾਪ ਕਰਦਿਆਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖੇਮਾ ਬਖਸ਼ੋ ਜੀ ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ ਪਾਵਨ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸੁਰਤ ਸ਼ਬਦ ਦੇ ਨਾਲ ਜੋੜਨੀ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪਟਾਵਾਂ ਦਰ ਪ੍ਰਵਾਨ ਕਰਨੀਆਂ ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ ਖਾਲਸਾ ਪੰਥ ਨੂੰ ਰਾਜ ਭਾਗ ਕੌਮੀ ਘਰ ਖਾਲਸਤਾਨ ਦੀ ਦਾਤ ਸਿੰਘਾਂ ਨੂੰ ਬੰਦੀ ਸਿੰਘਾਂ ਦੀ ਤੰਦਰੁਸਤੀ ਰਿਹਾਈ ਬਖਸ਼ਿਸ਼ ਕਰੋ ਜੀ ਸਤਿਗੁਰੂ ਜੀ ਬੇਟੀ ਮਨਪ੍ਰੀਤ ਕੌਰ ਦੀਆਂ ਮਨ ਦੀਆਂ ਭਾਵਨਾਵਾਂ ਗੁਰਮਤ ਅਨੁਸਾਰ ਪੂਰਨ ਕਰਨੀਆਂ ਗ੍ਰਸਤ ਜੀਵਨ ਦੇ ਵਿੱਚ ਮਹਾਰਾਜ ਸਾਹਿਬ ਜੀ ਸੁੱਖ ਬਖਸ਼ਿਸ਼ ਕਰਨਾ ਔਰ ਪਰਿਵਾਰਕ ਜੀਵਨ ਵਿੱਚ ਅੱਗੇ ਵਧਾਉਣਾ ਅੰਗ ਸੰਗ ਸਹਾਇਕ ਹੋਣਾ ਮਹਾਂਜੋਤ ਸਿੰਘ ਹਰਕੀਰਤ ਸਿੰਘ ਨੂੰ ਚਰਨਾਂ ਦਾ ਪਿਆਰ ਨਾਮ ਬਾਣੀ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਸਿਰ ਤੇ ਮੇਰਾ ਪ੍ਰਥ ਰੱਖਣਾ ਸਤਿਗੁਰੂ ਮਹਾਰਾਜ ਕਿਰਪਾ ਕਰਕੇ ਆਪਣੇ ਸੇਵਕਾਂ ਦੇ ਕਾਰਜ ਰਾਸ ਕਰਨੇ ਅੰਗ ਸੰਗ ਸਹਾਇਕ ਹੋਣਾ ਗੁਰਮਤਿ ਅਨੁਸਾਰ ਕਾਰਜ ਰਾਸ ਕਰਨੇ ਚੜ੍ਹਦੀਆਂ ਕਲਾ ਕਰਨੀਆਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਜੀ ਦੇਗ ਸਜਾਉਂਦਿਆਂ ਹਜ਼ੂਰ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ ਜੀ ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ ਲੱਗਿਆ ਹੋਇਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਛਕਿਆ ਆਪ ਜੀ ਕਾ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸਤਿਗੁਰੂ ਜੀ ਕਿਰਪਾ ਕਰੋ ਪਵਿੱਤਰ ਹੁਕਮਨਾਮਾ ਸਾਹਿਬ ਜੀਆਂ ਦੀ ਦਾਤ ਬਖਸ਼ਿਸ਼ ਕਰੋ ਸਤਿਗੁਰੂ ਜੀ 4 ਜੁਲਾਈ 1955 ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਭਾਰਤ ਸਰਕਾਰ ਨੇ ਹਮਲਾ ਕਰਕੇ ਫੌਜ ਤੇ ਪੁਲਿਸ ਨੇ ਬੇਅੰਤ ਸੰਗਤਾਂ ਨੂੰ ਸ਼ਹੀਦ ਕੀਤਾ ਅਤੇ ਬਹੁਤ ਭਾਰੀ ਗਿਣਤੀ ਵਿੱਚ ਜ਼ਖਮੀ ਕੀਤਾ। ਉਹਨਾਂ ਸਮੂਹ ਸ਼ਹੀਦਾਂ ਨੂੰ ਸਿੱਖਾਂ ਨੂੰ ਸੰਗਤਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਉਹਨਾਂ ਦੀ ਮਿੱਠੀ ਨਿੱਘੀ ਯਾਦ ਦੇ ਵਿੱਚ ਸਤਿਗੁਰੂ ਜੀ ਪਵਿੱਤਰ ਦੀਵਾਰ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਪਵਿੱਤਰ ਹੁਕਮਨਾਮਾ ਸਾਹਿਬ ਜੀ ਨੇ ਦਾਤ ਬਖਸ਼ਿਸ਼ ਕਰੋ।

0: ਕੀ ਫਤਿਹ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬੇਅੰਤ ਬੇਅੰਤ ਕਿਰਪਾ ਕੀਤੀ ਹੈ ਜੀਵਾਂ ਦੇ ਕਲਿਆਣ ਦੇ ਵਾਸਤੇ। ਨਿਰੰਕਾਰੀ ਦਰਸ਼ਨ ਦੀਦਾਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਤੁਰ ਕੀ ਬਾਣੀ ਦਾ ਨਿਤਨੇਮ ਅਰਦਾਸ ਅਸੀਸ ਰੂਪ ਵਿੱਚ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਸਤਿਗੁਰੂ ਸਾਹਿਬ ਜੀ ਨੇ ਕੀਤੀ ਹੈ। ਸਾਧ ਸੰਗਤ ਜੀਓ, 1 ਅਗਸਤ ਨੂੰ ਦਿਨ ਸ਼ਨੀਵਾਰ ਮੀਰੀ ਪੀਰੀ ਨਗਰ ਕੀਰਤਨ ਗੁਰਦੁਆਰਾ ਸਾਹਿਬ ਆਰੰਭ ਹੋਵੇਗਾ। 2 ਅਗਸਤ ਨੂੰ ਸਵੇਰੇ 6 ਵਜੇ ਅੰਮ੍ਰਿਤ ਸੰਚਾਰ ਹੈ। ਅੰਮ੍ਰਿਤ ਪਾਨ ਕਰਕੇ ਗੁਰੂ ਮਹਾਰਾਜ ਜੀ ਦੇ ਧੀਆਂ ਪੁੱਤਰ ਸਜੋ ਅਤੇ ਸਾਧ ਸੰਗਤ ਜੀਓ 28, 29 ਤੇ 30 ਜੁਲਾਈ ਨੂੰ 31 ਰਾਗਾਂ ਦੇ ਆਧਾਰ ਤੇ ਰਾਗ ਕੀਰਤਨ ਦਰਬਾਰ ਸਜਾਇਆ ਜਾਵੇਗਾ। ਸਮਾਂ ਸ਼ਾਮ ਦੇ 6 ਤੋਂ ਰਾਤ ਦੇ 9 ਵਜੇ ਤੱਕ ਦਾ ਹੋਇਆ ਕਰੇਗਾ। ਸਾਧ ਸੰਗਤ ਜੀ, ਅੱਜ ਜੋ 4 ਜੁਲਾਈ 1955 ਨੂੰ ਭਾਰਤ ਸਰਕਾਰ ਦੀ ਕੁਟਲ ਨੀਤੀ ਨੇ ਫੌਜ ਤੇ ਪੁਲਿਸ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੋ ਬੇਅੰਤ ਸੰਗਤਾਂ ਹਾਜ਼ਰ ਸਨ ਉਹਨਾਂ ਦੇ ਉੱਪਰ ਹਮਲਾ ਕਰਕੇ ਔਰ ਸੰਗਤਾਂ ਵਿੱਚੋਂ ਕਈ ਸੰਗਤਾਂ ਨੂੰ ਸ਼ਹੀਦ ਕੀਤਾ ਅਤੇ ਬਹੁਤ ਜ਼ਿਆਦਾ ਸੰਗਤਾਂ ਨੂੰ ਜ਼ਖਮੀ ਵੀ ਕੀਤਾ। ਉਸ ਸੰਬੰਧ ਦੇ ਵਿੱਚ ਅੱਜ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਵੀ ਪਾਏ ਗਏ ਤੇ ਉੱਥੇ ਖਾਲਸਾ ਜੀ ਉਹਨਾਂ ਸ਼ਹੀਦਾਂ ਨੂੰ ਯਾਦ ਵੀ ਕੀਤਾ ਜਾ ਰਿਹਾ ਹੈ। ਇੱਥੇ ਵੀ ਉਹਨਾਂ ਸ਼ਹੀਦਾਂ ਦੀ ਸ਼ਹੀਦੀ ਨੂੰ ਸਮਰਪਿਤ, ਸਿੱਖ ਕੌਮ ਨੂੰ ਸਮਰਪਿਤ ਸੁੰਦਰ ਦੀਵਾਨ ਸਜਾਏ ਗਏ ਹਨ। ਹੁਣ ਸਿਮਰਨ ਦੇ ਨਾਲ ਆਪਾਂ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਰੂਪ, ਗੁਰੂ ਪਿਆਰੀ ਸਾਧ ਸੰਗਤ ਜੀ, ਕਰੋ ਜੀ ਕਿਰਪਾ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Vai, guru, vai.

Guru, Vai, Guru, Vai, Guru.

वाहेगुरु वाहेगुरु वाहेगुरु।

Guru.

Guru, vai, guru, vai, guru.

Guru.

Guru, Guru, Guru, Guru.

वाहे गुरु, वाहे गुरु।

Guru, Vai, Guru.

Ouais,

Guru, Vai, Guru, Vai.

Guru.

Vai guru.

Guru.

guru vai

Ngeri.

guru vai guru vai guru vai

Vai, guru, vai.

ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Guru, Vai, Guru, Vai, Guru, Vai, Guru.

Guru, Vai, Guru, Vai, Guru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Guru, Vai, Guru, Vai, Guru, Vai, Guru, Vai, Guru, Vai, Guru, Vai, Guru.

Vai, Guru.

वाहे गुरु, वाहे गुरु।

गुरु वाहे गुरु।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪੜੀਏ ਜਿੱਤੇ ਬਰਸ ਬਰਸ ਪੜੀਏ ਜਿੱਤੇ ਮਾਸ ਪੜੀਏ ਜਿੱਤੀ ਆਰਜਾ ਪੜੀਏ ਜਿੱਤੇ ਸਾਸ ਨਾਨਕ ਲਿਖ ਇੱਕ ਗੱਲ ਹੋਰ ਹਮੇ ਚੱਕਣਾ ਝਾਕ ਮਹਲਾ ਪਹਿਲਾ
1: ਲਿਖਦੇ ਪੜਿਆ ਤੇਤਾ ਕੜਿਆ ਬਹੁਤੀ।

0: ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ। ਜਾਤ ਮੈਂ ਜੋ ਜੋਤ ਮੈਂ ਜਾਤ ਅਕਲ ਕਲਾਮ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਵ ਸੁਹਾਲੇ ਉਹ ਜਨ ਕੀਤੀ ਸੋ ਪਾਰ ਪਿਆ। ਕਹੁ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ। ਮਹਲਾ ਦੂਜਾ।
1: ਜੋ ਸ਼ਬਦੰ ਗਿਆ ਸ਼ਬਦੰ ਬੇ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦ ਸ਼ੂਦਰ ਸ਼ਬਦ ਪ੍ਰਾਕਿਰਤ ਸਰਬ ਸ਼ਬਦ ਇੱਕ ਸਮਝੇ।

ਤੇ ਟਿੱਕਾ ਤੇੜ ਧੋਤੀ ਕਖਾਈ ਹੱਥ ਸੁਰੀ ਜਗਤ ਕਾ ਸਾਈ ਨੀਲ ਬਸਤਰ ਪੈਰ ਹੋਏ ਪ੍ਰਵਾਣ ਮਲੇ ਧਨ ਲੈ ਪੂਜੇ ਪ੍ਰਾਣ ਅਪੱਕਿਆ ਕਾ ਕੁੱਠਾ ਵੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾੜਾ ਦੇ ਕੇ ਚੌਂਕਾ ਕੱਢੀ ਕਾਰ ਉਪਰਾਏ ਬੈਠੇ ਕੂੜਿਆਰ ਮਤ ਪਿੱਟੇ ਵੇ ਮਤ ਪਿੱਟੇ ਹੋਣਾ ਸਾਡਾ ਫਿੱਟੇ ਤਨ ਫਿੱਟੇ ਫੇਟ ਕਰੇ।

ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕਾ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸ

ਆਵਰਨ ਕਾ ਸਦ ਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹ ਤਾਂ ਰੱਖਿਆ ਰਿਆਇਤ, ਦੇਖ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਪੰਥ ਖਾਲਸਾ ਜੀ ਅਨੁ ਬਖਸ਼ੋ ਜੀ, ਨਿਮਾਣਿਓ ਕੇ ਮਾਣ, ਨਿਤਾਣਿਓ ਕੇ ਤਾਣ, ਨਿਓਟਿਓ ਕੀ ਓੜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ।

ਜੀ ਅੱਗੇ ਤੋਂ ਸਮਾਤ ਬਖਸ਼ਿਸ਼ ਕਰੋ ਜੀ। ਪਾਵਨ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸੁਰਤ ਸ਼ਬਦ ਦੇ ਨਾਲ ਜੋੜਨੀ, ਸੰਗਤਾਂ ਦੀਆਂ ਹਾਜ਼ਰੀਆਂ ਤੇ ਅਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸਿੱਖੀ ਸਿੱਧਕ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ, ਖਾਲਸਾ ਪੰਥ ਨੂੰ ਰਾਜ ਭਾਗ ਕੌਮੀ ਕਰ ਖਾਲਸਤਾਨ ਦੀ ਦਾਤ, ਬੰਦੀ ਸਿੰਘਾਂ ਦੀ ਤੰਦਰੁਸਤੀ ਰਿਹਾਈ ਬਖਸ਼ਿਸ਼ ਕਰੋ ਸਤਿਗੁਰੂ ਮਹਾਰਾਜ।

ਨਾਲ ਉਹਨਾਂ ਮਰ ਜੀਵੜਿਆਂ ਨੂੰ ਯਾਦ ਕੀਤਾ ਜਾ ਰਿਹਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ, ਚੜ੍ਹਦੀ ਕਲਾ ਕਰਨੀ, ਖਾਲਸਾ ਪੰਥ ਨੂੰ ਉਹਨਾਂ ਦਾ ਕੌਮੀ ਘਰ ਖਾਲਿਸਤਾਨ ਦੀ ਦਾਤ ਬਖਸ਼ਿਸ਼ ਕਰੋ। ਮਹਾਰਾਜ ਸਾਹਿਬ ਜੀ ਲੁਟੇਰਿਆਂ ਨੇ ਪੰਜਾਬ ਨੂੰ ਲੁੱਟ ਲਿਆ ਤੇ ਲੁੱਟ ਰਹੇ ਨੇ, ਕਿਰਪਾ ਕਰਕੇ ਬਚਾਓ ਇਹਨਾਂ ਨੂੰ। ਕੌਮ ਦਾ ਜਰਨੈਲ ਭੇਜੋ ਸਤਿਗੁਰੂ ਜੀਓ, ਅੰਗ ਸੰਗ ਸਹਾਇਕ ਹੋਵੋ। ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰੋ।

ਬਖਸ਼ੋ ਸਤਿਗੁਰੂ ਜੀ, ਆਉਣ ਵਾਲਾ ਸਮਾਂ ਖੁਸ਼ੀਆਂ ਭਰਿਆ ਬਖਸ਼ਿਸ਼ ਕਰੋ। ਹਰਜਿੰਦਰ ਕੌਰ ਲਖਵਿੰਦਰ ਸਿੰਘ ਵੱਲੋਂ ਸੁਖ ਸ਼ਾਂਤੀ ਚੜ੍ਹਦੀ ਕਲਾ ਦੀ ਅਰਦਾਸ। ਜਗਰੂਪ ਸਿੰਘ, ਕਮਲਜੀਤ ਕੌਰ ਸਮੂਹ ਪਰਿਵਾਰ ਬੱਚਿਆਂ ਨੂੰ ਗੁਰਸਿੱਖੀ ਸਿਦਕ ਭਰੋਸੇ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀ, ਆਪਣੇ ਦਰ ਘਰ ਦੇ ਨਾਲ ਜੋੜ ਕੇ ਰੱਖਣਾ। ਸਤਿਗੁਰੂ ਜੀ ਘਰ ਪਰਿਵਾਰ

ਸੁੱਖਾਂ ਦੀ ਹੰਡਾਉਣੀ ਹੋਵੇ ਕਰ ਸਤਿਗੁਰੂ ਜੀਓ, ਸਿਰ ਤੇ ਮੇਰਾ ਬ੍ਰਤ ਰੱਖਣਾ, ਤੰਦਰੁਸਤੀਆਂ ਚੜ੍ਹਦੀਆਂ ਕਲਾ ਸੁੱਖ ਸ਼ਾਂਤੀਆਂ ਬਖਸ਼ਿਸ਼ ਕਰਨੀਆਂ, ਦਰ ਘਰ ਦੇ ਨਾਲ ਜੋੜਨਾ, ਨਾ ਬਾਣੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਸੇਵਕ ਪਰਿਵਾਰ ਵੱਲੋਂ ਅਰਦਾਸ ਬੇਨਤੀ, ਕਿਰਪਾ ਕਰੋ ਮਹਾਰਾਜ ਬੱਚਿਆਂ ਨੂੰ ਗੁਰਸਿੱਖੀ ਦੀ ਦਾਤ, ਨਾਮ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰੋ, ਆਪਣੇ ਦਰ ਘਰ ਦੇ ਨਾਲ ਜੋੜ ਕੇ ਰੱਖੋ ਸਤਿਗੁਰੂ ਜੀ। ਉਹ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਜੀ, ਦੇਗ ਸਜਾਉਂਦਿਆਂ ਹਜ਼ੂਰ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ, ਅੱਗੇ ਤੋਂ ਸਮਾਤ ਬਖਸ਼ਿਸ਼ ਕਰੋ ਜੀ। ਕਰੀ ਪਾਕਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ, ਲੱਗਿਆ ਹੋਇਆ ਭੋਗ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਛਕਿਆ ਆਪ ਜੀ ਕਾ ਨਾਮ। ਵਾਹਿਗੁਰੂ ਵਾਹਿਗੁਰੂ ਜਪੇ ਸਤਿਗੁਰੂ ਜੀ, ਕਿਰਪਾ ਕਰੋ ਪਵਿੱਤਰ ਹੁਕਮਨਾਮਾ ਸਾਹਿਬ ਜੀਆਂ ਦੀ ਦਾਤ ਬਖਸ਼ਿਸ਼ ਕਰੋ, ਉਪਰੰਤ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ।

ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਬੇਅੰਤ ਬੇਅੰਤ ਕਿਰਪਾ ਕੀਤੀ ਹੈ ਜੀਵਾਂ ਦੇ ਕਲਿਆਣ ਦੇ ਵਾਸਤੇ, ਨਿਰੰਕਾਰੀ ਦਰਸ਼ਨ ਦੀਦਾਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਧਰਤੀ ਬਾਣੀ ਨਿਤ ਨੇਮ ਦੇ ਰੂਪ ਵਿੱਚ ਕੀਰਤਨ ਦੇ ਰੂਪ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। 1 ਅਗਸਤ ਨੂੰ ਮੀਰੀ ਪੀਰੀ ਨਗਰ ਕੀਰਤਨ ਸਵੇਰੇ 9 ਵਜੇ ਪ੍ਰਾਰੰਭ ਹੋਵੇਗਾ। 2 ਅਗਸਤ ਨੂੰ ਸਵੇਰੇ 6 ਵਜੇ ਅੰਮ੍ਰਿਤ ਸੰਚਾਰ ਹੋਵੇਗਾ। ਅੰਮ੍ਰਿਤ ਪਾਨ ਕਰਕੇ ਗੁਰੂ ਮਹਾਰਾਜ ਜੀ ਦੇ ਧੀਆਂ ਪੁੱਤਰ ਸਜੋ। 28, 29 ਤੇ 30 ਜੁਲਾਈ ਨੂੰ 31 ਰਾਗਾਂ ਦੇ ਆਧਾਰ ਤੇ ਰਾਗ ਕੀਰਤਨ ਦਰਬਾਰ ਸਜਾਇਆ ਜਾਵੇਗਾ। ਸਮਾਂ ਸ਼ਾਮ ਦੇ 6 ਤੋਂ ਰਾਤ ਦੇ 9 ਵਜੇ ਤੱਕ ਦਾ ਹੋਇਆ ਕਰੇਗਾ। ਸਮੇਂ ਅਨੁਸਾਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਹੈ। ਸਾਧ ਸੰਗਤ ਜੀਓ, ਅੱਜ ਜੋ 4 ਜੁਲਾਈ 1955 ਦੇ ਵਿੱਚ ਚੱਲ ਰਹੇ ਮੋਰਚਿਆਂ ਨੂੰ ਫੇਲ ਕਰਨ ਵਾਸਤੇ ਨਹਿਰੂ ਦੀ ਆਗਿਆ ਤੋਂ ਅਸ਼ਵਨੀ ਕੁਮਾਰ ਨਾਮ ਦਾ ਆਈ ਜੀ, ਜਿਸ ਨੇ ਕਿਹਾ ਸੀ ਮੈਂ 5 ਦਿਨਾਂ ਵਿੱਚ ਇਸ ਮੋਰਚੇ ਨੂੰ ਖਦੇੜ ਦਿਆਂਗਾ, 4 ਜੁਲਾਈ ਤੋਂ ਲੈ ਕੇ 9 ਜੁਲਾਈ ਤੱਕ। ਔਰ ਸਾਧ ਸੰਗਤ ਜੀ ਭਾਰੀ ਗਾਰਦ ਲੈ ਕੇ ਉਸਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੋ ਬੇਅੰਤ ਸੰਗਤਾਂ ਹਾਜ਼ਰੀਆਂ ਭਰ ਰਹੇ ਸਨ ਉਹਨਾਂ ਦੇ ਉੱਪਰ ਹਮਲਾ ਕੀਤਾ ਔਰ ਗੈਸ ਵਾਲੇ ਗੋਲੇ ਵੀ ਸੁੱਟੇ, ਲਾਠੀ ਚਾਰਜ ਕੀਤਾ, ਮਨ ਮਰਜ਼ੀਆਂ ਕੀਤੀਆਂ। ਔਰ ਸਾਧ ਸੰਗਤ ਜੀ ਉਹ ਮਨ ਮਰਜ਼ੀਆਂ ਕਰਨ ਦੇ ਬਾਵਜੂਦ 3ਰੇ ਦਿਨ ਫਿਰ ਆਪਣੇ ਹੱਥ ਖੜੇ ਕਰ ਗਿਆ ਸੀ ਵੀ ਮੇਰੇ ਵੱਸ ਦੀ ਗੱਲ ਨਹੀਂ ਇਸ ਮੋਰਚੇ ਨੂੰ ਤੋੜਨ ਦੀ। ਤੋ ਇਹ ਜੋ 1955 ਦੇ ਵਿੱਚ 4 ਜੁਲਾਈ ਨੂੰ ਹਮਲਾ ਹੋਇਆ ਹੈ ਉਸ ਦੇ ਬਾਬਤ ਅਤੇ ਹੁਕਮਨਾਮਾ ਸਾਹਿਬ ਜੀ ਦੇ ਵਿਚਾਰ ਆਪ ਜੀ ਨੂੰ ਗਿਆਨੀ ਕੁਲਦੀਪ ਸਿੰਘ ਜੀ ਵਿਦਿਆਰਥੀ ਦਮਦਮੀ ਟਕਸਾਲ ਸਰਵਣ ਕਰਵਾਉਣਗੇ। ਹੁਣ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

पतत पावन भगत वशल कृपा निदान रहमतां दे सागर।

ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ, ਸਤ ਸੰਗਤ ਦੀਆਂ ਅਮੋਲਕ ਘੜੀਆਂ ਦੀ ਬਖਸ਼ਿਸ਼ ਹੋਈ ਹੈ। ਗੁਰੂ ਕੇ ਵਜ਼ੀਰਾਂ ਪਾਸੋਂ ਗੁਰੂ ਜਸ ਸੁਣ ਕਰਕੇ ਸਮੇਂ ਔਰ ਸਵਾਸਾਂ ਨੂੰ ਸਫਲਿਆਂ ਕਰ ਰਹੇ ਹਾਂ। ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾਂ ਅੰਦਰ ਤਖ਼ਤ ਸਹਿਬਾਨਾਂ ਉੱਪਰ ਸੁਭਾਏ ਮਾਨ ਹੋ ਕਰਕੇ ਜੀਵਾਂ ਦੇ ਕਲਿਆਣ ਲਈ, ਸ੍ਰਿਸ਼ਟੀ ਦੇ ਭਲੇ ਲਈ,

ਬਿਰਤੀਆਂ ਇਕਾਗਰ ਕਰੀਏ। ਸ਼ਰਧਾ ਭਾਵਨਾ ਦੇ ਨਾਲ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰਾਂ ਤੋਂ ਆਗਿਆ ਪਾਉਂਦਿਆਂ

ਦਰਵਾਜ਼ੇ ਉੱਪਰ ਖੜੀ ਰੱਖੀ ਸੰਗਤ ਜੀ, ਅੰਦਰ ਨਹੀਂ ਆਉਣ ਦਿੱਤੀ। ਮਹਾਰਾਜ ਦੇ ਕੋਲੇ ਜਿੰਨੀ ਵੀ ਦਰਸ਼ਨੀ ਭੇਟਾ ਹੁੰਦੀ ਲੋੜ ਅਨੁਸਾਰ ਮਹਾਰਾਜ ਰੱਖਦੇ, ਓਨੀ ਕੁ ਮਾਇਆ ਰੱਖਦੇ ਜਿੰਨੀ ਨਾਲ ਇੱਕ ਦਿਨ ਦਾ ਲੰਗਰ ਚੱਲਦਾ। ਉਸ ਤੋਂ ਬਾਅਦ ਤੇ ਸੰਗਤ ਜੀ ਮਹਾਰਾਜ ਨਾ ਮਾਇਆ ਰੱਖਦੇ ਤੇ ਬਚਿਆ ਹੋਇਆ ਜਿਹੜਾ ਭੋਜਨ ਪ੍ਰਸ਼ਾਦਾ ਹੁੰਦਾ ਸੀ ਉਹ ਵੀ ਅਵਾਰਾ ਪਸ਼ੂਆਂ ਨੂੰ ਪਾ ਦਿੰਦੇ ਜਾਂ ਸਾਹਮਣੇ ਬਿਆਸਾ ਦਰਿਆ ਦੇ ਅੰਦਰ ਅਰਪਣ ਕਰ ਦਿੰਦੇ। ਜਿਹੜੇ ਜਲ ਦੇ ਜੀਵ ਮੱਛੀਆਂ ਆਦਿਕ ਉਹ ਛਕ ਲੈਂਦੇ। ਰਾਤਰੀ ਵੇਲੇ ਮਹਾਰਾਜ ਭਾਂਡਿਆਂ ਨੂੰ ਵੀ ਮੂਧੇ ਮਾਰ ਦਿਆ ਕਰਦੇ ਸਨ, ਪਰ ਜਿਸ ਵੇਲੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ ਗੁਰਤਾ ਗੱਦੀ ਦੇ ਉੱਪਰ ਸੁਭਾਏਮਾਨ ਕੀਤਾ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਤੇ ਬੀਬੀ ਭਾਨੀ ਨੇ ਆ ਕਰਕੇ ਬੇਨਤੀ ਕੀਤੀ ਸੀ, ਮਹਾਰਾਜ ਆਪ ਜੀਆਂ ਨੇ ਅਥਾਹ ਬਖਸ਼ਿਸ਼ਾਂ ਕਰ ਦਿੱਤੀਆਂ ਨੇ। ਧੰਨ ਗੁਰੂ ਅਮਰਦਾਸ ਜੀ ਆਖਣ ਲੱਗੇ, ਪੁੱਤਰੀ ਕੇਵਲ ਗੁਰੂ ਨਾਨਕ ਦੇ ਘਰ ਦੀ ਗੁਰਤਾ ਗੱਦੀ ਹੀ ਨਹੀਂ ਬਖਸ਼ੀ, ਅਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ 6 ਸਾਲ 11 ਮਹੀਨੇ ਔਰ 18 ਦਿਨ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ ਜੀਵਨ ਦੇ ਵੀ ਬਖਸ਼ਿਸ਼ ਕਰ ਦਿੱਤੇ ਨੇ, ਔਰ ਨਾਲੇ ਨਾਲ ਜਿੱਥੇ ਤਮਾਮ ਸੰਗਤਾਂ ਹੁਣ ਗੁਰੂ ਰਾਮਦਾਸ ਜੀਆਂ ਦੇ ਦਰਸ਼ਨਾਂ ਲਈ ਆਇਆ ਕਰਨਗੀਆਂ, ਜਿਹੜੀ ਮਾਇਆ ਨੂੰ ਅਸੀਂ ਰੋਕ ਕੇ ਰੱਖਿਆ ਸੀ ਨਾ, ਹੁਣ ਉਸ ਮਾਇਆ ਨੂੰ ਅਸੀਂ ਆਗਿਆ ਦੇ ਦਿੱਤੀ ਹੈ, ਕਿਉਂਕਿ ਹੁਣ ਗੁਰੂ ਨਾਨਕ ਦੇ ਘਰ ਅੰਦਰ ਵੱਡੀਆਂ ਸੇਵਾਵਾਂ ਹੋਣ

ਮਾਇਆ ਵੀ ਤੇਰੇ ਘਰ ਵਿੱਚ ਆਵੇਗੀ। ਬੇਸ਼ੱਕ ਜਿਹੜੀ ਮਾਇਆ ਹੈ ਇਹ ਕਲੇਸ਼ਾਂ ਦਾ ਕਾਰਨ, ਝਗੜਿਆਂ ਦਾ ਕਾਰਨ ਬਣ ਜਾਂਦੀ ਹੈ, ਪਰ ਗੁਰੂ ਰਾਮਦਾਸ ਮਹਾਰਾਜ ਜੀ ਹਰ ਵੇਲੇ ਜਿਵੇਂ ਕਵਲ ਦਾ ਫੁੱਲ ਪਾਣੀ ਵਿੱਚ ਖਿਲਦਾ ਹੈ ਤੇ ਪਾਣੀ ਕਦੇ ਵੀ ਕਵਲ ਦੇ ਫੁੱਲ ਦੀਆਂ ਪੰਖੜੀਆਂ ਨੂੰ ਛੂਹ ਨਹੀਂ ਸਕਦਾ, ਏਦਾਂ ਨਿਰਲੇਪ ਰਹਿਣਗੇ। ਪਰ ਸੰਗਤ ਜੀ, ਜਿਸ ਵੇਲੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਗੁਰਤਾ ਗੱਦੀ ਤੇ ਸੁਭਾਏ ਮਾਣ ਹੋਏ ਤੇ ਪਰ ਸੰਗਤ ਜੀ ਚਾਰੇ ਦਿਸ਼ਾਵਾਂ ਵਿੱਚੋਂ ਸੰਗਤਾਂ ਮਹਾਰਾਜ ਦੇ ਦਰਸ਼ਨਾਂ ਲਈ ਆਇਆ ਕਰਦੀਆਂ, ਤਮਾਮ ਮਾਇਆ ਮਹਾਰਾਜ ਨੂੰ ਭੇਟਾ ਕਰਿਆ ਕਰਦੀਆਂ। ਅੱਜ ਵੀ ਸੱਚਖੰਡ ਸ੍ਰੀ ਹਰਿਮੰਦਰ

ਦੇ ਢੇਰ ਲੱਗਦੇ ਨੇ ਹਰਿਮੰਦਰ ਸਾਹਿਬ ਦੇ ਅੰਦਰ, ਆਪ ਜੀ ਭਲੀ ਭਾਂਤ ਜਾਣਦੇ। ਜਿਸ ਵੇਲੇ ਬਹੁਤਾਤ ਮਾਇਆ ਪਾਤਸ਼ਾਹ ਕੋਲ ਆਇਆ ਕਰਨੀ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਆਪ ਤੇ ਸੰਗਤ ਜੀ ਸੰਗਤਾਂ ਨੂੰ ਉਪਦੇਸ਼ ਬਖਸ਼ਦੇ, ਸੇਵਾ ਸਿਮਰਨ ਅੰਦਰ ਜਾਂ ਅੰਤਰ ਧਿਆਨ ਹੋ ਕਰਕੇ ਗੁਰੂ ਨਾਨਕ ਦਾ ਧਿਆਨ ਧਰ ਕੇ ਬੈਠੇ ਰਹਿੰਦੇ। ਫਿਰ ਜਿਹੜਾ ਵੱਡਾ ਪੁੱਤਰ ਪ੍ਰਿਥੀਆ ਸੀ ਨਾ, ਉਹਦੇ ਮਨ ਵਿੱਚ ਮਾਇਆ ਦੇ ਪ੍ਰਤੀ ਵਧੇਰੇ ਮੋਹ ਸੀ, ਬੜੀ ਲਾਲਸਾ ਸੀ। ਉਹ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਬੈਠਾ ਰਹਿੰਦਾ। ਤਮਾਮ ਸੰਗਤਾਂ ਜਿਹੜੀਆਂ ਸਨ ਉਹ ਇੱਦਾਂ ਸੋਚਦੀਆਂ ਸਨ ਕਿ ਪ੍ਰਿਥੀਆ ਬੜਾ ਆਗਿਆਕਾਰ ਹੈ, ਬੜਾ ਕਹਿਣੇ ਵਿੱਚ ਹੈ, ਗੁਰੂ ਨਾਨਕ ਦੇ ਘਰ ਦੀ ਦੇਖ ਰੇਖ ਪ੍ਰਬੰਧ ਨੂੰ ਚਲਾਵਣ ਵਾਲਾ ਹੈ। ਪਰ ਧੰਨ ਗੁਰੂ ਰਾਮਦਾਸ ਮਹਾਰਾਜ ਜਾਣਦੇ ਸਨ ਕਿ ਸਾਡਾ ਵੱਡਾ ਪੁੱਤਰ ਜਿਹੜਾ ਮਾਇਆ ਦੇ ਨਾਲ ਅਤਿ ਮੋਹ ਕਰਦਾ ਹੈ, ਜਿਸ ਕਾਰਨ ਸਾਡੇ ਕੋਲ ਨਹੀਂ ਮਾਇਆ ਦੇ ਕੋਲ ਬੈਠਾ ਰਹਿੰਦਾ ਹੈ। ਸੰਗਤਾਂ ਨੇ ਚੜਾਵਾ ਚੜਾਉਣਾ, ਸੰਗਤ ਜੀ ਨਾਲ ਹੀ ਇਕੱਠਾ ਕਰ ਲੈਣਾ, ਲੋੜ ਅਨੁਸਾਰ ਜੋ ਵੀ ਗੁਰੂ ਕੇ ਲੰਗਰਾਂ ਵਿੱਚ ਹੋਣਾ ਜਾਂ ਜੋ ਵੀ ਇਮਾਰਤ ਆਦਿਕ ਬਣਨੀ ਉਹਦੇ ਤੇ ਖਰਚ ਕਰਨਾ ਜਾਂ ਬਾਕੀ ਆਪਣੀ ਜੇਬ ਵਿੱਚ ਪਾ ਲੈਣਾ। ਕਦੇ ਰਾਮਦਾਸ ਮਹਾਰਾਜ ਜੀਆਂ ਨੇ ਹਿਸਾਬ ਪੁੱਛਿਆ ਨਹੀਂ ਤੇ ਪ੍ਰਿਥੀਏ ਨੇ ਆਪ ਕਦੇ ਹਿਸਾਬ ਦਿੱਤਾ ਨਹੀਂ। ਇੱਕ ਦਿਨ ਮਾਤਾ ਭਾਨੀ ਜੀ ਆਖਣ ਲੱਗੇ, ਪੁੱਤਰ ਅਰਜਨ ਦੇਵ, ਤੇਰਾ ਵੱਡਾ ਭਰਾ ਤਾਂ ਸਾਰੇ

ਚਰਨਾਂ ਵਿੱਚ ਬੈਠਿਆ ਕਰੋ। ਮਾਇਆ ਦੇ ਅੰਦਰ ਜੇ ਲੋੜ ਹੁੰਦੀ ਹੈ ਮਾਇਆ ਆਦਿਕ ਲੈ ਲਿਆ ਕਰੋ, ਵਰਤ ਲਿਆ ਕਰੋ। ਤੇ ਉਸ ਵੇਲੇ ਧੰਨ ਗੁਰੂ ਅਰਜਨ ਦੇਵ ਜੀ ਆਖਣ ਲੱਗੇ, ਨਹੀਂ ਮਾਤਾ ਜੀ, ਬੇਸ਼ੱਕ ਸਾਡੇ ਵੱਡਾ ਭਰਾਤਾ ਪ੍ਰਿਥੀਆ ਮਾਇਆ ਦੇ ਮੋਹ ਵਿੱਚ ਗੁਲਤਾਨ ਹੈ, ਦੁਨਿਆਵੀ ਮਾਇਆ ਇਕੱਠੀ ਕਰ ਰਿਹਾ ਹੈ ਜਿਸ ਮਾਇਆ ਨੇ ਨਾਲ ਨਹੀਂ ਜਾਣਾ। ਅਸੀਂ ਵੀ ਮਾਇਆ ਤੇ ਇਕੱਠੀ ਕਰ ਰਹੇ ਹਾਂ, ਧਨ ਤੇ ਅਸੀਂ ਵੀ ਵਧੇਰੇ ਜੋੜ ਲਿਆ ਹੈ, ਪਰ ਜਿਹੜਾ ਸਾਡਾ ਧਨ ਹੈ ਗੁਰ ਕਾ ਬਚਨ ਬਸੈ ਜੀਅ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹੇ ਨਾ ਸਕੈ ਜਾਲੇ। ਜਿਹੜਾ ਧਨ ਅਸੀਂ ਇਕੱਠਾ ਕੀਤਾ ਹੈ ਉਹ ਜਲ ਵਿੱਚ ਡੁੱਬਣਾ ਨਹੀਂ, ਅੱਗ ਨੇ ਸਾੜਨਾ ਨਹੀਂ, ਚੋਰ ਚੋਰੀ ਨਹੀਂ ਕਰ ਸਕਣਗੇ। ਜਿਹੜਾ ਧਨ ਪ੍ਰਿਥੀਏ ਨੇ ਇਕੱਠਾ ਕੀਤਾ ਹੈ ਇਹ ਤੇ ਅੱਗ ਲੱਗਿਆਂ ਸੜ ਜਾਵੇਗਾ, ਜਲ ਵਿੱਚ ਡੁੱਬ ਜਾਵੇਗਾ, ਕੋਈ ਚੋਰ ਚੋਰੀ ਕਰਕੇ ਲੈ ਜਾਵੇਗਾ। ਇਸ ਲਈ ਮਾਤਾ ਜੀ ਹੁਣ ਸਾਨੂੰ ਇਹ ਦੁਨਿਆਵੀ ਜਿਹੜੀ ਮਾਇਆ ਇਹ ਸੁੱਖ ਨਹੀਂ ਦਿੰਦੀ। ਜਿਹੜਾ ਅਸਲ ਸੁੱਖ ਹੈ ਮਨ ਦਾ ਉਹ ਤੇ ਕੇਵਲ ਵਾਹਿਗੁਰੂ ਦਾ ਨਾਮ ਹੀ ਬਖਸ਼ਿਸ਼ ਕਰ ਸਕਦਾ ਹੈ। ਫਿਰ ਪਾਤਸ਼ਾਹ ਗੁਰੂ ਅਰਜਨ ਦੇਵ ਜੀਆਂ ਨੇ ਸੰਗਤ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਚਰਨਾਂ ਦਾ ਧਿਆਨ ਧਰਦਿਆਂ ਹੋਇਆ ਇਹ ਸ਼ਬਦ

ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਜੀ। ਮਾਈ ਮੇਰੇ ਮਨ ਕਾ ਸੁਖ, ਮਾਈ ਸ਼ਬਦ ਗੁਰੂ ਗ੍ਰੰਥ ਸਾਹਿਬ ਜੀਆਂ ਵਿੱਚ ਬਹੁਤਾਤ ਬਾਰੀ ਆਇਆ ਹੈ। ਮਾਈ ਸ਼ਬਦ ਮਾਂ ਦੇ ਪਰਥਾਏ ਵੀ ਉਚਾਰਨ ਹੁੰਦਾ ਹੈ ਔਰ ਮਾਈ ਦਾ ਅਰਥ ਸੰਗਤ ਜੀ ਭਾਈ ਵੀ ਹੁੰਦਾ ਹੈ। ਹੇ ਭਾਈ ਮੇਰੇ ਮਨ ਕੋ ਸੁਖ, ਮਾਤਾ ਜੀ ਮੇਰੇ ਮਨ ਨੂੰ ਨਾਮ ਨੇ ਐਸਾ ਸੁਖ ਦਿੱਤਾ ਹੈ। ਅਸਲ ਦੇ ਵਿੱਚ ਸੰਗਤ ਜੀ ਜਿਹੜੀ ਧਨ ਪਦਾਰਥ ਹੈ ਨਾ, ਇਹ ਸਾਰੀ ਸਰੀਰ ਨੂੰ ਤਨ ਨੂੰ ਸੁਖ ਦਿੰਦੀ ਹੈ। ਮਾਇਆ ਦੇ ਨਾਲ ਸੋਹਣਾ ਘਰ ਬਾਰ ਪਾ ਲਿਆ, ਸੋਹਣੇ ਆਸਣ ਲਾ ਲਏ, ਆਉਣ ਜਾਣ ਵਾਸਤੇ ਵਾਹਨ ਗੱਡੀਆਂ ਲੈ ਲਈਆਂ, ਸੋਹਣੇ ਵਸਤਰ ਲੈ ਲਏ, ਇਹ ਸਾਰਾ ਕੁਝ ਤਨ ਦੇ ਤੱਕ ਸੀਮਤ ਹੈ। ਮਨ ਨੂੰ ਸੰਗਤ ਜੀ ਬਹੁਤਾ ਵੱਡਾ ਘਰ ਨਹੀਂ ਚਾਹੀਦਾ, ਕਿਉਂਕਿ ਮਨ ਤੇ ਆਪਣੇ ਘਰ ਵਿੱਚ ਬੈਠਾ ਹੈ। ਸਾਰਾ ਕੁਝ ਜਿਹੜਾ ਸੰਸਾਰ ਦੇ ਅੰਦਰ ਵਰਤਾਰਾ ਵਰਤ ਰਿਹਾ ਹੈ, ਇਹ ਕੇਵਲ ਤਨ ਦਿਆਂ ਸੁੱਖਾਂ ਦਾ ਕਾਰਨ ਹੈ, ਮਨ ਦੇ ਸੁੱਖਾਂ ਦਾ ਕਾਰਨ ਨਹੀਂ। ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਬੈਰਾਗਮਈ ਸਲੋਕਾਂ ਅੰਦਰ ਬਖਸ਼ਿਸ਼ ਕਰਦੇ, ਯਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨ ਕੋਏ। ਦੁੱਖਾਂ ਦਾ ਤੇ ਕੋਈ ਕਾਰਨ ਅਸੀਂ ਪੈਦਾ ਕੀਤਾ ਹੀ ਨਹੀਂ, ਪਰ ਦੁੱਖ ਫਿਰ ਵੀ ਵਧੇਰੇ ਨੇ। ਕਾਰਨ ਕੀ ਹੈ? ਵੀ ਸੁੱਖਾਂ ਲਈ ਹਰ ਇੱਕ ਹੀਲਾ ਹੋ ਰਿਹਾ ਹੈ। ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸੰਧਿਆ ਤੱਕ ਜਿੰਨੀ ਵੀ ਦੌੜ ਭੱਜ ਹੈ, ਇਹ ਕੇਵਲ ਤਨ ਦਿਆਂ ਸੁੱਖਾਂ ਦੀ ਬਾਬਤ ਹੈ। ਮਨ ਦੇ ਸੁੱਖ ਬਾਬਤ ਕਦੇ ਸੋਚਿਆ ਹੀ ਨਹੀਂ ਵੀ ਮਨ ਕਿਵੇਂ ਸੁਖੀ ਹੋਵੇਗਾ। ਜਿਵੇਂ ਸੰਗਤ ਜੀ ਤਨ ਨੂੰ ਭੋਜਨ ਦਿੰਦੇ ਆ ਤੇ ਤਨ ਤ੍ਰਿਪਤ ਰਹਿੰਦਾ ਹੈ, ਪਰ ਮਨ ਕਦੇ ਤ੍ਰਿਪਤ ਨਹੀਂ ਹੋਇਆ। ਮਨ ਦੇ ਅੰਦਰ ਹੋਰ ਇਛਾਵਾਂ ਵਧੀ ਜਾਂਦੀਆਂ ਨੇ, ਹੋਰ ਖਿਆਲ ਨਵੇਂ ਬਣੀ ਜਾਂਦੇ, ਜਿਨ੍ਹਾਂ ਦੀ ਪੂਰਤੀ ਹੋ ਜਾਂਦੀ ਹੈ ਫਿਰ ਉੱਥੇ ਬਸ ਨਹੀਂ ਹੁੰਦੀ, ਫਿਰ ਅੱਗੇ ਹੋਰ ਖਿਆਲ ਪੈਦਾ ਹੋ ਜਾਂਦੇ ਵੀ ਇਹ ਨਹੀਂ ਆਹ ਪੈਦਾ ਹੋ ਜਾਵੇ। ਗੱਡੀ ਕੋਲ ਨਹੀਂ ਸੀ, ਗੱਡੀ ਲੈ ਲਈ ਹੈ, ਹੁਣ ਹੋਰਾਂ ਗੱਡੀਆਂ ਨੂੰ ਵੇਖ ਕੇ ਇੱਦਾਂ ਲੱਗਦਾ ਹੈ ਵੀ ਇਹ ਨਹੀਂ ਆਹ ਲੈਣੀ ਹੈ। ਫਿਰ ਉਦੋਂ ਅੱਗੇ ਅੱਗੇ ਮਨੁੱਖ ਵੱਧਦਾ ਜਾਂਦਾ ਹੈ। ਸਤਿਗੁਰੂ ਜੀ ਆਖਦੇ ਜਿਵੇਂ ਭਾਈ ਭੋਜਨ ਤਨ ਨੂੰ ਤ੍ਰਿਪਤ ਕਰਦਾ ਹੈ, ਉਵੇਂ ਭਜਨ ਮਨ ਨੂੰ ਤ੍ਰਿਪਤ ਕਰਦਾ ਹੈ। ਹੁਣ ਤਨ ਦੀ ਤ੍ਰਿਪਤੀ ਵਾਸਤੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸੰਧਿਆ ਤੱਕ ਕੁਝ ਨਾ ਕੁਝ ਖਾਂਦੇ ਰਹਿੰਦੇ, ਪਰ ਮਨ ਦੀ ਤ੍ਰਿਪਤੀ ਜਿੱਥੋਂ ਹੋਣੀ ਹੈ ਭਜਨ ਦੇ ਨਾਲ, ਮਨ ਨੂੰ ਕਦੇ ਭਜਨ ਦਿੱਤਾ ਨਹੀਂ, ਜਿਸ ਕਾਰਨ ਮਨ ਕਮਜ਼ੋਰ ਹੈ। ਸਰੀਰ ਦੇ ਬਹੁਤੇ ਸੁੱਖ ਹੋ ਵੀ ਜਾਵਣ ਨਾ, ਬਹੁਤਾ ਸੋਹਣਾ ਘਰ ਬਾਰ ਹੋਵੇ, ਗੱਡੀਆਂ ਧੀ ਪੁੱਤਰ ਪਰਿਵਾਰ ਹੋਵੇ, ਪਰ ਮਨ ਸੁਖੀ ਨਹੀਂ ਹੋ ਸਕਦਾ। ਮਨ ਦੇ ਦੁੱਖ ਐਸੇ ਸੰਗਤ ਜੀ ਚਿਖਾ ਦੇ ਵਰਗੇ ਨੇ, ਜਿਵੇਂ ਰੂੜੀ ਦੀ ਅੱਗ ਗਿੱਲੇ ਗੋਹਿਆਂ ਦੀ ਅੱਗ ਹੁੰਦੀ ਹੈ, ਉਵੇਂ ਮਨ ਧੁਖਦਾ ਰਹਿੰਦਾ ਹੈ। ਦਰਅਸਲ ਜਿਨ੍ਹਾਂ ਦੇ ਮਨ ਨੂੰ ਸੁੱਖ ਹੈ, ਉਹ ਕੁੱਲੀਆਂ ਵਿੱਚ ਬੈਠੇ ਵੀ ਆਨੰਦ ਮਾਣ ਰਹੇ ਨੇ, ਜਿਨ੍ਹਾਂ ਦਾ ਮਨ ਦੁਖੀ ਹੈ ਉਹ ਮਹਿਲਾਂ ਵਿੱਚ ਬੈਠੇ ਵੀ ਸੁੰਦਰ ਸੇਜਾਂ ਤੇ ਵੀ ਨੀਂਦ ਨਹੀਂ ਆਉਂਦੀ, ਗੋਲੀਆਂ ਲੈ ਕੇ ਸੌਂਦੇ ਨੇ, ਸੋਹਣੇ ਘਰ ਬਾਰ ਨੇ, ਤਾਂ ਵੀ ਸੰਗਤ ਜੀ ਮਨ ਦੀ ਤ੍ਰਿਪਤੀ ਨਹੀਂ। ਕੀ ਕਾਰਨ ਮਨ ਸੁਖੀ ਨਹੀਂ? ਜਿਸ ਵੇਲੇ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਜੀ ਲਾਹੌਰ ਦੇ ਅੰਦਰ ਤੱਤੀ ਤਵੀ ਤੇ ਬੈਠੇ ਸਨ, ਸਾਈਂ ਮੀਆਂ ਮੀਰ ਜੀ ਪਾਤਸ਼ਾਹ ਦੇ ਦਰਸ਼ਨਾਂ ਲਈ ਆਏ। ਮਹਾਰਾਜ ਜੀਆਂ ਦਾ ਸਰੀਰ ਛਾਲਿਆਂ ਨਾਲ ਭਰਿਆ ਹੋਇਆ, ਚਮੜੀ ਸੰਗਤ ਜੀ ਹੱਡੀਆਂ ਨੂੰ ਛੱਡ ਕੇ ਢਲ ਰਹੀ ਸੀ। ਬਹੁਤ ਬੈਰਾਗ ਕੀਤਾ, ਅੱਖਾਂ ਵਿੱਚ ਹੰਝੂ ਚਲ ਆਏ। ਧੰਨ ਗੁਰੂ ਅਰਜਨ ਦੇਵ ਜੀ ਪੁੱਛਣ ਲੱਗੇ, ਸਾਈਂ ਜੀ ਕੀ ਕਾਰਨ ਹੈ ਆਪ ਜੀਆਂ ਦੇ ਰੋਵਣ ਦਾ? ਆਖਣ ਲੱਗੇ, ਮਹਾਰਾਜ ਤੁਸੀਂ ਸੁੰਦਰ ਸੇਜਾਂ ਤੇ ਬੈਠੇ ਅਸੀਂ ਵੇਖੇ ਹਾਂ, ਆਪ ਜੀਆਂ ਨੂੰ ਗੁਰਸਿੱਖ ਪੱਖਾ ਚੱਲਦੇ ਮਹਾਰਾਜ, ਸਮੇਂ ਸਿਰ ਆਪ ਜੀਆਂ ਨੂੰ ਪ੍ਰਸ਼ਾਦਾ ਪਾਣੀ ਛਕਾਉਂਦੇ ਮਹਾਰਾਜ, ਆਪ ਜੀ ਮਖਮਲੀ ਸੇਜਾਂ ਤੇ ਬੈਠਣ ਵਾਲੇ ਹੁਣ ਤੱਤੀਆਂ ਤਵੀਆਂ ਤੇ ਬੈਠੇ ਹਾਂ, ਸਰੀਰ ਛਾਲਿਆਂ ਨਾਲ ਭਰ ਚੁੱਕਾ ਹੈ। ਸਤਿਗੁਰੂ ਜੀ ਆਖਣ ਲੱਗੇ, ਸਾਈਂ ਜੀ ਕੀ ਗੱਲ ਕਰਦੇ ਹੋ? ਸਾਈਂ ਜੀ ਛੋਡੋ ਪ੍ਰੀਤੀ ਚਾਮ ਕੀ, ਕਿਆ ਰਿਸ਼ਤਾ ਹੈ ਚਾਮ ਸੇ, ਕਿਆ ਹੁਆ ਤਨ ਤਪ ਰਹਾ, ਮਨ ਸੀਤਲ ਹੈ ਹਰੀ ਕੇ ਨਾਮ ਸੇ। ਜਿਨ੍ਹਾਂ ਦੇ ਮਨ ਠੰਡੇ ਸਨ, ਚੰਦਨ ਚੰਦਨ ਸਰਦ ਰੁੱਤ ਮੂਲ ਨ ਮਿਟਈ ਕਾਮ, ਸੀਤਲ ਥੀਵਾ ਨਾਨਕਾ ਜਪੰਦੜੋ ਹਰ ਨਾਮ। ਜਿਨ੍ਹਾਂ ਨੇ ਫਿਰ ਨਾਮ ਜਪਿਆ ਹੈ ਸੰਗਤ ਜੀ, ਵੇਖੋ ਬੰਦ ਬੰਦ ਕਟਵਾ ਕਰਕੇ ਵੀ ਸੁਖੀ ਸਨ, ਕੋਈ ਹਾਏ ਦੀ ਆਵਾਜ਼ ਨਹੀਂ, ਕੋਈ ਰੋਣ ਦਾ ਕਾਰਨ ਨਹੀਂ ਬਣ ਸਕੇ। ਦੇਗਾਂ ਵਿੱਚ ਉਬਾਲੇ ਗਏ ਚਰਖੜੀਆਂ ਤੇ ਚਾੜੇ ਗਏ ਜੰਡਾਂ ਨਾਲ ਸਾੜੇ ਗਏ,
ਪਰ ਫਿਰ ਵੀ ਮਨ ਸੁਖੀ ਹੈ। ਕਾਰਨ ਕੀ ਹੈ? ਮਨ ਦੇ ਸੁਖੀ ਦਾ ਨਾਮ ਹੈ, ਅਭਿਆਸ ਹੈ। ਜਦੋਂ ਬਹੁਤਾਤ ਮਨ ਨੂੰ ਭਜਨ ਬੰਦਗੀ ਦਿੱਤੀ ਜਾਵੇ, ਫਿਰ ਮਨ ਸੰਗਤ ਜੀ ਤ੍ਰਿਪਤ ਹੋ ਜਾਂਦਾ ਹੈ, ਰਾਜੀ ਹੋ ਜਾਂਦਾ, ਤੰਦਰੁਸਤ ਹੋ ਜਾਂਦਾ। ਤੰਦਰੁਸਤ ਜਿਨ੍ਹਾਂ ਦੇ ਮਨ ਹੁੰਦੇ ਨੇ ਨਾ, ਮਨ ਬਲੀ ਹੋ ਜਾਂਦੇ ਨੇ। ਪਰ ਉਹ ਸੰਗਤ ਜੀ ਦੁੱਖਾਂ ਵਿੱਚ ਰੋਂਦੇ ਕਰ ਲਾਉਂਦੇ ਨੇ, ਦੁੱਖਾਂ ਵਿੱਚ ਪਰਮੇਸ਼ਰ ਦਾ ਭਾਣਾ ਮੰਨਦੇ ਨੇ, ਸੁੱਖਾਂ ਵਿੱਚ ਸ਼ੁਕਰਾਨਾ ਕਰਦੇ ਨੇ। ਜੋ ਨਰ ਦੁੱਖ ਮਹਿ ਦੁੱਖ ਨਹੀਂ ਮਾਨਾ, ਸੁੱਖ ਸੁਨੇਹੋ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨ। ਫਿਰ ਉਹਨਾਂ ਦਾ ਮਨ ਐਸਾ ਹੋ ਜਾਂਦਾ ਹੈ, ਨਿਰਭਉ ਜਪੈ ਸਗਲ ਭਉ ਮਿਟ। ਇਹ ਮਨ ਦੀ ਤ੍ਰਿਪਤੀ ਹੈ, ਮਨ ਦੀ ਤ੍ਰਿਪਤੀ ਹੈ ਸੰਗਤ, ਤਨ ਦੀ ਤ੍ਰਿਪਤੀ ਹੈ ਪੰਗਤ। ਪੰਗਤ ਵਿੱਚ ਭੋਜਨ ਹੈ ਤੇ ਸੰਗਤ ਦੇ ਵਿੱਚ ਭਜਨ ਹੈ। ਕਾਸ਼ ਕਿਤੇ ਜਿੰਨੇ ਅਸੀਂ ਰੀਝ ਦੇ ਨਾਲ, ਜਿੰਨੇ ਧਿਆਨ ਦੇ ਨਾਲ ਅਸੀਂ ਭੋਜਨ ਤਿਆਰ ਕਰਕੇ ਭੋਜਨ ਨੂੰ ਛਕਦੇ ਹਨ, ਕਿਤੇ ਓਨੇ ਹੀ ਆਨੰਦ ਰੀਝ ਦੇ ਨਾਲ ਭਜਨ ਦੀ ਤਿਆਰੀ ਕਰਕੇ ਭਜਨ ਨੂੰ ਛਕਣਾ ਕਰੀਏ, ਭਜਨ ਨੂੰ ਜਪਣਾ ਕਰੀਏ। ਜਿਸ ਕਾਰਨ ਫਿਰ ਸਾਡਾ ਧਨ ਵੀ ਸੰਗਤ ਜੀ ਸਵਸਥ ਰਹੇਗਾ ਔਰ ਮਨ ਵੀ ਸਵਸਥ ਰਹੇਗਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ, ਮਾਈ ਮੇਰੇ ਮਨ ਕੋ ਸੁਖ। ਐ ਭਾਈ, ਨਾਮ ਨੂੰ ਜਪਣ ਦੇ ਨਾਲ ਜਿਹੜਾ ਮਨ ਹੈ ਉਹ ਸੁਖੀ ਹੋ ਜਾਂਦਾ। ਕਵੀ ਸੈਨਾਪਤ ਜੀ ਗੁਰੂ ਕਲਗੀਧਰ ਮਹਾਰਾਜ ਜੀਆਂ ਦੇ ਮਹਾਨ ਕਵੀ ਹੋਏ, ਉਹਨਾਂ ਨੇ ਵੀ ਇਹ ਨਿਰਣਾ ਕੀਤਾ ਕਿ ਆਗਿਆਕਾਰੀ ਪੁੱਤਰ ਹੋਏ ਅਰਮਿੱਠ ਬੋਲੀ ਨਾਰ, ਧੰਨ ਆਪਣੋ ਸੰਤੋਖ ਮਨ। ਚਾਰ ਸਵਰਗ ਸੰਸਾਰ, ਸੰਸਾਰ ਦੇ ਅੰਦਰ ਮਨੁੱਖ ਵੱਡੇ ਸੁਖ ਮੰਨਦਾ ਹੈ ਪੁੱਤਰਾਂ ਧੀਆਂ ਚੋਂ, ਪਰ ਜੇ ਕਿਧਰੇ ਉਹ ਆਗਿਆਕਾਰ ਹੋਵਣ ਫਿਰ ਤੇ ਮਨ ਸੁਖੀ ਰਹਿੰਦਾ ਹੈ। ਜੇ ਕਿਤੇ ਆਗਿਆ ਤੋਂ ਬਾਹਰੇ ਹੋ ਜਾਵਣ, ਮਨ ਮਰਜ਼ੀਆਂ ਕਰਨ ਵਾਲੇ, ਅਪਹੁਦਰੀਆਂ ਕਰਨੇ ਵਾਲੇ ਹੋ ਜਾਵਣ, ਤੇ ਉਹੀ ਮਨ ਦੁਖੀ ਹੋ ਜਾਂਦਾ ਹੈ। ਫਿਰ ਸੰਗਤ ਜੀ ਅਰਮਿੱਠ ਬੋਲੀ ਨਾਲ, ਘਰ ਦੀ ਔਰਤ ਮਿੱਠਾ ਬੋਲਣ ਵਾਲੀ ਸੁਚੱਜੀ ਗੁਣਵੰਤੀ ਹੋਵੇ, ਪਤੀ ਦਾ ਸਹੁਰੇ ਦਾ ਪਿਤਾ ਦਾ ਭਰਾ ਦਾ ਮਨ ਸੁਖੀ ਰਹਿੰਦਾ, ਬੇਫਿਕਰੇ ਹੁੰਦੇ। ਕਿਧਰੇ ਉਹੀ ਔਰਤ ਸੰਗਤ ਜੀ ਕੁੜੱਤਨ ਭਰੀ ਕੌੜਾ ਬੋਲਣ ਵਾਲੀ, ਬਿਵਿਚਾਰਨ ਹੋਵੇ, ਮਨ ਮਰਜ਼ੀਆਂ ਕਰਨ ਵਾਲੀ ਹੋਵੇ, ਫਿਰ ਪਿਤਾ ਵੀ ਦੁਖੀ ਹੈ, ਭਰਾ ਦਾ ਮਨ ਵੀ ਦੁਖੀ ਹੈ, ਪੁੱਤਰ ਦਾ ਵੀ ਦੁਖੀ ਹੈ ਤੇ ਪਤੀ ਦਾ ਵੀ ਦੁਖੀ ਹੈ। ਔਰ ਧੰਨ ਆਪਣਾ, ਫਿਰ ਸੰਸਾਰ ਦੇ ਵਿੱਚ ਅਜੋਕੇ ਸਮੇਂ ਵਿੱਚ ਰਿਸ਼ਤਿਆਂ ਨਾਤਿਆਂ ਵਿੱਚੋਂ ਵੀ ਵੱਡਾ ਸੁੱਖ ਜਿਹੜਾ ਮਾਇਆ ਦਾ ਮੰਨਿਆ ਗਿਆ ਹੈ। ਕਵੀ ਜੀ ਆਖਦੇ, ਫਿਰ ਉਹ ਸੁੱਖ ਤਾਂ ਹੀ ਹੈ ਜੇਕਰ ਦਸਾਂ ਨੌਹਾਂ ਦੀ ਕਿਰਤ ਕਮਾਈ ਦਾ ਆਪਣਾ ਹੈ। ਕਿਧਰੇ ਪਰਾਏ ਹੱਕ ਮਾਰੇ ਨੇ ਚੋਰੀ ਜਾਰੀ ਕੀਤੀ ਹੈ, ਉਹ ਵੀ ਜਿਹੜਾ ਧਨ ਹੈ ਨਾ, ਦੁੱਖਾਂ ਦਾ ਕਾਰਨ ਬਣ ਜਾਵੇਗਾ। ਫਿਰ ਸੰਤੋਖ ਮਨ, ਜਿਹੜਾ ਚੌਥਾ ਸੁੱਖ ਹੈ, ਮਨ ਦਾ ਸੰਤੋਖ ਹੈ ਸੰਗਤ ਜੀ। ਮਹਾਰਾਜ ਕਿਤੇ ਮਨ ਨੂੰ ਸ਼ੁਭ ਗੁਣ ਸਬਰ ਸੰਤੋਖ ਬਖਸ਼ਿਸ਼ ਕਰ ਦੇਵਣ, ਫਿਰ ਖੇਡ ਬਣ ਜਾਂਦੀ ਹੈ। ਜਿਨ੍ਹਾਂ ਮਨਾਂ ਨੂੰ ਸੰਤੋਖ ਨਹੀਂ, ਉਹ ਫਿਰ ਸੰਗਤ ਦੇ ਵਿੱਚ ਬੈਠੇ ਵੀ ਮਾਇਆ ਦੀ ਬਾਬਤ, ਨਿਤਨੇਮ ਕਰਦੇ ਵੀ ਮਾਇਆ ਦੀ ਬਾਬਤ, ਰਿਸ਼ਤਿਆਂ ਨਾਤਿਆਂ ਨਾਲ ਜੇਕਰ ਵਰਤਦੇ ਨੇ ਤਾਂ ਵੀ ਮਾਇਆ ਦੇ ਕਾਰਨ, ਇਹਦਾ ਮਾਇਆ ਵੱਡਾ ਕਾਰਨ ਬਣ ਗਈ ਹੈ। ਪਰ ਕਵੀ ਜੀ ਆਖਦੇ, ਸੰਤੋਖ ਮਨ ਚਾਰ ਸਵਰਗ ਸੰਸਾਰ। ਜੇਕਰ ਮਨ ਨੂੰ ਸੰਤੋਖ ਹੈ, ਫਿਰ ਥੋੜੇ ਵਿੱਚ ਵੀ ਬਹੁਤਾ ਪ੍ਰਤੀਤ ਹੁੰਦਾ ਹੈ। ਜੇ ਮਨ ਨੂੰ ਸੰਤੋਖ ਨਹੀਂ, ਫਿਰ ਸੰਗਤ ਜੀ ਦੁਨੀਆਂ ਭਰ ਦੀ ਮਾਇਆ ਵੀ ਇਕੱਤਰ ਕਰ ਲਈਏ ਨਾ, ਤਾਂ ਵੀ ਇਹ ਤ੍ਰਿਸ਼ਨਾ ਬੁੱਝਦੀ ਨਹੀਂ, ਤ੍ਰਿਸ਼ਨਾ ਵੱਧਦੀ ਜਾਂਦੀ ਹੈ। ਇਸ ਲਈ ਗੁਰੂ ਅਰਜਨ ਦੇਵ ਜੀ ਆਖਦੇ, ਮਾਈ ਹੇ ਭਾਈ, ਤੁਸੀਂ ਐਸੇ ਨਾਮ ਨੂੰ ਸਿਮਰਨਾ ਕਰੋ ਜਿਸ ਮਨ ਜਿਸ ਦੇ ਸਿਮਰਨ ਦੇ ਨਾਲ ਮਨ ਨੂੰ ਸੁੱਖ ਹੋਣਾ ਹੈ। ਮਨ ਸੁਖੀ ਹੈ ਤੇ ਸਾਰਾ ਸੰਸਾਰ ਹੀ ਸੁੱਖਾਂ ਵਿੱਚ ਲੱਗਦਾ ਹੈ। ਕਿਧਰੇ ਮਨ ਦੁਖੀ ਹੈ? ਪਰ ਸੰਗਤ ਜੀ, ਜਿਵੇਂ ਭਗਵਾਨ ਕ੍ਰਿਸ਼ਨ ਨੇ ਆਪਣੇ ਦੋ ਚੇਲਿਆਂ ਨੂੰ ਘੱਲਿਆ ਸੀ, ਇੱਕ ਸੰਗਤ ਜੀ ਜੀਵਨ ਅੰਦਰ ਪਾਪਾਂ ਵਿੱਚ ਗੁਲਤਾਨ ਸੀ, ਇੱਕ ਪੁੰਨਾਂ ਵਿੱਚ। ਸੰਗਤ ਜੀ ਏਦਾਂ ਹਮੇਸ਼ਾ ਤਤਪਰ ਰਹਿੰਦਾ ਸੀ, ਭਾਵ ਕਹਿ ਲਈਏ ਇੱਕ ਗੁਰਮੁਖ ਸੀ, ਇੱਕ ਮਨਮੁਖ ਸੀ। ਸੀ ਦੋਵੇਂ ਭਗਵਾਨ ਕ੍ਰਿਸ਼ਨ ਦੇ ਉਪਾਸ਼ਕ। ਉਹਨਾਂ ਨੇ ਆਖਿਆ ਵੀ ਜਾਓ, ਜਿਹੜਾ ਤਾਂ ਗੁਰਮੁਖ ਸੀ ਉਹਨੂੰ ਆਖਣ ਲੱਗੇ ਵੀ ਕੋਈ ਪਾਪੀ ਜੀਵ ਲੱਭ ਕੇ ਲਿਆਵੋ, ਜਿਹੜਾ ਮਨਮੁਖ ਸੀ ਉਹਨੂੰ ਆਖਣ ਲੱਗੇ ਵੀ ਕੋਈ ਪੁੰਨਾ ਵਾਲਾ ਲੱਭ ਕੇ ਲਿਆਵੋ, ਫਿਰ ਜਿਹੜਾ ਗੁਰਮੁਖ ਸੀ। ਹੁਣ ਸੰਗਤ ਜੀ, ਜੈਸੀ ਆਪਣੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ।
ਜਿਹੋ ਜੀ ਵੇਖਣ ਵਾਲੀ ਅੱਖ ਹੁੰਦੀ ਹੈ ਉਹੋ ਜੀ ਸ੍ਰਿਸ਼ਟੀ ਦਿਸਣ ਲੱਗ ਜਾਂਦੀ ਹੈ। ਜਿਹੜਾ ਗੁਰਮੁਖ ਸੀ ਸਾਰੀ ਸੰਗਤ ਜੀ ਦੁਆਰਕਾ ਨਗਰੀ ਦਾ ਚੱਕਰ ਮਾਰ ਕੇ ਆ ਗਿਆ, ਖਾਲੀ ਮੁੜਿਆ ਆਇਆ। ਜਿਹੜਾ ਮਨਮੁਖ ਸੀ ਉਹ ਵੀ ਦੁਆਰਕਾ ਨਗਰੀ ਦਾ ਚੱਕਰ ਮਾਰ ਕੇ ਖਾਲੀ ਮੁੜਿਆ ਆਇਆ। ਭਗਵਾਨ ਜੀਆਂ ਨੇ ਪੁੱਛਿਆ ਵੀ ਤੁਹਾਨੂੰ ਆਖਿਆ ਸੀ ਕਿਸੇ ਨਾ ਕਿਸੇ ਨੂੰ ਲੈ ਕੇ ਆਉਣਾ ਹੈ, ਤੁਸੀਂ ਲੈ ਕੇ ਨਹੀਂ ਆਏ। ਜਿਹੜਾ ਗੁਰਮੁਖ ਸੀ ਉਹ ਆਖਣ ਲੱਗਾ ਮਹਾਰਾਜ ਕੋਈ ਪਾਪੀ ਜੀਵ ਹੈ ਹੀ ਨਹੀਂ, ਜਿਨ੍ਹਾਂ ਜਿਨ੍ਹਾਂ ਨਾਲ ਮੈਂ ਗੱਲ ਕੀਤੀ ਬੜੇ ਗੁਰਮੁਖ ਨੇ, ਬੜੇ ਨਾਮ ਵਾਲੇ ਸਨ, ਪਰਮੇਸ਼ਰ ਦੀ ਭਗਤੀ ਵਾਲੇ ਸਨ, ਇਸ ਲਈ ਮੈਂ ਕਿਸ ਨੂੰ ਲੈ ਕੇ ਆਉਂਦਾ। ਜਿਹੜਾ ਮਨਮੁਖ ਸੀ ਉਹਨੇ ਆ ਕੇ ਆਖਿਆ ਮਹਾਰਾਜ ਕੋਈ ਪੁੰਨੀ ਜੀਵ ਹੈ ਹੀ ਨਹੀਂ, ਸਾਰਾ ਹੀ ਪਾਪਾਂ ਦਾ ਭਰਿਆ ਹੋਇਆ ਹੈ, ਜਿਸ ਜਿਸ ਨਾਲ ਮੈਂ ਗੱਲ ਕੀਤੀ ਉਹ ਸਾਰੇ ਵਿਸ਼ੇ ਵਿਕਾਰਾਂ ਦੇ ਭਰੇ ਹੋਏ ਸਨ, ਉਹ ਚੋਰੀ ਜਾਰੀ ਝੂਠ ਝੂਠ ਦੇ ਭਰੇ ਹੋਏ ਸਨ। ਭਾਵ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ, ਉਹੋ ਜਿਹੀ ਹੋ ਜਾਂਦੀ ਹੈ। ਜੇਕਰ ਮਨ ਸੁਖੀ ਹੈ ਨਾ, ਪਰ ਸਾਰਿਆਂ ਦੇ ਅੰਦਰ ਸੁੱਖ ਹੀ ਸੁੱਖ ਵਰਤਦਾ ਨਜ਼ਰ ਆਉਂਦਾ। ਕਿਧਰੇ ਮਨ ਦੁਖੀ ਹੈ, ਰੋਗੀ ਕੇ ਭਾਣੇ ਸਭ ਰੋਗੀ, ਜੇਕਰ ਆਪ ਰੋਗੀ ਹੋਵੇ ਫਿਰ ਸਾਰਾ ਸੰਸਾਰ ਰੋਗੀ ਹੀ ਨਜ਼ਰ ਆਉਂਦਾ ਹੈ। ਇਸ ਲਈ ਜਿਹੜੇ ਮਨ ਦੇ ਵਿੱਚੋਂ ਇਹ ਸਾਰੇ ਸੰਕਲਪ ਵਿਅਲਪ ਪੈਦਾ ਹੋਣੇ ਨੇ, ਜਿਸ ਮਨ ਨੇ ਇਸ ਦੁਨੀਆਂ ਨੂੰ ਕਿਸ ਨਜ਼ਰ ਦੇ ਨਾਲ ਵੇਖਣਾ ਹੈ, ਕਿਉਂਕਿ ਮਨ ਰਾਜਾ ਹੈ, ਮਨ ਰਾਜਾ ਹੈ, ਇਹ ਸਰੀਰ ਇੱਕ ਰੱਥ ਹੈ, ਤੇ ਜਿਹੜੇ ਇੰਦਰੇ ਨੇ, ਅੱਖਾਂ ਨੇ, ਕੰਨ ਹੈ, ਰਸਨਾ, ਇਹ ਇਹਦੇ ਘੋੜੇ ਨੇ। ਪਰ ਜਿਹੜਾ ਮਨ ਰੂਪੀ ਰਾਜਾ ਹੈ, ਉਹ ਪ੍ਰਸੰਗਤ ਜੀ ਇਹ ਸਰੀਰ ਰੂਪੀ ਰੱਥ ਨੂੰ ਤੇ ਜਿਹੜੇ ਇਹ ਅੱਖਾਂ ਨੇ, ਕੰਨ ਨੇ, ਜਿੱਧਰ ਨੂੰ ਤੋਰਨਾ ਚਾਹੇ ਉਧਰ ਨੂੰ ਹੀ ਤੁਰਦਾ ਹੈ। ਅੱਖਾਂ ਭੈੜਾ ਵੇਖਦੀਆਂ ਨੇ ਮਨ ਕਰਕੇ, ਮਨ ਭੈੜਾ ਵੇਖਣਾ ਚਾਹੁੰਦਾ ਹੈ। ਜੀਭਾ ਭੈੜਾ ਬੋਲਦੀ ਹੈ, ਮਨ ਦੇ ਕੋਲੋਂ ਸ਼ਕਤੀ ਆਉਂਦੀ ਹੈ ਭੈੜਾ ਬੋਲਣ ਦੀ, ਭੈੜੇ ਖਿਆਲ ਆਏ ਤੇ ਨਿੰਦਿਆ ਚੁਗਲੀ ਸ਼ੁਰੂ ਹੋ ਗਈ। ਗੀਤ ਨਾਦ ਆਦਿਕ ਸੁਣਦਾ ਹੈ, ਕਿਉਂਕਿ ਮਨ ਦਾ ਸੁਣਨ ਨੂੰ ਦਿਲ ਕਰਦਾ ਹੈ। ਏਦਾਂ ਸੰਗਤ ਜੀ, ਜਿਹੜਾ ਮਨ ਰੂਪੀ ਰਾਜਾ ਹੈ, ਜੇਕਰ ਇਸ ਨੂੰ ਨਾਮ ਦਾ ਗਿਆਨ ਦੇ ਦਈਏ, ਸਿੱਖਿਆ ਦੇ ਦਈਏ, ਫਿਰ ਇਹ ਮਨ ਸ਼ੁੱਧ ਹੋ ਜਾਂਦਾ ਹੈ, ਜਿਸ ਕਾਰਨ ਫਿਰ ਇਹ ਜਿਹੜੇ ਇੰਦਰੀਆਂ ਰੂਪੀ ਘੋੜੇ ਨੇ, ਫਿਰ ਮਨ ਜਿੱਧਰ ਨੂੰ ਤੋਰੇਗਾ, ਪਾਪਾਂ ਵਾਲੇ ਰਸਤੇ ਨੂੰ ਤੋਰਨਾ ਉਧਰ ਨੂੰ ਵੀ ਤੁਰ ਜਾਵੇਗਾ, ਪੁੰਨਾਂ ਵਾਲੇ ਰਸਤੇ ਨੂੰ ਤੋਰਨਾ ਉਧਰ ਨੂੰ ਤੁਰ ਜਾਵੇਗਾ। ਪਰ ਜੇਕਰ ਨਾਮ ਅਭਿਆਸ ਕੋਲ ਹੋਵੇ, ਫਿਰ ਮਨ ਤ੍ਰਿਪਤ ਰਹਿੰਦਾ ਹੈ, ਸੰਸਾਰੀ ਭੁੱਖਾਂ ਮਿਟ ਜਾਂਦੀਆਂ ਨੇ। ਇਸ ਲਈ ਗੁਰੂ ਅਰਜਨ ਦੇਵ ਜੀ ਆਖਦੇ, ਇਹ ਦੁਨੀਆਂ ਦੇ ਲੋਕੋ, ਕੇਵਲ ਜਿਹੜਾ ਤਨ ਹੈ, ਤਨ ਦਾ ਸ਼ਿੰਗਾਰ ਦੀ ਬਾਬਤ ਹੀ ਨਾ ਲੱਗੇ ਰਹੋ, ਮਨ ਦਾ ਸ਼ਿੰਗਾਰ ਵੀ ਕਦੇ ਕਰ ਲਵੋ। ਕੇਵਲ ਤਨ ਦੀ ਤ੍ਰਿਪਤੀ ਵਾਸਤੇ ਨਾ ਦੌੜੇ ਭੱਜੇ ਫਿਰੋ, ਮਨ ਦੀ ਤ੍ਰਿਪਤੀ ਵੀ ਕਰ ਲਵੋ, ਜਿਹੜੀ ਭਜਨ

0: ਮਹਾਰਾਜ ਆਖਦੇ ਜਿਵੇਂ ਇੱਕ ਰਾਜਾ ਹੈ ਆਪਣੇ ਰਾਜ ਦੇ ਅੰਦਰ ਬੇਸ਼ੱਕ ਕਰੋੜਾਂ ਸੁੱਖਾਂ ਨੂੰ ਭੋਗਦਾ ਹੈ ਪਰ ਹਰ ਬਿਨਸੇ ਹਰ ਸਿਮਰਤ ਬਿਨਸੇ ਸਭ ਦੁੱਖ ਪਰ ਜਿਹੜੇ ਉਹਨੂੰ ਵੀ ਦੁੱਖ ਵਿਆਪਦੇ ਨੇ ਰਾਜੇ ਕੋਲ ਰਾਜ ਭਾਗ ਤੇ ਬਹੁਤਾਤ ਹੁੰਦਾ ਹੈ ਕਿਸੇ ਚੀਜ਼ ਦੀ ਕਮੀ ਨਹੀਂ ਪਰ ਉਹਨੂੰ ਵੀ ਇਹ ਦੁੱਖ ਹੁੰਦਾ ਹੈ ਵੀ ਕਿਤੇ ਮੇਰਾ ਰਾਜ ਭਾਗ ਸਮਾਪਤ ਨਾ ਹੋ ਜਾਵੇ ਜਿਵੇਂ ਸੰਗਤ ਜੀ ਸਰਕਾਰਾਂ ਪੰਜਾਂ ਕੁ ਸਾਲਾਂ ਵਾਸਤੇ ਆਉਂਦੀਆਂ ਨੇ ਤੇ ਪੰਜ ਸਾਲ ਇਸੇ ਚਿੰਤਾ ਵਿੱਚ ਲੱਗ ਜਾਂਦੇ ਨੇ ਵੀ ਅਗਲੇ ਪੰਜ ਸਾਲ ਕਿਵੇਂ ਰਾਜ ਕਰਨਾ ਕੀ ਕਰੀਏ ਲੋਕਾਂ ਨੂੰ ਕਿਵੇਂ ਭਰਮਾਈਏ ਕਿ ਅਗਲੀ ਵਾਰੀ ਫਿਰ ਸਾਨੂੰ ਵੋਟਾਂ ਪਾ ਕਰਕੇ ਇਸ ਤਖ਼ਤ ਤੇ ਬਾ ਦੇਵਣ ਸਤਿਗੁਰੂ ਜੀ ਆਖਦੇ ਰਾਜੇ ਕੋਲ ਬੇਸ਼ੱਕ ਦੁਨਿਆਵੀ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੁੰਦੀ ਪਰ ਰਾਤਾਂ ਨੂੰ ਨੀਂਦ ਉਹਨੂੰ ਵੀ ਨਹੀਂ ਆਉਂਦੀ ਕਿਉਂਕਿ ਮਨ ਦੁਖੀ ਹੈ ਨਾ ਮਨ ਸੋਚਦਾ ਰਹਿੰਦਾ ਹੈ ਵੀ ਕਿਧਰੇ ਕੋਈ ਬਾਹਰੀ ਰਾਜਾ ਹਮਲਾ ਨਾ ਕਰ ਦੇਵੇ ਕਿਧਰੇ ਆਉਣ ਵਾਲੇ ਸਮੇਂ ਵਿੱਚ ਰਾਜ ਭਾਗ ਮੇਰੇ ਹੱਥੋਂ ਨਿਕਲ ਨਾ ਜਾਵੇ ਏਦਾਂ ਮੇਰਾ ਧਨ ਪਦਾਰਥ ਨਾਸ਼ ਨਾ ਹੋ ਜਾਵੇ ਫੌਜਾਂ ਦਾ ਨੁਕਸਾਨ ਨਾ ਹੋ ਜਾਵੇ ਕੋਈ ਹੋਰ ਰਾਜਾ ਆ ਕੇ ਮੇਰੇ ਰਾਜ ਦੇ ਅੰਦਰ ਕਾਬਜ ਨਾ ਹੋ ਜਾਵੇ ਬੇਸ਼ੱਕ ਉਹਦੇ ਕੋਲ ਤੇ ਹੁਣ ਕਿਸੇ ਚੀਜ਼ ਦੀ ਵੀ ਕਮੀ ਨਹੀਂ ਜਿਵੇਂ ਭਗਤ ਕਬੀਰ ਜੀ ਆਖਦੇ ਕਬੀਰ ਹੈ ਗੈ ਬਾਹਨ ਸਗਨ ਘਨ ਛਤਰਪਤੀ ਕੀ ਨਾਰ ਤਾਸ ਪਟੰਤਰ ਨਾ ਪੁੱਜੈ ਹਰ ਜਨ ਕੀ ਪਨਹਾਰ ਗੁਰੂ ਨਾਨਕ ਦੇ ਘਰ ਵਿੱਚ ਸੇਵਾ ਕਰਨ ਵਾਲੀ ਜਲ ਢੋਵਣ ਵਾਲੀ ਜਿਹੜੀ ਬੀਬੀ ਹੈ ਉਹਦੀ ਬਰਾਬਰੀ ਇੱਕ ਰਾਜੇ ਦੀ ਰਾਣੀ ਪਟਰਾਣੀ ਵੀ ਨਹੀਂ ਕਰ ਸਕਦੀ ਕਿਉਂਕਿ ਉਹਦਾ ਮਨ ਸੁਖੀ ਹੈ ਤੇ ਰਾਣੀ ਦਾ ਮਨ ਸਾਰੇ ਪਦਾਰਥਾਂ ਨੂੰ ਲੈ ਕੇ ਫਿਰ ਦੁਖੀ ਦਾ ਦੁਖੀ ਹੈ ਇਸ ਲਈ ਸੱਚੇ ਸਤਿਗੁਰੂ ਜੀ ਆਖਦੇ ਭਾਈ ਜਿਹੜਾ ਰਾਜਾ ਹੈ ਕਰੋੜਾਂ ਸੁੱਖਾਂ ਨੂੰ ਸੰਪਤੀਆਂ ਨੂੰ ਸੋਨੇ ਚਾਂਦੀ ਹੀਰੇ ਮੋਤੀਆਂ ਨੂੰ ਭੋਗਦਾ ਹੋਇਆ ਵੀ ਫਿਰ ਵੀ ਦੁਖੀ ਆ ਤੇ ਦੁੱਖ ਮਿਟੇਗਾ ਕਿਵੇਂ ਹਰ ਸਿਮਰਤ ਹਰੀ ਵਾਹਿਗੁਰੂ ਦੇ ਸਿਮਰਨ ਦੇ ਨਾਲ ਇਹ ਬਿਨਸੇ ਸਭ ਦੁੱਖ ਇਹ ਦੁੱਖ ਮਿਟ ਜਾਂਦੇ ਨੇ ਜਿਵੇਂ ਬਾਦਸ਼ਾਹ ਸਿਕੰਦਰ ਹੋਇਆ ਹੈ ਦੁਨੀਆਂ ਜਿੱਤਦਾ ਜਿੱਤਦਾ ਪੂਰਬ ਤੋਂ ਪੱਛਮ ਦੇ ਵੱਲ ਨੂੰ ਤੁਰਿਆ ਹੈ ਨਦੀ ਪਾਰ ਕੀਤੀ ਹੈ ਤੇ ਨਦੀ ਦੇ ਕਿਨਾਰੇ ਆਰਾਮ ਦੇ ਨਾਲ ਰੇਤੇ ਉੱਪਰ ਇੱਕ ਫਕੀਰ ਜਿਵੇਂ ਕਹਿ ਦਈਏ ਵੀ ਘੋੜੇ ਵੇਚ ਕੇ ਸੁੱਤਾ ਹੈ ਜਿਸ ਵੇਲੇ ਨਦੀ ਨੂੰ ਘੋੜਿਆਂ ਨੇ ਪਾਰ ਕੀਤਾ ਹੈ ਤੇ ਰਾਜੇ ਸਿਕੰਦਰ ਨੇ ਆਖਿਆ ਵੀ ਇਹ ਕੌਣ ਪਿਆ ਏ ਜਿਹਨੇ ਉੱਠ ਕੇ ਮੈਨੂੰ ਸਲਾਮ ਨਹੀਂ ਕੀਤੀ ਅਹਿਲਕਾਰ ਦੌੜ ਕੇ ਗਏ ਉੱਠ ਫਕੀਰਾ ਸਾਡਾ ਰਾਜਾ ਆਇਆ ਹੈ ਰਾਜੇ ਨੂੰ ਤੂੰ ਸਲਾਮ ਨਹੀਂ ਕੀਤੀ ਸਲਾਮ ਕਰ ਤੈਨੂੰ ਕੁਝ ਨਾ ਕੁਝ ਬਖਸ਼ ਦੇਵੇਗਾ ਫਕੀਰ ਆਖਣ ਲੱਗਾ ਬਈ ਮੇਰੇ ਕੋਲ ਦੇਣ ਨੂੰ ਕੁਝ ਨਹੀਂ ਤੇ ਕੁਝ ਲੈਣ ਦੀ ਇੱਛਾ ਨਹੀਂ ਦੁਨੀਆਂ ਦੁਨੀਆਂ ਦੇ ਨਾਲ ਵਰਤਦੀ ਹੀ ਤਾਂ ਹੈ ਦੁਨੀਆਂ ਦੁਨੀਆਂ ਦੇ ਨਾਲ ਮਿਲਦੀ ਹੀ ਤਾਂ ਹੈ ਜਾਂ ਤੇ ਕੁਝ ਦੇਣ ਵਿੱਚ ਸਮਰੱਥ ਹੁੰਦੇ ਨੇ ਜਾਂ ਫਿਰ ਕੁਝ ਲੈਣ ਦੇ ਵਿੱਚ ਇੱਛਾ ਭਾਵਕ ਹੁੰਦੇ ਨੇ ਵੀ ਕੋਈ ਪ੍ਰਾਪਤੀ ਹੋ ਜਾਵੇ ਇਸ ਕਾਰਨ ਹੀ ਇਹ ਸਾਰੇ ਰਿਸ਼ਤੇ ਪ੍ਰੀਤਮ ਜਾਣ ਲਿਓ ਮਨ ਮਾਹੀ ਆਪਣੇ ਸੁਖ ਸਿਓਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ 634 ਅੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਬਖਸ਼ਿਸ਼ ਕਰਦੇ ਵੀ ਸੰਸਾਰ ਦਾ ਵਰਤਾਰਾ ਰਿਸ਼ਤੇ ਨਾਤੇ ਸਾਖ ਸਕੀਰੀਆਂ ਸੁੱਖਾਂ ਦੇ ਕਾਰਨ ਨੇ ਫਕੀਰ ਆਖਣ ਲੱਗਾ ਭਾਈ ਮੇਰੇ ਕੋਲ ਦੇਣ ਨੂੰ ਕੁਝ ਨਹੀਂ ਲੈਣ ਦੀ ਕੋਈ ਇੱਛਾ ਨਹੀਂ ਇਸ ਲਈ ਮੈਨੂੰ ਕੋਈ ਲੋੜ ਨਹੀਂ ਇਹ ਸੁਣ ਕੇ ਰਾਜਾ ਸਿਕੰਦਰ ਆਪ ਸਿਰ ਵਾਲੇ ਪਾਸੇ ਆਇਆ ਸੂਰਜ ਦੀ ਰੋਸ਼ਨੀ ਢੱਕ ਲਈ ਹੈ ਤੇ ਫਕੀਰ ਦੇ ਮੁੱਖ ਤੇ ਛਾਂ ਆ ਗਈ ਹੈ ਨੇਤਰ ਖੋਲੇ ਸਿਕੰਦਰ ਕਹਿੰਦਾ ਉੱਠ ਕੇ ਸਲਾਮ ਨਹੀਂ ਕੀਤੀ ਤੈਨੂੰ ਪਤਾ ਨਹੀਂ ਮੈਂ ਕੌਣ ਹਾਂ ਪੁੱਛਿਆ ਵੀ ਤੂੰ ਕੌਣ ਹੈ ਆਪ ਹੀ ਦੱਸ ਦੇ ਮੈਂ ਬਾਦਸ਼ਾਹ ਸਿਕੰਦਰ ਹਾਂ ਕੀ ਖਾਸੀਅਤ ਹੈ ਮੈਂ ਦੁਨੀਆਂ ਨੂੰ ਜਿੱਤਣ ਤੁਰਿਆ ਹਾਂ ਬੜੇ ਇਲਾਕੇ ਜਿੱਤ ਲਏ ਨੇ ਨਦੀਓ ਪਿਛਲੇ ਪਾਸੇ ਆ ਨਦੀਆਂ ਤੋਂ ਅਗਲੇ ਜਿੱਤ ਲੈਣੇ ਨੇ ਫੇਰ ਕੀ ਹੋਵੇਗਾ ਫਿਰ ਉਦੋਂ ਅਗਲੇ ਜਿੱਤ ਲਵਾਂਗਾ ਫੇਰ ਕੀ ਹੋਵੇਗਾ ਫਿਰ ਮੈਂ ਉਸ ਤੋਂ ਅਗਲਿਆਂ ਨੂੰ ਸਰ ਕਰ ਲਵਾਂਗਾ ਫਕੀਰ ਆਖਦਾ ਗੱਲ ਮੁੱਕੀ ਤੂੰ ਸਾਰੀ ਦੁਨੀਆਂ ਜਿੱਤ ਲਈ ਫੇਰ ਕੀ ਹੋਵੇਗਾ ਫਿਰ ਮੈਂ ਆਰਾਮ ਦੇ ਨਾਲ ਬੈਠਾਂਗਾ ਆਰਾਮ ਦੀ ਨੀਂਦ ਸੌਵਾਂਗਾ ਫਕੀਰ ਆਖਣ ਲੱਗਾ ਸਿਕੰਦਰ ਘੋੜੇ ਨੂੰ ਥੋੜਾ ਪਾਸੇ ਤੋਰ ਸੂਰਜ ਦੀ ਧੁੱਪ ਛੱਡ ਧੁੱਪ ਸੇਕਣ ਦੇ ਜਿਹੜਾ ਕੁਝ ਤੂੰ ਇੰਨਾ ਕਤਲਾ ਗਾਰਦ ਕਰਕੇ ਲੋਕਾਂ ਦੀਆਂ ਬਸਤੀਆਂ ਉਜਾੜ ਕਰਕੇ ਲੋਕਾਂ ਨੂੰ ਕਤਲ ਕਰਕੇ ਜਿਹੜਾ ਸੁੱਖ ਤੂੰ ਉਦੋਂ ਮੰਨਣਾ ਏ ਨਾ ਉਹ ਸੁੱਖ ਮੈਂ ਇਸ ਵੇਲੇ ਹੀ ਮਾਣ ਰਿਹਾ ਹਾਂ ਜਾਂ ਚੱਲ ਜਾ ਜਿੱਧਰ ਨੂੰ ਜਾਣਾ ਏ ਸਿਕੰਦਰ ਬੜਾ ਸੰਗਤ ਜੀ ਹੈਰਾਨ ਹੋਇਆ ਵੀ ਮੈਂ ਜਿਹੜਾ ਕੁਝ ਸੁੱਖ ਪ੍ਰਾਪਤ ਕਰਨ ਨੂੰ ਫਿਰਦਾ ਹਾਂ ਇੱਕ ਇਲਾਕੇ ਨੂੰ ਜਿੱਤ ਕੇ ਮਹਿਲਾਂ ਵਿੱਚ ਜਾਂਦਾ ਸੀ ਤੇ ਚਿੰਤਾ ਬਣ ਜਾਂਦੀ ਸੀ ਵੀ ਹੁਣ ਅਗਲੇ ਇਲਾਕੇ ਨੂੰ ਜਿੱਤਣਾ ਹੈ। ਫੇਰ ਮੁੜਦਾ ਸੀ, ਫੇਰ ਚਿੰਤਾ ਬਣਦੀ ਸੀ ਵੀ ਅਗਲੇ ਇਲਾਕੇ ਨੂੰ ਜਿੱਤਣਾ ਹੈ। ਜਿਹੜਾ ਸੁੱਖ ਮੈਂ ਇੰਨਾ ਕੁਝ ਕਰਨ ਤੋਂ ਬਾਬਤ ਲੈਣਾ ਚਾਹੁੰਦਾ ਸੀ, ਉਹ ਸੁੱਖ ਇਹ ਫਕੀਰੇ ਤੇ ਪਿਆ ਲੈ ਰਿਹਾ। ਪੁੱਛਿਆ, ਤੇਰੇ ਸੁੱਖਾਂ ਦਾ ਕਾਰਨ ਕੀ ਹੈ? ਫਕੀਰ ਆਖਣ ਲੱਗਾ, ਜਿਹੜਾ ਇਹ ਸ੍ਰਿਸ਼ਟੀ ਦਾ ਮਾਲਕ ਹੈ, ਮੈਂ ਉਹਦਾ ਪ੍ਰੇਮ ਜਿੱਤ ਲਿਆ ਏ। ਮਨ ਜੀਤਾ ਜਗ ਜੀਤ, ਮੈਂ ਆਪਣੇ ਮਨ ਨੂੰ ਹੀ ਜਿੱਤ ਲਿਆ ਏ। ਐ ਸਿਕੰਦਰ, ਤੂੰ ਆਪਣਾ ਮਨ ਨਹੀਂ ਜਿੱਤ ਸਕਦਾ, ਬੇਸ਼ੱਕ ਸਾਰੀ ਦੁਨੀਆ ਜਿੱਤ ਲਵੇ, ਫਿਰ ਵੀ ਤ੍ਰਿਸ਼ਨਾ ਕਿਤੇ ਨਾ ਕਿਤੇ ਬਣੀ ਰਹੇਗੀ। ਇਸ ਲਈ ਗੁਰੂ ਅਰਜਨ ਦੇਵ ਜੀ ਆਖਦੇ, ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤ ਲਿਆ ਹੈ ਨਾ, ਜਿਹੜੇ ਕਰੋੜਾਂ ਸੁੱਖ ਭੋਗਣ ਵਾਲਾ ਰਾਜਾ ਵੀ ਓਨਾ ਸੁਖੀ ਨਹੀਂ, ਜਿਨ੍ਹਾਂ ਹਰ ਸਿਮਰਤ ਬਿਨਸੇ ਸ਼ਬਦ। ਸਾਰੇ ਦੁੱਖ ਫਿਰ ਸੰਗਤ ਜੀ, ਜਨਮਾ ਮਰਨਾ, ਬੇਸ਼ੱਕ ਬੰਦਾ ਸਾਰੀ ਉਮਰ ਧਨ ਪਦਾਰਥ ਵਿੱਚ ਗੁਜ਼ਾਰ ਦੇਵੇ, ਜਦੋਂ ਅੰਤਲਾ ਸਮਾਂ ਆਵੇਗਾ, ਫਿਰ ਜਿੰਦ ਨਿਮਾਣੀ ਕੱਢੀਆ ਹੱਡਾਂ ਕੂੰਕੜ ਕਾਏ, ਜਦੋਂ ਜਮ ਲੈ ਕੇ ਜਾਵਣਗੇ ਫਿਰ ਦੁੱਖ ਹੋਵੇਗਾ। ਬਈ ਮਨ ਤੇ ਜਿੱਤਿਆ ਹੀ ਨਹੀਂ, ਦੁਨੀਆਂ ਜਿੱਤਦੇ ਰਹੇ। ਅਸੀਂ ਵੀ ਦੁਨੀਆਂ ਦੇ ਪਦਾਰਥਾਂ ਨੂੰ ਜਿੱਤਣ ਵਿੱਚ ਲੱਗੇ ਹੋਏ ਹਾਂ, ਮਨ ਦੀ ਬਾਬਤ ਕਦੇ ਖਿਆਲ ਆਇਆ ਹੀ ਨਹੀਂ। ਦੁਨੀਆਂ ਨੂੰ ਜਿੱਤਣ ਲਈ ਦੁਨੀਆਂ ਵਿੱਚ ਵਿਚਰਨਾ ਪੈਂਦਾ ਹੈ, ਦੌੜਨਾ ਪੈਂਦਾ ਹੈ, ਮਨ ਨੂੰ ਜਿੱਤਣ ਲਈ ਚੌਂਕੜੇ ਮਾਰ ਕੇ ਬੈਠਣਾ ਪੈਂਦਾ ਹੈ। ਸੰਗਤ ਜੀ, ਬੈਠਣਾ ਔਖਾ ਹੈ, ਚੱਲਦਾ ਫਿਰਦਾ ਮਨੁੱਖ ਏਦਾਂ ਸੰਗਤ ਜੀ ਸੁੱਖ ਪਾਉਂਦਾ ਹੈ। ਫਿਰ ਏਦਾਂ ਗੁਰੂ ਅਰਜਨ ਦੇਵ ਜੀ ਆਖਦੇ, ਭਾਈ ਹਰ ਸਿਮਰਤ ਬਿਣਸਾ ਸਭ ਦੁੱਖ, ਸਾਰੇ ਜਨਮ ਮਰਨ ਦੇ ਦੁੱਖ, ਜੂਨਾਂ ਦੇ ਦੁੱਖ, ਨਰਕਾਂ ਦੇ ਭਿਆਨਕ ਦੁੱਖ, ਇਹ ਸਾਰੇ ਦੁੱਖ ਹੀ ਜਿਹੜੇ ਬਿਣਸ ਜਾਂਦੇ ਨੇ, ਨਾਸ਼ ਹੋ ਜਾਂਦੇ ਕਦੋਂ? ਹਰੀ ਵਾਹਿਗੁਰੂ ਦੇ ਸਿਮਰਨ ਨਾਲ ਰਹਾਉ ਠਹਿਰਾ।
1: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਕਾਟ ਰੋਡ, ਸਰੀ।
2: ਯੂਅਰ ਲਿਸਨਿੰਗ ਟੂ KRPI 1550 ਰੇਡੀਓ, ਫਰਨਡੇਲ, ਵਾਸ਼ਿੰਗਟਨ।

ਅਤੇ ਪ੍ਰਭੂ ਦਾ ਚਿੰਤਨ ਕਰ। ਪਰ ਹੁਣ ਗਿਲਿਆਂ ਨਾਲ ਭਰਿਆ ਸੀ ਤਾਂ ਨਹੀਂ ਆਉਣਾ ਚਾਹੀਦਾ ਸੀ, ਇਹ ਕਿਉਂ ਹੋਇਆ? ਇੱਕ ਸੂਫੀ ਸੰਤ ਇਸ ਨੂੰ ਇੰਝ ਬਿਆਨ ਕਰਦਾ ਹੈ, ਜੋ ਹੱਸ ਰਿਹਾ ਹੈ ਸੋ ਹੱਸ ਰਹੇਗਾ, ਜੋ ਰੋ ਰਿਹਾ ਹੈ ਸੋ ਰੋ ਰਹੇਗਾ, ਸਕੂਨੇ ਕਲਬ ਸੇ ਖੁਦਾ ਖੁਦਾ ਕਰ, ਜੋ ਕੁਛ ਕੇ ਹੋਣਾ ਹੈ ਸੋ ਹੋ ਰਹੇਗਾ। ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ, ਮਨ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ ਦੀ ਚਿੰਤਾ 'ਚ, ਇਹਨੂੰ ਲਿਆ ਵਰਤਮਾਨ ਵਿੱਚ। ਅਤੇ ਵਰਤਮਾਨ ਕੀ ਹੈ? ਇੱਕਦਮ ਇੱਕਦਮ ਟੁਕਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾ ਹੈ। ਬਸ ਇੱਕਦਮ ਦੇ 'ਚ ਲਿਆਓ, ਇਸ ਮਨ ਨੂੰ ਭਗਵਾਨ ਹਾਜ਼ਰ ਨਾਜ਼ਰ ਹੈ। ਨਾ ਕਿਸੇ ਮੰਦਰ 'ਚੋਂ ਮਿਲੇਗਾ, ਨਾ ਕਿਸੇ ਗੁਰਦੁਆਰੇ 'ਚ, ਨਾ ਕਿਸੇ ਮਸਜਿਦ 'ਚ, ਨਾ ਕਿਸੇ ਚਰਚ ਦੇ 'ਚ, ਨਾ ਕਿਸੇ ਤੀਰਥ ਦੇ 'ਚ, ਨਾ ਕਿਸੇ ਹੋਰ ਪਹਾੜ ਦੇ 'ਚੋਂ, ਗੁਫਾ ਦੇ 'ਚੋਂ। ਜਦ ਵੀ ਲੱਭੇਗਾ ਇਹ ਨੌ ਨਿਧ ਨਾਮ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ। ਗੁਰਦੁਆਰੇ ਗਿਆ ਹੋਇਆ ਉਸ ਦਾ ਸਫਲ, ਜਿਸ ਨੂੰ ਸਮਝ ਆ ਗਈ ਗੁਰੂ ਨੂੰ ਅੰਦਰੋਂ ਪ੍ਰਗਟ ਕਰਨਾ। ਮੰਦਰ ਗਿਆ ਹੋਇਆ ਉਸ ਦਾ ਸਫਲ, ਜਿਹਨੂੰ ਪਤਾ ਚੱਲ ਜਾਏ ਹਰੀ ਨੂੰ ਅੰਦਰੋਂ ਪ੍ਰਗਟ ਕਰਨਾ, ਔਰ ਜੀਵਨ ਨੂੰ ਹਰੀ ਮੰਦਰ ਬਣਾਉਣਾ। ਬਾਹਰੋਂ ਹਿੰਦੂ ਵੀਰਾਂ ਨੇ ਇੱਕ ਪ੍ਰਤੀਕ ਬਣਾਇਆ ਹੈ, ਜਿੱਥੇ ਜਿੱਥੇ ਹਿੰਦੂ ਟੈਂਪਲ ਹੁੰਦੇ ਨੇ ਦਰਵਾਜ਼ੇ 'ਤੇ ਇੱਕ ਘੜਿਆਲ ਲਟਕਾ ਦਿੰਦੇ ਨੇ, ਅੰਦਰ ਮੂਰਤੀ ਆਉਂਦੀ ਹੈ, ਮੂਰਤੀ ਅੰਦਰ ਆਉਂਦੀ ਹੈ, ਅਤੇ ਘੜਿਆਲ ਵਜਾ ਕੇ ਅੰਦਰ ਜਾਣਾ ਇੱਕ ਪ੍ਰਤੀਕ ਹੈ ਕਿ ਗੁੰਜਾਰ ਕਰਕੇ, ਆਵਾਜ਼ ਕਰਕੇ, ਧੁਨ ਅਲਾਪ ਕੇ ਹੀ ਅੰਦਰ ਪ੍ਰਵੇਸ਼ ਕਰ ਸਕੋਗੇ। ਧਿਆਨ ਨੂੰ ਲੈ ਜਾਣ ਵਾਸਤੇ ਧੁਨ ਚਾਹੀਦੀ ਹੈ, ਧੁਨ ਦੇ ਆਸਰੇ 'ਤੇ ਧਿਆਨ ਅੰਦਰ ਜਾਵੇ। ਘੜਿਆਲ ਲਟਕਾ ਰੱਖੇ, ਉਹਨੂੰ ਵਜਾਉਂਦੇ ਨੇ, ਫਿਰ ਅੰਦਰ ਜਾਂਦੇ ਨੇ, ਮੂਰਤੀ ਦੇ ਦਰਸ਼ਨ ਕਰਦੇ ਨੇ। ਮੂਰਤੀ ਤਾਂ ਅੰਦਰ ਹੈ, ਘੜਿਆਲ ਬਾਹਰ ਹੈ। ਗੁਰੂ ਨਾਨਕ ਨੇ ਨੁਕਤਾ ਨਿਗਾਹ ਇਹ ਰੱਖਿਆ, ਅਗਰ ਜੀਵਨ ਮੰਦਰ ਹੈ ਤਾਂ ਮੂੰਹ ਦੇ ਜ਼ਬਾਨ ਪਰਮਾਤਮਾ ਨੇ ਆਪੇ ਹੀ ਘੜਿਆਲ ਲਟਕਾ ਕੇ ਰੱਖਿਆ, ਹੋਰ ਕਿਹੜਾ ਘੜਿਆਲ ਲਟਕਾਉਣਾ? ਆਹੀ ਘੜਿਆਲ ਹੈ, ਇਸ ਨੂੰ ਵਜਾਓ ਅਤੇ ਇਸ 'ਤੇ ਅਸਵਾਰ ਕਰਕੇ ਧਿਆਨ ਨੂੰ ਅੰਦਰ ਲੈ ਜਾਓ, ਘੜਿਆਲ ਨੂੰ ਵਜਾ ਕੇ ਅੰਦਰ ਜਾਓ। ਇਹੀ ਮੰਦਰ ਹੈ, ਹਰੀ ਮੰਦਰ ਇਹੋ ਸਰੀਰ ਹੈ, ਇਸ ਵਿੱਚ ਸੱਚੇ ਕਾ ਵਾਸਾ। ਭਗਤ ਪੀਪਾ ਜੀ ਕਹਿੰਦੇ ਕਾਯੋ ਦੇਵ ਕਾਯੋ ਦੇਵਲ ਕਾਯੋ ਜੰਗਮ ਜਾਤੀ ਕਾਯੋ ਧੂਪ ਦੀਪ ਨਹੀਂ ਬੇਦਾ ਕਾਯੋ ਪੂਜੋ ਪਾਤੀ। ਮੇਰੀ ਕਾਇਆ ਦੇਵਲ ਬਣ ਗਈ, ਮੰਦਰ ਬਣ ਗਈ, ਕਿਉਂ? ਹਰੀ ਪ੍ਰਗਟ ਹੋ ਗਿਆ ਮੰਦਰ ਵਿੱਚ। ਗਿਆ ਹੋਇਆ ਸਫਲ ਉਸ ਮਨੁੱਖ ਦਾ ਜਿਹਦਾ ਜੀਵਨ ਹਰੀ ਮੰਦਰ ਬਣ ਗਿਆ। ਇਹ ਜ਼ਬਾਨ ਘੜਿਆਲ ਹੈ, ਇਸ ਨੂੰ ਵਜਾਉਣਾ। ਹੁਣ ਮੈਂ ਫਿਰ ਦੁਹਰਾਵਾਂ ਅਤੇ ਸਮਾਪਤੀ ਕਰਾਂ। ਕਰੋੜ ਦਫ਼ਾ ਵਾਹਿਗੁਰੂ ਵਾਹਿਗੁਰੂ ਆਖਦਿਆਂ ਇੱਕ ਦੁੱਖ ਵੀ ਨਹੀਂ ਮਿਟਣਾ, ਇੱਕ ਪਾਪ ਵੀ ਨਹੀਂ ਮਿਟਣਾ। ਜਿਹੜਾ ਅਸੀਂ ਸੁਣਦੇ ਹਾਂ ਨਾ, ਇੱਕ ਦਫ਼ਾ ਵਾਹਿਗੁਰੂ ਆਖੋ ਅਤੇ ਜਨਮਾਂ ਜਨਮਾਂਤਰਾਂ ਦੇ ਪਾਪ ਧੁੱਲ ਜਾਣਗੇ। ਸਹੀ ਹੈ, ਸਹੀ ਹੈ, ਪਰ ਇੱਕ ਦਫ਼ਾ ਆਖਣਾ ਇਹ ਨਹੀਂ ਜਿਹੜਾ ਅਸੀਂ ਕਹਿੰਦੇ, ਇਹ ਨਹੀਂ। ਕਰੋੜ ਦਫ਼ਾ ਵਾਹਿਗੁਰੂ ਵਾਹਿਗੁਰੂ ਆਖਦੇ ਹਾਂ ਇੱਕ ਪਾਪ ਵੀ ਨਹੀਂ ਧੁਲੇਗਾ, ਇੱਕ ਦੁੱਖ ਵੀ ਨਹੀਂ ਮਿਟੇਗਾ, ਔਰ ਨਹੀਂ ਮਿਟਦੇ। ਇੱਕ ਦਫ਼ਾ ਵਾਹਿਗੁਰੂ ਆਖਦੇ ਹਾਂ ਸਾਰੇ ਹੀ ਦੁੱਖ ਮਿਟ ਜਾਂਦੇ, ਸਾਰੇ ਹੀ ਪਾਪ ਮਿਟ ਜਾਂਦੇ। ਦੂਸਰਾ, ਕਰੋੜ ਦਫ਼ਾ ਵਾਹਿਗੁਰੂ ਵਾਹਿਗੁਰੂ ਆਖਣਾ ਬਹੁਤ ਸੌਖਾ ਹੈ, ਬਹੁਤ ਸੌਖਾ ਹੈ। ਕਈ ਸੈਂਕੜੇ ਪਾਠ ਜਪਜੀ ਸਾਹਿਬ ਦੇ ਕਰਦੇ ਨੇ, ਸੁਖਮਨੀ ਸਾਹਿਬ ਦੇ ਕਰਦੇ ਨੇ, ਅਸੀਂ ਜਿਤਨੇ ਕਰ ਲੈਣ ਠੀਕ ਹੈ। ਇੱਕ ਪੰਕਤੀ ਪੜ੍ਹਨੀ ਬੜੀ ਕਠਿਨ ਹੈ, ਔਖੀ ਹੈ, ਪਰ ਠੀਕ ਹੈ, ਕਰੀ ਜਾਓ, ਕਿਸੇ ਦਿਨ ਇੱਕ ਪੰਕਤੀ ਪੜ੍ਹਨ ਦੀ ਜਾਚ ਆ ਜਾਏ। ਕਰੋੜ ਦਫ਼ਾ ਵਾਹਿਗੁਰੂ ਵਾਹਿਗੁਰੂ ਕਰਨਾ ਬੜਾ ਆਸਾਨ ਹੈ, ਇੱਕ ਦਫ਼ਾ ਵਾਹਿਗੁਰੂ ਜਪਣਾ ਬੜਾ ਔਖਾ। ਜ਼ਬਾਨ ਉਚਾਰਨ ਕਰੇ, ਔਰ ਉਚਾਰਨ ਹੋਵੇ ਜਿਹੜੀ ਘੜਿਆਲ ਦੀ ਆਵਾਜ਼ ਹੈ, ਘੜਿਆਲ ਦੀ ਆਵਾਜ਼ ਧੁਨਾਕਾਰ ਹੈ, ਸਹਿਜ ਬਿਲੋਵੋ ਜੈਸੇ ਤੱਤ ਨਾ ਜਾਏ। ਇਸ ਤਰ੍ਹਾਂ ਦੀ ਧੁਨਾਕਾਰ ਆਵਾਜ਼ ਲੰਬੀ ਅਤੇ ਮਨ ਉਸ ਨੂੰ ਸੁਣੇ, ਇਹਨੂੰ ਧਿਆਨ ਸਾਧਨਾ

ਕਹਿੰਦੇ ਨੇ ਜਪ ਸਾਧਨਾ ਕਹਿੰਦੇ ਨੇ, ਇਹਨੂੰ ਨਾਮ ਅਭਿਆਸ ਕਹਿੰਦੇ ਨੇ। ਇਹ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖਿਆ। ਪ੍ਰੇਰਿਤ ਹੋ ਕੇ ਜਿਹੜੇ ਅੰਮ੍ਰਿਤ ਵੇਲੇ ਅੱਧਾ ਘੰਟਾ, 15 ਮਿੰਟ, 10 ਮਿੰਟ ਕਰਨਗੇ, ਦੇਖੋ ਰੋਟੀ ਖਾਂਦੇ ਹਾਂ 15 ਮਿੰਟ ਹੀ ਲੱਗਦੇ ਨੇ ਨਾ, ਸਾਰਾ ਦਿਨ ਭੁੱਖ ਨਹੀਂ ਲੱਗਦੀ। ਮੇਰਾ ਅਨੁਭਵ, ਅਗਰ 15 ਮਿੰਟ ਵੀ ਤੁਸੀਂ ਜਪ ਕਰ ਲਓ, ਚਲੋ ਮਨ ਨਹੀਂ ਜੁੜਿਆ, ਸ਼ਬਦ ਸੁਰਤ ਇੱਕ ਨਹੀਂ ਹੋਈ, ਮਨ ਥੋੜ੍ਹਾ ਜਿਹਾ ਨੇੜੇ ਚਲਾ ਗਿਆ, ਤਾਂ ਵੀ ਇਤਨਾ ਰਸ ਬਣ ਜਾਏਗਾ, ਦਿਹਾੜੀ ਚੰਗੀ ਲੰਘ ਜਾਏਗੀ, 24 ਘੰਟੇ ਠੀਕ ਲੰਘ ਜਾਣਗੇ, ਕਿਸੇ ਸਰੂਰ ਦੇ ਚ ਲੰਘਣਗੇ, ਕਿਸੇ ਮਸਤੀ ਚ ਲੰਘਣਗੇ, ਵਿਅਰਥ ਨਹੀਂ ਜਾਏਗਾ। ਇੱਕ ਤਿਲ ਨਹੀਂ ਬੰਨੇ ਕਾਲੇ, ਮਹਾਰਾਜ ਕਹਿੰਦੇ ਨੇ ਇੱਕ ਤਿਲ ਜਿਤਨੇ ਵੀ ਗਾਲਣਾ ਵਿਅਰਥ ਨਹੀਂ ਜਾਏਗੀ, ਬਰਬਾਦ ਨਹੀਂ ਜਾਏਗੀ, ਇਸ ਚੱਕਰ 'ਚ ਨਾ ਪਾਓ। ਲੇਕਿਨ ਪੂਰੇ ਇਰਾਦੇ ਨਾਲ, ਪੂਰੀ ਦ੍ਰਿੜਤਾ ਨਾਲ, ਪੂਰੀ ਮਿਹਨਤ ਨਾਲ ਕਮ ਸੇ ਕਮ ਮਨੁੱਖ 20 ਮਿੰਟ ਤਾਂ ਕੱਢੇ, ਅਤੇ ਜੇ 20 ਮਿੰਟ ਵੀ ਨਹੀਂ ਕੱਢ ਸਕਦਾ ਤਾਂ ਇੱਕ ਗੱਲ ਸਪਸ਼ਟ ਹੋ ਗਈ, ਇਹਦੇ ਕੋਲ ਸੰਸਾਰ ਲਈ ਵਕਤ ਹੈ, ਨਿਰੰਕਾਰ ਲਈ ਨਹੀਂ। ਅੱਜ ਨਿਰੰਕਾਰ ਦੀ ਕੋਈ ਅਹਿਮੀਅਤ ਨਹੀਂ ਇਸ ਦੀ ਦੁਨੀਆ 'ਚ, ਕਮ ਸੇ ਕਮ 20 ਮਿੰਟ ਤਾਂ ਕੱਢ। ਅਤੇ ਜਿਸ ਜਗ੍ਹਾ ਬੈਠ ਕੇ ਰੋਜ਼ ਰੋਜ਼ ਜਪ ਕਰੋਗੇ ਉਹ ਜਗ੍ਹਾ ਚਾਰਜ ਹੋ ਜਾਏਗੀ, ਇਹ ਵੀ ਮੈਂ ਅਰਜ਼ ਕਰਦੇ ਹਾਂ, ਉਸ ਜਗ੍ਹਾ ਦਾ ਆਪਣਾ ਅਸਰ ਹੈ। ਇਸ ਵਾਸਤੇ ਕਹਿੰਦੇ ਨੇ ਜਿੱਥੇ ਕਥਾ ਕੀਰਤਨ ਹੋਵੇ, ਗੁਰਦੁਆਰਾ ਮੰਦਰ, ਉੱਥੇ ਦੁਨਿਆਵੀ ਗੱਲ ਨਹੀਂ ਚਾਹੀਦੀ। ਸਤਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਖਾਣੀ, ਜਿਵੇਂ ਜੁੱਤੀਆਂ ਅਸੀਂ ਬਾਹਰ ਰੱਖ ਕੇ ਆਉਂਦੇ ਹਾਂ ਨਾ, ਫਿਜ਼ੂਲ ਦੀਆਂ ਗੱਲਾਂ ਵੀ ਉਸ ਜਗ੍ਹਾ ਤੋਂ ਬਾਹਰ ਰੱਖੀਏ ਜਿੱਥੇ ਜਪ ਤਪ ਹੁੰਦਾ ਹੋਵੇ, ਕਥਾ ਕੀਰਤਨ ਹੁੰਦੀ, ਤਾਂ ਕਿ ਉੱਥੋਂ ਦੀ ਜਿਹੜੀ ਵਾਈਬ੍ਰੇਸ਼ਨ ਹੈ ਉਹ ਪਾਵਨ ਬਣੀ ਰਹੇ, ਉੱਥੋਂ ਦਾ ਮਾਹੌਲ ਪਵਿੱਤਰ ਬਣਿਆ ਰਹੇ। ਮੈਨੂੰ ਹਜ਼ਾਰਾਂ ਸਤਸੰਗੀਆਂ ਨੇ, ਗੁਰਸਿੱਖਾਂ ਨੇ ਆਖਿਆ ਵੀ ਗਿਆਨੀ ਜੀ ਤੁਸੀਂ ਦਿੱਲੀ ਦੀਆਂ ਬਾਕੀ ਕਲੋਨੀਆਂ 'ਚ ਵੀ ਕਥਾ ਕਰਦੇ, ਪਰ ਜੋ ਰਸ ਸਾਨੂੰ ਸੀਸਗੰਜ ਸਾਹਿਬ ਆਉਂਦਾ ਹੈ, ਹੋਰ ਕਲੋਨੀਆਂ 'ਚ ਨਹੀਂ, ਉੱਥੇ ਵੀ ਅਸੀਂ ਆਉਂਦੇ ਹਾਂ। ਇੱਕ ਨੇ ਨਹੀਂ, ਇੱਕ ਕਹਿ ਦਿੰਦਾ ਤਾਂ ਸ਼ਾਇਦ ਮੈਂ ਨਜ਼ਰ ਅੰਦਾਜ਼ ਕਰਦਾ, ਕਈਆਂ ਨੇ ਕਿਹਾ ਉੱਥੇ ਕੀਰਤਨ ਸੁਣਦੇ ਹਾਂ ਬੜਾ ਰਸ ਆਉਂਦਾ ਹੈ, ਉਹੀ ਰਾਗੀ ਆਉਂਦੇ ਨੇ, ਉਸ ਕਲੋਨੀ 'ਚ ਕਰਦੇ ਪੈ ਆਉਂਦੇ ਨੇ, ਅਸੀਂ ਸੁਣਨ ਵਾਸਤੇ ਜਾਂਦੇ ਹਾਂ, ਖੇਡ ਨਹੀਂ ਬਣਦੇ। ਜਦ ਇਸ ਤਰ੍ਹਾਂ ਲਗਾਤਾਰ ਕਈਆਂ ਨੇ ਮੈਨੂੰ ਕਿਹਾ ਉੱਥੇ ਆਉਂਦਿਆਂ ਤਾਂ ਕੁਝ ਰਸ ਬਣਦਾ, ਤਾਂ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਸਥਾਨ ਇੱਕ ਤਾਂ ਇਹ, ਇੱਥੇ ਵਕਤ ਦਾ ਅਵਤਾਰੀ ਪੁਰਸ਼ ਕੁਛ ਦਿਨ ਰਿਹਾ, ਇਸ ਮਿੱਟੀ ਦੇ 'ਚ ਅਜੇ ਵੀ ਕੁਛ ਜ਼ਿੰਦਗੀ ਹੈ। ਦੂਸਰਾ, 24 ਘੰਟੇ ਇੱਥੇ ਬਾਣੀ ਦਾ ਪਾਠ ਚੱਲਦਾ ਹੀ ਹੈ, ਕੀਰਤਨ ਦੇ ਰੂਪ ਵਿੱਚ, ਪਾਠਾਂ ਦੇ ਰੂਪ ਵਿੱਚ, ਕਥਾ ਦੇ ਰੂਪ ਵਿੱਚ, ਔਰ ਜਿਸ ਵਕਤ ਸੁਖਾਸਣ ਹੋ ਜਾਂਦਾ ਫਿਰ ਸੇਵਾ ਦੇ ਰੂਪ ਵਿੱਚ, ਔਰ ਜਪ ਕਰਦੇ ਹੋਇਆਂ ਸੇਵਾ ਕਰਦੇ ਨੇ ਨੌਜਵਾਨ, ਵਾਹਿਗੁਰੂ ਦੀ ਧੁਨ ਅਲਾ ਪਰੇ ਆਉਂਦੇ ਨੇ, ਧੁਲਾਈ ਕਰਦੇ ਪਏ ਆਉਂਦੇ ਨੇ, ਰਾਤ ਦੇ ਕੋਈ 1-1.5 ਵਜੇ ਤੱਕ ਉਹ ਧੁਲਾਈ ਕਰਕੇ ਫਿਰ ਨਵੇਂ ਸਿਰੋਂ ਵਿਛਾਈ ਆਉਂਦੀ ਹੈ, ਇਹ ਸਾਰਾ ਕੰਮ, ਇਹ ਸਾਰੀ ਸੇਵਾ ਜਪ ਕਰਦੇ ਹੋਇਆਂ ਕਰਦੇ ਨੇ, ਤੁਸੀਂ ਦੇਖ ਸਕਦੇ ਹੋ ਕਦੀ, ਕਿਉਂਕਿ ਕਲੋਨੀਆਂ ਦੇ 'ਚ ਹਾਜ਼ਰੀ ਭਰ ਕੇ ਦਾਸ ਅਕਸਰ 12-1 ਵਜੇ ਸੀਸਗੰਜ ਸਾਹਿਬ ਪਹੁੰਚਦਾ, ਮੇਰੀ ਰਿਹਾਇਸ਼ ਉੱਥੇ ਹੁੰਦੀ ਹੈ, ਅਤੇ ਮੈਂ ਇਹਨਾਂ ਨੌਜਵਾਨਾਂ ਨੂੰ ਸੇਵਾ ਕਰਦਿਆਂ ਦੇਖਦਾ ਹੁੰਦਾ। 24 ਘੰਟੇ ਜਿੱਥੇ ਵਾਹਿਗੁਰੂ ਦਾ ਜਪ ਚੱਲ ਰਿਹਾ ਉੱਥੋਂ ਦੀ ਫਿਜ਼ਾ, ਅਤੇ ਜਿਸ ਗੁਰਦੁਆਰੇ 'ਚ ਕਿਧਰੇ ਘੰਟਾ, ਅੱਧਾ ਘੰਟਾ ਪਾਠ ਹੁੰਦਾ ਹੋਵੇਗਾ, ਕਿਤੇ ਸ਼ਾਮ ਨੂੰ ਰਹਿਰਾਸ ਸਾਹਿਬ 15 ਮਿੰਟ, ਕਿਤੇ ਸਵੇਰੇ ਹੁਕਮਨਾਮਾ, ਕਲੋਨੀਆਂ ਦੇ ਗੁਰਦੁਆਰੇ 'ਚ ਤਾਂ ਇਹੀ ਕੁਛ, ਯਾਸਾ ਦੀਵਾਰ ਦਾ ਕੀਰਤਨ ਅੱਧਾ ਘੰਟਾ, 1.25 ਘੰਟਾ, ਸਾਰਾ ਦਿਨ ਤਾਂ ਕੁਛ ਵੀ ਨਹੀਂ। ਮੈਂ ਕਿਹਾ ਉੱਥੇ ਜਿਹੜਾ ਤੁਹਾਨੂੰ ਰਸ ਆ ਜਾਂਦਾ ਹੈ, ਆਨੰਦ ਆ ਜਾਂਦਾ ਹੈ, ਉੱਥੋਂ ਦੀਆਂ ਲਹਿਰਾਂ ਨੇ, ਉੱਥੋਂ ਦਾ ਮਾਹੌਲ ਹੈ, ਇਹਨੂੰ ਕਹਿੰਦੇ ਨੇ ਅਸਥਾਨ ਭੇਦ, ਜਗ੍ਹਾ ਦਾ ਅਸਰ। ਸੋ ਅਸਥਾਨ ਬਤਾਓ ਮੀਤਾ, ਜਾਂ ਕੇ ਹਰ ਹਰ ਕੀਰਤਨ ਨੀਤਾ, ਜਿੱਥੇ ਦਿਨ ਰਾਤ ਕੀਰਤਨ ਚੱਲਦਾ ਹੈ ਮੈਨੂੰ ਉਹ ਜਗ੍ਹਾ ਦੱਸੋ, ਕਿਉਂਕਿ ਉਹ ਜਗ੍ਹਾ ਚਾਰਜ ਹੋ ਗਈ ਹੋਵੇਗੀ, ਉਸ ਜਗ੍ਹਾ 'ਚ ਸ਼ਕਤੀ ਹੋਵੇਗੀ, ਉਹ ਜਗ੍ਹਾ ਇਤਨੀ ਪਾਵਨ ਹੋ ਗਈ ਹੋਵੇਗੀ। ਮੈਂ ਅਰਜ਼ ਕਰਾਂ ਜਿੱਥੇ ਬੈਠ ਕੇ ਘਰ ਦੇ 'ਚ ਤੁਸੀਂ ਨਾਮ ਜਪੋ, ਔਰ ਰੋਜ਼ ਜਪੋ, ਸਵੇਰੇ ਸ਼ਾਮ ਜਪੋ, ਉਹ ਜਗ੍ਹਾ ਇਤਨੀ ਚਾਰਜ ਹੋ ਜਾਏਗੀ ਕਿਤੇ ਦੁਸ਼ਟ ਤੋਂ ਦੁਸ਼ਟ ਬੰਦਾ ਵੀ ਉੱਥੇ ਬੈਠਾ ਉਹਦੇ ਮੂੰਹੋਂ ਵੀ ਵਾਹਿਗੁਰੂ ਨਿਕਲ ਜਾਏਗਾ, ਉਸ ਜਗ੍ਹਾ ਦਾ ਅਸਰ ਹੈ, ਇਹਨੂੰ ਅਸਥਾਨ ਭੇਦ ਕਹਿੰਦੇ ਨੇ। ਸੋ ਅਸਥਾਨ ਬਤਾਓ ਮੀਤਾ,
ਜਾਂਕੇ ਹਰ ਹਰ ਕੀਰਤਨ ਨਹੀਂ ਤਾਂ ਕਦੀ ਕਦਾਈ ਕੀਰਤਨ ਆਉਂਦਾ ਉਹ ਜਗ੍ਹਾ ਨਾ ਦੱਸੋ ਮੈਨੂੰ। ਗੁਰੂ ਅਰਜਨ ਦੇਵ ਜੀ ਉਹ ਜਗ੍ਹਾ ਦੱਸੋ ਜਿੱਥੇ ਅੱਠੇ ਪੈਰ ਕੀਰਤਨ ਆਉਂਦਾ। ਸੋ ਅਸਥਾਨ ਬਤਾਓ ਮੀਤਾ ਜਾਂਕੇ ਹਰ ਹਰ ਕੀਰਤਨ ਨੀਤਾ, ਨੀਤਾ ਪ੍ਰਤੀ ਹੁੰਦਾ ਹੋਵੇ, ਮੈਂ ਉੱਥੇ ਬੈਠ ਕੇ ਸੁਣਾ, ਕਿਉਂਕਿ ਉਹ ਜਗ੍ਹਾ ਚਾਰਜ ਹੋਈ ਹੋਵੇਗੀ, ਉਸ ਜਗ੍ਹਾ ਦਾ ਆਪਣਾ ਅਸਰ ਹੋਵੇਗਾ। ਹਜ਼ਾਰਾਂ ਮਨੁੱਖਾਂ ਦਾ ਇਹ ਅਨੁਭਵ ਹੈ, ਵਿਸਟਰ ਬੁੱਕ ਵਿੱਚ ਲਿਖ ਕੇ ਗਏ ਨੇ ਦਰਬਾਰ ਸਾਹਿਬ, ਇੱਥੇ ਆਉਂਦਿਆਂ ਸਾਨੂੰ ਸਕੂਨ ਮਿਲੇ, ਸ਼ਾਂਤੀ ਮਿਲੀ, ਭਾਵੇਂ ਜੋ ਕੁਛ ਗਾਇਨ ਹੋ ਰਿਹਾ ਸੀ ਸਾਡੀ ਸਮਝ ਤੋਂ ਪਰੇ, ਮੰਜੀ ਸਾਹਿਬ ਦੇ ਭਾਵੇਂ ਕਥਾ ਹੋ ਰਹੀ ਸੀ ਸਾਡੇ ਸਮਝ ਤੋਂ ਪਰੇ, ਪਰ ਇੱਥੇ ਆ ਕੇ ਸ਼ਾਂਤੀ ਮਿਲਦੀ ਹੈ, ਸਕੂਨ ਮਿਲਦਾ ਹੈ। ਇੱਕ ਉਹੀ ਮੰਦਰ ਹੈ ਜੋ 24 ਘੰਟੇ ਬੋਲ ਰਿਹਾ, 24 ਘੰਟੇ ਕੀਰਤਨ ਹੋ ਰਿਹਾ। ਚਲੋ ਸਮਾਂ ਤਾਂ ਹੋ ਗਿਆ, ਪਰ ਇੱਕ ਮਿੰਟ ਮੈਂ ਤੁਹਾਡਾ ਲਵਾਂ। ਮੈਂ ਇੱਕ ਦਿਨ ਕਲਾ 'ਤੇ ਬੋਲ ਰਿਹਾ ਸੀ, ਗਵਾਲੀਅਰ ਦੀ ਗੱਲ ਹੈ, ਅਤੇ ਗਵਾਲੀਅਰ ਦਾ ਜਿਹੜਾ ਗੁਰਦੁਆਰਾ ਹੈ ਉੱਥੋਂ ਦੇ ਮਹਾਰਾਜੇ ਸਿੰਧੀਆਂ ਨੇ ਬਣਵਾਇਆ ਸੀ, ਮਸਜਿਦ ਵੀ ਬਣਾਈ, ਮੰਦਰ ਵੀ ਬਣਾ ਕੇ ਦਿੱਤਾ, ਗੁਰਦੁਆਰਾ ਵੀ। ਫੌਜ ਦੇ ਵਿੱਚ ਉਦੋਂ ਸਿੱਖ ਹੁੰਦੇ ਸਨ। ਇਹ ਤਿੰਨ ਅਸਥਾਨ ਨਾਲੇ ਨਾਲੇ ਉਸਨੇ ਬਣਾਏ ਨੇ, ਵਿਚਕਾਰ ਮੰਦਰ ਹੈ ਇੱਕ ਪਾਸੇ, ਮਸਜਿਦ ਹੈ ਇੱਕ ਪਾਸੇ, ਗੁਰਦੁਆਰਾ, ਤਿੰਨੇ ਇੱਕੋ ਹੀ ਲਾਈਨ ਦੇ ਵਿੱਚ ਨੇ, ਔਰ ਤਿੰਨੇ ਬੜੇ ਕੀਮਤੀ ਪੱਥਰ ਨਾਲ ਬਣਾਏ ਗਏ ਨੇ, ਔਰ ਉਹਨਾਂ ਦੇ ਉੱਤੇ ਘੜਾਈ ਦਾ ਕੰਮ ਬੜਾ ਗਜ਼ਬ ਦਾ ਹੈ। ਉੱਥੇ ਕਿਧਰੇ ਮੈਨੂੰ ਗੱਲ ਫੁਰੀ, ਕਲਾ 'ਤੇ ਮੈਂ ਬੋਲ ਰਿਹਾ ਸੀ, ਕਲਾ ਹੁਨਰ ਨੂੰ ਕਹਿੰਦੇ ਨੇ, ਸੰਗੀਤ ਇੱਕ ਕਲਾ ਹੈ, ਕਵਿਤਾ ਇੱਕ ਕਲਾ ਹੈ, ਚਿੱਤਰਕਾਰੀ ਕਲਾ ਹੈ, ਨ੍ਰਿਤਕਾਰੀ ਕਲਾ ਹੈ, ਇਹ ਕਲਾ ਕਿੰਨੀ ਤਰ੍ਹਾਂ ਦੀ ਹੈ। ਪੁਰਾਣੇ ਜ਼ਮਾਨੇ 'ਚ ਅਵਤਾਰਾਂ ਨੂੰ ਨਾਪਦੇ ਸਨ ਇਹਦੇ 'ਚ ਕਲਾ ਕਿਤਨੀ ਹੈ, ਜੈਸੇ ਕਹਿੰਦੇ ਨੇ ਸ਼੍ਰੀ ਕ੍ਰਿਸ਼ਨ 'ਚ 16 ਕਲਾ ਸਨ, ਰਾਮ ਦੇ 14 ਕਲਾ ਸਨ, ਰਾਮ ਨੂੰ ਛੋਟਾ ਮੰਨਦੇ ਨੇ ਕ੍ਰਿਸ਼ਨ ਤੋਂ, ਉਹਨੂੰ ਸੰਪੂਰਨ ਅਵਤਾਰ ਵੀ ਨਹੀਂ ਮੰਨਦੇ, ਸੰਪੂਰਨ ਅਵਤਾਰ ਕ੍ਰਿਸ਼ਨ ਨੂੰ ਮੰਨਦੇ ਨੇ। ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਇਸ ਪੰਕਤੀ ਨੂੰ ਜੋ ਜਿਹੜੀ ਮਨੋਤ ਹੈ ਅੱਗੇ ਕੀਤਾ, 16 ਕਲਾ ਸੰਪੂਰਨ ਫਲਿਆ ਅਨੰਤ ਕਲਾ ਹੋਏ ਠਾਕਰ ਚਲਿਆ। ਪਰਮਾਤਮਾ ਸਿਰਫ 16 ਕਲਾ ਨਹੀਂ, ਅਨੰਤ ਕਲਾ ਨਹੀਂ ਗਿਣ ਸਕਦੇ, ਉਸੇ ਤੋਂ ਕੋਈ ਕਲਾ ਲੈ ਕੇ ਆ ਜਾਂਦਾ, 16 ਕੋਈ 4 ਕੋਈ 6, ਕਿਸੇ ਨੂੰ ਅਨਸਾ ਅਵਤਾਰ ਵੀ ਕਿਹਾ, ਅੰਸ ਮਾਤਰ ਕਲਾ ਹੈ ਬਥੋੜੀ ਅੰਸ ਮਾਸਤਰ। ਕਲਾ 'ਤੇ ਮੈਂ ਬੋਲ ਰਿਹਾ ਸੀ, ਇਹ ਜਿਹੜੀਆਂ ਕਲਾ ਆਉਂਦੀਆਂ ਨੇ। ਇੱਕ ਸਿਆਣਾ ਸਿੰਧੀ ਵੀਰ ਮੇਰੇ ਕੋਲ ਆਇਆ, ਕਹਿਣ ਲੱਗ, ਗੈਨੇ ਜੀ ਤੁਹਾਨੂੰ ਕਿਲੇ 'ਤੇ ਲੈ ਚੱਲਦੇ ਹਾਂ, ਤੁਹਾਨੂੰ ਕਲਾ ਦਾ ਇੱਕ ਨਮੂਨਾ ਦਿਖਾਉਂਦੇ ਹਾਂ, ਜੀਵਦਾ ਜਾਗਦਾ, ਦੇਖ ਕੇ ਤੁਸੀਂ ਦੰਗ ਰਹਿ ਜਾਓਗੇ। ਕਹਿੰਦੇ ਮੈਂ ਤੁਹਾਡੀ ਇਹ ਕਲਾ ਦੀ ਕਥਾ ਸੁਣ ਕੇ ਪ੍ਰਭਾਵਿਤ ਹੋਇਆ, ਅਤੇ ਤੁਹਾਨੂੰ ਕਲਾ ਦੀ ਜੀਵਦੀ ਜਾਗਦੀ ਮੂਰਤੀ ਦਿਖਾਉਣਾ ਚਾਹੁੰਦਾ, ਤੁਸੀਂ ਸਮਾਂ ਕੱਢੋ ਮੇਰੇ ਨਾਲ, ਚਲੋ ਕਿਲੇ 'ਤੇ। ਮੈਂ ਕਿਲੇ 'ਤੇ ਮੈਂ ਰੋਜ਼ ਜਾਂਦਾ, 6ਵੇਂ ਪਾਤਸ਼ਾਹ ਦਾ ਸਥਾਨ ਬਣਿਆ ਹੋਇਆ, ਮੈਂ ਦਰਸ਼ਨ ਕਰਨ ਰੋਜ਼ ਸ਼ਾਮ ਨੂੰ ਜਾਂਦਾ ਹੁੰਦਾ, ਅਤੇ ਤੁਸੀਂ ਜਦ ਦੱਸੋ ਕਿਸ ਵਕਤ ਕਹਿੰਦੇ ਹੋ ਮੈਂ ਚੱਲਦਾ। ਕਹਿਣ ਲੱਗੇ ਠੀਕ ਹੈ, ਫਿਰ ਸ਼ਾਮ ਨੂੰ ਚੱਲਾਂਗੇ। ਸ਼ਾਮ ਨੂੰ ਉੱਥੇ ਗਏ, ਉਹ ਇੱਕ ਮੈਨੂੰ ਮੰਦਰ 'ਚ ਲੈ ਗਏ, ਬੜਾ ਉੱਚਾ ਮੰਦਰ ਹੈ, ਕਰੀਬਨ ਬੰਦਾ 10 ਮੀਲ ਵੀ ਦੂਰ ਹੋਵੇ ਨਾ ਟ੍ਰੇਨ ਦੇ 'ਚ ਦਿਖਾਈ ਦਿੰਦਾ, ਦੂਰੋਂ ਦਿਖਾਈ ਦਿੰਦਾ, ਬੜੀ ਬੁਲੰਦ ਚੋਟੀ। ਉਸ ਮੰਦਰ ਵਿੱਚ ਲੈ ਗਿਆ ਅਤੇ ਮੈਨੂੰ ਕਹਿਣ ਲੱਗਾ, ਦੇਖੋ ਕਲਾ ਦੇ ਨਮੂਨੇ, ਪੱਥਰ ਦੇ ਉੱਤੇ ਚਿੱਤਰੀਆਂ ਹੋਈਆਂ ਤਸਵੀਰਾਂ, ਬੇਲ ਬੂਟੇ, ਵਾਕਈ ਉਹਨਾਂ ਹੱਥਾਂ ਨੂੰ ਦਾਤ ਦੇਣੀ ਪਏਗੀ ਜਿਨ੍ਹਾਂ ਨੇ ਬਣਾਏ। ਕੋਈ ਅੱਧਾ ਘੰਟਾ ਮੈਂ ਉਹ ਮੰਦਰ ਦੇਖਿਆ, ਮੈਨੂੰ ਕਹਿਣ ਲੱਗੇ, ਗਿਆਨੀ ਜੀ ਇਸ ਮੰਦਰ ਬਾਰੇ ਕੀ ਰਾਏ? ਮੈਂ ਕਿਹਾ, ਕਲਾ ਦਾ ਨਮੂਨਾ ਵਾਕਈ ਮਹਾਨ ਹੈ, ਕਲਾ ਜੀਵਦੀ ਜਾਗਦੀ ਦਰਸ਼ਨ ਪਈ ਦਿੰਦੀ ਹੈ। ਪਰ ਮੈਂ ਕਿਹਾ, ਮਿੱਤਰਾ ਬੁਰਾ ਨਾ ਮਨਾਈ, ਮੈਨੂੰ ਅਫਸੋਸ ਹੈ, ਇਹ ਮੰਦਰ ਮੁਰਦਾ ਹੈ, ਮਰਿਆ ਹੋਇਆ ਹੈ। ਮੈਨੂੰ ਕਹਿਣ ਲੱਗੇ, ਤੁਸੀਂ ਕਥਾ ਕਰਦੇ ਹੋ, ਅਸੀਂ ਧਾਰਮਿਕ ਬੰਦਾ ਤੁਹਾਨੂੰ ਸਮਝਦੇ ਹਾਂ, ਤੁਸੀਂ ਇਸ ਤਰ੍ਹਾਂ ਦਾ ਸ਼ਬਦ ਕਹਿੰਦੇ ਹੋ ਮੰਦਰ ਬਾਰੇ ਮੁਰਦਾ ਹੈ। ਮੈਂ ਕਿਹਾ, ਮਿੱਤਰਾ ਤੂੰ ਵਿਆਖਿਆ ਮੇਰੇ ਕੋਲ ਸੁਣ ਲੈ, ਜੀਵਦੇ ਜਾਗਦੇ ਮਨੁੱਖ ਦੀ ਇਹ ਪਹਿਚਾਣ ਆਉਂਦੀ ਹੈ ਬੋਲਦਾ ਹੈ, ਮੁਰਦੇ ਦੀ ਇਹ ਪਹਿਚਾਣ ਆਉਂਦੀ ਹੈ ਲੱਖ ਵੀ ਸਿਰ ਖਪਾਓ ਨਹੀਂ ਬੋਲਦਾ।
ਮੈਂ ਕਿਹਾ ਇੱਥੇ ਕਬੂਤਰਾਂ ਵਿੱਠਾਂ ਪਈਆਂ ਕਰਦੀਆਂ ਨੇ, ਗੰਦਗੀ ਇਤਨੀ ਹੈ ਲੱਗਦਾ ਸਾਲ ਤੋਂ ਇੱਥੇ ਕਿਸੇ ਨੇ ਝਾੜੂ ਬੁਹਾਰੀ ਵੀ ਨਹੀਂ ਦਿੱਤੀ। ਕਈ ਸਿਲਾਂ ਪੱਥਰ ਨਿਕਲਦੇ ਪਏ ਨੇ, ਡੈਡੇਰੀ ਹੋ ਰਹੇ ਨੇ। ਨਾ ਇੱਥੇ ਕੋਈ ਆਰਤੀ, ਨਾ ਇੱਥੇ ਕੋਈ ਜਪ, ਨਾ ਇੱਥੇ ਕੋਈ ਧੂਪ ਦੀਪ, ਨਾ ਕੋਈ ਇੱਥੇ ਮੰਗਲਾਚਰਨ, ਨਾ ਇੱਥੇ ਕੋਈ ਪ੍ਰਭੂ ਦੇ ਗੀਤ। ਇਹ ਬੋਲਦਾ ਹੀ ਨਹੀਂ, ਮੁਰਦਾ ਹੈ। ਸਜਾਇਆ ਹੋਇਆ, ਸੰਵਾਰਿਆ ਹੋਇਆ, ਸ਼ਿੰਗਾਰਿਆ ਹੋਇਆ ਖੂਬਸੂਰਤ ਮੁਰਦਾ ਹੈ। ਮਨੁੱਖ ਨਾ ਬੋਲੇ, ਸ਼ਿੰਗਾਰਿਆ ਹੋਇਆ, ਸਵਾਰਿਆ ਹੋਇਆ ਕਿਵੇਂ ਨੇ ਰੱਖਦਾ ਹੈ? ਨਾਮ ਬਿਨਾਂ ਜੇਤਾ ਵਿਵਹਾਰ, ਜਿਉਂ ਮ੍ਰਿਤਕ ਮਿਥਿਆ ਸਿੰਗਾਰ। ਸ਼ਿੰਗਾਰ ਮੈਂ ਕਿਹਾ ਬੜਾ ਸੁੰਦਰ ਹੈ, ਬਹੁਤ ਖੂਬਸੂਰਤ ਹੈ। ਮੰਦਰ ਮੁਰਦਾ ਹੈ, ਜੀਵਦਾ ਜਾਗਦਾ ਮੰਦਰ ਉਹ ਹੁੰਦਾ ਜਿੱਥੇ ਆਰਤੀ ਹੋਵੇ, ਪੂਜਾ ਹੋਵੇ, ਪਾਠ ਹੋਵੇ, ਜਪ ਹੋਵੇ, ਤਪ ਹੋਵੇ, ਹਰੀ ਕੀਰਤਨ ਹੋਵੇ। ਮੈਂ ਕਿਹਾ ਰੂਹੇ ਜ਼ਮੀਨ 'ਤੇ ਇੱਕ ਐਸਾ ਮੰਦਰ ਵੀ ਹੈ 24 ਘੰਟੇ ਬੋਲਦਾ ਹੈ, ਉਹ ਹੈ ਹਰੀ ਮੰਦਰ ਦਰਬਾਰ ਸਾਹਿਬ, 24 ਘੰਟੇ ਬੋਲਦਾ। ਔਰ ਮੈਂ ਇਹ ਵੀ ਅਰਜ਼ ਕਰਦੇ ਹਾਂ, ਉਹ ਮੰਦਰ ਹਮੇਸ਼ਾ ਖਤਰੇ 'ਚ ਰਿਹਾ ਹੈ। ਪਤਾ ਹੈ ਕਿਉਂ? ਜ਼ਿੰਦਗੀ ਨੂੰ ਖਤਰਾ ਹੈ, ਕਬਰਾਂ ਨੂੰ ਖਤਰਾ ਨਹੀਂ ਆਉਂਦਾ। ਜਲਦੇ ਦੀਵੇ ਨੂੰ ਖਤਰਾ ਹੈ, ਬੁਝੇ ਦੀਵੇ ਨੂੰ ਖਤਰਾ ਨਹੀਂ ਹੈ। ਫੁੱਲਾਂ ਨੂੰ ਖਤਰਾ ਹੈ, ਕੰਡਿਆਂ ਨੂੰ ਖਤਰਾ ਨਹੀਂ ਆਉਂਦਾ। ਜ਼ਿੰਦਗੀ ਨੂੰ ਖਤਰਾ ਆਉਂਦਾ ਹੈ, ਕਬਰਾਂ ਨੂੰ ਖਤਰਾ ਨਹੀਂ ਆਉਂਦਾ। 24 ਘੰਟੇ ਬੋਲਦਾ, ਉਹਦੇ ਕੋਲ ਜ਼ਿੰਦਗੀ। ਅਗਰ ਕੀ ਹੋਇਆ ਜੇ ਉਹਦੇ ਖਤਰਿਆਂ 'ਚ ਰਹਿੰਦਾ? ਇਸ ਚੱਕਰ 'ਚ ਨਾ ਪੈਣਾ, ਅਬਦਾਲੀ ਨੇ ਗਿਰਾਇਆ। ਮੱਸੇ ਰੰਗੜ ਨੇ ਉਸ ਅਸਥਾਨ ਦੀ ਬੇਇੱਜ਼ਤੀ ਕੀਤੀ, ਹੱਦ ਹੋ ਗਈ। ਇਹ ਮੰਦਰ ਐਸਾ ਨਿਗਾਹ 'ਚ ਆਇਆ, ਹਰ ਤਰ੍ਹਾਂ ਦਾ ਅਨਰਥ ਇੱਥੇ ਕਰੋ। ਕਿਉਂ? ਜ਼ਿੰਦਗੀ ਹੈ, ਬੋਲਦਾ, ਜੀਵਨ ਹੈ। ਡਿੱਠੇ ਸਭੇ ਥਾਂ ਨਹੀਂ ਤੁਧ ਜੇਵਿਆ, ਬੱਧੋ ਪੁਰਖ ਵਿਦਾਤੇ ਤਾਂ ਤੂੰ ਸੋਇਆ। ਅੰਦਾਜ਼ਨ 12 ਮਹੀਨੇ 'ਚ 10, 1 ਮਹੀਨਾ 5 ਦਿਨ ਹਰ ਸਾਲ ਉੱਥੇ ਕਥਾ ਕਰਦਾ, ਔਰ 40 ਸਾਲ ਤੋਂ ਮੇਰਾ ਨਾਗਾ ਨਹੀਂ ਪਿਆ ਕਦੀ। ਮੇਰਾ ਆਪਣਾ ਵੀ ਅਨੁਭਵ ਹੈ, ਮੈਂ ਸਾਰੀ ਦੁਨੀਆ 'ਚ ਕਥਾ ਕੀਤੀ ਹੈ, ਉੱਥੇ ਕਥਾ ਕਰਨੀ ਮੇਰੇ ਕੋਲ ਬੰਦਗੀ ਹੋ ਜਾਂਦੀ, ਬਾਕੀ ਜਗ੍ਹਾ 'ਤੇ ਐਵੇਂ ਕਿਰਤ ਹੋ ਜਾਂਦੀ ਹੈ, ਸਮਾਂ ਪਾਸ ਕਰਨਾ ਹੋ ਜਾਂਦਾ, ਉੱਥੇ ਬੰਦਗੀ ਹੋ ਜਾਂਦੀ ਹੈ। ਔਰ ਮੇਰਾ ਆਪਣਾ ਅਨੁਭਵ, ਮੰਦਰ ਬੋਲਦਾ 24 ਘੰਟੇ ਬੋਲਦਾ, ਉੱਥੇ ਬੜੀ ਜ਼ਿੰਦਗੀ ਹੈ। ਉੱਥੋਂ ਦੀ ਵਾਈਬ੍ਰੇਸ਼ਨ, ਉੱਥੋਂ ਦੀ ਲਹਿਰਾਂ, ਉੱਥੇ ਦਾ ਜੀਵਨ। ਦਿੱਲੀ ਦੀਆਂ ਸੰਗਤਾਂ ਨੂੰ ਮੈਂ ਕਿਹਾ, ਜੇ ਤੁਹਾਨੂੰ ਸੀਸਗੰਜ ਰਸ ਜ਼ਿਆਦਾ ਆਉਂਦਾ, ਇੱਥੇ ਜ਼ਿੰਦਗੀ ਹੈ। ਇੱਥੇ ਕਿਸੇ ਨੇ ਆਪਣਾ ਉਹ ਖੂਨ ਡੋਲਿਆ ਜੋ ਅੰਮ੍ਰਿਤ ਸੀ। ਇੱਥੇ ਉਹ ਆਤਮਾ ਕਈ ਦਿਨ ਬੈਠੀ ਰਹੀ ਜੋ 24 ਘੰਟੇ ਪਰਮਾਤਮਾ ਨਾਲ ਜੁੜੀ ਰਹਿੰਦੀ ਸੀ। ਫਿਰ ਲਗਾਤਾਰ ਇੱਥੇ 24 ਘੰਟੇ ਕਥਾ ਕੀਰਤਨ ਅਤੇ ਪਾਠ ਅਤੇ ਜਪ, ਜ਼ਰੂਰ ਰਸ ਆਵੇਗਾ। ਜਿਹੜੇ ਕੁਝ ਥੋੜ੍ਹੇ ਜਿਹਾ ਇਸ ਮਿਜ਼ਾਜ ਦੇ ਬੰਦੇ ਨੇ, ਉਹਨਾਂ ਨੂੰ ਜ਼ਿਆਦਾ ਰਸ ਆਏਗਾ। ਮੈਂ ਉਹਨਾਂ ਨੂੰ ਕਿਹਾ, ਕੀਰਤਨੀਆਂ ਦੇ ਕੀਰਤਨ ਦਾ ਰਸ ਨਾ ਸਮਝ ਲੈਣਾ, ਉਹਨਾਂ ਦੇ ਕੰਠ ਦਾ ਅਤੇ ਉਹਨਾਂ ਦੀ ਕਲਾ ਦੇ ਨਹੀਂ, ਇਹ ਕਥਾ ਵਿਆਖਿਆ ਦਲੀਲਾਂ ਦਾ ਰਸ ਨਾ ਸਮਝ ਲੈਣਾ, ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਰਕਤ ਹੈ। ਇੱਥੋਂ ਦੀਆਂ ਮਿਹਰਾਂ, ਇੱਥੋਂ ਦੀਆਂ ਲਹਿਰਾਂ ਨੇ, ਇਹ ਅਸਥਾਨ ਵੇਦ ਹੈ, ਇਹ ਜਗ੍ਹਾ ਦੱਸ ਹੈ। ਇਸ ਵਾਸਤੇ ਕਿਹਾ ਗਿਆ, ਜਿਵੇਂ ਜੋੜੇ ਅਸੀਂ ਬਾਹਰ ਲਾ ਕੇ ਆਉਂਦੇ ਹਾਂ, ਕੋਈ ਦੁਨਿਆਵੀ ਗੱਲ ਉੱਥੇ ਨਹੀਂ ਕਰਨੀ। ਜਿਸ ਜਗ੍ਹਾ 'ਤੇ ਬੈਠ ਕੇ ਜਪ ਕਰਨਾ ਹੈ, ਤਪ ਕਰਨਾ ਹੈ, ਬਾਣੀ ਪੜ੍ਹਨੀ ਹੈ, ਕੀਰਤਨ ਕਰਨਾ ਹੈ, ਹਰ ਘਰ ਦੇ ਜਿਵੇਂ ਕਿਚਨ ਹੁੰਦਾ ਹੈ, ਰਸੋਈ ਹੁੰਦੀ ਹੈ, ਭੋਜਨ ਬਣਾਉਂਦੇ ਹਾਂ ਸਰੀਰ ਲਈ, ਹਰ ਘਰ ਦੇ 2 ਫੁੱਟ ਜਗ੍ਹਾ 'ਤੇ ਕਮ ਸੇ ਕਮ ਇਤਨੀ ਹੋਵੇ, 4 ਫੁੱਟ ਜਿੱਥੇ ਬੈਠ ਕੇ ਚੌਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਮਨੁੱਖ ਜਪ ਸਕੇ, ਉਹ ਜਗ੍ਹਾ ਚਾਰਜ ਹੋ ਜਾਏਗੀ, ਉਸ ਜਗ੍ਹਾ ਵਿੱਚ ਬਰਕਤ ਪੈ ਜਾਏਗੀ। ਉਸ ਜਗ੍ਹਾ 'ਤੇ ਦੁਸ਼ਟ ਵੀ ਬੈਠੇਗਾ, ਉਹਦੇ ਮੂੰਹੋਂ ਆਰਾਮ ਨਿਕਲ ਜਾਏਗਾ, ਵਾਹਿਗੁਰੂ ਨਿਕਲ ਜਾਏਗਾ। ਇਸ ਤਰ੍ਹਾਂ ਤੁਸੀਂ ਕਰਕੇ ਜੋ ਹੈ ਦੇਖਣਾ। ਬਹੁਤ ਸਾਰਾ ਸਮਾਂ ਮੈਂ ਤੁਹਾਡਾ ਲੈ ਗਿਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਬਖਸ਼ਿਸ਼ ਕਰਨ, ਰਹਿਮਤ ਕਰਨ, ਜੋ ਕੁਛ ਆਪਨੇ ਸਰਵਨ ਕੀਤਾ, ਤੁਹਾਡੇ ਹਿਰਦੇ 'ਚ ਵਸੇ, ਜੋ ਮੈਂ ਤੁਹਾਨੂੰ ਸੁਣਾਇਆ ਮੇਰੇ ਹਿਰਦੇ 'ਚ ਵਸੇ, ਤੁਹਾਡਾ ਸੁਣਿਆ ਹੋਇਆ ਕਬੂਲ ਹੋਵੇ, ਮੇਰਾ ਸੁਣਾਇਆ ਹੋਇਆ। ਸਿਰਫ 1 ਮਿੰਟ ਮੈਂ ਲੈਂਦਾ ਇਹ ਜਪ, ਭਾਵੇਂ ਮੇਰਾ ਗਲਾ ਹੁਣ ਥੱਕ ਗਿਆ, ਪਰ ਮੈਂ 5 ਦਫ਼ਾ ਕਹਿਣਾ। ਮੈਂ ਪਹਿਲੇ ਕਹਿਣਾ, ਤੁਸੀਂ ਬਾਅਦ 'ਚ। ਇਸ ਤਰੀਕੇ ਨਾਲ ਰੋਜ਼ ਘੱਟ ਤੋਂ ਘੱਟ 15 ਮਿੰਟ ਕਰਨਾ। ਅੱਗੋਂ ਗੁਰੂ ਜਿਤਨਾ ਕਰਾ ਲਏ, ਉਹ ਫਿਰ ਗੁਰੂ ਦੀ ਮਰਜ਼ੀ, ਪਰ ਕਮ ਸੇ ਕਮ 15 ਮਿੰਟ ਦਾ ਇਰਾਦਾ ਕਰ ਲਓ। ਅਤੇ ਮੇਰਾ ਆਪਣਾ ਅਨੁਭਵ ਹੈ, ਰੋਟੀ ਖਾਂਦਿਆਂ ਲੱਗਦੇ ਤਾਂ 15 ਮਿੰਟ ਨੇ, ਸਾਰਾ ਦਿਨ ਤ੍ਰਿਪਤੀ ਬਣੀ ਰਹਿੰਦੀ। ਇਹ 15 ਮਿੰਟ ਦਾ ਜਪ ਤੁਹਾਨੂੰ 24 ਘੰਟੇ ਮਸਤੀ 'ਚ ਰੱਖੇਗਾ।
ਸਰੂਰ ਦੇ ਚ ਰੱਖੇਗਾ, ਕੱਲ ਕਲੇਸ਼ ਤੋਂ ਬਚਾਵੇਗਾ, ਚਿੰਤਾਵਾਂ ਤੋਂ ਬਚਾਵੇਗਾ, ਫਿਜ਼ੂਲ ਦੀਆਂ ਠੋਕਰਾਂ ਤੋਂ ਬਚਾਵੇਗਾ, ਮਨ ਦੀ ਭਟਕਣ ਤੋਂ ਬਚਾਵੇਗਾ। ਤਾਂ ਸਿਰਫ ਪੰਜ ਦਫ਼ਾ ਮੈਂ ਕਹਿੰਦਾ, ਕਿਉਂਕਿ ਗਲਾ ਮੇਰਾ ਖੁਸ਼ਕ ਹੋ ਚੱਲਿਆ। ਮੈਂ ਪਹਿਲੇ ਉਚਾਰਨ ਕਰਾਂਗਾ, ਬਾਅਦ ਵਿੱਚ ਤੁਸੀਂ, ਤਾਂ ਮੈਂ ਅਰਜ਼ ਕੀਤੀ ਜਿਵੇਂ ਘੜਿਆਲ ਦੀ ਆਵਾਜ਼ ਹੈ ਨਾ, ਤੋਣਾ ਕਰ, ਇਸ ਤਰ੍ਹਾਂ ਕਰਨੀ।

0: You're listening to KRPI 1550 Radio, Ferndale, Washington.
1: ਪੰਜਾਬ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ, 3 ਜੁਲਾਈ ਤੋਂ 8 ਜੁਲਾਈ ਤੱਕ ਲਾਰਜ ਸਾਈਜ਼ ਚੈਰੀਜ਼ 3.48 ਨੂੰ ਪਾਉਂਡ, 4 ਕਿਲੋ ਰਾਜਨ ਹਿਡਨ ਮੈਂਗੋਜ਼ 16.99 ਦਾ ਬਾਕਸ, 10 ਪਾਉਂਡ ਸਨੋ ਬੋਏ ਰਸਲ ਪਟੇਰੋਸ 3.49 ਦਾ ਬੈਗ ਅਤੇ ਸਾਬਤ ਲਾਲ ਮਸਰ 2.99 ਦਾ ਬੈਗ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: and White Rock.
1: Ja, call Kiran at 604-581-1900.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 3 ਜੁਲਾਈ ਤੋਂ 8 ਜੁਲਾਈ ਤੱਕ ਲਾਰਜ ਸਾਈਜ਼ ਚੈਰੀਜ਼ 3.48 ਨੂੰ ਪਾਉਂਡ, 4 ਕਿਲੋ ਰਾਜਨ ਹਿਡਨ ਮੈਂਗੋਜ਼ 16.99 ਦਾ ਬਾਕਸ, 10 ਪਾਉਂਡ ਸਨੋ ਬੋਏ ਰਸਿਡ ਪਟੇਰੋਜ਼ 3.49 ਦਾ ਬੈਗ ਅਤੇ ਸਾਬਤ ਲਾਲ ਮਸਰ 2.99 ਦਾ ਬੈਗ।

0: You're listening to KRPI 1550 Radio, Ferndale, Washington.
1: ਰੇਡੀਓ ਸਟੇਸ਼ਨ 1550 AM ਗੁਰਬਾਣੀ ਸੈਗਮੈਂਟ ਤੁਹਾਡੇ ਤੱਕ। ਸਵਰਗਵਾਸੀ ਸਰਦਾਰ ਅਜੀਤ ਸਿੰਘ ਦੀ ਬਾਅਦ ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.
3: ਫੈਮਿਲੀ ਕੇਅਰ ਫਾਰਮੇਸੀ
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
4: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
5: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
3: ਜਾਂ ਕਾਲ ਕਿਰਨ ਐਟ 604-581-1900।

परम सन्मान योग हजूर दे अमृत बचना दा आनंद मान रहे गुरु सवारे सतसंगी जनों आप जी ने पट कीरत साहिब जी की रचना तो उचारण किया होया गुरु रामदास कृपालू जी की सिफत विच जो सवैया है इस दा पाठ सरवण किया है। अज दे इस सवैये दा संखेप भाव इस प्रकार है कि आद गुरु धन गुरु नानक साहब जी ने उस निरंजन परमात्मा वाहगुरु जी दे नाम नू जानिया और उन्होंने लिब ला के अपने अंदर दी बिरती पूर्ण तौर ते टिका उस परमात्मा दी प्रेमा भगती कीती। गुरु नानक साहब जी दी कीती कोई प्रेमा भगती दा सदका हजूर दे अंग संग रहन वाले धन गुरु अंगद साहब जी एक समुंदर वत विशाल हो गए ते गुरु अंगद साहब जी ने आए हुए जग्यासुआं उते शब्द सुरत दे अभ्यास दी बरखा कर दिती। गुरु अमरदास उन्हां बारे भट्ट जी कह रहे ने उन्हां दी कथा ही अकत है। साडी एक जबान साडी एक रचना गुरु अमरदास जी दी कथा नूं पूर्ण तौर ते बयान नहीं कर सकदी। कहिंदे ने इन्हां तीन पातशाहियां दी कृपा दा सदका हुण धन गुरु रामदास पातशाह सोढ़ी सुल्तान गुरु नानक साहब जी दे भगती दे खजाने दे मालक बने ते इस जगत जलंदे नूं परमात्मा दे नाम दियां दातां मंडण वास्ते गुरु रामदास हुण कृपा पै कर दे। आओ इस अमृत बचन दी विचार धन गुरु रामदास जी दे चरणा विच अरदास करिए कि आप कृपा करके विच वर्तन प्रेम भावना श्रद्धा और अकीदत दी दात बख्श के इस मलीन ते खिंडे हुए मन नूं पूर्ण तौर ते टिका बख्श आप ही विचार करा लैन साध संगत बख्शो आशीष और उच्चारण करो जी सतनाम श्री वाहे गुरु जी करो कृपालता फिर उच्चारण करो जी सतनाम श्री वाहे गुरु जी। पट कीर्त साहिब जी ने अज दे इस अमृत बचन विच सब तो पहला आद गुरु धन गुरु नानक साहब सच्चे पातशाह जी दी एक मन हो के उस परमात्मा दी प्रेमा भगती दा जिक्र कीता है। पहला बचन पट साहब ने कहा नानक नाम निरंजन जानियो धन गुरु नानक साहब कृपालू जी ने उस परमात्मा दे नाम नू जान लिया किन्नी भगत प्रेम लिबलाई उस परमात्मा दी वाहगुरु जी दी भगती प्रेमा भगती धन गुरु नानक साहब जी ने एक मन हो के लिब ला के
अपने अंदर दे पूर्ण टिका दे विच उस परिपूर्ण परमेश्वर वाहिगुरु जी दी भगती कीती। आरंभता है प्रेमा भगती तो। धन गुरु नानक साहब जी ने हाथ दी गल नहीं कीती, गुरु नानक साहब ने बद्दा चट्टी कोई काम कर ली सानू नहीं प्रेरिया। हजूर ने बेरसे कर्म कांडा विच सानू प्रवृत्त नहीं होन दिता। तन गुरु नानक साहब जी ने ता परमात्मा नू प्रेम करके उस दी प्रेमा भगती लई सानू प्रेरिया है। जिवें असी बाणी विचों तन गुरु नानक साहब जी दे अमृत बचन भी पढ़ने हां, हजूर ने एक बहुत रहमत भरिया कृपा भरिया बचन कहा। गुरु नानक साहब जी दी जोत ने जे बाबा फरीद साहब ने ए बचन कहे कि तन तपै तनूर ज्यों बालन खड बलन पैरी थका सिर जुला जे मुंह पिरी मिलन, के अपने तन नूं तंदूर दी तरह तपा दिया। हुण एक हथ है किन्ने जेड़ियां खड़ियां ने इनू इस तरह बाला के जिमें तंदूर दे विच लकड़ा बाल दिया ने। तन तपै तनूर ज्यों बालन खड बलन पैरी थका जे पैरां नाल चलदिया होया थक जावा सिर जुला मैं पैरां दी थां ते सिर परने खो के चल पवां जे मुंह पिरी मिलन जे मैनू मेरा प्यारा मिल जाए। अगे सतगुरु ने प्रेमा भगती कर ली, बाहर दी भटकना तो बचा सानू अंदर जुड़ के लिव ला के भगती करन दी गल सिखाई। हजूर ने नाल ही बचन कर दिता के तन ना तपाए तनूर ज्यों बालन खड ना बाल, अपने तन नू तंदूर दी तरह तपा ना, इना खडियां नू बालन बना के तंदूर विच फूक ना। तन ना तपाए तनूर ज्यों बालन खड ना बाल सिर पैरी क्या फेड़िया अंदर पिरी निखार। देख तू इना सिर ने इना पैरां ने तन दे अंगा ने की बिगाड़िया, तू अपने अंतर आत्मे उस प्यारे वाहिगुरु जी दी प्रेमा भगती करके ओनू तक लै। हुण इत्थे एक शब्द मैं अर्ज करनी चाहना कि इह शब्द आया प्रेमा भगती, जां इउं कह लो किन्नी भगत प्रेम लिव लाई कि प्रेम नाल लिव ला के रब दी भगती कीती। प्रेम एक परमात्मा दी ओ बख्शी हुई शक्ति है जेड़ी हर एक जीव अंदर परमात्मा ने टिकाई है। प्रेम है की असी आम तौर ते शब्द भी वरतने हैं कि प्यार ही परमात्मा है। गुरु कलगीधर जी दे बचन पढ़ने हैं, साच कहो सुन लेखो सब है जिन प्रेम कियो तिन ही प्रपायो। प्रेम दरअसल की है, कोई मनुख ऐसा नहीं जिदे अंदर परमात्मा ने ए शक्ति प्रेम वाली एनर्जी प्रेम वाली ऊर्जा प्रेम वाली ताकत नहीं टिकाई। केवल मनुख नहीं हर जीव दे अंदर परमात्मा ने ए शक्ति ए अंश ए ऊर्जा टिका दिती है। केवल जीव ही नहीं इथो तक के जमीन दे विच पैदा हुई फसल जमीन दे विच पैदा हुए पौधे जमीन दे उत्ते पैदा हुए रुख परमात्मा ने उन्हां दे अंदर भी इस शक्ति नूं टिका दिता है। प्रेम एक अंदर दी खिच है, प्रेम एक परमात्मा दी दित्ती हुई ओ दात है जिहड़ी वख वख जीवां विच परमात्मा ने वख वख तरीकियां नाल टिका दित्ती है। जिवें उदाहरण कई वारी अर्ज करना हुन्ना, हजूर ने बाणी विच भी बचन कीता है, कहन लगे सरवर कमल किरण आगासी बिगसै सहज सुभाई। हुण कमल दा फुल जिहड़ा ओ सरोवर विच है ते किरण सूरज जिहड़ा ओ आसमान विच है, दोनां दा करोड़ां माइल्स दा करोड़ां कोह दा इन्हां दा फासला है। इन्हां करोड़ां मीलां दी दूरी होण दे बावजूद कमल विच परमात्मा ने एक इहो जी शक्ति टिका दित्ती ऊर्जा टिका दित्ती जिहड़ा सूरज नूं अपने तो करोड़ां कोह दी दूरी होण दे बावजूद भी
ਉਹਦੀਆਂ ਕਿਰਨਾਂ ਨੂੰ ਦੇਖ ਕੇ ਪੂਰਨ ਤੌਰ ਤੇ ਖਿੜਾਅ ਵਿੱਚ ਆ ਜਾਂਦਾ ਹੈ। ਉਹ ਕਿਹੜੀ ਤਾਕਤ ਹੈ, ਉਹ ਕਿਹੜੀ ਮਿਕਨਾ ਦੀ ਸ਼ਕਤੀ ਹੈ ਕਿ ਜਿਹੜੀ ਇਸ ਕਮਲ ਦੇ ਫੁੱਲ ਨੂੰ ਚਿੱਕੜ ਵਿੱਚ ਖਿੜੇ ਹੋਏ ਨੂੰ ਪੂਰਨ ਤੌਰ ਤੇ ਖਿੜਾ ਦਿੰਦੀ ਹੈ। ਸਿਰਫ ਅਰਜ਼ ਕਰ ਰਿਹਾ ਕਿ ਪ੍ਰੇਮ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ ਬਹੁਤ ਸੋਹਣੀਆਂ ਉਦਾਹਰਨਾਂ ਕੁਛ ਦਿੱਤੀਆਂ ਗੁਰੂ ਪਰਮੇਸ਼ਵਰ ਦੀ ਪ੍ਰੇਮਾ ਭਗਤੀ ਦੇ ਮੁਤਲਕ ਕਿ ਗੁਰੂ ਦੀ ਭਗਤੀ ਪਰਮਾਤਮਾ ਦੀ ਪ੍ਰੇਮਾ ਭਗਤੀ ਕੈਸੀ ਹੈ। ਹਰ ਇੱਕ ਅੰਦਰ ਪਰਮਾਤਮਾ ਨੇ ਇਹ ਤਾਕਤ, ਇਹ ਸ਼ਕਤੀ, ਇਹ ਊਰਜਾ ਟਿਕਾ ਦਿੱਤੀ ਹੈ। ਦੇਖੋ ਹਜ਼ੂਰ ਨੇ ਬਾਣੀ ਵਿੱਚ ਬਚਨ ਕਹੇ ਨੇ, ਚੰਦਰਮਾ ਤੇ ਚਕੋਰ ਦਾ ਆਪਸ ਵਿੱਚ ਕਿਤਨਾ ਫਾਸਲਾ ਹੈ, ਦੋਨਾਂ ਦੀ ਦੂਰੀ ਹੈ। ਨਾ ਤਾਂ ਚਕੋਰ ਨੂੰ ਕਿਸੇ ਨੇ ਸਕੂਲ ਵਿੱਚ, ਕਿਸੇ ਨੇ ਕਿਸੇ ਕਾਲਜ ਵਿੱਚ, ਜਾਂ ਕਿਸੇ ਨੇ ਆਪਣੇ ਘਰ ਵਿੱਚ ਪਿੰਜਰੇ ਵਿੱਚ ਬੰਦ ਕਰਕੇ ਉਹਨੂੰ ਸਿਖਾਇਆ ਕਿ ਉਹ ਦੇਖ ਰਾਤ ਨੂੰ ਚੰਦਰਮਾ ਨਿਕਲਣਾ ਹੈ ਤੇ ਤੂੰ ਸਾਰੀ ਰਾਤ ਚਕੋਰ ਚੰਦਰਮਾ ਨੂੰ ਇੱਕ ਟਿੱਕ ਦੇਖਣਾ ਹੈ। ਸਿਰਫ ਅਰਜ਼ ਕਰ ਰਿਹਾ ਪ੍ਰੇਮਾ ਭਗਤੀ, ਪ੍ਰੇਮ ਦੀ ਦਾਤ ਹਰ ਇੱਕ ਅੰਦਰ ਪਰਮਾਤਮਾ ਨੇ ਟਿਕਾਈ। ਚਕੋਰ ਨੂੰ ਕਿਸੇ ਨੇ ਤਾਲੀਮ ਨਹੀਂ ਦਿੱਤੀ, ਚਕੋਰ ਨੂੰ ਕਿਸੇ ਨੇ ਇਹ ਪਾਠ ਨਹੀਂ ਪੜਾਇਆ ਕਿ ਅਸਮਾਨ ਦੇ ਵਿੱਚ ਉਹ ਪੈਦਾ ਹੋਏ ਚੰਦਰਮਾ ਨੂੰ ਦੇਖ ਕੇ ਤੂੰ ਸਾਰੀ ਰਾਤ ਇੱਕ ਟਿੱਕ ਇੱਕ ਨਜ਼ਰ ਨਾਲ ਤੱਕੀ ਜਾਣਾ ਹੈ। ਹਾਲਾਂਕਿ ਇੱਥੋਂ ਤੱਕ ਕਿ ਚਕੋਰ ਦੇ ਮੌਤ ਦਾ ਕਾਰਨ ਵੀ ਕਈ ਵਾਰੀ ਚੰਦਰਮਾ ਨੂੰ ਦੇਖਣਾ ਹੋ ਜਾਂਦਾ ਹੈ, ਕਿਉਂਕਿ ਚਕੋਰ ਸਾਰੀ ਰਾਤ ਜਦੋਂ ਚੰਦਰਮਾ ਆਉਂਦਾ ਅਸਮਾਨ ਤੇ ਇੱਕ ਟਿੱਕ ਉਹਨੂੰ ਨਜ਼ਰ ਟਿਕਾ ਕੇ ਦੇਖਦੀ ਏ। ਚੰਦਰਮਾ ਜਦੋਂ ਇਹ ਆਪਣੀ ਥਾਂ ਸਾਰੀ ਰਾਤ ਬਦਲਦਾ ਹੈ, ਆਪਣੀ ਗਤੀਸ਼ੀਲ ਚੰਦਰਮਾ ਗਤੀ ਨਾਲ ਜਦੋਂ ਰੁੱਖ ਚੇਂਜ ਕਰਦਾ, ਪਰ ਚਕੋਰ ਜੇ ਚੜ੍ਹਦੇ ਵਾਲੇ ਪਾਸੇ ਚੰਦਰਮਾ ਆਇਆ ਪੂਰਨਮਾਸ਼ੀ ਦਾ, ਤੇ ਉਹਨੇ ਇਹ ਨਹੀਂ ਕਿ ਚੰਦਰਮਾ ਦੇ ਨਾਲ ਨਾਲ ਆਪਣੇ ਲੱਤਾਂ ਨੂੰ ਆਪਣੇ ਜਿਸਮ ਨੂੰ ਘੁਮਾਉਣਾ ਹੈ, ਉਹਦਾ ਸੁਭਾਅ ਹੈ। ਚੰਦਰਮਾ ਜੇ ਇਸ ਪਾਸਿਓਂ ਚੜਿਆ ਚੜ੍ਹਦੇ ਵਾਲੇ ਪਾਸਿਓਂ, ਸ਼ਾਮ ਨੂੰ ਉਹਨੇ ਸਵੇਰ ਤੱਕ ਲਹਿੰਦੇ ਵਾਲੇ ਪਾਸੇ ਆਉਣਾ ਹੈ। ਚਕੋਰ ਆਪਣੇ ਪੈਰਾਂ ਨੂੰ ਸਾਰੀ ਰਾਤ ਇੱਕ ਥਾਂ ਤੇ ਥਿਰ ਰੱਖੇਗੀ, ਸਿਰਫ ਆਪਣੀ ਗਰਦਨ ਨੂੰ ਹੀ ਚੰਦਰਮਾ ਦੇ ਨਾਲ ਮੋੜੀ ਜਾਏ। ਗਰਦਨ ਮੋੜਦੀ ਹੈ, ਕਦੀ ਆਪਣੇ ਪੈਰ ਨਹੀਂ। ਇੰਨੀ ਕੁ ਉਹਦੀ ਸੁਰਤ ਇੰਨਾ ਟਿਕਾ ਕਿ ਉਹਨੂੰ ਆਪਣੇ ਜਿਸਮ ਦਾ ਵੀ ਕੋਈ ਪਤਾ ਨਹੀਂ, ਕੇਵਲ ਤਾਂ ਕੇਵਲ ਆਪਣੀ ਗਰਦਨ ਨੂੰ ਝੁਕਾ ਕੇ ਆਪਣੀ ਪਿੱਠ ਤੇ ਲਾ ਲੈਂਦੀ ਏ, ਤੇ ਕਈ ਵਾਰੀ ਉਹਦੀ ਗਰਦਨ ਝੁਕਣਾ ਵੀ ਉਹਦੀ ਮੌਤ ਦਾ ਕਾਰਨ ਬਣ ਜਾਂਦਾ ਹੈ। ਪਰ ਉਹ ਕਿਹੜੀ ਖਿੱਚ ਹੈ, ਚਕੋਰ ਨੂੰ ਕਿਸੇ ਨੇ ਤਾਲੀਮ ਨਹੀਂ ਦਿੱਤੀ, ਚਕੋਰ ਨੂੰ ਕਿਸੇ ਨੇ ਪੜਾਇਆ ਨਹੀਂ, ਚਕੋਰ ਲਈ ਕੋਈ ਵਿਦਿਆ ਦਾ ਸਾਧਨ ਨਹੀਂ, ਪਰ ਪਰਮਾਤਮਾ ਨੇ ਚਕੋਰ ਦੇ ਅੰਦਰ ਚੰਦਰਮਾ ਦੇ ਪ੍ਰਤੀ ਇੱਕ ਖਿੱਚ ਪੈਦਾ ਕੀਤੀ, ਜਿਸ ਖਿੱਚ ਨੂੰ ਜੇ ਕਿਤੇ ਮਨੁੱਖ ਸਮਝੇ ਉਸੇ ਖਿੱਚ ਨੂੰ ਹੀ ਪ੍ਰੇਮ ਕਿਹਾ ਗਿਆ ਹੈ। ਹੁਣ ਉਹ ਦਿਸ ਨਹੀਂ ਰਹੀ, ਪਰ ਉਹਦਾ ਚੰਦਰਮਾ ਨਾਲ ਨੇਕ ਹੈ। ਭਾਈ ਗੁਰਦਾਸ ਜੀ ਦੀ ਰਚਨਾ ਵਿੱਚੋਂ ਅਰਜ਼ ਕਰ ਰਹੇ, ਭਾਈ ਸਾਹਿਬ ਨੇ ਪਹਿਲਾ ਬਚਨ ਕਿਹਾ, ਚੰਦ ਚਕੋਰ ਪ੍ਰੀਤ ਹੈ, ਚਕੋਰ ਦੀ ਚੰਦਰਮਾ ਨਾਲ ਪ੍ਰੀਤ ਹੈ, ਪ੍ਰੇਮ ਹੈ, ਤੇ ਉਹ ਇੱਕ ਟਿੱਕ ਚੰਦਰਮਾ ਨੂੰ ਦੇਖ ਰਹੀ ਹੈ। ਚੰਦ ਚਕੋਰ ਪ੍ਰੀਤ ਹੈ, ਲਾਏ ਤਾਰ ਨਿਖਾਲੇ, ਤਾਰ ਦਾ ਅਖਰੀ ਅਰਥ ਹੁੰਦਾ ਲਿਵ ਲਾਣੀ, ਇੱਕ ਟਿੱਕ ਦੇਖੀ ਜਾਣਾ। ਭਾਈ ਸਾਹਿਬ ਕਹਿੰਦੇ ਨੇ ਦੇਖੋ ਪਰਮਾਤਮਾ ਨੇ ਪ੍ਰੇਮ ਇੱਕ ਜਾਨਵਰ ਵਿੱਚ, ਇੱਕ ਜੀਵ ਵਿੱਚ, ਇੱਕ ਪੰਛੀ ਵਿੱਚ ਵੀ ਪੈਦਾ ਕਰ ਦਿੱਤਾ, ਇੱਕ ਟਿੱਕ ਹੋ ਕੇ ਚੰਦਰਮਾ ਨੂੰ ਦੇਖ ਰਹੀ ਹੈ। ਚੰਦ ਚਕੋਰ ਪ੍ਰੀਤ ਹੈ, ਲਾਏ ਤਾਰ ਨਿਖਾਲੇ, ਚੱਕਵੀ ਸੂਰਜ ਖੇਤ ਹੈ, ਮਿਲ ਹੋਣ ਸੁਖਾਲੇ। ਹੁਣ ਇੱਥੇ ਭਾਵੇਂ ਸ਼ਬਦ ਉਹਨਾਂ ਨੇ ਸੂਰਜ ਖੇਤ ਕਿਹਾ ਹੈ ਕਿ ਚੱਕਵੀ ਦਾ ਸੂਰਜ ਨਾਲ ਨੇਕ ਹੈ, ਦਰਅਸਲ ਉਹਦਾ ਸੂਰਜ ਨਾਲ ਨੇ ਨਹੀਂ, ਚੱਕਵੀ ਦਾ ਨੇ ਤਾਂ ਆਪਣੇ ਚੱਕਵੇ ਦੇ ਨਾਲ ਹੈ, ਕਿਉਂਕਿ ਸੂਰਜ ਚੜ੍ਹ ਨਾਲ ਚਾਨਣ ਵਿੱਚ ਉਹਨਾਂ ਦਾ ਮਿਲਾਪ ਹੈ ਤੇ ਅੰਧਕਾਰ ਵਿੱਚ ਰਾਤ ਦੇ ਹਨੇਰੇ ਵਿੱਚ ਉਹਨਾਂ ਦਾ ਵਿਛੋੜਾ ਪੈ ਜਾਂਦਾ ਹੈ। ਹੁਣ ਇੱਕ ਰਾਤ ਦਾ ਵਿਛੋੜਾ ਹੈ, ਸਾਰੀ ਰਾਤ ਚੱਕਵੀ ਤੇ ਚੱਕਵਾ ਇੱਕ ਦੂਜੇ ਨੂੰ ਪੁਕਾਰੀ ਜਾ ਰਹੇ ਨੇ। ਹਜ਼ੂਰ ਦੇ ਪਿਆਰੇ ਸਿੱਖ ਭਾਈ ਗੁਰਦਾਸ ਕਹਿੰਦੇ ਨੇ ਉਸ ਚੱਕਵੀ ਤੇ ਚੱਕਵੇ ਨੂੰ ਮਨੁੱਖ ਵਰਗਾ ਉਹਦਾ ਸਰੀਰ ਨਹੀਂ, ਮਨੁੱਖ ਵਰਗੀ ਉਹਦੀ ਬੁੱਧੀ ਨਹੀਂ, ਮਨੁੱਖ ਵਰਗੀ ਉਹਦੀ ਸੋਚਣ ਦੀ ਸ਼ਕਤੀ ਨਹੀਂ। ਮਨੁੱਖ ਜਿਤਨਾ ਉਹ ਕੋਈ ਕਾਰ ਵਿਖਾਰ ਵੀ ਨਹੀਂ ਕਰ ਸਕਦਾ, ਪਰ ਦੇਖ ਉਸ ਚੱਕਵੀ ਤੇ ਚੱਕਵੇ ਅੰਦਰ ਵੀ ਪਰਮਾਤਮਾ ਨੇ ਖਿੱਚ ਰੱਖ ਦਿੱਤੀ,
एक रात दा विछोड़ा पिया ते सारी रात एक दूजे नू पुकार दे रहे, उन्नी देर तक चैन नहीं सकून नहीं जिन्नी देर तक चकवी ते चकवा दोनों आपस विच मिल नहीं जाते। हुण ओह केड़ी खिच है जेड़ी सारी रात कुरलांदे रहे पुकारदे रहे। सिर मैं अर्ज करनी चाहना कि गुरु नानक साहब ने प्रेमा भगती की एक टेक होके ते अर्ज कर रहे हैं कि प्रेम दी दात परमात्मा ने एक खिच हर एक दे विच पैदा की थी। कमल विच खिच है सूरज नूं देख के, चकवी ते चकवे अंदर खिच है, चंद्रमा ते चकोर दी खिच है। भाई साहब ने दूसरा बचन कहा, पहला सी चंद चकोर प्रीत है लाए त्यार तार निखाले, चकवी सूरज खेत है मिल होण सुखाले, नेहो कवल जल जानिए खेड़ मूंह बखाले। हुण पानी ते कमल दा फुल आपसी कैसा प्यार पै कर दे कि सुकी मिट्टी दे उते कमल दे फुल कदी प्रफुल्लत हुंदे देखे ने। जमीन ता ओही है, छप्पड़ टोबा ता ओही है, पर कमल दे फुल ना सुके कदी टोबे विच ना सुकी जमीन ते प्रफुल्लत होणगे। पानी रुकण दी देर है ते सौण दे महीने विच कमल दे फुल अपने आप नूं प्रफुल्लत करदे ने ते पानी दे विच ओह पूर्ण तौर ते खिड़ जांदे। अगे मैं अर्ज करनी है, कमल दे फुल दी खिच सूरज नाल भी है, कमल दे फुल नूं जिंदगी पानी भी दे रहा है, पर जेड़ी दिसदी नहीं ओह खिच पानी विचों उहनूं मिल रही है। भाई साहब ने चौथा बचन किया, कहन लगे, मोर बबीए बोल दे वेख बदल काले। हुण काला बदल असमान ते चढ़ के आउंदा है, जितना मोर उहनूं देख के खुश हुंदा है, हुण बदल दा ते मोर दा आपसी की रिश्ता है। ओह असमान दे उत्ते ओह धरती दे उत्ते जदों काली घटा चढ़ी ते मोर इको दम पहला पान लग पिया ते अपने पंखों ने पूर्ण तौर ते खलार लै बखेर लै। उस बदल नूं देख के मोर दे अंदर भी परमात्मा ने एक खिच पैदा कर दिती, जेड़ी बदल नूं देख के खड़ाओ विच आया ते नचन लग पिया। पपीए वल झाती मारीए, सच जाण्यो बाकी साल दे महीने पपिया कदी भी उच्ची नहीं पुकारदा, पर जदो खाड़ ते सौण दा महीना हुंदा है भादों दा, उदो पपीए दे गले विच वी राग पैदा हो जांदा है, ओह भी बदलां नूं देख के उच्ची उच्ची पुकार लग पिया है। उहदे विच वी इक खिच है, चकोर विच, कमल फुल विच, चकवी विच, मोर ते बबीए विच, ते सच जाणो मां ते पुत्तर दी भी इक खिच है। इस्त्री दी पति ते पत्नी दे अंदर भी इक दूजे प्रति खिच है। पर भाई साहब ने सारियां गल्लां करके कहन लगे, चंद्रमा दी चकोर नाल प्रीत है, चकोर दी चंद्रमा नाल प्रीत है, पर सच जानी चंद्रमा बेवफाई कर सकदा है प्यारिया, कि पानी जेड़ा वो सुख सकदा है, कमल फुल मुरझा सकदा है, चकवी ते चकवे दा विछोड़ा पै सकदा है, चमक दे कोई बदल दूर जा सकदे ने, मोर ते बबीए विलकदे रह सकदे ने, मां ते बाप साथ छड के जा सकदे ने, नार ते पतार दा प्यार है, पर मौत प्यार नू विछोड़ सकदी है, पर गुरु ते रब दी प्रीत ऐसी है जिस खिरदे विच टिक जाए, सच जानो ए प्रीत मरन तो बाद भी कदी नहीं टुटदी। ए कैसी प्रीत है, भाई साहब ने प्यार दी व्याख्या करदिआं बहुत सोहणी पौड़ी कही, चंद चकोर प्रीत है लाए तार निखाले, चकवी सूरज खेत है मिल खोण सुखाले, न्यो कवल जन जानिए खिड़ मूंह बखाले, मोर बाबीए बोल दे वेख बदल काले, नार पतार प्यार है मां पुत संभाले। पर प्यारिया गुरु नानक दी प्रीत कैसी है, पीर मरीदा पिर घड़ी ओ निभ है नाले, के मरीद दी ते पीर दी जेड़ी प्रीत है ओ तोड़ निभण वाली, ओ रस्ते विच टुटण वाली नहीं। आप तवज्जो देना, गुरु नानक साहब ने उस करतार दी प्रेमा भगती की थी। ते जदो असी बाबे नानक जी दी बाणी पढ़ने हैं ते उन्हां ने अपनी अमृत बाणी विच अपने मन नूं मुखातब करके प्यारे नूं प्यार करन दे कुछ जुगतां सानूं दसियां। हजूर दी श्री राग विच इक अष्टपदी है, उस अष्टपदी दे कुछ पदे मैं आप जी दे समक्ष रखने चाहना हां कि सतगुरु गुरु नानक साहब दी प्रेमा भगती कैसी है। उस अष्टपदी दियां रहाओ दियां तुकां ने, रहाओ दे बचन ने,
मन रे क्यों छूटे बिन प्यार, खे मेरे मना की परमात्मा नु प्रेम तो करन तो बिना तेरा खेड़ा छुट सकदा, की तू बंधना तो मुक्त हो सकना परमात्मा नु प्रेम करन तो बिना। मन रे क्यों छूटे बिन प्यार, गुरमुख अंतर रव रहा हर बख्शे भगत भंडार। गुरु दे राही ए समझ पैंदी है कि परमात्मा सारिया थावां ते रव्या है, ते गुरु कृपा करे ते भगती दे भंडारे बख्शदा है। रहाओ दी तुक नू फिर समझिए, मन रे क्यों छूटे बिन प्यार, प्यार तो बिना प्रेम तो बिना उस परमात्मा नू कदी तू खुश नहीं कर सकदा। गुरु तो बिना तेनू प्रेम करन दी जुगत नहीं आउनी। वैसे तां जे इंसान नू समझ पै जाए कि प्रेम प्रीत प्यार ने ये जितने भी शब्द असी वरतने आ, जे इंसान दे शरीर अंदर तन अंदर परमात्मा ली प्रीत नहीं प्यार नहीं, ते गुरु ग्रंथ साहिब कहिंदे ने प्राण प्यार तो प्रीत तो बिना जेड़े मनुखां दे तन ने कहिंदे ने मानो ओ तां इस तरह ने जिवें शमशान भूमि विच मुर्दे सड़ के किसे मिट्टी दा ढेर हो जा। ओ तां इस तरह ने कि जिवें मानो कि एक मरिया होया शरीर प्यार है, मरे हुए शरीर विच कोई हरकत नहीं, ते जिस मनुख दे जिस्म अंदर परमात्मा दा प्यार नहीं, सच जाने ओ खाए भी पीए भी बोले भी, पर गुरु दी नजर विच एक ओ जिंदा लाश है, ओ मुर्दा है, जे उस अंदर प्रीत नहीं ता प्यार तो बिना छुट नहीं सकदा। हजूर दे बचन सी पढ़ने हैं, अत सुंदर कुलीन चतुर मुख ज्ञानी धनवंत, ये सारे गुण होण दे बावजूद भी मृतक कहीं नानका जे प्रीत नहीं। भगवंत बाबा नानक जी कह रहे ने, मन रे क्यों छूटे बिन प्यार, मृतक कहीं नानका जे प्रीत नहीं। भगवंत जे उस परमात्मा ली प्यार नहीं ते सच जानी ओ शरीर मुर्दे दे समान है, उस शरीर दा कोई अर्थ नहीं। ओ मुर्दे नू जितना मर्जी कोई शिंगारी जाए ते उस दा अर्थ की है, कुछ भी नहीं। हजूर ने कहा प्रीत तो बिना, बाबा फरीद साहब दे बचन सी पढ़ने, उन्होंने जोबन दी गल कीती, हुण जवानी अपने आप विच परमात्मा दी एक बड़ी वड्डी दात है, ते जे किसे बंदे दे कोल जोबन भी है पर जोबन होण दे बावजूद उस दे अंदर प्यारे दी प्रीत नहीं, ते मेरे धन गुरु ग्रंथ साहिब विच बाबा फरीद साहब कहिंदे ने प्रीत तो बिना मनुख दा तन शमशान भूमि है, प्रीत तो बिना ता जवानी सड़ के राख हो जाए, उदा करना की है। बाबा जी ने अमृत बचन कह, जोबन जांदे ना डरां जे शह प्रीत ना जाए। किन्हें जोबन जानदा वक्त दे जानदा समय दा जानदा सानू कोई डर नहीं, डर तां उदो है जदों वक्त समा जा जोबन जा जीवन परमात्मा दे प्रेम तो बिना चला जाए, सिमरन तो बिना चला जाए। भाई साहब भाई नंद लाल जी ने अपनिया गजलां विच पहला शेर ही ये क्या है, पहली गजल दा कहन लगे, खवाए बंदगी आ वुर्द दर वजूद मरा, ऐ मिनसान तू वजूद विच ता आया है कि परमात्मा दी इबादत करें, परमात्मा दी बंदगी करें। जे परमात्मा दी बंदगी नहीं सी करनी ते फिर इस वजूद विच इस तन विच आउण दा लाभ की। कहन लगे फिर एवें आसमान दे थले अपनी जिंदगी दे दिन प्या कटने, बंदगी करके ही जिंदगी है, जे बंदगी नहीं ते सच जानी फिर जिंदगी नहीं। हवाए बंदगी आ वुर्द दर वजूद मरा, वगर ने जो के चुनी आमदन नाबूद मरा, जे उस परमात्मा दी इबादत नहीं ते या अल्लाह या रब मेनू इस शरीर विच रहन दा कोई शौक नहीं, क्योंकि तेरी बंदगी दे शौक करके ही मैं जी रहा हां। प्यारियो तवज्जो दिया जे, बाबा नानक जी ने प्रेमा भगती कीती, ते मैं अर्ज करना पिया बाबा जी दी बाणी विचों पुछ लईए कैसी प्रेमा भगती उन्हां कीती। उन्हां ने विच प्रमाण दिता, मन रे क्यों छूटे बिन प्यार, ते बाबा फरीद कह लगे, हकीकत है कि जोबन जांदे ना डरां जे शह प्रीत ना जाए। फरीदा कितनी जोबन प्रीत बिन सुख गए कुमलाए, के किते जवानी प्यार तो बिना ना चली जाए, साईं नू नेह करन तो बिना ना व्यर्थ चली जाए। सच जानो उस महापुरुष दी कली जवानी ही नहीं, जोबन विच नहीं,
ਉਹ ਤਾਂ ਆਪਣੇ ਬਚਪਨ ਤੋਂ ਹੀ ਰੱਬ ਨੂੰ ਇਸ਼ਕ ਕਰਨ ਲੱਗ ਪਏ। ਬਾਬਾ ਫਰੀਦ ਸਾਹਿਬ ਅਜੇ ਬਚਪਨਾ ਹੈ ਤੇ ਕੁਰਾਨ ਉਹਨਾਂ ਨੂੰ ਜ਼ਬਾਨੀ ਕੰਠ ਹੋ ਗਈ ਹੈ। ਅਜੇ ਬਚਪਨਾ ਹੈ ਕਿ ਕਿਤਨਾ ਕਿਤਨਾ ਸਮਾਂ ਰੱਬ ਦੀ ਇਬਾਦਤ ਵੀ ਜੁੜੇ ਰਹਿੰਦੇ ਨੇ। ਆਖਰ ਉਹ ਕੈਸੀ ਪਰਮ ਅਵਸਥਾ ਮਿਲੀ ਕਿ ਜਿੱਦਣ ਜ਼ਮੀਨ ਤੇ ਪਈ ਕੋਈ ਖਾਕ ਮਿੱਟੀ ਆਪਣੇ ਮੂੰਹ ਦੇ ਵਿੱਚ ਪਾਈ ਤੇ ਉਸ ਮਿੱਟੀ ਵਿੱਚੋਂ ਵੀ ਸ਼ੱਕਰ ਵਰਗਾ ਸਵਾਦ ਆ ਗਿਆ। ਕਿਉਂ? ਆਪਣਾ ਅੰਦਰ ਇੰਨਾ ਕੁ ਮਿੱਠਾ ਹੋ ਚੁੱਕਾ ਸੀ, ਆਪ ਮਿਠਾਸ ਦੇ ਭੰਡਾਰੇ ਬਣ ਚੁੱਕੇ ਸਨ। ਤੇ ਹਕੀਕਤ ਇਹ ਵੇ ਅਸੀਂ ਕਹਾਂਗੇ ਮਿੱਟੀ ਮਿੱਠੀ ਹੋ ਗਈ, ਜ਼ਮੀਨ ਤੇ ਮਿੱਟੀ ਮਿੱਠੀ ਨਹੀਂ ਹੋਈ, ਅਸਲ ਵਿੱਚ ਬਾਬਾ ਜੀ ਦੀ ਰਸਨਾ ਦੀ ਮਿਠਾਸ ਕਰਕੇ ਮਿੱਟੀ ਵੀ ਮਿੱਠੀ ਹੋ ਗਈ। ਉਸ ਮਹਾਂਪੁਰਸ਼ ਉਹ ਆਪ ਸ਼ੱਕਰ ਗੰਜ ਹੈ, ਸ਼ੱਕਰ ਦੇ ਖਜ਼ਾਨੇ ਨੇ। ਉਸ ਮਹਾਂਪੁਰਸ਼ ਨੇ ਕਿਹਾ, ਕਹਿਣ ਲੱਗੇ, ਜੋਬਨ ਚਲਾ ਜਾਏ ਪ੍ਰੀਤ ਤੋਂ ਬਿਨਾਂ, ਜਵਾਨੀ ਚਲੀ ਜਾਏ ਪਿਆਰ ਤੋਂ ਬਿਨਾਂ, ਜ਼ਿੰਦਗੀ ਦਾ ਸਮਾਂ ਨਿਕਲ ਜਾਏ ਪ੍ਰੀਤ ਤੋਂ ਬਿਨਾਂ, ਤੇ ਇਹ ਅੰਦਰ ਨੂੰ ਦੁੱਖ ਪਾਸਦਾ ਹੈ। ਕੇਵਲ ਜੋਬਨ ਨਹੀਂ, ਆਪਣੇ ਅੰਤਲੇ ਸਮੇਂ ਵੀ ਉਹ ਮਹਾਂਪੁਰਸ਼ ਰੱਬ ਦੀ ਇਬਾਦਤ ਵੀ ਜੁੜਿਆ ਹੈ, ਖੁਦਾ ਦੀ ਇਬਾਦਤ ਵੀ ਜੁੜਿਆ ਹੈ। ਤੇ ਜਦੋਂ ਨਮਾਜ਼ ਅਦਾ ਪੈ ਕਰਦੇ ਨੇ, ਅਚਨਚੇਤ ਗਸ਼ੀ ਪਈ ਹੈ, ਬੇਹੋਸ਼ ਹੋ ਕੇ ਜ਼ਮੀਨ ਤੇ ਗਿਰ ਗਏ, ਸਜਦਾ ਪੂਰੀ ਤਰ੍ਹਾਂ ਕਰ ਨਾ ਸਕੇ। ਮੁਰੀਦਾਂ ਨੇ ਬਾਬਾ ਫਰੀਦ ਸਾਹਿਬ ਜੀ ਨੂੰ ਸੰਭਾਲਿਆ। ਸੰਭਾਲਣ ਤੋਂ ਬਾਅਦ ਉਹਨਾਂ ਨੇ ਬਾਬਾ ਜੀ ਨੂੰ ਜਦੋਂ ਤਲੀਆਂ ਪੈਰਾਂ ਦੀਆਂ ਚਸ਼ੀਆਂ, ਉਹਨਾਂ ਨੇ ਖੱਤ ਪਕੜ ਕੇ ਹੱਥ ਪੈਰ ਘੁੱਟੇ ਨੱਪੇ ਤੇ ਉੱਠ ਕੇ ਬੈਠ ਗਏ। ਤੇ ਪਹਿਲਾ ਪ੍ਰਸ਼ਨ ਸੀ ਉਸ ਮਹਾਂਪੁਰਸ਼ ਠੀਕ ਹੈ, ਕਹਿਣ ਲੱਗੇ ਨਮਾਜ਼ ਅਦਾ ਹੋ ਗਈ, ਮੇਰਾ ਨੇਮ ਨਿਭ ਗਿਆ, ਬੰਦਗੀ ਵਾਲਾ ਸਮਾਂ ਸਹੀ ਸਫਲ ਹੋ ਗਿਆ। ਬੈਠੇ ਹੋਏ ਮੁਰੀਦ ਨੇ ਕਿਹਾ, ਬਾਬਾ ਸਾਹਿਬ, ਨਮਾਜ਼ ਪੂਰੀ ਤੌਰ ਤੇ ਅਦਾ ਨਾ ਹੋ ਸਕੀ ਪੂਰਨ ਤੌਰ ਤੇ, ਆਪ ਇੱਕੋ ਦਮ ਜ਼ਮੀਨ ਤੇ ਡਿੱਗ ਪਏ। ਕਹਿਣ ਲੱਗੇ, ਲਿਆਓ ਪਾਣੀ, ਕਰਾਓ ਮੇਰਾ ਵਜ਼ੂ, ਮੈਂ ਪਰਤ ਕੇ ਫਿਰ ਖੁਦਾ ਦੀ ਯਾਦ ਵੀ ਜੁੜਨਾ ਚਾਹੁੰਦਾ, ਮੈਂ ਨਮਾਜ਼ ਅਦਾ ਕਰਨੀ ਚਾਹੁੰਦਾ ਵਾਂ। ਤੇ ਕਿਸੇ ਨੇ ਉੱਥੇ ਪ੍ਰਸ਼ਨ ਕਰ ਦਿੱਤਾ ਸੀ ਕਿ ਬਾਬਾ ਸਾਹਿਬ, ਸਾਰੀ ਜ਼ਿੰਦਗੀ ਤਾਂ ਅੱਲਾਹ ਤਾਲਾ ਦੀ ਵਿਰਦ ਵਿੱਚ, ਉਹਦੇ ਜ਼ਿਕਰ ਵਿੱਚ, ਉਹਦੀ ਯਾਦ ਵਿੱਚ ਬਤੀਤ ਹੋਈ, ਹੁਣ ਜੇ ਨਹੀਂ ਨਮਾਜ਼ ਹੋ ਰਹੀ, ਸਰੀਰ ਖੇਚਲ ਵਿੱਚ ਹੈ, ਤਨ ਨੂੰ ਥੋੜਾ ਬਹੁਤਾ ਖੇਦ ਹੈ, ਹੁਣ ਅੱਜ ਤੁਸੀਂ ਇਹ ਰਹਿਣ ਦਿਓ, ਵਿਸ਼ਰਾਮ ਕਰੋ। ਉਹਨਾਂ ਨੇ ਉਸੇ ਵੇਲੇ ਪਿੱਛੇ ਮੁੜ ਕੇ ਕਿਹਾ, ਕਹਿਣ ਲੱਗੇ, ਤੈਨੂੰ ਕੀ ਪਤਾ ਮੇਰਾ ਅੰਦਰ ਕਿੱਥੇ ਖਲੋਤਾ ਹੋਇਆ ਹੈ, ਤੈਨੂੰ ਕੇਵਲ ਮੇਰੀ ਬਾਹਰ ਦੀ ਕਿਰਿਆ ਦਿਸੀ ਕਿ ਮੈਂ ਇੰਨੇ ਸਾਲ ਰੱਬ ਦੀ ਇਬਾਦਤ ਕੀਤੀ, ਇੰਨੇ ਸਾਲ ਮੈਂ ਪਰਮਾਤਮਾ ਦਾ ਜ਼ਿਕਰ ਕੀਤਾ, ਪਰ ਤੈਨੂੰ ਕੀ ਪਤਾ ਮੈਂ ਅੰਦਰੋਂ ਕਿੱਥੇ ਟਿਕਿਆ ਵਾਂ। ਲਿਆਓ ਪਾਣੀ, ਲਿਆਓ ਆਵ, ਤੇ ਮੈਂ ਵੁਜੂ ਕਰਕੇ ਪਰਮਾਤਮਾ ਦੀ ਯਾਦ ਵੀ ਜੁੜਾਂ, ਰੱਬ ਦੀ ਯਾਦ ਵੀ ਜੁੜਾਂ। ਉਹ ਮਹਾਂਪੁਰਸ਼ ਕਹਿ ਰਹੇ ਨੇ ਕਿ ਵਕਤ ਚਲਾ ਜਾਏ ਪ੍ਰੀਤ ਤੋਂ ਬਿਨਾਂ ਤੇ ਵਿਅਰਥ ਹੈ। ਬਾਬਾ ਨਾਨਕ ਸਾਹਿਬ ਕਹਿ ਰਹੇ ਨੇ, ਮਨ ਰੇ ਕਿਉਂ ਛੂਟੇ ਬਿਨ ਪਿਆਰ, ਪਿਆਰ ਤੋਂ ਬਿਨਾਂ ਤੂੰ, ਪ੍ਰੇਮ ਤੋਂ ਬਿਨਾਂ ਤੇਰੀ ਬੰਦ ਖਲਾਸੀ ਨਹੀਂ ਹੋਣੀ। ਹੁਣ ਪ੍ਰੇਮ ਵੱਧਾ ਚੱਕੀ ਕਰਮ ਨਹੀਂ, ਪ੍ਰੇਮ ਤਾਂ ਇੱਕ ਅੰਦਰ ਦੀ ਖਿੱਚ ਹੈ, ਪ੍ਰੇਮ ਤਾਂ ਆਪਾਂ ਵਾਰਨ ਵਾਲੀ ਇੱਕ ਅੰਦਰ ਦੀ ਬਿਰਤੀ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਨੇ ਆਪਣੀ ਅੰਮ੍ਰਿਤ ਬਾਣੀ ਵਿੱਚ ਇਹ ਉਦਾਹਰਨਾਂ ਦਿੱਤੀਆਂ। ਉਸ ਅਸ਼ਟਪਦੀ ਦੀ ਪਹਿਲੀ ਐਗਜ਼ਾਮਪਲ, ਪਹਿਲੀ ਉਦਾਹਰਨ ਇਹ ਵੇ, ਮੈਂ ਅਰਜ਼ ਕਰ ਰਿਹਾ, ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵ ਲਾਈ। ਕੈਸੀ ਭਗਤੀ ਕੀਤੀ? ਕੇਵਲ ਤਾਂ ਕੇਵਲ ਚੌਂਕੜਾ ਮਾਰ ਕੇ ਨਹੀਂ, ਆਪਣੇ ਆਪ ਨੂੰ ਪੂਰਨ ਤੌਰ ਤੇ ਰੱਬ ਦੇ ਚਰਨਾਂ ਵਿੱਚ ਉਹਨਾਂ ਨੇ ਫਿਦਾ ਕਰ ਦਿੱਤਾ, ਉਹਨਾਂ ਨੇ ਸਮਰਪਿਤ ਕਰ ਦਿੱਤਾ। ਬਾਬਾ ਨਾਨਕ ਜੀ ਨੇ ਉਸ ਫਿਦਾ ਹੋਣ ਵਾਲੀਆਂ ਕੁਝ ਉਦਾਹਰਨਾਂ ਨੂੰ ਆਪਣੀ ਬਾਣੀ ਵਿੱਚ ਦਰਜ ਕਰ ਦਿੱਤਾ। ਪੁੱਛਿਆ, ਸੱਚੇ ਪਾਤਸ਼ਾਹ, ਇਹ ਤਾਂ ਆਪ ਕਹਿ ਰਹੇ ਹੋ ਕਿ ਪ੍ਰੇਮ ਤੋਂ ਬਿਨਾਂ ਬੰਦ ਖਲਾਸੀ ਨਹੀਂ, ਪਰ ਇਹ ਦੱਸੋ ਪ੍ਰੀਤ ਕੈਸੀ ਕਰੀਏ, ਪਿਆਰ ਕਿਹੋ ਜਿਹਾ ਕਰੀਏ? ਕਿਰਪਾਲੂ ਦਾਤਾ ਜੀ ਨੇ ਪਹਿਲਾ ਪ੍ਰਮਾਣ ਦਿੱਤਾ, ਕਹਿੰਦੇ ਕਮਲ ਦਾ ਫੁੱਲ ਪਾਣੀ ਵਿੱਚ ਖਿੜਿਆ ਹੈ। ਸਿਰਫ ਉਦਾਹਰਨ ਸਮਝਣ ਲਈ ਹੈ, ਆਪਣੀ ਜ਼ਿੰਦਗੀ ਦੇ ਟੁਕਾਣ ਵਾਸਤੇ ਨਾ, ਕਿ ਇਹ ਉਦਾਹਰਨਾਂ ਕੇਵਲ ਵਿਦਵਤਾ ਦੀ ਅੰਦਰ ਦੀ ਖੌਹ ਨੂੰ ਪ੍ਰਗਟ ਕਰਨ ਲਈ। ਕਥਾ ਦਾ ਮਤਲਬ ਹੈ ਕਿ ਵਿਚਾਰ ਕੇ, ਸੁਣ ਕੇ, ਪੜ੍ਹ ਕੇ, ਘੋ ਕੇ, ਉਹਦੇ ਅਨੁਸਾਰ ਆਪਣਾ ਅਮਲੀ ਜੀਵਨ ਵੀ ਢਾਲਣਾ ਸ਼ੁਰੂ ਕਰ ਦੇਣਾ। ਕਮਲ ਦਾ ਫੁੱਲ ਪਾਣੀ ਵਿੱਚ ਖਿੜਿਆ ਹੈ, ਪਾਣੀ ਦੇ ਵਿੱਚ ਨਿੱਕੀਆਂ ਨਿੱਕੀਆਂ ਤਰੰਗਾਂ ਪੈਦਾ ਹੋਈਆਂ, ਲਹਿਰਾਂ ਪੈਦਾ ਹੋਈਆਂ, ਤੇ ਜਦੋਂ ਪਾਣੀ ਦੀ ਲਹਿਰ ਇੱਕੋਦਮ ਥੋੜੀ ਜਿਹੀ ਹਵਾ ਨਾਲ ਤੇਜ਼ ਹੋਈ,
ਤੇ ਕਮਲ ਦੀ ਨਾੜ ਕਮਲ ਦੀ ਨਿੱਕੇ ਜਿਹੇ ਬੂਟੇ ਦੇ ਤਣੇ ਨੂੰ ਵੱਜੀ। ਕਮਲ ਦੀ ਨਾਲੀ ਨੂੰ ਵੱਜਣ ਦੀ ਦੇਰ ਸੀ ਪਾਣੀ ਦੀ ਲਹਿਰ, ਤੇ ਕਮਲ ਜਿਹੜਾ ਜੜ ਤੋਂ ਲੈ ਕੇ ਫੁੱਲ ਤੱਕ ਪੂਰਨ ਤੌਰ ਤੇ ਕੰਬ ਗਿਆ। ਇੱਕੋ ਦਮ ਉਸ ਲਹਿਰ ਨੇ ਕਮਲ ਨੂੰ ਪਛਾੜਿਆ, ਕਦੀ ਉਹਨੂੰ ਲਹਿਰ ਧੱਕਾ ਮਾਰ ਕੇ ਖੱਬੇ ਕਦੀ ਸੱਜੇ, ਉਹਨੂੰ ਸਾਰਾ ਦਿਨ ਲਹਿਰ ਆਪਣੇ ਠੋਕਰਾਂ ਦੇ ਵਾਸ ਵਿੱਚ ਕੇਵਲ ਆਪਣੇ ਠੋਕਰਾਂ ਨਾਲ ਖੱਬੇ ਸੱਜੇ ਨੂੰ ਧੱਕਦੀ ਰਹੀ। ਤੇ ਬਾਬਾ ਜੀ ਨੇ ਉੱਥੇ ਕਿਹਾ, ਕਹਿਣ ਲੱਗੇ, ਉਹ ਮਨਾ ਜੇ ਪ੍ਰੇਮਾ ਭਗਤੀ ਕਰਨੀ ਆ ਤੇ ਇਸ ਕਮਲ ਫੁੱਲ ਤੋਂ ਸਿੱਖ ਰੱਬ ਨੂੰ ਪ੍ਰੀਤ ਕਿਵੇਂ ਕਰੀਦੀ ਹੈ। ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ, ਕਿਹੋ ਜਿਹਾ ਪਿਆਰ ਹੋਵੇ। ਪਿਆਰ ਜਿਹੜਾ ਗਿਲਵੇ ਸ਼ਿਕੇ ਨਹੀਂ ਕਰਦਾ ਹੁੰਦਾ, ਪਿਆਰ ਕਦੀ ਉਲਾਮੇ ਨਹੀਂ ਦਿੰਦਾ ਹੁੰਦਾ। ਤੇ ਸੱਚ ਜਾਣਿਓ ਜਿਹੜਾ ਬੰਦਾ ਮਿੱਤਰਤਾ ਕਰਦਿਆਂ ਹੋਇਆ ਵੀ ਉਲਾਮੇ ਗਿਲੇ ਸ਼ਿਕਵੇ ਕਰਦਾ, ਉਹ ਕਦੀ ਪ੍ਰੇਮੀ ਨਹੀਂ ਹੋ ਸਕਦਾ, ਉਹ ਕਦੀ ਪਿਆਰਾ ਨਹੀਂ ਹੋ ਸਕਦਾ। ਕਹਿਣ ਲੱਗੇ, ਇਸ ਕਮਲ ਦੇ ਫੁੱਲ ਨੂੰ ਪੁੱਛ ਕੇ ਪ੍ਰੇਮਾ ਭਗਤੀ ਕੀ ਹੈ। ਹਜ਼ੂਰ ਨੇ ਪੁੱਛਿਆ ਕਮਲ ਦੇ ਫੁੱਲ ਨੂੰ, ਤੇ ਬਾਣੀ ਵਿੱਚ ਇਹ ਗੱਲਾਂ ਦਰਜ ਕਰ ਦਿੱਤੀਆਂ ਕਿ ਇਹ ਕਮਲ ਦੇ ਫੁੱਲ ਤੈਨੂੰ ਰੱਬ ਨੇ ਸਭ ਤੋਂ ਪਹਿਲਾ ਗੁਣ ਇਹ ਦਿੱਤਾ, ਤੂੰ ਚਿੱਕੜ ਵਿੱਚ ਰਹਿ ਕੇ ਵੀ ਨਿਰਲੇਪ ਹੈ। ਦੂਜਾ ਗੁਣ ਤੈਨੂੰ ਪਰਮਾਤਮਾ ਨੇ ਦਿੱਤਾ ਹੈ ਕਿ ਤੇਰੇ ਕੋਲ ਕੋਮਲਤਾ ਹੈ। ਤੀਜਾ ਗੁਣ ਤੈਨੂੰ ਦਿੱਤਾ ਤੇਰੇ ਕੋਲ ਸੁਗੰਧੀ ਹੈ। ਚੌਥਾ ਗੁਣ ਤੈਨੂੰ ਦਿੱਤਾ ਤੇਰੇ ਵਿੱਚ ਖਿੱਚ ਹੈ, ਤੂੰ ਕਰੋੜਾਂ ਕੋ ਦੂਰ ਬੈਠੇ ਸੂਰਜ ਨਾਲ ਵੀ ਗੱਲਾਂ ਪਿਆ ਕਰਨਾ। ਜਿਹਦੇ ਕੋਲ ਸੁਗੰਧੀ ਹੋਵੇ, ਜਿਹਦੇ ਕੋਲ ਨਿਰਲੇਪਤਾ ਹੋਵੇ, ਜਿਹਦੇ ਕੋਲ ਆਪਣਾ ਸੁਹਾਪਣ ਹੋਵੇ, ਜਿਹਦੇ ਕੋਲ ਦੂਰ ਟਿਕੇ ਕੋਈ ਪ੍ਰੇਮੀ ਨੂੰ ਪਿਆਰ ਕਰਨ ਦੀ ਵੀ ਜਾਂਚ ਹੋਵੇ, ਕੀ ਲੋੜ ਏ ਇਸ ਮੈਲੇ ਜੇ ਪਾਣੀ ਦੀਆਂ ਠੋਕਰਾਂ ਖਾਣ ਦੀ। ਇਹ ਪਾਣੀ ਉੱਠਦਾ ਸਵੇਰੇ, ਲਹਿਰਾਂ ਬਣ ਕੇ ਤੇਰੇ ਨਾਲੀ ਨੂੰ ਤੇਰੇ ਇਸ ਤਣੇ ਨੂੰ ਰੋਜ਼ ਇਹ ਠੋਕਰਾਂ ਮਾਰਦੇ, ਛੱਡ ਪਰਾ ਇਹੋ ਜਿਹਾ ਪਾਣੀ ਨੂੰ। ਹਜ਼ੂਰ ਕਹਿੰਦੇ ਨੇ ਉਸ ਕਮਲ ਦੇ ਫੁੱਲ ਦਾ ਉੱਤਰ ਸੀ, ਕਹਿੰਦਾ ਬਾਬਾ ਜੀ ਕਿ ਅਸਲ ਵਿੱਚ ਇਸ ਪਾਣੀ ਦੀ ਬਦੌਲਤ ਹੀ ਮੇਰੀ ਖੌਂਦ ਹੈ। ਜਿਸ ਦਿਨ ਮੈਂ ਪਾਣੀ ਨੂੰ ਛੱਡ ਦਿੱਤਾ, ਉਸ ਦਿਨ ਜਿਹੜੇ ਗੁਣ ਤੁਸੀਂ ਮੇਰੇ ਗਿਣਾਏ ਨੇ, ਇਹਨਾਂ ਵਿੱਚੋਂ ਇੱਕ ਵੀ ਗੁਣ ਨਹੀਂ ਰਹਿਣਾ ਪਾਣੀ ਨੂੰ ਛੱਡਣ ਦੀ ਦੇਰ, ਕਿ ਮੇਰਾ ਆਪਾ ਹੀ ਖਤਮ ਹੋ ਜਾਣਾ, ਮੇਰੀ ਖੌਂਦ ਨੂੰ ਖਤਰਾ ਹੈ। ਕਹਿਣ ਲੱਗੇ, ਨਾ ਸੂਰਜ ਦਾ ਪਿਆਰ, ਨਾ ਇਹਦੇ ਤੋਂ ਨਿਰਲੇਪ ਦਾ, ਨਾ ਸੁਗੰਧੀ, ਨਾ ਰੂਪ ਤੇ ਨਾ ਭਵਰੇ, ਤਾਂ ਕੀ ਹੋਇਆ ਜੇ ਪਾਣੀ ਠੋਕਰਾਂ ਮਾਰਦਾ। ਆਖਰ ਜਿਹੜੇ ਤੁਸੀਂ ਗੁਣ ਗਿਣ ਕੇ ਦੱਸੇ ਨੇ, ਇਹ ਗੁਣ ਵੀ ਤਾਂ ਮੈਨੂੰ ਪਾਣੀ ਨੇ ਕਿਰਪਾ ਕਰਕੇ ਬਖਸ਼ੇ ਨੇ ਨਾ, ਜਿਹਨੇ ਗੁਣ ਦਿੱਤੇ ਨੇ ਇਹਦੀ ਠੋਕਰ ਵੀ ਸਹਾਰਾਂਗੇ। ਹਜ਼ੂਰ ਨੇ ਕਿਹਾ, ਐ ਮਨੁੱਖ, ਪ੍ਰੇਮਾ ਭਗਤੀ ਦਾ ਅਰਥ ਹੈ ਕਮਲ ਦੀ ਥਰਾਂ ਤੂੰ ਪਿਆਰ ਕਰ। ਕਿਵੇਂ? ਪਰਮਾਤਮਾ ਨੇ ਤੈਨੂੰ ਸੁੰਦਰ ਦੇਹ ਦਿੱਤੀ ਹੈ, ਪਰਮਾਤਮਾ ਨੇ ਤੈਨੂੰ ਗੁਣਾਂ ਦੀ ਸੁਗੰਧੀ ਦਿੱਤੀ ਹੈ, ਪਰਮਾਤਮਾ ਨੇ ਤੈਨੂੰ ਸੁਰਤ ਦਿੱਤੀ ਇਸ ਸੰਸਾਰ ਵਿੱਚੋਂ ਨਿਰਲੇਪ ਰਹਿਣ ਦੀ ਜੁਗਤ ਦਿੱਤੀ ਹੈ, ਪਰਮਾਤਮਾ ਨੇ ਤੈਨੂੰ ਤਾਕਤ ਦਿੱਤੀ ਹੈ। ਕਰੋੜਾਂ ਜਨਮਾਂ ਦੀ ਦੂਰੀ ਹੋਣ ਦੇ ਬਾਵਜੂਦ ਤੂੰ ਸੁਰਤ ਕਰਕੇ ਉਹਦੇ ਚਰਨਾਂ ਨੂੰ ਪਕੜ ਕੇ ਖੇੜਾ ਪ੍ਰਾਪਤ ਕਰ ਸਕਣਾ। ਜਿਸ ਪਰਮਾਤਮ ਦੇਵ ਨੇ ਕਮਲ ਦੀ ਤਰ੍ਹਾਂ ਤੇਰੇ ਤੇ ਇੰਨੀ ਕਿਰਪਾ ਕੀਤੀ ਹੋਵੇ, ਤੇ ਜੇ ਫਿਰ ਵੀ ਥੋੜਾ ਜਿਹਾ ਝਟਕਾ ਲੱਗੇ ਦੁਨਿਆਵੀ, ਤੇ ਯਕ ਲਖਤ ਪਰਮਾਤਮਾ ਵੱਲੋਂ ਮੂੰਹ ਮੋੜ ਕੇ ਪਿੱਠ ਕਰਕੇ ਚਲਾ ਜਾਏ, ਸੱਚ ਜਾਣੀ ਇਹ ਕਦੀ ਸੱਚੇ ਪ੍ਰੇਮੀ ਨਹੀਂ ਹੁੰਦੇ। ਪ੍ਰੇਮੀ ਤਾਂ ਹੋਵੇ ਜਿਹੜਾ ਠੋਕਰ ਖਾ ਕੇ ਵੀ ਆਪਣੇ ਪਿਆਰੇ ਦਾ ਲੜ ਕਦੀ ਨਾ ਛੱਡੇ, ਇਹਵੇ ਪ੍ਰੇਮਾ ਭਗਤੀ। ਬਾਬੇ ਨਾਨਕ ਨੇ ਐਸੀ ਪ੍ਰੇਮਾ ਭਗਤੀ ਕੀਤੀ, ਤੇ ਬਾਣੀ ਵਿੱਚ ਬਚਨ ਕਰ ਗਏ, ਕਹਿਣ ਲੱਗੇ, ਰੇ ਮਨ ਐਸੀ ਹਰਸ਼ੋਂ ਪ੍ਰੀਤ ਕਰ। ਰੇ ਮਨ ਦਾ ਅਰਥ ਹੈ ਆਪਣੇ ਮਨ ਨੂੰ ਸੰਬੋਧਨ ਕੀਤਾ, ਆਪਣੇ ਮਨ ਨੂੰ ਮੁਖਾਤਬ ਕੀਤਾ। ਕਹਿਣ ਲੱਗੇ, ਰੇ ਮਨ ਐਸੀ ਹਰਸ਼ੋਂ ਪ੍ਰੀਤ ਕਰ ਜੈਸੀ ਜਲ ਕਮਲੇ, ਜਿਵੇਂ ਕਮਲ ਤੇ ਪਾਣੀ ਦੀ ਪ੍ਰੀਤ ਹੈ। ਲਹਿਰੀ ਨਾਲ ਪਛਾੜੀਐ, ਜੇ ਲਹਿਰਾਂ ਉਹਨੂੰ ਉੱਠ ਕੇ ਪਛਾੜਦੀਆਂ ਨੇ, ਧੱਕੇ ਮਾਰਦੀਆਂ ਨੇ, ਧੀ ਵਿਗਸੈ ਅਸਨੇਹ, ਉਹ ਲਹਿਰਾਂ ਦੀਆਂ ਠੋਕਰਾਂ ਵਿੱਚ ਵੀ ਖਸੀ ਜਾਂਦਾ, ਉਹ ਠੋਕਰਾਂ ਵਿੱਚੋਂ ਵੀ ਪ੍ਰੇਮ ਦੀਆਂ ਪੀਂਘਾਂ ਝੁੱਟੀ ਜਾ ਰਿਹਾ। ਮੇਰੇ ਬਾਬੇ ਨਾਨਕ ਨੇ ਇਸ ਤਰ੍ਹਾਂ ਪ੍ਰੀਤ ਕੀਤੀ ਜਿਵੇਂ ਕਮਲ ਦਾ ਫੁੱਲ ਠੋਕਰਾਂ ਸਹਾਰ ਕੇ ਵੀ ਪ੍ਰੀਤ ਪਿਆ ਕਰਦਾ ਸੀ। ਜੇ ਕਿਸੇ ਨੇ ਵੱਟਾ ਚੁੱਕਿਆ, ਜੇ ਕਿਸੇ ਨੇ ਦੀਵਾਨਾ ਕਿਹਾ, ਜੇ ਕਿਸੇ ਨੇ ਮਸਤਾਨਾ ਕਿਹਾ, ਜੇ ਕਿਸੇ ਨੇ ਪਾਗਲ ਕਿਹਾ, ਸਭ ਕੁਝ ਸਹਿ ਕੇ ਵੀ ਮੇਰੇ ਗੁਰੂ ਨਾਨਕ ਸਾਹਿਬ ਨੇ ਆਪਣੇ ਪਿਆਰੇ ਪਰਮਾਤਮਾ ਦੇ ਨਾਮ ਨੂੰ ਫਿਰ ਵੀ ਪ੍ਰੀਤ ਕੀਤੀ। ਦੂਸਰੀ ਉਦਾਹਰਨ ਕਿਰਪਾਲੂ ਦਾਤਾ ਜੀ ਨੇ ਅੰਮ੍ਰਿਤ ਬਾਣੀ ਵੀ ਦਿੱਤੀ ਕਿ ਕਿਹੋ ਜਿਹੀ ਪ੍ਰੇਮਾ ਭਗਤੀ ਕਰਦੇ ਪਏ। ਪ੍ਰਮਾਣ ਦਿੰਦੇ ਨੇ, ਮਨਾ ਪਰਮਾਤਮਾ ਦੀ ਭਗਤੀ ਜੇ ਤੂੰ ਕਰਨ ਤੁਰਿਆ ਹੈ,
ਤੇ ਪ੍ਰੇਮਾ ਭਗਤੀ ਇਸ ਤਰ੍ਹਾਂ ਕਰ ਜਿਵੇਂ ਮੱਛੀ ਤੇ ਪਾਣੀ ਦਾ ਆਪਸੀ ਪ੍ਰੇਮ ਹੈ। ਵੈਸੇ ਤਾਂ ਪ੍ਰੀਤ ਹੈ ਮੱਛੀ ਦਿਖੇ ਕਿ ਜਿਤਨਾ ਪਾਣੀ ਵੱਧ ਹੋਵੇ ਓਨਾ ਮੱਛੀ ਖੇੜੇ ਵਿੱਚ ਰਹਿੰਦੀ ਹੈ, ਜਿਤਨਾ ਪਾਣੀ ਘੱਟਦਾ ਹੈ ਤਿਉਂ ਤਿਉਂ ਮੱਛੀ ਵਿੱਚ ਉਦਾਸੀਨਤਾ ਤੇ ਤੜਪ ਪੈਦਾ ਹੁੰਦੀ ਏ। ਜਿਉਂ ਜਿਉਂ ਪਰਮਾਤਮਾ ਦਾ ਭਗਤ ਬੰਦਗੀ ਕਰਦਾ ਹੈ ਤਿਉਂ ਤਿਉਂ ਖੇੜੇ ਵਿੱਚ ਆਉਂਦਾ ਹੈ ਤੇ ਜਦੋਂ ਕਿਤੇ ਤੋਟਾ ਆ ਜਾਏ ਸੱਚ ਜਾਣੋ ਉਹ ਮੱਛੀ ਦੀ ਤਰ੍ਹਾਂ ਲੁੜਛਣ ਲੱਗ ਪੈਂਦਾ ਹੈ, ਤੜਫਣ ਲੱਗ ਪੈਂਦਾ ਹੈ। ਤੇ ਬਾਬਾ ਜੀ ਨੇ ਕਿਹਾ ਰੇ ਮਨ ਐਸੀ ਖਰਸ਼ੋਂ ਪ੍ਰੀਤ ਕਰ, ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ। ਰੇ ਮਨ ਐਸੀ ਖਰਸ਼ੋਂ ਪ੍ਰੀਤ ਕਰ, ਕੈਸੀ? ਕਹਿਣ ਲੱਗੇ ਜੈਸੀ ਮਛਲੀ ਨੀਰ, ਜਿਵੇਂ ਮੱਛੀ ਪਾਣੀ ਨੂੰ ਪ੍ਰੀਤ ਵੀ ਕਰਦੀ ਹੈ। ਜਿਉਂ ਅਧਕਾਉ ਤੋ ਸੁਖ ਘਣਾ, ਜਿਤਨਾ ਪਾਣੀ ਜ਼ਿਆਦਾ ਹੋਵੇ ਮੱਛੀ ਓਨੀ ਪ੍ਰਸੰਨ ਹੈ। ਕਹਿਣ ਲੱਗੇ ਜਿਉਂ ਅਧਕਾਉ ਤੋ ਸੁਖ ਘਣਾ, ਮਨ ਤਨ ਸ਼ਾਂਤ ਸਰੀਰ, ਉਹਦੇ ਤਨ ਨੂੰ ਉਹਦੇ ਮਨ ਨੂੰ ਖੇੜਾ, ਕਿਉਂਕਿ ਮੱਛੀ ਪਾਣੀ ਵਿੱਚ ਰਹਿ ਕੇ ਆਤ ਦੀ ਆਨੰਦ ਵਿੱਚ ਹੈ, ਐਸੀ ਪ੍ਰੀਤ ਕਰ। ਬਾਬਾ ਜੀ ਨੇ ਤੀਸਰਾ ਪ੍ਰਮਾਣ ਦਿੱਤਾ ਕਿ ਪ੍ਰੇਮਾ ਭਗਤੀ ਕੀ ਹੈ, ਮੱਛੀ ਪਾਣੀ ਤੋਂ ਬਿਨਾਂ ਕਿਸੇ ਨਾਲ ਸਮਝੌਤਾ ਨਹੀਂ ਕਰਦੀ। ਤੀਸਰਾ ਪ੍ਰਮਾਣ ਦਿੱਤੋ ਨੇ ਕਿ ਰੇ ਮਨ ਐਸੀ ਖਰਸ਼ੋਂ ਪ੍ਰੀਤ ਕਰ, ਨਾਨਕ ਨਾਮ ਨਿਰੰਜਨ ਜਾਣਿਓ ਇਸ ਤਰ੍ਹਾਂ। ਕਹਿਣ ਲੱਗੇ ਰੇ ਮਨ ਐਸੀ ਖਰਸ਼ੋਂ ਪ੍ਰੀਤ ਕਰ ਜੈਸੀ ਚਾਤਰਕ ਮੇਹ, ਜਿਵੇਂ ਇੱਕ ਪਪੀਆ ਸਵਾਂਤੀ ਬੂੰਦ ਨੂੰ ਪਿਆਰ ਪਿਆ ਕਰਦਾ ਹੈ, ਜਿਵੇਂ ਇੱਕ ਚਾਤਰਕ ਨਕਸ਼ਤਰ ਤੋਂ ਡਿੱਗਣ ਵਾਲੀ ਬੂੰਦ ਨੂੰ ਉਡੀਕਦਾ ਪਿਆ ਹੈ। ਉਹਦੇ ਸਾਹਮਣੇ ਸਰੋਵਰ ਪਾਣੀ ਦੇ ਭਰੇ ਨੇ, ਪਰ ਕਦੀ ਉਹ ਸਰੋਵਰ ਦਾ ਪਾਣੀ ਨਹੀਂ ਪੀਏਗਾ। ਤਲਾਬ ਪਾਣੀ ਦੇ ਭਰੇ ਨੇ, ਪਰ ਚਾਤਰਕ ਉਸ ਪਾਣੀ ਨੂੰ ਪਸੰਦ ਨਹੀਂ ਕਰੇਗਾ। ਦਰਿਆ ਪਾਣੀ ਦੇ ਭਰ ਕੇ ਵਗਦੇ ਨੇ, ਪਰ ਕਦੀ ਵੀ ਉਹ ਇਸ ਨੂੰ ਪਿਆਰ ਨਹੀਂ ਕਰੇਗਾ। ਪਰ ਪਿਆਰਿਓ, ਸਭ ਕੁਝ ਉਹ ਪਾਣੀ ਵੱਖਰੇ ਵੱਖਰੇ ਤਲਾਬਾਂ ਦੇ, ਖੂਹਾਂ ਦੇ, ਨਦੀਆਂ ਦੇ, ਨਾਲਿਆਂ ਦੇ ਤਿਆਗ ਦੇਗਾ। ਉਹਦੇ ਪ੍ਰਾਣਾਂ ਦੀ ਜਿਹੜੀ ਪ੍ਰੀਤ ਹੈ ਉਹ ਕੇਵਲ ਤਾਂ ਕੇਵਲ ਪਰਮ ਪਿਤਾ ਪਰਮੇਸ਼ਵਰ ਦਾ ਨਾਮ ਹੈ। ਜਿਵੇਂ ਚਾਤਰਕ ਸਵਾਂਤੀ ਬੂੰਦ ਨੂੰ ਪਿਆਰ ਕਰਦਾ ਹੈ ਤੇ ਰੱਬ ਦੀ ਬੰਦਗੀ ਕਰਨ ਵਾਲਾ ਸਭ ਕੁਝ ਛੱਡ ਦਿੰਦਾ ਹੈ, ਸੱਚ ਜਾਣੋ ਉਹਨੂੰ ਕੇਵਲ ਗੁਰੂ ਤੇ ਪਰਮਾਤਮਾ ਹੀ ਚਾਹੀਦਾ ਹੈ। ਮੈਂ ਇੱਕ ਖਿੰਨ ਵਿੱਚੋਂ ਨਿਕਲ ਕੇ ਇੱਕ ਪ੍ਰਮਾਣ ਇਹਦੇ ਨਾਲ ਹੋਰ ਅਰਜ਼ ਕਰਨਾ ਚਾਹੁੰਦਾ। ਚਾਤਰਕ ਕਦੀ ਵੀ ਸਮਝੌਤਾ ਨਹੀਂ ਕਰਦਾ ਸਵਾਂਤੀ ਬੂੰਦ ਤੋਂ ਬਿਨਾਂ। ਮੇਰੇ ਗੁਰੂ ਅਰਜੁਨ ਸਾਹਿਬ ਨੂੰ ਪੁੱਛਿਆ, ਦਾਤਾ ਜੀ ਪ੍ਰੇਮਾ ਭਗਤੀ ਕੀ ਹੈ? ਉਹਨਾਂ ਨੇ ਇੱਕ ਪ੍ਰਮਾਣ ਦਿੱਤਾ, ਉਹ ਆ ਪ੍ਰੇਮ ਪਿਰੀ। ਪ੍ਰੇਮਾ ਭਗਤ ਕੀ ਹੈ? ਉਹ ਆ ਪ੍ਰੇਮ ਪਿਰੀ। ਕਹਿਣ ਲੱਗੇ ਕਨਕ ਮਾਨਕ ਗਜ ਮੋਤੀਆਂ ਲਾਲਨ ਨਹਿ ਨਾਹਾ ਨਹੀਂ। ਪ੍ਰੇਮਾ ਭਗਤੀ ਇਹ ਹੈ ਕਿ ਜੇ ਕੋਈ ਪਿਆਰੇ ਦੇ ਸਾਹਮਣੇ ਲਿਆ ਕੇ ਹੀਰਿਆਂ ਦੇ ਢੇਰ ਲਾ ਕੇ ਕਹਿ ਤੂੰ ਬੰਦਗੀ ਛੱਡ ਦੇ, ਗੁਰੂ ਨੂੰ ਛੱਡ ਦੇ, ਕੀਮਤੀ ਹੀਰੇ ਚੁੱਕ ਲੈ। ਜੇ ਕੋਈ ਉਹਦੇ ਸਾਹਮਣੇ ਕੀਮਤੀ ਮੋਤੀ ਲਿਆ ਕੇ ਕਹਿ ਮੋਤੀਆਂ ਨਾਲ ਝੋਲੀਆਂ ਭਰ ਲੈ ਪਰ ਨਾਮ ਦੇ ਮੋਤੀ ਨੂੰ ਛੱਡ ਦੇ। ਜੇ ਕੋਈ ਉਹਦੇ ਸਾਹਮਣੇ ਕੀਮਤੀ ਗੱਜ, ਇਹ ਵੀ ਮੋਤੀ ਹੈ, ਸਾਹਮਣੇ ਲਿਆ ਕੇ ਰੱਖੇ ਤੂੰ ਪਰਮਾਤਮਾ ਦੀ ਇਬਾਦਤ ਛੱਡ ਦੇ। ਸਾਹਿਬ ਕਹਿੰਦੇ ਨੇ ਜਿਹੜੇ ਪ੍ਰੇਮਾ ਭਗਤੀ ਕਰਨ ਵਾਲੇ ਨੇ ਉਹ ਕਹਿ ਰਹੇ ਨੇ ਉਹ ਆ ਪ੍ਰੇਮ ਪਿਰੀ ਕਣਕ ਮਨ ਗਜ ਮੋਤੀਆਂ ਲਾਲਨ ਨਹਿ ਨਾਹਾ ਨਹੀਂ। ਜੇ ਕੋਈ ਕਹਿ ਚੱਲ ਹੀਰੇ ਮੋਤੀ ਛੱਡ, ਤੈਨੂੰ ਆ ਤਖਤ ਦੇ ਦਿੰਦੇ ਆ, ਤੈਨੂੰ ਆ ਦੁਨੀਆਂ ਦਾ ਹਰ ਸਵਾਦ ਹੰਡਾਉਣ ਵਾਸਤੇ ਭੋਗਾਂ ਵਾਸਤੇ ਪਦਾਰਥ ਦੇ ਦਿੰਦੇ ਆ। ਅੱਗੋਂ ਉੱਤਰ ਮਿਲਦਾ ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਚ ਕਿਚ ਨਾ ਚਾਹੀ। ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ। ਉਹ ਆ ਪ੍ਰੇਮ ਪਿਰੀ ਕਣਕ ਮਨ ਗਜ ਮੋਤੀਆਂ ਲਾਲਨ ਨਹਿ ਨਾ ਨਹੀਂ। ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਚ ਕਿਚ ਨਾ ਚਾਹੀ। ਉਹਨੂੰ ਚਾਹੀਦਾ ਕਿ ਇਹ ਚਰਨਨ ਸ਼ਰਨਨ ਸੰਤਨ ਬੰਧਨ ਸੁਖੋ ਸੁਖ ਪਾਹੀ। ਕਹਿਣ ਲੱਗੇ ਨਾਨਕ ਤਪਤ ਹਰੀ ਮਿਲੇ ਪ੍ਰੇਮ ਪ੍ਰੀ, ਇਹ ਵੇ ਪ੍ਰੇਮਾ ਭਗਤੀ, ਮੈਨੂੰ ਤੇਰੇ ਚਰਨਾਂ ਦੀ ਸ਼ਰਨ ਚਾਹੀਦੀ।

0: ਤੇ ਜੇ ਕਿਰਪਾ ਤੋਂ ਬਿਨਾ ਕੂੜਾ ਕੂੜੀ ਠੀਸ ਕੂੜੇ ਬੰਦੇ ਦੀ ਕੂੜੀ ਗੱਪ ਹੋਵੇਗੀ ਕੂੜੇ ਬੰਦੇ ਦਾ ਕੂੜ ਹੋਵੇਗਾ। ਮੈਂ ਬੇਨਤੀ ਜਿਹੜੀ ਕਰ ਲੱਗਾ ਸਤਿਗੁਰੂ ਨੇ ਪ੍ਰੇਮਾ ਭਗਤੀ ਕੀਤੀ ਉਸ ਭਗਤੀ ਦੀ ਇੱਕ ਮਿਸਾਲ ਹਜ਼ੂਰ ਨੇ ਖੋਰ ਦਿੱਤੀ। ਦਾਤਾਰ ਕਹਿੰਦੇ ਨੇ ਕਿ ਦੁੱਧ ਨੂੰ ਚੋ ਕੇ ਲਿਆਉਂਦੇ ਨੇ, ਜ਼ਿਮੀਦਾਰ ਚੋਂਦਾ, ਗਵਾਲੇ ਘਰਾਂ ਵਿੱਚ ਆਉਂਦੇ ਨੇ। ਜਿਸ ਬਰਤਨ ਵਿੱਚ ਦੁੱਧ ਚੋ ਕੇ ਲਿਆਂਦਾ ਉਸ ਬਰਤਨ ਵਿੱਚੋਂ ਦੁੱਧ ਦੂਜੇ ਬਰਤਨ ਵਿੱਚ ਪਲਟਿਆ ਜਾਂਦਾ ਹੈ, ਭਾਂਡੇ ਵਿੱਚ ਪਲਟਦੇ ਨੇ। ਹੁਣ ਜਿਸ ਭਾਂਡੇ ਵਿੱਚ ਦੁੱਧ ਚੋਇਆ ਉਹਦੇ ਅੰਦਰ ਦੁੱਧ ਉਹਦੇ ਬਰਤਨ ਦੇ ਨਾਲ ਉਹਦੇ ਕੰਢਿਆਂ ਨਾਲ ਜ਼ਰੂਰ ਲੱਗਾ ਹੈ। ਤੇ ਸਿਆਣੀਆਂ ਸਵਾਣੀਆਂ ਆਪਣੇ ਹੱਥ ਵਿੱਚ ਲੈ ਕੇ ਪਾਣੀ ਤੇ ਉਸ ਬਰਤਨ ਦੇ ਵਿੱਚ ਬਾਲਟੀ ਵਿੱਚ ਭਾਂਡੇ ਵਿੱਚ ਛੱਤੇ ਮਾਰ ਕੇ ਉਸ ਦੇ ਅੰਦਰ ਲੱਗੇ ਹੋਏ ਦੁੱਧ ਨੂੰ ਉਤਾਰਦੀਆਂ ਸਨ ਤੇ ਉਸ ਪਾਣੀ ਨੂੰ ਕਿਹਾ ਜਾਂਦਾ ਸੀ ਦੁੱਧ ਵਿੱਚ ਹੰਗਾਲ ਪਾ ਦਿੱਤਾ ਹੈ। ਇਹ ਬੜਾ ਪੁਰਾਤਨ ਸ਼ਬਦ ਹੈ ਤੁਹਾਡਾ ਸੱਭਿਆਚਾਰ ਦਾ। ਕਹਿੰਦੀਆਂ ਸਨ ਦੁੱਧ ਵਿੱਚ ਹੰਗਾਲ ਪਾਇਆ ਹੈ, ਜਦੋਂ ਹੰਗਾਲ ਦੁੱਧ ਵਿੱਚ ਪਾ ਦਿੱਤਾ ਹੰਗਾਲ ਦਰਦ ਜੀ ਉਹ ਦੁੱਧ ਨਾਲ ਮਿਲਿਆ ਹੋਇਆ ਪਾਣੀ ਹੰਗਾਲ ਪਾ ਦਿੱਤਾ ਦੁੱਧ ਵਿੱਚ ਤੇ ਦੁੱਧ ਨੂੰ ਪਰਤ ਕੇ ਉਹਨਾਂ ਨੇ ਚੁੱਲ੍ਹੇ ਤੇ ਰੱਖਿਆ। ਪ੍ਰੇਮਾ ਭਗਤੀ ਕੀ ਹੈ? ਬਾਬਾ ਨਾਨਕ ਜੀ ਨੇ ਕੱਲਾ ਰੱਬ ਨੂੰ ਵਾਹਿਗੁਰੂ ਵਾਹਿਗੁਰੂ ਜ਼ਬਾਨ ਨਾਲ ਕਹਿਣ ਨਾਲ ਨਹੀਂ ਪਿਆਰਿਓ, ਉਸ ਪ੍ਰੇਮਾ ਭਗਤੀ ਵਿੱਚ ਆਪਣਾ ਸਭ ਕੁਝ ਹੀ ਕੁਰਬਾਨ ਕੀਤਾ ਜਾਂਦਾ ਹੈ, ਆਪਣਾ ਸਭ ਕੁਝ ਫਿਦਾ ਕੀਤਾ ਰਹਿੰਦਾ। ਹੁਣ ਉਸ ਦੁੱਧ ਨੂੰ ਜਿਹੜਾ ਹੰਗਾਲ ਵਾਲਾ ਸੀ ਚੁੱਲ੍ਹੇ ਦੇ ਉੱਤੇ ਰੱਖਿਆ, ਅੱਗ ਦੀ ਲਾਟ ਨਿਕਲੀ, ਅੱਗ ਦੇ ਨਾਲ ਪਹਿਲਾਂ ਉਸ ਵਿੱਚ ਮਿਲਿਆ ਹੋਇਆ ਜਿਹੜਾ ਹੰਗਾਲ ਪਾਣੀ ਸੀ ਉਹ ਭਾਪ ਬਣ ਕੇ ਉੱਡਣ ਲੱਗਾ। ਜਦੋਂ ਪਾਣੀ ਭਾਪ ਬਣ ਕੇ ਉੱਡਿਆ ਤੇ ਆਖਰ ਬਾਬਾ ਜੀ ਦੇ ਸਮਝਾਉਣ ਦਾ ਤਰੀਕਾ ਕਿ ਪ੍ਰੇਮਾ ਭਗਤੀ ਕੀ ਹੈ, ਕਹਿੰਦੇ ਨੇ ਅਸੀਂ ਉਸ ਪਾਣੀ ਨੂੰ ਪੁੱਛ ਲਿਆ ਕਿ ਦੇਖ ਦੁੱਧ ਤਾਂ ਕੀਮਤੀ ਸੀ, ਤੂੰ ਤਾਂ ਆਪਣੀ ਖੁਸ਼ਕਿਸਮਤੀ ਸਮਝ ਕਿ ਪਾਣੀ ਦਾ ਛੱਟਾ ਸੈਂ ਤੂੰ ਤੇ ਤੈਨੂੰ ਦੁੱਧ ਵਿੱਚ ਮਿਲਦਿਆਂ ਸਾਰ ਦੁੱਧ ਨੇ ਦੇਖ ਆਪਣੇ ਵਿੱਚ ਥਾਂ ਦਿੱਤੀ। ਇਹ ਤੇ ਕੋਈ ਥਾਂ ਦਿੰਦਾ ਇੱਕ ਦੂਜੇ ਨੂੰ? ਕਹਿਣ ਲੱਗੇ ਪਾਣੀ ਤੈਨੂੰ ਤੇਲ ਵਿੱਚ ਮਿਲਾਇਆ ਜਾਏ ਕਦੀ ਤੇਲ ਤੈਨੂੰ ਥਾਂ ਦਏਗਾ? ਤੈਨੂੰ ਘਿਓ ਦੇ ਮੱਖਣ ਵਿੱਚ ਮਿਲਾਇਆ ਜਾਏ ਕਦੀ ਮੱਖਣ ਤੈਨੂੰ ਥਾਂ ਦਏਗਾ? ਕਦੀ ਘਿਓ ਤੈਨੂੰ ਥਾਂ ਦਏਗਾ? ਦੂਜੇ ਤਰਲ ਪਦਾਰਥ ਕਦੀ ਤੈਨੂੰ ਥਾਂ ਦੇਣਗੇ? ਦੇਖ ਤੂੰ ਦੁੱਧ ਦਾ ਅੰਦਰ ਕਿੰਨਾ ਕੁ ਖੁੱਲ ਦਿਲਾ ਹੈ, ਉਹ ਤੈਨੂੰ ਆਏ ਨੂੰ ਉਹਨੇ ਆਪਣੇ ਵਿੱਚ ਥਾਂ ਦੇ ਦਿੱਤੀ। ਥਾਂ ਨਾ ਕੇਵਲ ਦਿੱਤੀ, ਉਹਨੇ ਕਿਹਾ ਠੀਕ ਤੇਰਾ ਰੂਪ ਮੇਰੇ ਤੋਂ ਵੱਖਰਾ ਹੈ, ਜੇ ਮੇਰੇ ਕੋਲ ਆ ਗਿਆ ਮੈਂ ਤੈਨੂੰ ਆਪਣਾ ਰੂਪ ਦੇਣਾ ਵਾ। ਪਾਣੀ ਨੂੰ ਦੁੱਧ ਨੇ ਆਪਣਾ ਰੂਪ ਦਿੱਤਾ। ਕੱਲਾ ਰੂਪ ਹੀ ਨਹੀਂ, ਪਾਣੀ ਇਕੱਲੇ ਦੀ ਕੀਮਤ ਨਹੀਂ ਸੀ, ਪਰ ਜਦੋਂ ਦੁੱਧ ਵਿੱਚ ਮਿਲਿਆ ਦੁੱਧ ਨੇ ਕਿਹਾ ਜੇ ਮੈਂ 5 ਲੀਟਰ ਦੀ ਮੇਰੀ ਮਪਾਈ ਹੈ ਤੇ ਤੂੰ 1 ਲੀਟਰ ਹੈ ਤੇ ਆਪਾਂ ਹੋ ਗਏ 6 ਕਿਲੋ 6 ਲੀਟਰ ਹੋ ਗਏ। ਚੇਤੇ ਰੱਖੀ ਮੈਂ ਆਪਣਾ ਮੁੱਲ ਥੋੜਾ ਜਿਹਾ ਕਟਵਾ ਲਾਂਗਾ ਪਰ ਤੇਰੀ ਕੀਮਤ ਨਾਲ ਜ਼ਰੂਰ ਪਵਾਂਗਾ। ਤੇ ਪੈਂਦੀ ਹੈ ਦੁੱਧ ਦੀ ਨਾਲ ਪਾਣੀ ਦੀ ਕੀਮਤ ਪੈ ਗਈ। ਤੇ ਬਾਬਾ ਜੀ ਕਹਿਣ ਲੱਗੇ ਉਹ ਬੇਵਫਾ ਦੇਖ ਥਾਂ ਦਿੱਤਾ ਜਿੰਨੇ, ਨਾਮ ਆਪਣਾ ਤੈਨੂੰ ਦਿੱਤਾ ਦੁੱਧ, ਪਾਣੀ ਨਾ ਰਹਿਣ ਦਿੱਤਾ ਤੈਨੂੰ, ਆਪਣਾ ਰੂਪ ਦਿੱਤਾ, ਆਪਣੀ ਕੀਮਤ ਘਟਾ ਕੇ ਉਹਨੇ ਤੇਰੀ ਨਾਲ ਕੀਮਤ ਪਵਾ ਲਈ ਤੇ ਇੰਨਾ ਬੇਵਫਾ ਹੈ ਕਿ ਸੇਕ ਲੱਗਣ ਦੀ ਦੇਰ ਤੋਂ ਪਹਿਲਾਂ ਉੱਡ ਗਏ। ਹਜ਼ੂਰ ਕਹਿੰਦੇ ਨੇ ਉਸ ਪਾਣੀ ਦਾ ਉੱਤਰ ਸੀ ਬਾਣੀ ਦੇ ਬਚਨ ਨੇ, ਕਹਿੰਦਾ ਇਸੇ ਕਰਕੇ ਤਾਂ ਉੱਡਿਆ ਵਾ ਕਿ ਜਿਹਨੇ ਮੈਨੂੰ ਰੂਪ ਦਿੱਤਾ ਰੰਗ ਦਿੱਤਾ ਕੀਮਤ ਪਾਈ ਮੇਰਾ ਚਿੱਤ ਕਰਦਾ ਮੈਂ ਇਹਨੂੰ ਸੇਕ ਲੱਗਣ ਤੋਂ ਪਹਿਲਾਂ ਪਹਿਲਾਂ ਆਪਣੇ ਆਪ ਨੂੰ ਕਿਉਂ ਨਾ ਸਾੜ ਦੇਵਾਂ, ਕਿਉਂਕਿ ਮੈਂ ਆਪਣੇ ਪਿਆਰੇ ਦਾ ਸੇਕ ਨਹੀਂ ਸੇਕ ਸਕਦਾ, ਮੈਂ ਆਪਣੇ ਆਪ ਨੂੰ ਕੁਰਬਾਨ ਕਰ ਸਕਣਾ। ਇਹ ਵੀ ਪ੍ਰੇਮਾ ਭਗਤੀ। ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵ ਲਾਈ, ਤੇ ਪ੍ਰੇਮ ਲਿਵ ਲਾ ਕੇ ਭਗਤੀ ਕਰਕੇ ਸਾਨੂੰ ਕਿਹਾ ਰੇ ਮਨ ਐਸੀ ਹਰਸ਼ੋਂ ਪ੍ਰੀਤ ਕਰ, ਕੈਸੀ ਜੈਸੀ ਜਲ ਦੁੱਧ ਹੋਏ, ਜਿਵੇਂ ਦੁੱਧ ਦੀ ਤੇ ਪਾਣੀ ਦੀ ਪ੍ਰੀਤ ਹੈ। ਤੇ ਫਿਰ ਦੇਖੋ ਇੱਥੇ ਆ ਕੇ ਮੁਕੰਮਲ ਪ੍ਰੀਤ ਬਣਦੀ ਹੈ, ਜਿਵੇਂ ਮੈਂ ਉਦਾਹਰਨਾਂ ਪਹਿਲਾਂ ਦਿੱਤੀਆਂ ਨੇ। ਜੇ ਹੁਣ ਮੈਂ ਇਹ ਕਹੀ ਜਾਂ ਕਮਲ ਦਾ ਫੁੱਲ ਖਿੜਿਆ ਤੇ ਪਤੰਗਾ ਉਹਦੇ ਤੇ ਆ ਗਿਆ ਤੇ ਆਪ ਕਹੋਗੇ ਵੇਖੋ ਬੰਦਾ ਕਿਹੋ ਜੀ ਗੱਲ ਕਰਦਾ, ਕਮਲ ਦੇ ਫੁੱਲ ਤੇ ਭਵਰੇ ਹੁੰਦੇ ਨੇ, ਪਤੰਗੇ ਤਾਂ ਦੀਵੇ ਤੇ ਜਾਂਦੇ ਨੇ। ਜੇ ਮੈਂ ਕਹਾਂ ਜੀ ਦੀਵਾ ਬਲਿਆ ਤੇ ਕੀੜੀਆਂ ਆ ਗਈਆਂ, ਤੁਸੀਂ ਕਹੋਗੇ ਮੂਰਖਤਾ ਹੀ ਵਾਲੀ ਗੱਲ, ਦੀਵੇ ਤੇ ਕੀੜੀਆਂ, ਕੀੜੀਆਂ ਤਾਂ ਮਿੱਠੇ ਤੇ ਜਾਣਗੀਆਂ। ਹੁਣ ਸ਼ਬਦ ਸੁਰਤ ਕਿੰਨੀ ਵਰਖਾਈ, ਤਾਂ ਤੇ ਅੰਗਦ ਅੰਗ ਸੰਗ ਭਇਓ ਸ਼ਾਇਰ, ਉਹ ਸਮੁੰਦਰ ਬਣੇ समुंदर दे वेच नियां नहीं रखियां जांदियां, समुंदर लोकां दे घर नहीं बनांदा, समुंदर अपने विचों बदल पैदा करके केवल बरसात ही करदा है। ताते अंगद अंग संग भयो सायर, समुंदर बन गए ते निशब्द सुरत कीनी वरखाई। उस गुरु अंगद साहब ने इन्नी कृपा की, उन्होंने शब्द ते सुरत की वरखा कर दी। आओ एदी प्रोड़ता गुरु ग्रंथ साहब करनगे। कहन लगे लंगर चले गुर शब्द हार, तोट ना आवी खटी है। जेड़ी खटी बाबा नानक खट के गए ने ना, ओदा तोटा नहीं आना। इस तो पहली एक बचन है, नींव किने रखी, नानक राज चलाया सच कोट शतानी नींव दे। बाबे नानक ने नींव रखी। हुण अगे ये स्पष्ट होवेगा कि गुरु नानक साहब झड़ी लांदे पए ने गुरु अंगद साहब के नहीं रख रहे ने। बचन है लंगर चला गुरु शब्द हर, तोट ना आवी खटिए, खर्चा दित कसम दी, कसम दी दर ते बाबे नानक दी रब दी दिते हुए खर्चे नू गुरु नानक साहब दी जोत गुरु अंगद साहब वंडन लगे ने। खर्चे दित कसम दी आप खैदी खैर दबटिए। हुण देखो शब्द ने खर्चे, खर्चन वास्ते दिता बाबे नानक ने खजाना, नाल कह दिता आप खैदी आप खाया जे, खैर खैर दर ते जेड़े मंगण आउणगे उन्हां दी झोली विच पाया जे। हजूर ने कहा कि लंगर चला गुरु शब्द हर, तोट ना आवी खटिए, खर्चा दित कसम दी आप खैदी खैर दबटिए। इत एक बचन कीता, कहन लगे मेरे दाता जी के आप जी उते एनी कृपा भी हुंदी, होवे सिफत खसम दी नूर अरसों कुरसों झटिए। नूर दी वरखा हो रही है, गुरु अंगद साहब उसे वरखा नू लोकां तक पहुंचा रहे ने, क्योंकि गुरु नानक साहब ने उन्हू अपना अंग बनाया है। होवे सिफत खसम दी नूर अरसों कुरसों झटिए, तुद डिठे सच्चे पातशाह मल जन्म जन्म दी कटिए। एक बचन आप रोज होर पढ़ दियो, बरे है दरगह गुरु की कुदरती नूर। हुण बरे है, बरे है नहीं, बरे है, बरे है दर से बर रहा है, वरख रहा है। की वरखदा है? कुदरती नूर, परमात्मा दे घर विचो रुखानियत दे बदल बन के गुरु अंगद साहब उन्हां दी बरसात पै करांदे ने, ते जेड़ा आउंदा उन्हू नाम नाल भे दिंदे। तां ते अंगद अंग संग भयो सायर, तीन शब्द सुरत कीनी वरखाई। ते गुरु नानक साहब ने की कीता, इनू भाई गुरदास जी ने अपनी रचना विच कहे, कहन लगे प्यारियो के गुरु नानक साहब ने मेहर कीती, पारस होवा पारसों, गुर उपदेश गुर परचे गुर उपदेश विच रहना है, चंदन होवा चंदनों है, दीपक ते दीपक प्रगाश्या है। हुण धन गुरु अंगद साहब शब्द सुरत दी खेद नहीं वरतांदे, कैसी वरखा पै करदे ने। भाई पारो वर्गा आउंदा ते ओ जदो आके पुछदा महाराज हंस और परम हंस की है, ते बाबा नानक जी दी जोत गुरु अंगद साहब वरखा करके कहंदे ने कि पारो, ते भाई पारो जुलका सी। पारो हंस हुंदे ने जिहड़े दुध पानी नखेड़दे ने, ते परम हंस हुंदे ने जिउंदे जिउंदे जी अपने शरीर विचों बदेह हो जांदे ने। ते तुर पिया, कहंदा फिर परम हंस असी ते नहीं बनना। बाबा जी ने कृपा की, गुरु अंगद साहब की नदर नाल गुरु अमर सादास दे वेले परमहंस बनिया। ते भाई गुरदास ने अपनी रचना विच क्या कहन लगे, पारो जुलका परमहंस पूरे सतगुर कृपा तारी। पूरे गुरु ने मेहर की। एक प्रमाण मैं होर दे के अगे चलना कि गुरु ने मैले हिरदिया विच नाम की वरखा कर दी गुरु अंगद साहब ने। हुण भाई जोत रसोईया है, ते भाई गुरदास ने बचन भी कहे कि जोध रसोईया देवता गुर सेवा कर दुत्तर तारी पूरे सतगुर पै सवारी। जोध रसोईया देवता ए असल सी ब्राह्मण। इस भाई जोध ने इन्नी लंगर भी सेवा की कि माता खीवी जी नाल दो सिख होर सन जेड़े सेवा करते सन, एक भाई केदारू केदारा ते दूजा भाई साहब भाई जोध। ए जोध ब्राह्मण सी, ए जोध खैरा जट नहीं। क्योंकि दो जोध सन, एक बाबे नानक दा सिख सी जिदे तो पौड़ी सुन के बाबा लहना जी करतारपुर गए, वह खहरा सी खदूर साहब दा रहण वाला। ये भाई जोध ब्राह्मण सी, ये बाहरों आया सी। मेरे गुरु अंगद साहब किवें वरखा करदे ने नाम दी। भाई जोध आया, इन्हें बाणी सुनी, कीर्तन सुनिया, मन चाया भी लंगर च सेवा करा। सादे कपड़े पा के माता खीवी नाल सारा दिन भाई जोध ते भाई कदारा लंगर विच रहिंदे सन। ते भाई जोध ते मन विच कदी आ जाना ते अनीमिया जातां वाले भी इत्थे आए, क्योंकि ब्राह्मण सी कई जन्मां दा उहदे अंदर ए सी खून, ए सी कि मैं उच्ची कुल दा वां। मन च आया फिर एक दिन आया, मना जे भांडे मांझ के भी, जे इत्थे लंगर विच खोंचे मार के भी, लकड़ा पाड़ के सारा दिन धुप्पे चुल्हे सामने बह के भी तेरी मैल ना गई ते मैल जाएगी कितों। कहन लगा अजे भी खौमे दी मैल चुकी फिरना मैं ब्राह्मण। उत्थे एक शब्द क्या, कहन लगे तू झूठा है, अपने मन नूं कहिंदे ने तू झूठा है, तेनू कोई खक नहीं सुचा भोजन छके, कल तो बाद जिहड़ा अंदर जात वाला भूत वड़िया इहनू झूठा भोजन दिता जाए। प्यारे सारे भांडे चुकने पर कुछ कु पतलां चुके एक पासे रख लैणियां, यह हकीकत है, इहनू अतकथनी ना समझियो। गुरु अंगद साहब किवें बरखा करदे, जदों सारिया चले जाणा, जिहड़ियां पतलां लुका के रखियां होणियां उहदे विच्चों सब्जी भाजी दा किणका मात्र चुण के एक थां ते कठियां करके खा लैणा। माता खीवी जी देखना सारा दिन सेवा करदा, लंगर कितों छकदा है। अज देखिया कि जदों सारे चले गए, दोपहर दे लंगर तो बाद लोग के सारियां पतला हूंज के आ पिया खाए। माता खीवी जी ने बाबा बुढ़ा साहब नू कहा कि बाबा जी, भाई जोध सारा दिन सेवा करदा पर पंगत विच लंगर नहीं छकदा। नहीं मने गुरु अंगद साहब। फिर एक दिन अचनचेत आए, इस नू जे पढ़ना होवे ते पढ़ियो भाई वीर सिंह उन्हां दा अष्ट गुरु चमत्कार। आए देखिया कि यह सज्जन पत्तल दे विचों चोके छोटे छोटे किड़के खांदा पे, सतगुरु ने देखिया, कहन लगे भाई जोध ये की करदे पए हो। इको दम कंब गए, हाथ झाड़ के उठ खलोते, कहन लगे की कर रहे सो। कहन लगे दाता अंदर झूठा है ते झूठियां नू झूठा ही भोजन चाहिदा है। अंदर झूठा है, तुसी पंगत विच क्यों नहीं बैठते। कहिंदे ने अगे अंदर जात वाला भूत बैठा, जदों नाल कोई बैंदा है ते कहिंदा मैं ब्राह्मण मैं उच्चा। कहन लगे इनू रहण दिओ नीवा, इनू उदों समझ लगेगी जिन्नी देर तक पत्तलां विच नहीं रहिंदा ते लंगर दे भांडियां विच नहीं रहिंदा। सच्चे पातशाह देख के त्रुट पै माता खीवी जी कोल आए, सिर ते हथ रख के कहन लगे भाई जोध तू सच्यार है, तू झूठा नहीं तू सच्यार है, अज तो बाद लंगर विच बैठ के भोजन छकना। जदों कहिंदे ने इन्ना शब्द सिर ते हथ रख के कहा, सारे विद्वान ये मानते ने कि गुरु अंगद साहब दे खत्थां विचों इहो जी मानो वरखा निकली कि भाई जोध देवता बन गया, सिर तो पैरा तक नाम दे नाल भिज गया। इत्थे फिर भाई साहब ने कहा, जोध रसोईया देवता, गुर सेवा कर दुत्तर सारी। ते अखीरली तो के कहन लगे पूरे सतगुर पै सवारी, पूरे गुरु ने उहदे सिर ते मेहर भरिया हथ रख दिता, किरपा कर दिती। अज पंगत विच बैठ के लंगर छकन लगे, किसे पुछ लिया कि अज इत्थे क्यों बैठे। कह लगे झूठ वाला भूत निकल गया है, हुण अंदर गुरु बैठा ते गुरु नूं अंदर दे चौंके विच बिठा के सच्चा भोजन ही देईदा, अंदर गुरु है। हुण उह गुरु अंगद साहब समुंदर बन गए, जिहड़ा उहनां कोल आया उहनां बरखा कीती। तां ते अंगद अंग संग भयो सायर, तिन शब्द सुरत कीनी वरखाई। हुण तीजे पातशाह ने गुर अमरदास की अकत कथा है, गुरु अमरदास जी दी पट कीर्त जी कहिंदे कथा बयान तो रहत है, वह अकत कथा है। गुर अमरदास की अकत कथा है, ते किवें का अकत है जी, उन्हां नाल बचन क्या, एक जी साडी जीव एक है, कछ कही ना जाई। की बयान करांगे, गुरु अंगद साहब दी कथा अकत है, असी नहीं बयान कर सकते, क्योंकि पट पिछे भी कह के आए ने कि दाता जी कन कर बूंद बसो रुमावल कुसम बसंत गणंत।
1: क्या वाकई परमात्मा समझ दे चाह जांदा है। कतई नहीं, कतई नहीं। अगर उस समझ दे आ जाता है तो मेरी समझ वड्डी है, परमात्मा वड्डा नहीं है। तू समरथ वड़ा मेरी मत थोरी ना। हे प्रभु तू ते सागर दी तरह है, मेरी अकल मेरी समझ ते एक छोटा जिहा प्याला है। ये प्याले दी सागर किस तरह आएगा? लेकिन एक समझ मिलती है कि समझ समझ के ये समझ मिलती है, हे प्रभु मैं तेनु नहीं समझ सकता, नहीं समझ सकता। क्यों? तू मेरी समझ तो वड्डा है। और समझ मुतासर हो जाती है, समझ प्रभावित हो जाती है, हिरदा याद करन लग पैंदा। जिन्ने चिर तक साड़ी अकल परमात्मा तो प्रभावित नहीं, हिरदा याद नहीं कर सकता। वाहगुरु वाहगुरु जबान करती रहेगी, याद नहीं चलेगी, कुछ भी नहीं होगा। जो मेरी समझ दे नहीं, नहीं है। क्या समझ दे आ जाता है? नहीं। समझ समझ के ये समझ मिलती है कि मैं तेनु नहीं समझ सकता, नहीं समझ सकता। मैं पढ़ रहा से एक दफा सुकरात दी आटो बायोग्राफी, उन्हें अपनी आप बीती लिखी है। कहिंदा है जद मैं छोटा जिहा बच्चा सी, बच्चियां नाल खेड़दा सी, मैं अक्सर डींगा मारदा सी, मैं सब कुछ जानना, सब कुछ जानना, तुसी कुछ भी पुछो ते मैं दसांगा। कहिंदे बच्चियां दा मैं लीडर बनिया होया सी, नेता बनिया होया सी, बच्चे मैथों भयभीत होंदे सन, बच्चे मेरा रोब मनदे सन, बच्चियां दा मैं मुखी। कहिंदा जद मैं जवान होया तो फिर मैं ये कहना शुरू कीता, कुछ ऐसा भी है जो मैं नहीं जानदा, नहीं जानदा, सारे सवालों का जवाब नहीं देंगा, मैं सब कुछ नहीं जानता। कहिंदा अज मैं बुढ़ा हो गया, ऐलानिया कहना कि मैं कुछ भी नहीं जानता, मैं कुछ भी नहीं जानता, मैं जान जान के ये जाने कि मैं कुछ भी नहीं जानता, मैं कुछ भी नहीं जानता। गुरु नानक देव जी महाराज का फरमान, सोई अजान कहे मैं जानिया, जानन हार न जाना छाना रे। ओही महामूर्ख है जिहड़ा कहिंदा मैं सब कुछ जान लिया, खाक जानेगा? ज्ञान दा ते सागर पिया बार, तेरी अकल प्याला किस तरह भरेगी? जिंदगी भर दी जानकारी मनुख दी इंज है जिवें सागर दे च इक चम्मच पानी दी मिली, इस तो ज्यादा नहीं, इस तो ज्यादा नहीं। सोई अजान कहे मैं जानिया, जानन हार न छाना रे। परमात्मा दा रस उस दिन प्राप्त होंदा है कदों? जद मनुख इंद्रियां तो उच्चा उठदा है, उन्हों इंद्र जीत कहिंदे ने, इन्हें जीत लिया इंद्रियां नूं। नास्तिक कहिंदे ने ऐसी कोई दुनिया ही नहीं, ऐसा कोई रस ही नहीं है। क्यों? ऐसा शरीर नूं कोई होर इंद्रिया ही नहीं है। कुछ वेख के रस मिलेगा, कुछ सुन के, कुछ चक के रस मिलेगा, कुछ स्पर्श करके, कुछ सुन के, होर भी कोई रस है। ऐसा शरीर रस मान सके कोई इंद्र ही नहीं है। बड़ी प्रबल दलील देंदे ने नास्तिक इस संबंध च, बहुत कुछ कहंदे ने। इस वास्ते ऐलानिया कहंदे पानी दी लोड़ है गुरबाणी दी नहीं, धन दी लोड़ है धर्म दी नहीं, पदार्थां दी लोड़ है परमात्मा दी नहीं। पदार्थां तो बिना जीवना बड़ा औखा है, परमात्मा तो बिना जी सकदे हैं। पानी तो बिना जीवना बड़ा औखा है, गुरबाणी तो बिना जी सकदे हैं। धन तो बिना जीवना बड़ा औखा है, धर्म तो बिना जी सकदे हैं, इंज कहंदे हैं। गुरु नानक देव जी महाराज कहंदे ने पानी ना मिलिया शरीर मरेगा। वाकई शरीर का जीवना बड़ा औखा होगा, पर गुरबाणी नाल मन ना जुड़िया, सुरत ना जुड़ी, तो मनुख दे अंदर मनुखता मरेगी, इंसानियत मरेगा। मनुख ते जिंदा रहेगा पर पशुआं दी तरह, करतूत पशु की मानस जात, जिंदा ते रहेगा पशु दी तरह। जी सकदा है मनुख परमात्मा की याद तो बिना पशुआं की तरह जीवेगा। और उन्हां सारे पशुआं का गुरु नानक ने बकायदा जिक्र किया है, भगतां ने बकायदा जिक्र किया है, बिन सिमरन जैसे सर्प अर जारी त्यों साकत जीवें नाम बिसारी। प्रभु नूं भुला के मनुख इस तरह जीवदा जिवें सप्प, सप्प दुध पींदा है, पानी पींदा है, होर तरह तरह की खुराक खांदा है, अंदर जहर वधदी है, ते जद सिर जहर नाल भर जाए तो डंग मारदा है। कहिंदे ने औखे ना आउणा, 97% सप्पां च जहर नहीं आउंदा, अगर मनुख दी किते डैथ हो जांदी है तो बह करके आउंदी है, 3% सप्प ने जिन्हां च जहर आउंदा है। पता है धार्मिक ज्ञानी की कहिंदे ने, कोई 1% मनुख हो सकदा जिहदे मन दे जहर ना आवे, बाकी मनुख जहर नाल भरे हुए ने, ईरखा नाल भरे हुए ने, दुश्मनी नाल भरे हुए ने, बदले की भावना नाल भरे हुए ने, हंकार नाल भरे हुए ने, दुराचार नाल भरे हुए ने। कोई एक अद होवेगा जो जहरीला ना हो, बाकी तो सब जहरीले ने। 97% सप जहरीले नहीं होंदे। दूसरा, सप दा डंगया होया शायद बच भी जाए, बंदे दे डंगे हुए तो बचते भी कोई नहीं, यह भी महज कर दे। 2.5 करोड़ बंदियां दा कातल है हिटलर, ते 3 करोड़ नूं मार के ते 3 करोड़ नूं उजाड़ के चाइना दे माओ से तुंग ने क्रांति लियांदी सी। कोई सप 3 करोड़ बंदे मार सकदा है? सप डंग मारे उहदी जहर खत्म हो जाती है, फिर 15-20 दिन लगनगे जहर बनदे। मनुख ते मुल्कां दे मुल्क उजाड़ के भी उहदी जहर खत्म नहीं आउंदी, जहरीला बड़ी जहर, मनुख इतना जहरीला। बिन सिमरन जैसे सर्प अरजारी त्यों साकत जीवे नाम बिसारी। बिन सिमरन धिग कर्म करास, काक बटन बिष्टा में वास। सिमरन तो बिना मनुख इंज जीवदा है, सुभाव करके, सुरत करके, मन करके, जैसे कौआ। कौआ दी बोल बड़े कुरखत ने, ते कौए दे मुंह दे गंदगी आउंदी है, कौआ कहां कपूर चराए। जो फिक्का बोले और गंदा बोले, ये तो कौवे की फितरत है। अब सुन के हैरान होवोगे, 10 पाप मनदे ने, जीवन भर रिपीट आउंदे ने, हजारां लखां बन जांदे ने, ते 10 पापां दे चों 4 पाप जबान दे ने, 3 पाप मनदे ने, 3 पाप तन दे ने। इस तरह 10 दोख मनदे ने। भारत दे ऋषि मुनि और गुरु नानक देव जी महाराज ने बकायदा जिक्र किया है, 10 पुरब सदा दसाहरा। परमात्मा का ना ही 10 पुरबां वर्गा पुरब है, जो 10 दोखां नूं हर देंदा है, मिटा देंदा है, दसाहरा। 10 दोख केड़े ने, 10 पाप केड़े ने? 4 पाप जबान दे, 3 पाप मन दे, 3 पाप तन दे। 4 पाप जबान दे केड़े? प्रथम मिथ्या बोलना, झूठ बोलना। दूसरा व्यर्थ बोलना, वे फिजूल दी गपशप, एवें सिर खपाई व्यर्थ बोलना। तीसरा फिक्का बोलना, ते चौथा कौड़ा बोलना, जहरीला बोलना। ये 4 पाप जबान देने, 3 पाप मन देने, किसे दे तन बारे बुरा सोचना, किसे दे धन बारे बुरा सोचना, और इसे तरीके दे नाल किसे दे माल असबाब बारे बुरा सोचना, जान बारे बुरा सोचना, माल बारे बुरा सोचना, किसे दी इज्जत आबरू बारे बुरा सोचना, असमत बारे बुरा सोचना। सारी दुनिया दे खतरा भी 3 तल ते हुंदा, चौथा कोई खतरा नहीं आउंदा। अगर कोई मनुख आखे ना मैं खतरे च हां, तो जान नूं खतरा होवेगा, ते जे जान नूं खतरा नहीं ते माल नूं खतरा होवेगा, ते जे माल नूं नहीं ते इज्जत आबरू नूं खतरा होवेगा, होर की खतरा हुंदा? होर कोई खतरा नहीं हुंदा। खतरा ए 3 तल ते हुंदा, होर कोई खतरा नहीं हुंदा। जान नूं खतरा, माल नूं खतरा, इज्जत आबरू असमत नूं खतरा। मन दे 3 पाप ए, किसे दी जान बारे बुरा सोचना, ਕਿਸੇ ਦੇ ਮਾਲ ਬਾਰੇ ਬੁਰਾ ਸੋਚਣਾ, ਕਿਸੇ ਦੀ ਇੱਜ਼ਤ ਆਬਰੂ ਬਾਰੇ ਬੁਰਾ ਸੋਚਣਾ ਤੇ ਬੁਰਾ ਸੋਚਣ ਦੀ ਖੁੱਲ ਹੈ, ਕਿਸੇ ਵਕਤ ਫਿਰ ਮੈਂ ਇਸਦਾ ਖੁਲਾਸਾ ਕਰਾਂਗਾ। ਇਹ ਤਿੰਨ ਪਾਪ ਮਨ ਦੇ ਨੇ ਤੇ ਤਿੰਨ ਪਾਪ ਤਨ ਦੇ ਨੇ। ਕਿਸੇ ਦੀ ਜਾਨ ਖੋ ਲੈਣੀ, ਕਿਸੇ ਦਾ ਮਾਲ ਖੋ ਲੈਣਾ, ਕਿਸੇ ਦੀ ਇੱਜ਼ਤ ਆਬਰੂ ਲੁੱਟ ਲੈਣੀ, ਇਸ ਤਰ੍ਹਾਂ ਇਹ 10 ਪਾਪ ਬਣਦੇ ਨੇ, 10 ਦੋਖ ਬਣਦੇ ਨੇ, ਜਿਹਦੇ ਚ 4 ਦੋਖ ਜ਼ਬਾਨ ਦੇ ਨੇ, 4 ਪਾਪ ਜ਼ਬਾਨ ਦੇ ਨੇ, ਰਸਨਾ ਦੇ ਨੇ। ਮਹਾਰਾਜ ਕਹਿੰਦੇ ਨੇ ਜੋ ਫਿੱਕਾ ਪਿਆ ਬੋਲਦਾ, ਕੌੜਾ ਪਿਆ ਬੋਲਦਾ, ਗੰਦਾ ਪਿਆ ਬੋਲਦਾ, ਇਹਨੂੰ ਮਨੁੱਖ ਆਖੋਗੇ ਤੇ ਕਹੂਆ ਹੈ, ਕਾਂ ਹੈ, ਕਹੂਆ ਕਹਾਂ ਕਪੂਰ ਚਰਾ ਹੈ। ਬਿਨ ਸਿਮਰਨ ਕੂ ਕਰ ਵਹਿ ਕਾਮ, ਸਾਕਤ ਬੇਸਵਾ ਪੂਤ ਨੇ ਨਾਮ। ਸਿਮਰਨ ਤੋਂ ਬਿਨਾਂ ਮਨੁੱਖ ਇੰਜ ਜੀਵਦਾ ਜਿਵੇਂ ਕੁੱਤਾ। ਇਹ ਸਤਿਗੁਰਾਂ ਦੀ ਬਾਣੀ ਦੇ ਵਾਕ, ਕਿਉਂ? ਕੁੱਤੇ ਨੂੰ ਕੁੱਤਾ ਨਹੀਂ ਚੰਗਾ ਲੱਗਦਾ, ਪਰ ਅਕਸਰ ਕੁੱਤਾ ਕੁੱਤੇ ਤੇ ਭੌਂਕਦਾ। ਮਨੁੱਖ ਨੂੰ ਮਨੁੱਖ ਹੀ ਨਾ ਚੰਗਾ ਲੱਗੇ ਤੇ ਮਨੁੱਖ ਮਨੁੱਖ ਨਾਲ ਗਿਰਨਾ ਕਰੇ, ਨਫ਼ਰਤ ਕਰੇ, ਕਿਸੇ ਵੀ ਤਲ ਤੇ ਕਰੇ, ਇਹ ਕੂਕਰ ਬਿਰਤੀ ਹੈ, ਕੁੱਤੇ ਦੀ ਬਿਰਤੀ ਹੈ। ਬਿਨ ਸਿਮਰਨ ਭੈ ਕੂਕਰ ਕਾਮ, ਸਾਕਤ ਬੇਸਵਾ ਪੂਤ ਨੇ ਨਾਮ। ਵੈਸ਼ਿਆ ਦਾ ਪੁੱਤਰ, ਗਨਕਾ ਦੀ ਔਲਾਦ, ਆਪਣੀ ਵਲਦੀਅਤ ਕੀ ਲਿਖਾਵੇ, ਪਿਤਾ ਦਾ ਨਾਂ ਕੀ ਲਿਖਾਵੇ, ਕਿਉਂਕਿ ਪਿਓ ਦੇ ਨਾਂ ਦਾ ਕੋਈ ਪਤਾ ਨਹੀਂ। ਵੈਸ਼ਿਆ ਦਾ ਪੁੱਤਰ, ਸਮਾਜ ਦੇ ਚ ਉਸਨੂੰ ਟਿਕਾਣਾ ਨਹੀਂ ਮਿਲਦਾ, ਸਮਾਜ ਦੀ ਨਜ਼ਰਾਂ ਚ ਉਹ ਗਿਰਦਾ ਹੈ, ਕਿਉਂਕਿ ਮਨੁੱਖੀ ਸਮਾਜ ਦਾ ਢਾਂਚਾ ਐਸਾ ਹੈ। ਮਹਾਰਾਜ ਕਹਿੰਦੇ ਨੇ ਜੋ ਆਪਣੇ ਸਰੀਰਕ ਪਿਤਾ ਦਾ ਨਾਮ ਨਹੀਂ ਦੱਸ ਸਕਦਾ ਉਹਨੂੰ ਵੈਸ਼ਿਆ ਦਾ ਪੁੱਤਰ ਕਹਿੰਦੇ ਹੋ, ਔਰ ਸਮਾਜ ਦੇ ਚ ਉਸਨੂੰ ਥਾਂ ਨਹੀਂ ਮਿਲਦਾ। ਅਸਲੀ ਵੈਸ਼ਿਆ ਦਾ ਪੁੱਤਰ ਉਹ ਹੈ ਜਿਹਨੂੰ ਪਰਮਾਤਮਾ ਦਾ ਗਿਆਨ ਨਹੀਂ, ਜੋ ਜਗਤ ਪਿਤਾ ਦਾ ਬੋਧ ਨਹੀਂ ਰੱਖਦਾ। ਪਿਤਾ ਦੀ ਗੋਦ ਦੇ ਚੋਂ ਜਦ ਧਰੁਵ ਨੂੰ ਉਠਾ ਕੇ ਪਰੇ ਮਾਰਿਆ ਗਿਆ, ਮਤਰੇਈ ਮਾਂ ਨੇ ਪਰੇ ਮਾਰਿਆ, ਆਪਣੀ ਮਾਂ ਕੋਲ ਜਾ ਕੇ ਰੋਂਦਾ ਹੈ, ਤੂੰ ਸੁਵਾਣੀ ਹੈ ਕਿ ਸਰੀਤਾ ਮੁਖਤਸਰ, ਤੂੰ ਮਹਾਰਾਣੀ ਹੈ ਕਿ ਗੋਲੀ ਹੈ ਇੱਥੋਂ ਦੀ, ਮੈਂ ਪਿਓ ਦੀ ਗੋਦ 'ਚ ਨਹੀਂ ਬੈਠ ਸਕਦਾ, ਮੈਨੂੰ ਪਕੜ ਕੇ ਬਾਹਰ ਸੁੱਟਿਆ ਗਿਆ। ਮਾਂ ਭਗਤਣੀ ਸੀ, ਕਹਿਣ ਲੱਗੀ ਕੋਈ ਗੱਲ ਨਹੀਂ, ਤੂੰ ਪਰਮਾਤਮਾ ਦਾ ਨਾਮ ਜਪ, ਤੈਨੂੰ ਜਗਤ ਪਿਤਾ ਦੀ ਗੋਦ ਨਸੀਬ ਹੋਏਗੀ, ਕੋਈ ਉਠਾ ਨਹੀਂ ਸਕੇਗਾ, ਹਮੇਸ਼ਾ ਦਾ ਸਿੰਘਾਸਣ ਤੈਨੂੰ ਮਿਲੇਗਾ। ਇਹ ਪ੍ਰੇਰਣਾ ਮਾਂ ਨੇ ਦਿੱਤੀ। ਪਰਮੇਸ਼ਰ ਆਰਾਧੀਏ ਜਿੱਦੋਂ ਹੋਈਏ ਪਤਤ ਪੁਨੀਤਾ, ਜਿਹਨੂੰ ਜਗਤ ਪਿਤਾ ਦਾ ਨਹੀਂ ਪਤਾ ਉਹ ਵੈਸ਼ਿਆ ਦਾ ਪੁੱਤਰ ਹੈ। ਤੂੰ ਮੈਂ ਫਿਰ ਅਰਜ਼ ਕਰਾਂ, ਧਨ ਤਨ ਵਾਸਤੇ ਚਾਹੀਦਾ ਹੈ, ਧਰਮ ਮਨ ਦੀ ਲੋੜ ਹੈ, ਤਨ ਦੀ ਲੋੜ ਨਹੀਂ ਹੈ। ਤਨ ਧਰਮ ਤੋਂ ਬਿਨਾਂ ਜੀ ਸਕਦਾ ਹੈ। ਪਾਣੀ ਤਨ ਦੀ ਲੋੜ ਹੈ, ਗੁਰਬਾਣੀ ਮਨ ਦੀ ਲੋੜ ਹੈ। ਇਹ ਤਨ ਦੀ ਲੋੜ ਨਹੀਂ ਹੈ ਗੁਰਬਾਣੀ, ਗੁਰਬਾਣੀ ਦਾ ਜਪ ਕਰੋ ਤੁਹਾਨੂੰ ਕੋਈ ਅੱਖਾਂ ਦਾ ਰਸ ਮਿਲ ਜਾਏ, ਜ਼ਬਾਨ ਦਾ ਰਸ ਮਿਲ ਜਾਏ, ਨਹੀਂ, ਮਨ ਦੀ ਲੋੜ ਹੈ। ਧਨ ਕਮਾਉਣ ਵਾਸਤੇ ਬਾਹਰ ਭਜਣਾ ਪਏਗਾ, ਧਰਮ ਕਮਾਉਣ ਵਾਸਤੇ ਅੰਦਰ ਪ੍ਰਵੇਸ਼ ਕਰਨਾ ਪਏਗਾ। ਇਸੇ ਨੂੰ ਧਿਆਨ ਸਾਧਨਾ ਕਹਿੰਦੇ ਨੇ। ਜੋ ਬਾਹਰ ਧਰਮ ਲਵੇ, ਗੁਰਬਾਣੀ ਕਹਿੰਦੀ ਬਾਹਰ ਟੋਲੇ ਸੋ ਭਰਮ ਬੁਲਾਏ, ਤੇ ਜੋ ਅੰਦਰ ਧਨ ਲੱਭੇਗਾ ਉਹ ਵੀ ਭਰਮ ਦੇ ਚ ਹੈ। ਲੋਕ ਸੁਹੇਲਾ ਆਉਂਦਾ ਹੈ ਪਦਾਰਥਾਂ ਨਾਲ, ਪਰ ਲੋਕ ਸੁਹੇਲਾ ਆਉਂਦਾ ਹੈ ਪਰਮਾਤਮਾ ਨਾਲ। ਪਦਾਰਥ ਬਹੁਤ ਨੇ, ਇਹ ਬਾਹਰੋਂ ਮਾਲਾ ਮਾਲ ਹੈ, ਅੰਦਰੋਂ ਕੰਗਾਲ ਹੈ, ਕੰਗਾਲ ਹੈ। ਤੇ ਦੁਨੀਆਂ ਵਿੱਚ ਐਸੇ ਵੀ ਹੋਏ ਨੇ ਜੋ ਅੰਦਰੋਂ ਮਾਲਾ ਮਾਲ ਸਨ, ਬਾਹਰੋਂ ਕੰਗਾਲ ਸਨ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ, ਸੇ ਨੰਗੇ ਨੈ ਨੰਗ, ਭੁੱਖੇ ਲੱਖ ਨਾ ਭੁੱਖਿਆ, ਡੁੱਖੇ ਕੋੜ ਨਾ ਡੁੱਖ ਨਾਨਕ, ਪਿਰੇ ਪਖੰਦੋ ਸੁਭਦਿਸ਼ਟ। ਭਾਵੇਂ ਨੰਗੇ ਸਨ ਫਿਰ ਵੀ ਨੰਗੇ ਨਹੀਂ, ਭਾਵੇਂ ਦੁਖੀ ਸਨ ਫਿਰ ਵੀ ਦੁਖੀ ਨਹੀਂ ਨੇ। ਭਾਵੇਂ ਮੁਫਲਿਸ ਸਨ, ਫਿਰ ਵੀ ਮੁਫਲਿਸ ਨਹੀਂ ਉਹ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ, ਕਿਉਂਕਿ ਜਿਸ ਨੂੰ ਬਖਸ਼ੇ ਸਿਫ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਸੁਖ ਸਮੂਹਾਂ ਭੋਗ ਭੂਮ ਸਵਾਈ ਕੋਧਣੀ, ਨਾਨਕ ਹੱਬੋ ਰੋਗ ਮ੍ਰਿਤਕ ਨਾਮ ਵੀ ਹੋਣਿਆ। ਦੋ ਮਿੰਟ ਮੈਂ ਹੋਰ ਲਵਾਂ ਤੇ ਸਮਾਪਤੀ ਕਰਾਂ। ਸਾਰੀ ਦੁਨੀਆਂ ਦੇ ਧਨ ਵੱਧਦਾ ਜਾ ਰਿਹਾ, ਸਾਰੀ ਦੁਨੀਆਂ ਦੇ ਧਰਮ ਘਟਦਾ ਜਾ ਰਿਹਾ। ਘਰ ਘਰ ਦੇ ਧਨ ਮੌਜੂਦ ਹੈ, ਘਰ ਘਰ ਦੇ ਅਧਰਮ ਮੌਜੂਦ ਹੈ, ਧਰਮ ਕੋਈ ਨਹੀਂ। ਕਾਰਨ, ਧਨ ਪਿਤਾ ਦਾ ਪੁੱਤਰ ਨੂੰ ਮਿਲ ਸਕਦਾ, ਪਤੀ ਦਾ ਪਤਨੀ ਨੂੰ ਮਿਲ ਸਕਦਾ, ਪਤਨੀ ਦਾ ਪਤੀ ਨੂੰ ਮਿਲ ਸਕਦਾ, ਧਨ ਦਾਦੇ ਦਾ ਪੋਤਰੇ ਨੂੰ ਮਿਲ ਸਕਦਾ, ਭਰਾ ਦਾ ਭਰਾ ਨੂੰ ਮਿਲ ਸਕਦਾ। ਧਰਮ ਆਪ ਕਮਾਉਣਾ ਪੈਂਦਾ, ਆਪ ਕਮਾਉਣਾ ਪੈਂਦਾ। ਇਸ ਵਾਸਤੇ ਬੜੇ ਬੜੇ ਧਾਰਮਿਕ ਲੋਕਾਂ ਦੇ ਘਰ ਵੀ ਅਧਾਰਮਿਕ ਪੁੱਤਰ ਪੈਦਾ ਹੋਏ ਨੇ। ਬਾਬਾ ਪ੍ਰਿਥੀ ਚੰਦ ਗੁਰੂ ਰਾਮਦਾਸ ਜੀ ਦੀ ਔਲਾਦ ਨੇ, ਸਾਰੀ ਜ਼ਿੰਦਗੀ ਗੁਰੂ ਰਾਮਦਾਸ ਜੀ ਨਾਲ ਝਗੜਦੇ ਰਹੇ, ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਨਾਲ, ਜਹਾਂਗੀਰ ਦੇ ਕੰਨ ਵੜਦੇ ਰਹੇ ਬਾਬਾ ਪ੍ਰਿਥੀ ਚੰਦ। ਗੁਰੂ ਰਾਮਦਾਸ ਜੀ ਦੀ ਔਲਾਦ ਤੇ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ, ਕਾਹੇ ਪੂਤ ਜਗਰਤ ਹੋ ਸੰਗ ਬਾਪ, ਜਿਨਕੇ ਜਨੇ ਬਡੀਰੇ ਤੁਮ ਹੋ ਤਿੰਨ ਸਿਉ ਜਗਰਤ ਪਾਪ। ਇਹ ਕਿਉਂ ਪਾਪ ਕਰਦਾ, ਸਾਰਾ ਦਿਨ ਲੜਦਾ। ਪਿਤਾ ਗੁਰੂ ਨਾਨਕ ਦੀ ਗੱਦੀ ਦਾ ਵਾਰਸ, ਵਕਤ ਦਾ ਅਵਤਾਰੀ ਪੁਰਸ਼ ਪੁੱਤਰ ਅਧਾਰਮਿਕ। ਦੂਸਰੇ ਪਾਸੇ ਦੇਖੋ, ਪੁੱਤਰ ਧਾਰਮਿਕ ਹੈ ਪ੍ਰਹਿਲਾਦ, ਪਿਤਾ ਬਿਲਕੁਲ ਸ਼ੈਤਾਨ ਹਰਨਾਕਸ਼ ਜ਼ਾਲਮ। ਬੜੀ ਕੋਸ਼ਿਸ਼ ਸੀ ਪ੍ਰਹਿਲਾਦ ਦੀ, ਜਿਹੜਾ ਰਸ ਮੇਰੇ ਕੋਲ ਹੈ ਮੇਰੇ ਪਿਓ ਕੋਲ ਵੀ ਹੋਵੇ, ਪਰ ਨਹੀਂ। ਬੜੀ ਕੋਸ਼ਿਸ਼ ਸੀ ਗੁਰੂ ਰਾਮਦਾਸ ਜੀ ਮਹਾਰਾਜ ਦੀ, ਬਾਬਾ ਪ੍ਰਿਥੀ ਚੰਦ ਠੀਕ ਹੋਵੇ, ਪਰ ਨਹੀਂ। ਤ੍ਰਿਲੋਚਨ ਧਾਰਮਿਕ ਸੀ, ਉਹਦੀ ਪਤਨੀ ਧਾਰਮਿਕ ਨਹੀਂ ਹੈ, ਲੰਬਾ ਚੌੜਾ ਖੁਲਾਸਾ ਕਰਨ ਦਾ ਵਕਤ ਨਹੀਂ ਹੈ। ਮੀਰਾਂ ਧਾਰਮਿਕ ਸੀ, ਉਹਦਾ ਪਤੀ ਚਿਤੌੜਗੜ੍ਹ ਦਾ ਰਾਣਾ ਧਾਰਮਿਕ ਨਹੀਂ, ਉਹਨੇ ਘਰੋਂ ਕੱਢ ਦਿੱਤਾ ਸੀ। ਧਰਮ ਨਿੱਜੀ ਦੌਲਤ ਹੈ, ਦੂਜੇ ਦਾ ਕਮਾਇਆ ਹੋਇਆ ਨਹੀਂ ਮਿਲਦਾ। ਜਿਸੇ ਮੈਂ ਆਪਣੀ ਅੱਖਾਂ ਨਾਲ ਵੇਖ ਸਕਦਾ, ਦੂਜੇ ਦੀ ਅੱਖਾਂ ਨਾਲ ਨਹੀਂ। ਭਾਵੇਂ ਮਮਤਾ ਦੀ ਮਾਰੀ ਹੋਈ ਕਿਤਨੀ ਮਾਂ ਕਿਉਂ ਨਾ ਹੋਵੇ, ਤੇ ਅੰਧੇ ਬੱਚੇ ਨੂੰ ਆਖੇ ਤੂੰ ਮੇਰੀ ਅੱਖਾਂ ਨਾਲ ਵੇਖ, ਕਿਸ ਤਰ੍ਹਾਂ ਵੇਖੇਗਾ? ਵੇਖਣ ਵਾਸਤੇ ਆਪਣੀ ਅੱਖਾਂ ਚਾਹੀਦੀਆਂ, ਸੁਣਨ ਵਾਸਤੇ ਆਪਣੇ ਕੰਨ ਚਾਹੀਦੇ ਨੇ, ਰਸ ਮਾਣਨ ਵਾਸਤੇ ਆਪਣੀ ਜ਼ਬਾਨ ਚਾਹੀਦੀ ਹੈ। ਖੁਦ ਭੋਜਨ ਖਾਵਾਂਗੇ ਤੇ ਭੁੱਖ ਮਿਟਦੀ ਹੈ, ਕਿਸੇ ਦੇ ਖਾਣ ਦੇ ਨਾਲ ਨਹੀਂ ਹੈ। ਖੁਦ ਭਜਨ ਕਰਾਂਗੇ ਤੇ ਆਤਮਕ ਆਨੰਦ ਮਿਲੇਗਾ, ਨਹੀਂ ਤੇ ਨਹੀਂ ਮਿਲਦਾ। ਕਿਸੇ ਦੇ ਜਪਣ ਨਾਲ ਨਹੀਂ ਮਿਲਦਾ, ਕਿਸੇ ਦੇ ਪਾਠ ਕਰਨ ਨਾਲ ਨਹੀਂ ਮਿਲਦਾ, ਖੁਦ ਕਰਨਾ ਪਏਗਾ। ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਮਨੁੱਖ ਦੀ ਆਦਤ ਐਸੀ ਬਣ ਗਈ ਹੈ ਕਿ ਧਨ ਨਾਲ ਬਹੁਤ ਕੁਛ ਮਿਲ ਜਾਂਦਾ ਹੈ, ਸ਼ਾਇਦ ਧਰਮ ਵੀ ਮਿਲ ਜਾਏ, ਕਥਾ ਹੀ ਨਹੀਂ। ਮਕਾਨ ਮਿਲ ਜਾਏਗਾ, ਬਾਜ਼ਾਰ ਦੇ ਭੋਜਨ ਮਿਲ ਜਾਏਗਾ, ਹੋਟਲਾਂ ਤੋਂ ਰੇਡੀਮੇਡ ਕੱਪੜੇ ਮਿਲ ਜਾਣਗੇ, ਬਹੁਤ ਕੁਛ ਮਿਲ ਜਾਏਗਾ। ਰੇਡੀਮੇਡ ਭਜਨ ਨਹੀਂ ਮਿਲੇਗਾ, ਖੁਦ ਕਰਨਾ ਪਏਗਾ। ਜੈਸੇ ਮੈਂ ਫਿਰ ਅਰਜ਼ ਕਰਾਂ, ਮੈਂ ਭੋਜਨ ਛਕਾਂ ਤਾਂ ਮੇਰੀ ਭੁੱਖ ਮਿਟੇਗੀ, ਵਰਨਾ ਨਹੀਂ। ਮੈਂ ਭਜਨ ਕਰਾਂ ਤਾਂ ਆਤਮਕ ਆਨੰਦ ਮਿਲੇਗਾ, ਕਿਸੇ ਦੇ ਕਰਨ ਨਾਲ ਨਹੀਂ। ਸਤਸੰਗ ਤੋਂ ਤੇ ਗੁਰਬਾਣੀ ਤੋਂ ਇਹ ਪ੍ਰੇਰਣਾ ਲੈਣੀ ਹੈ ਕਿ ਅੰਦਰੋਂ ਮਾਲਾ ਮਾਲ ਹੋਈ ਹੈ। ਇਹ ਦੌਲਤ ਅੰਦਰ ਲੱਭਣੀ ਪਏਗੀ। ਤੂੰ ਪਾਤਸ਼ਾਹ ਦੀ ਬਾਣੀ ਕਹਿੰਦੀ, ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨਉ ਨਿਰਪਾਈ। ਖੋਜ ਕਿਵੇਂ ਕਰੀਏ ਤੇ ਇਹਦੇ ਚੋਂ ਨਾਮ ਰਤਨ ਕਿਵੇਂ ਪਦਾਰਥ ਕਰ ਜੋ ਹੈ ਪੈਦਾ ਕਰੀਏ, ਪ੍ਰਾਪਤ ਕਰੀਏ। ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨਉ ਨਿਰਪਾਈ। ਭਰਾ ਕਰਕੇ ਕਹਿੰਦੇ ਨੇ, ਐ ਭਾਈ ਖੋਜ ਕਰ ਆਪਣੇ ਮਨ ਦੀ, ਤੇ ਮਨ ਦੀ ਖੋਜ ਕਰੀਏ ਤੇ ਫਿਰ ਕੀ ਲੱਭੇਗਾ? ਮਨ ਖੋਜਤ ਨਾਮ ਨਉ ਨਿਧ ਪਾਈ। ਨਉ ਨਿਧ ਜੋ ਪਰਮਾਤਮਾ ਦਾ ਨਾਮ ਹੈ ਉਹਦੀ ਪ੍ਰਾਪਤੀ ਹੋ ਜਾਏਗੀ। ਨਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾ। ਇਹ ਬਾਹਰੋਂ ਨਹੀਂ ਲੱਭੇਗਾ। ਦੁਨੀਆਂ ਦਾ ਸਭ ਤੋਂ ਬਾਰੀਕ ਮਜ਼ਮੂਨ ਹੈ ਕਿ ਪਰਮਾਤਮਾ। ਦੁਨੀਆਂ ਦਾ ਸਭ ਤੋਂ ਬਾਰੀਕ ਕੰਮ ਤੇ ਔਖਾ ਕੰਮ ਕੀ ਹੈ? ਆਪਣੇ ਮਨ ਦੇ ਚੋਂ ਪਰਮਾਤਮਾ ਲੱਭਣਾ। ਇਸ ਤੋਂ ਜ਼ਿਆਦਾ ਹੋਰ ਕੋਈ ਨਹੀਂ। सब तो सियाणा मनुख कौन है जिन्हें मन देचो परमात्मा नु लभ लिया, और मूर्खां तो मूर्ख कौन है जिहड़ा इस तो इनकारी है। मूर्खां सिर मूर्ख है जे मन्ने नाही ना, महाराज इंज कहिंदे ने। वो महान सियाणा मनुख है जिसने अपने मन देचो परम आनंद लभ लिया, ये परम रस लभ लिया, इस नु किवें लभ सकीए, मैं लड़ीवार विचार थोड़े सामने रखनी है ताकि कुछ बुनियादी गल्लां दी सांझ होवे। एवें कर्म कांड सारी जिंदगी ना चलदा रहे, एवें जीवन व्यर्थ दे विच जो है ना जाए। ये जीवन मिले है परमात्मा दी प्राप्ति वास्ते। बाकी इंद्रियां दे रस ते पशु भी माणदे रहिंदे ने, और उस दी निंदा भी नहीं है। वह सिर्फ शरीर वास्ते, मन वास्ते नहीं है। इस वास्ते सारी दुनिया दे तन दे सुख वधदे जा रहे, मन दा दुख वधदा जा रहा है। सारी दुनिया के तन तंदुरुस्त आउंदा जा रहे, मानसिक रोग वधदे जा रहे। मैं तो पढ़ के हैरान होया, सुन के भी हैरान होया कि नौ बंदियां तो बाद हर दसवां अमेरिकन पागल है या पागल होने की हालत विच है। हद हो गई, दुनिया का सब तो संपन्न देश ते सब तो पागलों की तादाद उत्थे ही है। दुनिया का सब तो अमीर देश सब तो ज्यादा खुदकशी भी उत्थे, सुसाइड उत्थे करते हैं, आत्महत्या उत्थे है। कारण बारों माला माल हो गए, अंदरों कंगाल हो गए। बारों सुखी हो गए, अंदरों दुखी हो गए। बारों सियाने हो गए, अंदरों महामूरख हो गए। तो अंदर दी जिंदगी बेजार, उस बेजारी च जीवना औखा हो गया। दिमागी संतुलन डावा डोल हो जाता है। इस अंदर दी दुनिया दे च उस परम रस नू, परम आनंद नू किवें प्राप्त करिए, समय सिर आरंभ करके समय सिर समाप्ति कर देंगा। मैं फिर अर्ज करा, कथा किसे थां तो शुरू करनी पैंदी, किधरे समाप्त करनी पैंदी। शुरू दे बोल पल्ले ना पाया वन तो फिर कुछ नहीं पड़ेगा। इस वास्ते जेड़ा समा निर्धारित होवे उस समय आप पहुंच जाओ, एक मिनट दस पहले समाप्ति कर दिता करेगा। उम्मीद है आप इतनी बेनती प्रवान करोगे। सारिआं दा हार्दिक तौर ते धन्नवाद। बोल चुकदी शमा, वाहेगुरु जी का खालसा।
2: You're listening to KRPI 1550 Radio, Ferndale, Washington.

0: फैमिली केयर फार्मेसी
1: पूरे बीसी विच होम्योपैथिक दवाइयां च नंबर वन।
0: इना कोलो तुसी हर तरह दे विटामिन सप्लीमेंट्स हर्बल्स अते होम्योपैथिक प्रोडक्ट्स ले सकदे हो।
1: हर तरह दे नेचुरल हेल्थ प्रोडक्ट्स कंप्रेशन स्टॉकिंग्स ऑर्थोपी प्रोडक्ट्स भी ले सकदे हो।
0: हुन मोबिलिटी एड रेंट जां बाय भी कर सकदे हो।
1: फ्री ब्लिस्टर पैकिंग ते डिलीवरी दे नाल-नाल हर तरह दे गवर्नमेंट ते प्राइवेट क्लेम्स भी लैंदे हन।
2: 3 लोकेशंस टू सर्व यू सरी डेल्टा एंड वाइट रॉक
0: जां कॉल किरण एट 604-581-1900।
3: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
4: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
3: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
4: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
3: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।
5: ਜੇ ਕਿਸੇ ਘਰ ਨਿਆਣਾ ਹੋਵੇ, ਕਦੀ ਕਿਸੇ ਕਿਹਾ ਵੀ ਵਧਾਈ ਹੋਵੇ, ਤੁਹਾਡੇ ਘਰ ਕੱਲ ਭਾਣਾ ਵਾਪਰ ਗਿਆ, ਤੁਹਾਡੇ ਘਰ ਨਿਆਣਾ ਹੋਇਆ ਭਾਣਾ ਵਾਪਰਿਆ, ਕਿਉਂਕਿ ਹੁਕਮ ਤੇ ਭਾਣਾ ਲਫ਼ਜ਼ ਅਸੀਂ ਦੁਖਾਂਤ ਨੂੰ ਜੋੜਿਆ। ਗੁਰੂ ਨੇ ਪਹਿਲੀਆਂ ਪੌੜੀਆਂ ਚ ਕਿਹਾ, ਨਹੀਂ ਉਹ ਸਿੱਖਾ, ਹੁਕਮ ਸ਼ਬਦ ਬੜਾ ਵੱਡਾ, ਇਹ ਸੁੱਖ ਵੀ ਹੈ ਤੇ ਇਹਦੇ ਵਿੱਚ ਦੁੱਖ ਵੀ। ਫਿਰ ਬੇਨਤੀ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ, ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਕਰੇ ਸੋ ਚੰਗਾ ਮਨ ਮੈਂ ਬੇਨਤੀ ਕਰੇ। ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਏ। ਮੇਰੀ ਬੇਨਤੀ ਤੁਸੀਂ ਸਾਰਿਆਂ ਪੌੜੀ ਨਾਲ ਪੜ੍ਹੀ, ਪਰ ਧਿਆਨ ਦਿਆ ਜੇ ਅਰਥਾਂ ਵੱਲ। ਹੁਕਮ ਵਿੱਚ ਹੀ ਵਡਿਆਈ ਹੈ, ਹੁਕਮ ਵਿੱਚ ਹੀ ਅਪਮਾਨ ਹੈ, ਹੁਕਮ ਵਿੱਚ ਹੀ ਮੌਤ ਹੈ, ਹੁਕਮ ਵਿੱਚ ਹੀ ਜਨਮ ਹੈ, ਹੁਕਮ ਵਿੱਚ ਹੀ ਸੁੱਖ ਹੈ, ਹੁਕਮ ਵਿੱਚ ਹੀ ਦੁੱਖ ਹੈ। ਪਰ ਇਸ ਹੁਕਮ ਦੀ ਸਮਝ ਤਾਂ ਪੈਂਦੀ ਜਦ ਦਿਨ ਬੰਦੇ ਦੀ ਈਗੋ ਮਰੇਗੀ, ਕਿਉਂਕਿ ਈਗੋ ਨਹੀਂ ਸਮਝ ਦਿੰਦੀ, ਈਗੋ ਕਹਿੰਦੀ ਮੈਂ ਕਰਨ ਵਾਲਾ। ਫਿਰ ਪੌੜੀ ਪੜ੍ਹ ਲਈਏ, ਹੁਕਮੀ ਖੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਖੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਏ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁੱਝੈ ਤਾਂ ਹੋਮੇ ਕਹੇ ਨਾ ਕੋਈ, ਉਹ ਹੋਮੇ 'ਚ ਨਹੀਂ ਕਹਿੰਦਾ। ਮੈਂ ਫਿਰ ਬੇਨਤੀ ਕਰਾਂਗਾ ਜੀ, ਇਸ ਗੱਲ ਨੂੰ ਮੈਂ ਜ਼ਿਆਦਾ ਜ਼ੋਰ ਸਿਰਫ ਇਸੇ 'ਤੇ ਦੇਣਾ, ਕਿ ਕਰੇ ਚ ਸੋ ਚੰਗਾ ਮਾਨ ਦੂਈ ਗਣਤ ਲਾਹੇ, ਜੋ ਕਰ ਰਿਹਾ ਬਸ ਉਹਨੂੰ ਸਵੀਕਾਰ ਕਰ ਲੈ। ਅਕਸਰ ਅਸੀਂ ਜਦੋਂ ਇਹ, ਮੈਂ ਹੁਣ ਭਾਣਾ ਸ਼ਬਦ ਵਰਤਿਆ, ਅਤੇ ਇਹ ਆਨੰਦ ਸਾਹਿਬ 'ਚ ਰੋਜ਼ ਪੜ੍ਹਦੇ ਹਾਂ ਜੀ, ਜਾਂ ਤਿਸ ਭਾਣਾ ਤਾਂ ਜੰਮਿਆ, ਭਾਣਾ ਵਾਪਰਿਆ ਅਤੇ ਬੰਦੇ ਦਾ ਜਨਮ ਹੋਇਆ, ਪਰਿਵਾਰ ਭਲਾ ਪਾਇਆ। ਇੱਕ ਅਸੀਂ ਘਟਨਾ ਅਕਸਰ ਸੁਣਾਉਂਦੇ ਹਾਂ ਭਾਈ ਭਿਖਾਰੀ ਜੀ ਦੀ, ਮੈਂ ਸਾਖੀ ਨਹੀਂ ਸਿਰ, ਮੈਂ ਤਿੰਨ ਗੱਲਾਂ ਉਹ 'ਚ ਕਰਨੀਆਂ ਨੇ, ਕਿ ਤਸਲੀਮ ਕਰ ਲੈਣਾ ਵੀ ਜੋ ਹੋ ਰਿਹਾ ਮੈਨੂੰ ਮੰਨਾਂਗਾ। ਅੱਗੇ ਅਸੀਂ ਬਾਣੀ 'ਚੋਂ ਦੇਖਾਂਗੇ, ਕਿਉਂਕਿ ਜੋ ਗੁਰੂ ਜੀ ਦੀ ਤਾਂ ਬਾਣੀ ਦੇ ਪ੍ਰਮਾਣ ਲਈਦੇ ਨੇ, ਮਤਾਂ ਕੋਈ ਸੋਚੇ ਸ਼ਾਇਦ ਆਪਣੇ ਕੋਲੋਂ। ਹੁਣ ਅਸੀਂ ਜਦੋਂ ਮਹਾਰਾਜ ਜੀ ਦੇ ਸਿੱਖ ਬਾਰੇ ਪੜ੍ਹਦੇ ਹਾਂ, ਭਾਈ ਭਿਖਾਰੀ ਬਾਰੇ, ਅਤੇ ਜਿਹੜਾ ਸਿੱਖ ਇਹਨੂੰ ਮਿਲਣ ਗਿਆ ਉਹਦਾ ਨਾਮ ਦਰਅਸਲ ਸੀ ਭਾਈ ਗੁਰਮੁਖ। ਬੱਚੇ ਦਾ ਵਿਆਹ ਸੀ, ਆਪ ਸਭ ਨੂੰ ਪਤਾ ਵੀ ਜਵਾਨ ਪੁੱਤਰ ਦਾ ਵਿਆਹ ਕਰ ਇੰਨਾ ਖੁਸ਼ੀਆਂ ਖੇੜੇ, ਪਰ ਭਾਈ ਭਿਖਾਰੀ ਜੀ ਜਿਹੜੇ ਨੇ ਉਹ ਤੱਪੜ ਸੀਂਦੇ ਪਏ ਸਨ, ਅਤੇ ਜਦੋਂ ਦੂਜੇ ਦਿਨ ਵਿਆਂਦੜ ਮੁੰਡਾ ਹੀ ਜਿਹਦੀ ਬਰਾਤ ਗਈ ਉਹ ਹੀ ਮਰ ਗਿਆ, ਅਤੇ ਵਾਪਸ ਆਏ ਅਤੇ ਭਾਈ ਭਿਖਾਰੀ ਜੀ ਅੱਜ ਕੱਲ੍ਹ ਜਿਸ ਬੱਚੇ ਦੇ ਵਿਆਹ ਵਿੱਚ ਇੰਨੇ ਸਾਜੋ ਸਮਾਨ ਘਰ ਇਕੱਠਾ ਕਰੀ ਬੈਠੇ ਸਨ, ਅਤੇ ਅੱਜ ਤੱਪੜ ਵਿਛਾ ਕੇ ਉਸ ਬੱਚੇ ਦੀ ਮੰਜੀ ਦੇ ਕੋਲ ਬੈਠ ਕੇ ਉਹ ਬੰਦਗੀ ਕਰਨ ਲੱਗ ਪਏ। ਉੱਥੇ ਉਹਨਾਂ ਨੂੰ ਪੁੱਛਿਆ ਗਿਆ ਵੀ ਜੇ ਤੁਹਾਨੂੰ ਪਤਾ ਸੀ ਸੰਸਕਾਰ ਤੋਂ ਬਾਅਦ, ਤਾਂ ਤੁਸੀਂ ਇਹ ਗੱਲ ਕੱਲ੍ਹ ਕਿਉਂ ਨਾ ਕੀਤੀ, ਤੁਸੀਂ ਭੇਦ ਕਿਉਂ ਨਾ ਖੋਲ੍ਹਿਆ। ਉਹ ਕਹਿਣ ਲੱਗੇ, ਸਿੱਖੀ ਵਿੱਚ ਜਿਸ ਬੰਦੇ ਨੇ ਮੁਕਤ ਹੋਣਾ ਤਿੰਨ ਗੱਲਾਂ ਚੇਤੇ ਰੱਖੇ, ਇਹ ਤਿੰਨ ਲਫ਼ਜ਼ ਉੱਥੇ ਵੀ ਨੇ, ਤਾਂ ਤੇ ਭੋ ਗੁਰਮੁਖ ਸੁਣ ਲੀਜੈ। ਇਹ ਭਾਈ ਗੁਰਮੁਖ ਮੇਰੀ ਗੱਲ ਸੁਣ, ਭਾਣਾ ਮਾਨਣ ਮਨ ਥਿਰ ਕੀਜੈ, ਭਾਣਾ ਮੰਨਣ ਵਾਸਤੇ ਮਨ ਨੂੰ ਅਡੋਲ ਬਣਾ। ਕਿਵੇਂ? ਜਿਵੇਂ ਉਸਤਾਦ ਆਪਣੇ ਵਿਦਿਆਰਥੀ ਨੂੰ ਸਾਲ, ਦੋ ਸਾਲ, ਪੰਜ ਸਾਲ, ਦਸ ਸਾਲ, ਵੀਹ ਸਾਲ ਪੜ੍ਹਾਉਂਦਾ, ਅਤੇ ਵੀਹ ਪੱਚੀ ਸਾਲ ਬਾਅਦ ਫਿਰ ਉਹ ਪਰਚਾ ਪਾ ਕੇ ਕਹਿੰਦਾ, ਉਹ ਸਵਾਲ ਪਾਉਂਦਾ, ਪਰਚੇ ਪਾਉਂਦਾ, ਕਹਿਣ ਲੱਗੇ ਵੀਹ ਸਾਲ ਦੀ ਤਿਆਰੀ ਇੱਕ ਦਿਨ ਦੇ ਪਰਚੇ 'ਚ ਪਤਾ ਲੱਗ ਜਾਂਦਾ। ਕਈ ਵਾਰੀ ਕਿੰਨੇ ਕਿੰਨੇ ਸਾਲ ਕੀਤੀ ਹੋਈ ਬੰਦਗੀ ਇਹੋ ਜਿਹੀ ਘਟਨਾ ਵਾਪਰਦੀ, ਮੌਤ ਤੇ ਦੁੱਖ ਬਣ ਕੇ ਉਸ ਬੰਦਗੀ ਦਾ ਪਰਚਾ ਪੈ ਜਾਂਦਾ ਹੈ। ਕਹਿੰਦੇ ਭਾਈ ਯਾਦ ਰੱਖੀ ਤਿਆਰੀ, ਹੁਣ ਆਪ ਮੇਰੇ ਵਰਗਾ ਤੇ ਕਹਿ ਦਿੰਦਾ ਕੋਈ ਨਹੀਂ ਗੁਰੂ ਪਰਚੇ ਪਾਉਂਦਾ ਪਿਓ, ਪਿਆਰਿਓ ਪਰਚਾ ਵੀ ਤਾਂ ਉਹਦਾ ਪੈਂਦਾ ਜਿਹੜਾ ਪੜ੍ਹਿਆ, ਜਿਹੜਾ ਪੜ੍ਹੀ ਕੋਈ ਨਹੀਂ ਉਹਦਾ ਪਰਚਾ ਕੀ। ਇੱਥੇ ਭਾਈ ਸਾਹਿਬ ਕਹਿੰਦੇ ਤਾਂ ਤੇ ਪੋ ਗੁਰਮੁਖ ਸੁਣ ਲੀਜੈ ਭਾਣਾ ਮਾਨਣ ਮਨ ਥਿਰ ਕੀਜੈ, ਸਤ ਨਾਮ ਕੋ ਸਿਮਰਨ ਕਰਨੋ ਤਨ ਹੰਤਾ ਕੋ ਹਿਰਦੈ ਵਿਸਰਨੋ, ਇੱਕ ਸਰੀਰ ਦਾ ਮੋਹ ਛੱਡ ਦੇ, ਦੂਜਾ ਸਿਮਰਨ ਕਰ, ਤੀਸਰਾ ਭਾਣਾ ਮੰਨਣ ਵਾਸਤੇ ਤਿਆਰ ਰਿਹਾ ਕਰ, ਮੁਕਤੀ ਕੇ ਮਾਰਗ ਤੀਨ ਕਹਿ ਗੁਰੂ ਅਰ ਸੰਤ ਪ੍ਰਬੀ। ਮੈਂ ਅਰਜ ਕਰਾਂਗਾ ਜੀ ਕਰੇ ਸੋ ਚੰਗਾ ਮਾਨ, ਜੋ ਕਰਦਾ ਚੰਗਾ ਮੰਨ ਲੈ, ਜੇ ਨਹੀਂ ਮੰਨਾਂਗੇ। ਮੈਂ ਕਿਹਾ ਇੱਕ ਤਰੀਕਾ ਸੰਘਰਸ਼ ਦਾ, ਮੈਂ ਨਹੀਂ ਮੰਨਦਾ, ਮੈਂ ਆਹ ਨਹੀਂ ਮੰਨਦਾ। ਉਹ ਪਿਆਰਿਓ ਬੰਦੇ ਦੀ ਹਸਤੀ ਕੀ ਹੈ ਜੀ, ਮੰਨ ਲਓ ਜੇ ਆਪਾਂ ਗੁਰੂ ਸਾਹਮਣੇ ਜਾਂ ਕਿਸੇ ਵਾਹਿਗੁਰੂ ਸਾਹਮਣੇ ਕਹੀ ਜੇ ਨਹੀਂ ਮੰਨਦੇ। ਮੇਰੇ ਗੁਰੂ ਸਾਹਿਬ ਤਾਂ ਕਹਿੰਦੇ ਨੇ ਕੀਤਾ ਕਰਨਾ ਸਰਬ ਰਜਾਈ ਕਿਚ ਕੀਚੈ ਜੇ ਕਰ ਸਕੀਏ। ਸਾਡੇ ਕੋਲ ਕੀ ਤਾਕਤ ਅਸੀਂ ਕੁਝ ਕਰ ਸਕੀਏ? ਕੀਤਾ ਕਰਨਾ ਸਰਬ ਰਜਾਈ ਕਿਚ ਕੀਚੈ ਜੇ ਕਰ ਸਕੀਏ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੇ ਤਿਉਂ ਰੱਖੀਏ, ਮੇਰੇ ਹਰ ਜੀਓ ਸਭ ਕੋ ਤੇਰਾ ਵਸ ਅਸਾਂ ਜੋਰ ਨਾਹੀਂ। ਇਹ ਹੈ ਸਮਰਪਣ, ਇਹ ਤੇਰੇ ਹੱਥ 'ਚ। ਮੈਂ ਅਰਜ਼ ਕੀਤੀ ਸਮਰਪਣ ਵਾਲਾ ਤਰੀਕਾ ਬੜਾ ਵਧੀਆ ਜੇ, ਰੱਬ ਨਾਲ ਸੰਘਰਸ਼ ਕਰਨ ਵਾਲਾ ਤਰੀਕਾ ਬੜਾ ਗਲਤ ਹੈ। ਆਖਣ ਜੋਰ ਚੁੱਪੈ ਨਾ ਜੋਰ, ਜੋਰ ਨਾ ਮੰਗਣ ਦੇਰ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋ, ਜਿਹਦੇ ਹੱਥ 'ਚ ਤਾਕਤ ਉਹਨੇ ਆਪਣੀ ਤਾਕਤ ਲਾਣੀ, ਤੇਰੀ ਤਾਕਤ ਕੰਮ ਨਹੀਂ ਆਉਣੀ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਈ। ਮਹਾਰਾਜ ਕਹਿ ਰਹੇ ਆ ਮੇਰੇ ਘਰ ਜੀ ਉਹ ਸਭ ਕੋ ਤੇਰਾ ਵਸ ਅਸਾਂ ਜੋਰ ਨਾਹੀਂ, ਜੇ ਕਿਛ ਕਰ ਹਮ ਸਾਕੇ ਜਿਉਂ ਭਾਵੈ ਤਿਉਂ ਬਖਸ਼। ਇਹਨੂੰ ਗੁਰੂ ਜੀ ਨੇ ਕਿਹਾ ਜਿਸ ਠਾਕੁਰ ਸਿਓ ਨਾਹੀਂ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ। ਮੈਂ ਬੇਨਤੀ ਕਰਾਂ, ਪਹਿਲਾ ਸ਼ਬਦ ਮੈਂ ਵਰਤਿਆ ਸੀ ਜੀ ਸਬਰ, ਦੂਜਾ ਸ਼ਬਦ ਰਜਾ, ਤੀਸਰਾ ਤਸਲੀਮ। ਇਹ ਤੀਸਰੀ ਅਵਸਥਾ ਉਹ ਵੇ ਪਿਆਰਿਓ ਜਿੱਥੇ ਰੱਬ ਦੀ ਵਾਹਿਗੁਰੂ ਦੀ ਗੁਰੂ ਦੀ ਵਾਪਰੀ ਕੋਈ ਹਰ ਗੱਲ ਹੀ ਮਿੱਠੀ ਲੱਗਣ ਲੱਗ ਪੈਂਦੀ, ਜਿਹਨੂੰ ਆਪਾਂ ਕਹਿੰਦੇ ਹਾਂ ਭਾਣਾ ਮਿੱਠਾ ਕਰਕੇ ਮੰਨਿਆ। ਗੁਰਮੁਖੋ ਤੀਸਰੀ ਅਵਸਥਾ ਹੈ ਜਦੋਂ ਬੰਦੇ ਨੂੰ ਪਰਮਾਤਮਾ ਦੀ ਕੀਤੀ ਹੋਏ ਤੇਰਾ ਕੀ ਆ ਮਿੱਠਾ ਲੱਗ ਹੈ, ਹਰ ਨਾਮ ਪਦਾਰਥ ਨਾਨਕ ਮੰਗ ਹੈ, ਉਹ ਚੀਜ਼ ਮਿੱਠੀ ਲੱਗਣ ਲੱਗ ਪੈਣੀ ਜੋ ਪਰਮਾਤਮਾ ਕਰ ਰਿਹਾ ਹੈ। ਦੇਖੋ ਅੱਜ ਅਸੀਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ। ਮੈਂ ਥੋੜ੍ਹਾ ਜਿਹਾ ਆਪ ਜੀ ਨਾਲ ਇਤਿਹਾਸ ਜ਼ਰੂਰ ਸਾਂਝਾ ਕਰਕੇ ਜਾਣਾ, ਕਿਉਂਕਿ ਉਹਨਾਂ ਦਾ ਪਰਸੋਂ ਸ਼ਹਾਦਤ ਵਾਲਾ ਦਿਨ ਨਿਕਲਿਆ, ਅਤੇ ਅਕਸਰ ਅਸੀਂ ਸੁਣਦੇ ਹਾਂ ਭਾਈ ਸਾਹਿਬ ਸ਼ਹੀਦ ਹੋਏ, ਪਰ ਕਿਵੇਂ ਸ਼ਹੀਦ ਹੋਏ? ਆਪਾਂ ਕਹਾਂ ਖੋਪੜੀ ਲਾ ਕੇ, ਖੋਪੜੀ ਤੋਂ ਬਾਅਦ ਤਾਂ ਜਿਉਂਦੇ ਰਹੇ ਹੋ। ਅੰਤਲਾ ਸਮਾਂ ਰਤਨ ਸਿੰਘ ਭੰਗੂ ਲਿਖਦਾ ਕਿ ਸਾਖੀ ਤਾਰੂ ਸਿੰਘ ਬਦੇਹੀ ਨਿਹੰਗ ਕੀ, ਸ਼ਬਦ ਵਰਦ ਹੈ ਬਦੇਹੀ ਦਾ ਲਫ਼ਜ਼ੀ ਅਰਥ ਹੁੰਦਾ ਦੇਹ ਵਿੱਚ ਰਹਿ ਕੇ ਵੀ ਦੇਹ ਤੋਂ ਉੱਪਰ ਉੱਠ ਜਾਣਾ। ਬਦੇਹੀ ਦਾ ਅਰਥ ਸਰੀਰ 'ਚ ਰਹਿ ਰਿਹਾ ਅਤੇ ਸਰੀਰ ਤੋਂ ਉੱਪਰ ਉੱਠ ਰਿਹਾ। ਭਾਈ ਤਾਰੂ ਸਿੰਘ ਜੀ ਦਾ ਜਿਹੜਾ ਪਿੰਡ ਹੈ, ਆਪ ਜੀ ਨੂੰ ਪਤਾ ਹੋਣਾ, ਮਾਝੇ ਦੇ ਵਿੱਚ ਤਿੰਨ ਚਾਰ ਪਿੰਡ ਬੜੇ ਨੇੜੇ ਨੇੜੇ ਸ਼ਹੀਦਾਂ ਦੇ, ਇੱਕ ਸਿੰਘਪੁਰਾ, ਇੱਕ ਜੀ ਆਪਣਾ ਪਾਹੋ ਪਿੰਡ, ਅਤੇ ਤੀਸਰਾ ਪੂਲਾ। ਮੈਂ ਤਕਰੀਬਨ ਦੋ ਕਥਾਵਾਂ 'ਤੇ ਕਥਾ ਕਰਕੇ, ਇੱਕ ਤਾਂ ਭਾਈ ਸਾਹਿਬ ਦੇ ਪਿੰਡ ਉਹਨਾਂ ਦੇ ਖੇਤਾਂ 'ਚ ਗੁਰਦੁਆਰਾ ਹੈ ਭਾਈ ਤਾਰੂ ਸਿੰਘ ਜੀ ਉਹਨਾਂ ਦੇ, ਪੂਲਾ ਪਿੰਡ, ਅਤੇ ਪੂਲੇ ਦੇ ਬਿਲਕੁਲ ਨੇੜੇ ਹੈ ਬਾਬਾ ਦੀਪ ਸਿੰਘ ਜੀ ਦਾ ਪਿੰਡ ਪਾਹੂ ਪਿੰਡ। ਯਾਦ ਰੱਖ ਸੁਲਤਾਨ ਪਿੰਡ ਅੰਮ੍ਰਿਤਸਰ 'ਚ ਹੈ, ਪਾਹੂ ਪਿੰਡ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ। ਮੈਂ ਜਾਤ ਗੋਤ ਨਹੀਂ ਕਰਦਾ, ਦੋਨੋਂ ਸੰਧੂ ਨੇ, ਭਾਈ ਤਾਰੂ ਸਿੰਘ ਜੀ ਵੀ ਅਤੇ ਬਾਬਾ ਦੀਪ ਸਿੰਘ ਜੀ ਵੀ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਇਹਨਾਂ ਬਾਰੇ ਇੱਕ ਖੋਜ ਇਹ ਵੀ ਹੈ, ਇੱਕ ਵਿਦਵਾਨ ਨੇ ਇਹ ਵੀ ਲਿਖਿਆ, ਇਹਨਾਂ ਦੇ ਪਿਤਾ ਜੀ ਇੱਕ ਨਹੀਂ ਲਿਖਿਆ ਕਿ ਮੁਕਤਸਰ ਦੀ ਜੰਗ ਵਿੱਚ ਸ਼ਹੀਦ ਹੋਏ ਸਨ, ਉਹਨਾਂ ਇਹ ਸ਼ਬਦ ਕਿਹਾ। ਇਹਨਾਂ ਦੇ ਸਨਮਾਨਯੋਗ ਪਿਤਾ ਦਾ ਨਾਮ ਸੀ ਭਾਈ ਜੋਧ ਸਿੰਘ ਜੀ, ਭਾਈ ਤਾਰੂ ਸਿੰਘ ਜੀ ਦੇ ਪਿਤਾ ਦਾ ਪਿਤਾ ਸ਼ਹੀਦ ਹੋਇਆ ਹੈ। ਇੱਕ ਇਹਨਾਂ ਦੀ ਭੈਣ ਸੀ, ਭੈਣ ਸਿਰੋਂ ਨੰਗੀ, ਸਿਰੋਂ ਨੰਗੀ ਦਾ ਮਤਲਬ ਸਮਝਦੇ ਨਾ, ਉਹਦੇ ਹਸਬੈਂਡ ਦੀ ਉਹਦੇ ਪਤੀ ਦਾ ਅਕਾਲ ਚਲਾਣਾ ਹੋ ਗਿਆ ਸੀ, ਉਸ ਬੀਬੀ ਦਾ ਨਾਮ ਸੀ ਬੀਬੀ ਤਾਰੋ। ਫਿਰ ਸੁਣਿਓ, ਭਾਈ ਤਾਰੂ ਸਿੰਘ ਦੀ ਭੈਣ ਦਾ ਨਾਮ ਬੀਬੀ ਤਾਰੋ ਹੈ, ਇਹਨਾਂ ਦੀ ਮਾਤਾ ਅਤੇ ਦੋਵੇਂ ਭੈਣ ਭਰਾ ਤੇ ਇਹਨਾਂ ਦੇ ਖੇਤ ਅੱਜ ਵੀ ਹੈ ਨੇ ਜੀ, ਜਿੱਥੇ ਗੁਰਦੁਆਰਾ ਬਣਿਆ, ਜਿੱਥੇ ਆ ਦੁਸ਼ਟ ਪੂਲਾ ਰਹਿੰਦਾ ਸੀ ਜ਼ਿਆਦਾ ਪੂਲਾ ਜਿਹੜਾ, ਉਹਦੇ ਕਰਕੇ ਪਿਛਲੇ ਦਿਨੀ ਭਾਈ ਬਲਵਿੰਦਰ ਸਿੰਘ ਉਹਨਾਂ ਦਾ ਜ਼ਿਕਰ ਹੋਇਆ ਜਟਾਣੇ ਦਾ। ਯਾਦ ਰੱਖਿਓ ਅਸੀਂ ਜਦੋਂ ਕਾਲਜ ਪੜ੍ਹਦੇ ਸੀ ਉਹਨਾਂ ਦਾ ਪਿੰਡ ਬਿਲਕੁਲ ਸਾਡੇ ਕਾਲਜ ਦੇ ਨੇੜੇ ਸੀ ਜਟਾਣੇ ਦਾ, ਕਿਉਂਕਿ ਹਕੂਮਤਾਂ ਬਾਅਦ ਵਿੱਚ ਬਹੁਤ ਕੁਝ ਕਰ ਦਿੰਦੀਆਂ ਨੇ, ਉਹ ਜਦੋਂ ਵੀ ਮਿਲਦੇ ਸਨ ਨਾ ਭਾਈ ਬਲਵਿੰਦਰ ਸਿੰਘ, ਚਲੋ ਉਦੋਂ ਇੱਕ ਤਿਕਰ ਵੀ ਇੱਕੋ ਜਿਹੀ ਉਮਰ ਦੇ ਸਾਰੇ ਸੀ, ਇਹ ਨਹੀਂ ਕਿ ਮੈਂ ਬਹੁਤ ਉਹਨਾਂ ਨੂੰ ਜਾਣਨਾ, ਪਰ ਸੱਚੀ ਮੁੱਚੀ ਉਹ ਸਿੰਘ ਜਦੋਂ ਵੀ ਮਿਲਣਾ ਉਹਦੇ ਬੁੱਲ ਗੁਰੂ ਦੀ ਬਾਣੀ ਦੇ ਜਾ ਵਿੱਚ ਹਿਲਦੇ ਹੀ ਰਹਿੰਦੇ ਸਨ। ਇਹ ਪੂਲਾ ਕਿਉਂਕਿ ਜਦੋਂ ਜੋ ਪੂਲੇ ਦਾ ਜ਼ਿਕਰ ਹੁੰਦਾ ਤਾਂ ਉਹ ਦੂਜਾ ਦੁਸ਼ਟ ਸਾਹਮਣੇ ਆਉਣ ਲੱਗ ਪੈਂਦਾ ਹੈ ਨਾ, ਨਹੀਂ ਅਸਲ 'ਚ ਉਸ ਥਾਂ 'ਤੇ ਕਬਜ਼ਾ ਕੀਤਾ ਸੀ ਇਹਨੇ, ਉਹ ਖੰਡਰਾਤ ਹੋ ਗਿਆ। ਪੂਲਾ ਜਿਹੜਾ ਭਾਈ ਸਾਹਿਬ ਦਾ ਗੁਰਦੁਆਰਾ ਭਾਈ ਗੁਰ ਇਕਬਾਲ ਸਿੰਘ ਬਣਵਾਇਆ ਉੱਥੇ, ਇਹਦਾ ਜਿਹੜਾ ਐਸ਼ੋ ਆਰਾਮ ਬਣਾ ਰਿਹਾ ਸੀ ਨਾ, ਉਹ ਸਾਰਾ ਖੰਡਰਾਤ ਹੋ ਚੁੱਕਾ, ਕਿਲ੍ਹਾ ਟਾਈਪ ਸਮਝੋ ਬਣਾਉਂਦਾ ਪਿਆ ਸੀ। ਭਾਈ ਤਾਰੂ ਸਿੰਘ ਉਹਨਾਂ ਦੀ ਭੈਣ ਬੀਬੀ ਤਾਰੋ ਅਤੇ ਮਾਂ ਤਿੰਨ ਜੀ ਘਰ 'ਚ ਰਹਿੰਦੇ ਆ। ਇਹ ਜੀ ਮਾਮਲਾ ਵੀ ਪੂਰਾ ਦਿੰਦਾ, ਹਾਲਾ ਪੂਰਾ ਭਰਦਾ, ਭਾਈ ਸਾਹਿਬ ਕੀਰਤਨ ਵੀ ਕਰਦੇ ਸਨ, ਬੰਦਗੀ ਕਰਦੇ ਸਨ। ਸਭ ਤੋਂ ਜ਼ਿਆਦਾ ਜ਼ੋਰ ਇਹਨਾਂ ਦੇ ਜੀਵਨ ਨੂੰ ਘੜਨ ਵਿੱਚ ਇਹਨਾਂ ਦੀ ਮਾਈ ਨੇ ਲਾਇਆ ਹੈ, ਮਾਂ ਨੇ ਲਾਇਆ ਹੈ, ਕਿਉਂਕਿ ਆਪ ਨੂੰ ਪਤਾ ਹੋਣਾ ਪਿੰਡਾਂ ਵੀ ਸਾਡੇ ਨਾ, ਪਹਿਲਾਂ ਮੱਖਣ ਵੀ ਬੀਬੀਆਂ ਲਾਉਂਦੀਆਂ ਸਨ ਕੇਸ ਵਾਹਣ ਲੱਗਿਆਂ, ਜਦੋਂ ਕੇਸੀ ਇਸ਼ਨਾਨ ਕੀਤਾ ਹੋਣਾ ਕੇਸ ਖਰੇ ਹੋ ਜਾਣੇ, ਕਿਉਂਕਿ ਸਿੱਖੀ 'ਚ ਕੇਸ ਸੁੱਕੇ ਨਹੀਂ ਕਿਹਾ ਜਾਂਦਾ, ਆਪ ਜੀ ਨੂੰ ਪਤਾ ਹੋਣਾ। ਇਹ ਖਾਲਸੇ ਦੇ ਬੋਲਿਆਂ, ਜੇ ਕਿਸੇ ਅੰਮ੍ਰਿਤਧਾਰੀ ਨਿਹੰਗ ਸਿੰਘ ਨੂੰ ਕਹੋ ਨਾ ਵੀ ਮੈਂ ਕੇਸ ਸੁਕਾਉਣ ਲੱਗਾ, ਵਾਲ ਸੁਕਾਉਣ ਲੱਗਾ, ਯਾਦ ਰੱਖਿਓ ਗੁੱਸਾ ਕਰੇਗਾ। ਉਹ ਕਹਿੰਦੇ ਗੁਰੂ ਦੀ ਦਿੱਤੀ ਦਾਤ ਇਹਨੂੰ ਸੋਕਾ ਨਹੀਂ ਪੈਂਦਾ, ਹਰੇ ਕਰਨੇ ਨੇ, ਹੁੰਦਾ ਸੁਕਾਉਣਾ ਹੀ ਹੈ। ਉਹ ਮਾਂ ਮੱਖਣ ਕੱਢ ਕੇ ਭਾਈ ਤਾਰੂ ਸਿੰਘ ਦੇ ਕੇਸ ਏਡੇ ਏਡੇ ਲੰਮੇ, ਅਤੇ ਉਹਨੇ ਇੱਕ ਦਿਨ ਪੁੱਛ ਲਿਆ, ਮਾਂ ਇਹ ਇਹ ਕੇਸ ਇੰਨੇ ਸੋਹਣੇ ਆਪਾਂ ਪਾਲਨੇ ਹਾਂ, ਕੇਸ ਬੋਲਦੇ ਨੇ। ਸੱਚੀ ਮੁੱਚੀ ਗੁਰਮੁਖੋ ਤੁਸੀਂ ਮੇਰੇ ਵੀਰ ਬੈਠੇ ਹੋ ਕਈ, ਜਿੰਨਾ ਅਜੇ ਇਹਦੇ ਸਿੱਖੀ ਨੂੰ ਧਾਰਨ ਕੀਤਾ, ਉਹ ਪਿਆਰਿਓ ਇਹ ਕੇਸ ਅਸਲ 'ਚ ਬੰਦਗੀ ਵਾਲੇ ਦੀਆਂ ਜੀਭਾਂ ਨੇ, ਜਿਉਂ ਜਿਉਂ ਅੰਦਰ ਸ਼ਬਦ ਦਾ ਪ੍ਰਕਾਸ਼ ਹੁੰਦਾ ਇਹਦਾ ਰੋਮ ਰੋਮ ਗੁਰੂ ਗੁਰੂ ਬੋਲਣ ਲੱਗ ਪੈਂਦਾ ਹੈ। ਗੁਰਮੁਖ ਰੋਮ ਰੋਮ ਹਰ ਧਿਆਵ ਹੈ। ਭਾਈ ਨੰਦ ਲਾਲ ਸਾਹਿਬ ਜੀ ਨੇ ਕਿਹਾ, ਹਰ ਸਰੇ ਮੂਯਮ ਹਰ ਸਰੇ ਮੂਈ, ਮੇਰੇ ਹਰ ਇੱਕ ਵਾਲ ਦੇ ਉੱਤੇ ਜ਼ੁਬਾਨ ਮੇਰੀ ਜ਼ਬਾਨ ਬਣਾ ਦੇ ਇੱਕ ਇੱਕ ਵਾਲ ਨੂੰ। ਹਰ ਸਰੇ ਮੁਯਮ ਜ਼ੁਬਾਨ ਕੁਨ ਅਜ਼ ਕਰਮ ਤਾਬ ਗੋਇ ਵਸਵ ਹਾਕਰਾ ਦਮ ਬਦਮ, ਜਿੰਨੇ ਮੈਨੂੰ ਰੋਮ ਦਿੱਤੇ ਨੇ ਗੁਰੂ ਗੋਬਿੰਦ ਸਿੰਘ, ਇੱਕ ਇੱਕ ਰੋਮ ਨੂੰ ਜੀਵ ਲਾ ਦੇ, ਕਿਉਂਕਿ ਮੇਰਾ ਰੋਮ ਰੋਮ ਵੀ ਬੰਦਗੀ ਕਰੇ। ਪਿਆਰਿਓ ਰੁਖਾਨੀਅਤ ਦੇ ਤੌਰ 'ਤੇ ਜੇ ਸਰੀਰਕ ਤੌਰ 'ਤੇ ਅਰਥ ਨੇ ਨਾ, ਆਪਾਂ ਕਹਿੰਦੇ ਹਾਂ ਮਸਾਮ ਨੇ ਜੀ, ਇਹ ਖੁੱਲ੍ਹ ਜਾਂਦੇ ਨੇ, ਅਸੀਂ ਕਹਿੰਦੇ ਨੇ ਦੌੜ ਕੇ ਆਓ, ਲੋਕ ਤਾਂ ਹੁਣ ਇਹ ਸੱਚੀ ਮੁੱਚੀ ਆ ਜਿੱਥੇ ਜਾਂਦੇ ਨੇ ਆਪਣੇ ਅਭਿਆਸ ਕਰਨ, ਜਿਮ ਕਹਿੰਦੇ ਆ, ਉੱਥੇ ਆ ਭਾਪ ਵਾਲੇ ਕਮਰੇ 'ਚ ਕਿਉਂ ਪੈਂਦੇ ਵੀ, ਇਹ ਖੁੱਲ੍ਹ ਜਾਂਦੇ ਨੇ। ਇਹਦਾ ਮਤਲਬ ਤੁਹਾਡੇ ਸਾਡੇ ਸਰੀਰ ਦਾ ਇਹ ਸੁਰਾਖਾਂ ਨਾਲ ਕੋਈ ਸੰਬੰਧ ਹੈ, ਪਰ ਜਦੋਂ ਕੋਈ ਬੰਦਗੀ ਕਰਦਾ ਪਰ ਸਰੀਰਕ ਤੌਰ 'ਤੇ ਨਹੀਂ, ਇਹਦਾ ਹਰ ਇੱਕ ਰੋਮ ਰੋਮ ਜਿਹੜਾ ਉਹ ਗੁਰੂ ਗੁਰੂ ਪੁਕਾਉਣ ਲੱਗ ਪੈਂਦਾ। ਉਹਨਾਂ ਕਿਹਾ, ਮਾਂ ਕੇਸ, ਅੱਗੋਂ ਉੱਤਰ ਮਿਲਿਆ, ਪੁੱਤ ਕੇਸ ਰੱਬ ਦੀ ਦਿੱਤੀ ਹੋਈ ਦਾਤ ਹੈ, ਮੈਂ ਰੱਬ ਦੀ ਦਾਤ ਕਹਿ ਰਿਹਾ। ਉਂਝ ਭਾਈ ਸਾਹਿਬ ਨੇ ਵਾਲਾਂ ਦੀ ਗਿਣਤੀ ਅੰਗਾਂ ਵਿੱਚ ਕੀਤੀ। ਭਾਈ ਗੁਰਦਾਸ ਭਾਈ ਸਾਹਿਬ ਲਿਖਦੇ ਆ, ਹੱਥ ਪੈਰ ਦੰਦ ਵਾਲ ਗਣਾਇਆ, ਜਿਵੇਂ ਦੰਦ ਅਤੇ ਹੱਥ ਪੈਰ ਨੇ, ਭਾਈ ਸਾਹਿਬ ਨੇ ਬੰਦੇ ਦੇ ਸਰੀਰ ਵਿੱਚ ਰੱਬ ਦੀ ਮਿਲੀ ਦਾਤ, ਉਹਨਾਂ ਨੇ ਵਾਲ ਕੇਸ ਇਹ ਇੱਕ ਅੰਗ ਮੰਨਿਆ। ਫਿਰ ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਕੇਸਾਂ ਵਿੱਚ ਹੀ ਅੰਮ੍ਰਿਤ ਪਾਇਆ ਗੁਰੂ ਗੋਬਿੰਦ ਸਿੰਘ ਜੀ ਨੇ। ਉਂਝ ਭਾਵੇਂ ਅਸੀਂ ਕਹਿ ਦਿੰਦੇ ਹਾਂ ਜੀ ਇਹ ਮਹਾਰਾਜ ਜੀ ਨੇ ਸਿਰ 'ਚ ਪਾਇਆ, ਨਹੀਂ ਪਿਆਰਿਓ, ਜਿੰਨਾ ਅੰਮ੍ਰਿਤ ਛਕਿਆ ਕੇਸਾਂ 'ਚ ਪਾਇਆ। ਅੱਜ ਵੀ ਜਿਹੜਾ ਬੰਦਾ, ਚਲੋ ਇਹ ਦੁਨਿਆਵੀ ਉਦਾਹਰਨ ਕੋਈ ਫਿੱਟ ਨਹੀਂ ਬਹਿਣੀ ਪਰ ਸਮਝਣ ਲਈ ਹੈ, ਜਿਹੜਾ ਕੋਈ ਬੰਦਾ ਦਾਰੂ ਸਿੱਕਾ ਚਲਾ ਕੇ ਗੱਡੀ ਚਲਾਇਆ ਫਸ ਜਾਏ ਅਤੇ ਮੰਨੇ ਨਾ ਮੈਂ ਨਹੀਂ ਮੰਨਦਾ, ਯਾਦ ਰੱਖਿਓ ਉਹਦੇ ਵਾਲਾਂ ਨੂੰ ਵੀ ਕੱਟ ਕੇ ਅਗਲੇ ਸਿੱਧ ਕਰ ਦਿੰਦੇ ਤੂੰ ਦਾਰੂ ਪੀਤਾ ਸੀ, ਹੈ ਨਾ ਜੀ। ਇਹ ਅਸਲੀਅਤ ਹੈ। ਮੈਂ ਆਪ ਨੂੰ ਬੇਨਤੀ ਕਰਾਂਗਾ, ਇਹ ਕੇਸ ਮਨੁੱਖ ਦੀ ਮਨੁੱਖ ਨੂੰ ਰੱਬ ਨੇ ਦਾਤ ਦਿੱਤੀ ਹੈ, ਕੇਵਲ ਸਿੱਖ ਨਹੀਂ, ਸੱਚ ਇਹ ਵੇ ਕਿ ਰੱਬ ਦੀ ਦਿੱਤੀ ਹੋਈ ਦਾਤ ਨਾਲ ਕੋਈ ਛੇੜਛਾੜ ਨਾ ਕਰੇ ਅਤੇ ਸਾਰੀ ਦੁਨੀਆ ਵਿੱਚ ਜਿੰਨੇ ਇਨਸਾਨੀ ਜਾਮੇ ਹੋਣਗੇ ਸਾਬਤ ਸੂਰਤ ਹੀ ਹੋਣਗੇ, ਕਿਉਂਕਿ ਪਰਮਾਤਮਾ ਨੇ ਦਾਤ ਦਿੱਤੀ, ਮਾਂ ਨੇ ਕੇਸਾਂ ਦੀ ਸੰਭਾਲ ਕਰਨੀ। ਇਸੇ ਕਰਕੇ ਮੈਂ ਫਿਰ ਬੇਨਤੀ ਕਰਾਂਗਾ, ਗੁਰਮੁਖੋ ਇਹ ਅਰਦਾਸ ਵਿੱਚ ਦੋ ਵਾਰੀ ਆਉਂਦਾ ਹੈ ਕੇਸ, ਇੱਕ ਤਾਂ ਆਉਂਦਾ ਹੈ ਧਰਮ ਨਹੀਂ ਖਾ ਰਿਹਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਦੂਜੀ ਵਾਰੀ ਆਉਂਦਾ ਸਿੱਖਾਂ ਨੂੰ ਸਿੱਖੀ ਦਾਨ, ਤੇ ਪਹਿਲਾ ਦਾਨ ਹੀ ਇਹ ਕੇਸ ਦਾਨ, ਤੇ ਜਿੱਥੇ ਗੁਰੂ ਜੀ ਨੇ ਅੰਮ੍ਰਿਤ ਛਕਾਇਆ ਉਹਦਾ ਨਾਮ ਗੁਰੂ ਨੇ ਅੰਮ੍ਰਿਤਗੜ੍ਹ ਨਹੀਂ ਰੱਖਿਆ, ਉਸ ਪਹਾੜੀ ਦਾ ਨਾਮ ਗੁਰਦੇਵ ਨੇ ਕੇਸਗੜ੍ਹ ਰੱਖ ਦਿੱਤਾ। ਇਹਦਾ ਮਤਲਬ ਕਿੱਡੀ ਕੁ ਵੱਡੀ ਮਹਾਨਤਾ ਹੋਵੇਗੀ, ਜਿੱਥੇ ਬਾਟਾ ਤਿਆਰ ਕੀਤਾ ਉਹ ਕਿਲ੍ਹਾ ਨਹੀਂ, ਕਿਲ੍ਹੇ ਪੰਜ ਵੱਖਰੇ ਨੇ, ਉਹਦਾ ਨਾਮ ਹਜ਼ੂਰ ਨੇ ਕੇਸਗੜ੍ਹ ਰੱਖਿਆ। ਤਾਂ ਪੂਰੇ ਗੁਰੂ ਗ੍ਰੰਥ ਸਾਹਿਬ ਜਿਹੜੇ ਆਪ ਸੱਜਣ ਪਾਠ ਕਰਦੇ ਹੋ, ਰੱਬ ਦੇ ਜਦੋਂ ਸਰਗੁਣ ਸਰੂਪ ਦਾ ਜ਼ਿਕਰ ਕੀਤਾ, ਸੱਚੀ ਮੁੱਚੀ ਮੈਂ ਕਹਿੰਦਾ ਉਹਨੂੰ ਇੰਨੇ ਸੋਹਣੇ ਵਾਲਾ ਵਾਲਾ ਕਿਹਾ। ਮਹਾਰਾਜ ਜੀ ਦੇ ਬਚਨ ਵੀ ਹੁੰਦੇ, ਮਹਾਰਾਜ ਨੇ ਫਰਮਾਇਆ ਕਬੀਰ ਕੇਸੋ ਕੇਸੋ ਕੂਕੀ ਹੈ, ਕੇਸੋ ਦਾ ਲਫ਼ਜ਼ੀ ਅਰਥ ਜਿਹੜਾ ਕੇਸ, ਬਹੁਤ ਸੋਹਣੇ ਕੇਸਾਂ ਵਾਲਾ, ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ। ਭਗਤ ਨਾਮਦੇਵ ਨੇ ਜਿਹੜੇ ਦਰਸ਼ਨ ਕੀਤੇ ਉਹਨਾਂ ਤੇ ਇੱਥੋਂ ਤੱਕ ਸ਼ਬਦ ਕਿਹਾ ਹੈ ਕਿ ਖੂਬ ਤੇਰੀ ਪਗਰੀ, ਮਿੱਠੇ ਤੇਰੇ ਬੋਲ। ਮੈਂ ਫਿਰ ਬੇਨਤੀ ਕਰਾਂਗਾ ਕਿ ਇਹ ਸ਼ਬਦ, ਕਿਉਂਕਿ ਜੇ ਭਾਈ ਤਾਰੂ ਸਿੰਘ ਦਾ ਜ਼ਿਕਰ ਕਰਨਾ ਹੈ ਤਾਂ ਇਹਦੇ ਵਿੱਚ ਬੜੀ ਵੱਡੀ ਇਹ ਗੱਲ ਹੈ ਕੇਸ। ਇਹੀ ਤਾਂ ਗੱਲ ਅੱਗੇ ਚੱਲ ਕੇ ਮੈਂ ਕਹਿੰਦਾ, ਕਿਉਂ ਖੋਪੜੀ ਲਾਈ ਗਈ, ਗਰਦਨ ਕਿਉਂ ਨਾ ਲਾ ਦਿੱਤੀ, ਹੱਥ ਪੈਰ ਕਿਉਂ ਨਾ ਕੱਟ ਦਿੱਤੇ? ਕਿਉਂਕਿ ਇੱਥੇ ਇੱਕ ਸਿੱਖ ਨੂੰ ਅਪਮਾਨਿਤ ਕਰਨਾ ਸੀ ਕੇਸਾਂ ਕਰਕੇ। ਕੇਸ ਰੱਬ ਦੀ ਦਾਤ ਨੇ। ਪੀਰ ਬੁੱਧੂ ਸ਼ਾਹ ਨੇ ਚਾਰ ਪੁੱਤਰਾਂ ਤੋਂ ਦੋ ਪੁੱਤਰ ਮਰਵਾਏ, ਸ਼ਹੀਦ ਕਰਾਏ, ਤੇ ਜਦੋਂ ਗੁਰੂ ਗੋਬਿੰਦ ਸਿੰਘ ਤਰੁੱਠੇ ਤੇ ਕਿਹਾ ਜੋ ਮੰਗੇਗਾ, ਕਹਿਣ ਲੱਗੇ ਬਸ ਆਹ ਜਿਹੜੇ ਕੰਘੇ ਵਿੱਚ ਕੇਸ ਅੜੇ ਨੇ, ਕੇਸ ਮੇਰੀ ਝੋਲੀ 'ਚ ਪਾ ਦਿਓ। ਉਹ ਗੁਰਮੁਖੋ, ਸਾਖੀਆਂ ਤਾਂ ਸੁਣਾਉਂਦੇ ਹਾਂ ਅਸੀਂ, ਉਹ ਮੁਸਲਮਾਨ ਹੈ ਪੀਰ ਜੀ, ਪਰ ਗੁਰੂ ਗੋਬਿੰਦ ਸਿੰਘ ਤੋਂ ਕੇਸ ਕਿਉਂ ਮੰਗ ਰਿਹਾ? ਕਿਉਂਕਿ ਉਹਨੂੰ ਗੁਰੂ ਗੋਬਿੰਦ ਸਿੰਘ ਦੀਆਂ ਜ਼ੁਲਫਾਂ ਦੇ ਵਿੱਚੋਂ ਬਹੁਤ ਕੁਛ ਮਿਲਿਆ। ਸਾਡੇ ਇੱਕ ਬਹੁਤ ਵੱਡੇ ਕਵੀ ਹੋਏ ਨੇ ਪ੍ਰੀਤਮ ਸਿੰਘ ਜੀ ਕਾਸਿਦ, ਉਹ ਕਹਿੰਦੇ ਨੇ ਜਦੋਂ ਆਏ ਵਾਪਸ ਤੇ ਪੀਰ ਜੀ ਨੇ ਆਪਣੀ ਘਰਵਾਲੀ ਨੂੰ ਕਿਹਾ ਸੀ, ਸੁਣ ਨਸੀਰਾਂ ਮੇਰੇ ਨਸੀਬ ਜ਼ੋਰ ਕਰ ਗਏ, ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ। ਸ਼ਬਦ ਸੁਣਨ ਵਾਲੇ, ਸੁਣ ਨਸੀਰਾਂ, ਨਸੀਰਾਂ ਵਾਈਫ ਦਾ ਨਾਂ ਸੀ, ਮੇਰੇ ਨਸੀਬ ਜ਼ੋਰ ਕਰ ਗਏ, ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ। ਯਾਰ ਨੂੰ ਪੁੱਤ ਦੇ ਕੇ ਆਇਆ, ਉਹਦੇ ਬਦਲੇ ਯਾਰ ਨੇ ਕੇਸ ਦੇ ਦਿੱਤੇ ਆ। ਨਹੀਂ ਫਿਰ ਅਰਜ਼ ਹੈ, ਇਹਨੂੰ ਭਾਈ ਨੰਦ ਲਾਲ ਸਾਹਿਬ ਦਿਓ ਸ਼ੇਰ, ਦੀਨ ਦੁਨੀਆ ਦਰ ਕਮੰਦੇ ਆ ਪਰੀ ਰੁਖਸਾਰ। ਇਹ ਪਰੀ ਲਫ਼ਜ਼ ਦਾ ਅਰਥ ਪੁਰੀ ਨਹੀਂ ਨੂੰ ਪੜ੍ਹਨਾ, ਪਰੀਆਂ ਨਹੀਂ ਹੁੰਦੀਆਂ ਆ ਜਿਹੜੀਆਂ ਕਹਿੰਦੇ ਬੜੇ ਹੁਸੀਨ ਪਰੀਆਂ। ਉਹ ਵਾਹ ਵਾਹ ਭਾਈ ਸਾਹਿਬ, ਕਹਿੰਦੇ ਨਾ ਲੋਕੋ ਕਾਹਦੀਆਂ ਪਰੀਆਂ ਦੀਆਂ ਮੂੰਹਾਂ ਦੀਆਂ ਗੱਲ ਕਰ ਦਿਓ, ਇੱਕ ਵਾਰੀ ਮੇਰੇ ਗੁਰੂ ਗੋਬਿੰਦ ਸਿੰਘ ਦਾ ਚਿਹਰਾ ਦੇਖੋ, ਇਹਦੇ ਸਰੂਪ ਦੇ ਸਾਹਮਣੇ ਪਰੀਆਂ ਦੀ ਵੀ ਕੋਈ ਕੀਮਤ ਨਹੀਂ। ਮੇਰੀ ਫਿਰ ਬੇਨਤੀ ਹੈ, ਦੀਨ ਦੁਨੀਆ ਦਰਕ ਮੰਦੇ ਆ ਪਰੀ ਰੁਖਸਾਰੇ ਮਾਂ, ਹਰ ਦੋ ਆਲਮ ਕੀਮਤੇ ਯਕ ਤਾਰੇ ਮੂਵੇ ਯਾਰੇ ਮਾਂ। ਮੇਰੇ ਮਾਹੀ ਦੇ ਇੱਕ ਵਾਲ ਦੇ ਵਿੱਚ, ਇੱਕ ਜ਼ੁਲਫ ਦੇ ਵਿੱਚ ਦੀਨ ਤੇ ਦੁਨੀਆ ਦੋਨੋਂ ਬੱਜੇ ਹੋਏ। ਮੈਂ ਆਪ ਨੂੰ ਬੇਨਤੀ ਕਰਾਂ, ਮਾਂ ਨੇ ਕੇਸ ਪਾਲੇ। ਭਾਈ ਤਾਰੂ ਸਿੰਘ ਅੰਮ੍ਰਿਤਧਾਰੀ ਹੈ, ਆਪ ਹਲਵੰਦ ਹੈ ਜੀ, ਸ਼ਾਮ ਨੂੰ ਤਿੰਨੇ ਮਾਂ ਤੇ ਦੋਨੋਂ ਭੈਣ ਭਰਾ ਤਿੰਨੇ ਬੈਠ ਕੇ ਸਿਮਰਨ ਕਰਦੇ ਆ, ਕੀਰਤਨ ਕਰਦੇ ਆ, ਤੇ ਪਿੰਡ ਵਿੱਚ ਇੰਨਾ ਸਨਮਾਨ ਜੀ, ਕੀ ਹਿੰਦੂ ਕੀ ਮੁਸਲਮਾਨ। ਮੈਂ ਅੱਗੇ ਅਰਜ਼ ਕਰਾਂਗਾ, ਹਰ ਬੰਦਾ ਭਾਈ ਤਾਰੂ ਸਿੰਘ ਨੂੰ ਰੱਜ ਕੇ ਸਨਮਾਨ ਦਿੰਦਾ, ਇੱਥੋਂ ਤੱਕ ਜਿਹੜਾ ਮੈਂ ਪਿੰਡ ਸਿੰਘਪੁਰਾ ਕਿਹਾ ਨਾ ਨੇੜੇ, ਇਹ ਨਵਾਬ ਕਪੂਰ ਸਿੰਘ ਦਾ ਪਿੰਡ ਸੀ, ਜਿਹੜਾ ਸਿੰਘਪੁਰੀ ਨੇ ਫੈਜ਼ਲਾਪੁਰੀ ਜੀ ਦੀ ਮਿਸਲ ਸੀ ਨਾ, ਇਹ ਉਹਨਾਂ ਦਾ ਪਿੰਡ ਹੈ ਜੀ। ਇਲਾਕੇ ਦੇ ਜਿੰਨੇ ਚੰਗੇ ਜੀਵਨ ਵਾਲੇ ਨੇ ਭਾਈ ਤਾਰੂ ਸਿੰਘ ਦਾ ਬਹੁਤ ਸਨਮਾਨ ਕਰਦੇ ਨੇ। ਅੱਜ ਸ਼ਾਮ ਨੂੰ ਭਾਈ ਸਾਹਿਬ ਆਏ, ਸਾਰੇ ਬਾਣੀ ਪੜ੍ਹ ਕੇ ਤਿੰਨੇ ਜਣੇ ਖਟੇ, ਤੇ ਮਾਂ ਨੂੰ ਕਹਿੰਦਾ, ਮਾਂ ਅੱਜ ਦੁਬਾਰਾ ਫਿਰ ਅਨੰਦਪੁਰ ਸਾਹਿਬ ਵਾਲੇ ਦਿਨ ਆ ਗਏ। ਉਹਨੇ ਪੁੱਛਿਆ, ਜੀ ਕੀ? ਮੈਂ ਥੋੜ੍ਹਾ ਜੀ ਇਤਿਹਾਸ ਤਾਂ ਲੈ ਲਿਆ ਅੱਜ ਵਿਚਾਰ ਨੂੰ ਵਿਰਾਮ ਦੇ ਕੇ, ਕਿਉਂਕਿ ਕੱਲ ਮੈਂ ਬਾਬਾ ਜੀ ਦਾ ਜ਼ਿਕਰ ਕੀਤਾ ਸੀ, ਅੱਜ ਇਹ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਅਗਲੇ ਹਫ਼ਤੇ ਪੁਰਬ ਆਉਣਾ ਹੈ। ਭਾਈ ਸਾਹਿਬ ਕਹਿੰਦੇ, ਮਾਂ ਅਨੰਦਪੁਰ ਆ ਗਿਆ, ਪੁੱਤ ਕੀ ਸਮਝੀ ਨਹੀਂ? ਕਹਿਣ ਲੱਗੀ, ਅੱਜ ਮੈਂ ਸਿੰਘ ਦੇਖੇ ਨੇ, ਕਚਹਿਰੇ ਪਾਟੇ ਨੇ, ਸੱਚੀ ਮੁੱਚੀ ਲੀਰਾਂ ਬਣ ਗਏ ਨੇ, ਗਾਤਰੇ ਪਾਟੇ ਨੇ, ਰੋਟੀ ਨਹੀਂ ਮਿਲਦੀ, ਖੇਤਾਂ 'ਚ ਹੀ ਲੰਘੇ ਨੇ। ਮਾਂ ਅੱਗੋਂ ਕਹਿੰਦੀ, ਪੁੱਤ ਮੇਰਿਆ ਪਤਾ ਮੈਨੂੰ ਵੀ ਹੈ, ਪੈਰਾਂ 'ਚ ਜੁੱਤੀ ਨਹੀਂ ਪਰ ਸਿਦਕ ਉਹਨਾਂ ਨੂੰ, ਜਿਹੜੀ ਗੱਲ ਮੈਂ ਸਬਰ ਕਹੀ, ਸਿਦਕ ਉਹਨਾਂ ਨੂੰ ਕੰਡਿਆਂ ਦੀ ਛਾਲਿਆਂ ਦੀ ਪੀੜ ਨਹੀਂ ਹੋਣ ਦਿੰਦਾ। ਉਹਨਾਂ ਦੇ ਤਨ ਢੱਕਣ ਨੂੰ ਕੱਪੜੇ ਨਹੀਂ ਪਰ ਸਦਕ ਅਤੇ ਗੁਰੂ ਦੀ ਰਜ਼ਾ ਉਹਨਾਂ ਨੂੰ ਸਰਦੀ ਗਰਮੀ ਨਹੀਂ ਲੱਗਣ ਦਿੰਦੀ। ਨੀਂਦ ਨਹੀਂ ਕਈ ਕਈ ਦਿਨ ਪੂਰੀ ਹੁੰਦੀ, ਤੁਰੇ ਰਹਿੰਦੇ ਆ। ਪੁੱਤ ਮੇਰਿਆ ਸਬਰ ਅਤੇ ਸਿਦਕ ਉਹਨਾਂ ਨੂੰ ਆਪਣੀ ਗੋਦ ਵਿੱਚ ਸਮਾ ਦਿੰਦਾ। ਉਹਨਾਂ ਨੂੰ ਰੋਟੀ ਨਹੀਂ ਮਿਲਦੀ, ਢਿੱਡ ਵਿੱਚ ਕੜਲਾਂ ਪੈਂਦੀਆਂ ਨੇ, ਪਰ ਸਿਦਕ ਉਹਨਾਂ ਸਿੰਘਾਂ ਨੂੰ ਭੁੱਖ ਨਹੀਂ ਲੱਗਣ ਦਿੰਦਾ। ਕਹਿੰਦਾ ਮਾਂ ਆਪਾਂ ਕੀ ਕਰ ਸਕਦੇ ਹਾਂ ਸੇਵਾ ਵਾਸਤੇ, ਜਿਵੇਂ ਭਾਈ ਸਾਹਿਬ ਕਹਿ ਕੇ ਗਏ ਕਿੰਨਾ ਉੱਥੇ ਚੱਲ ਰਿਹਾ। ਵੇਖੋ ਅਸੀਂ ਕਿਸੇ ਦੇ ਵਿਰੋਧ ਵਿੱਚ ਨਹੀਂ ਵੀ ਫਲਾਣਾ ਧਰਮ ਕੀ ਕਰ ਰਿਹਾ, ਸਾਡੇ ਪ੍ਰਬੰਧ ਦੀਆਂ ਨਲਾਇਕੀਆਂ ਕਰਕੇ ਸਭ ਕੁਝ ਹੁੰਦਾ ਪਿਆ। ਉੱਥੇ ਏਡਾ ਵੱਡਾ ਬਜਟ ਹੋਵੇ, ਹਜ਼ਾਰਾਂ ਏਕੜ ਜ਼ਮੀਨ ਕਮੇਟੀ ਕੋਲ ਹੋਵੇ ਅਤੇ ਫਿਰ ਵੀ ਕੁਝ ਨਾ ਕਰ ਸਕੇ ਇਹਦੇ ਵਿੱਚ, ਤੁਸੀਂ ਸਾਰੇ ਇਸ ਗੱਲ ਤੋਂ ਜਾਣੂ ਹੋ ਕਿਉਂਕਿ ਇਹਨੂੰ ਕਲਪਣ ਦੀ ਲੋੜ ਨਹੀਂ। ਮੈਂ ਸਾਡੀ ਇੱਛਾ ਜਿਵੇਂ ਭਾਈ ਰਜਿੰਦਰ ਸਿੰਘ ਕਹਿ ਕੇ ਗਏ, ਮੈਂ ਚਾਹੁੰਦਾ 10-15 ਪ੍ਰਚਾਰਕ ਪੈਸੇ ਇਕੱਠੇ ਕਰਨ ਲਈ ਨਹੀਂ, ਉਹਨਾਂ ਨੂੰ ਪਿੰਡ ਦਿੱਤੇ ਜਾਣ, ਤਹਿਸੀਲ ਪੱਧਰ 'ਤੇ, ਬਲਾਕ ਪੱਧਰ 'ਤੇ, ਅਤੇ ਆਹ ਵੱਖਰੇਵਾਂ ਇਹ ਫਲਾਣੀ ਜਥੇਬੰਦੀ ਜੀ, ਫਲਾਣਾ ਜਥਾ ਜੀ, ਫਲਾਣਾ, ਇਸ ਚੀਜ਼ ਨੂੰ ਖਤਮ ਕਰੋ। ਜੇ ਸਿੱਖੀ ਬਜਾਣੀ ਸਿਰਫ ਇੱਕ ਪੰਥ ਅਤੇ ਗੁਰੂ ਗ੍ਰੰਥ ਦੀ ਗੱਲ ਕਰੋ, ਮੇਰੀ ਬੇਨਤੀ ਹੈ, ਤਾਂ ਬਚੇਗਾ। ਜੇ ਨਹੀਂ ਤਾਂ ਸਾਡੀ ਅੰਦਰ ਸਾਰੀ ਊਰਜਾ ਜਿਹੜੀ ਇੱਕ ਦੂਜੇ ਨੂੰ ਠਿੱਬੀਆਂ ਲਾਉਣ 'ਤੇ ਲੱਗੀ ਹੈ। ਸੱਚੀ ਜੀ, ਇੱਕ ਛੋਟੇ ਜਿਹੇ ਗੁਰਦੁਆਰੇ ਤੋਂ ਲੈ ਕੇ ਪੂਰੇ ਪੰਥ ਤੱਕ ਲੈ ਲਓ, ਇਹ ਸੱਚਾਈ। ਅਸੀਂ ਦੂਜੇ ਨੂੰ ਥੱਲਾ ਲਾਉਣਾ ਚਾਹੁੰਦੇ ਹਾਂ, ਇੱਕ ਦਿਨ ਕਿਸੇ ਨੂੰ ਥੱਲੇ ਲਾਉਂਦੇ ਲਾਉਂਦੇ ਆਪ ਹੀ ਥੱਲੇ ਲੱਗ ਜਾਂਦਾ ਬੰਦਾ। ਨਾ ਕਿ ਇਹਦੇ ਵਿੱਚ ਉੱਚੀ ਸੋਚ ਲੈ ਕੇ ਤੁਰੀਏ। ਮੇਰੀ ਮੰਜ਼ਿਲ ਕੀ ਹੋ ਪਿਆਰਿਓ, ਆਪ ਕੁੱਲੂ ਘੱਲੂਹਾਰੇ ਵੱਡੇ 'ਚ ਉੱਪਰੇੜੇ, ਸਰਦਾਰ ਚੜ੍ਹਤ ਸਿੰਘ ਨੇ ਕਿਹਾ, ਆਪਣੇ ਰਣਜੀਤ ਸਿੰਘ ਦੇ ਦਾਦੇ ਨੇ ਵੀ, ਮਿਸਲਾਂ ਵੰਡ ਕੇ ਆਪਾਂ ਲੜੀਏ ਆਪੋ ਆਪਣੀ ਜਥੇਬੰਦੀ। ਜੱਸਾ ਸੰਘਾਲੋ ਵਾਲੀਆ ਖੂਨ ਨਾਲ ਭਿੱਜਾ ਹੋਇਆ, ਤਕਰੀਬਨ 22-19 ਫੱਟ ਲੱਗੇ। ਉਹ ਕਹਿੰਦਾ ਚਰਤ ਸਿੰਘ ਨੂੰ, ਸਰਦਾਰ ਜੀ ਜਥੇਬੰਦੀਆਂ ਵੰਡ ਕੇ ਨਾ ਲੜੋ, ਪੰਥ ਬਚੇਗਾ ਤੇ ਜਥੇਬੰਦੀਆਂ ਬਣਾ ਲਿਆ, ਜੇ ਜੇ ਪੰਥ ਹੀ ਨਾ ਬਚਿਆ ਤੇ ਮਿਸਲਾਂ ਕਾਦੀਆਂ ਬਣਾਉਣੀਆਂ, ਮਿਸਲ ਵੰਡ ਅਬ ਕਬੂ ਨਾ ਪਾਵੋ, ਰਲ ਮਿਲ ਤੁਰ ਖੜ ਪੰਥ ਬਚਾਓ। ਮੈਂ ਆਪ ਨੂੰ ਬੇਨਤੀ ਕਰਾਂ, ਉੱਥੇ ਫਿਰ ਉਸ ਮਾਂ ਬਾਪ ਮਾਂ ਨੇ ਜਦੋਂ ਇਹ ਕਿਹਾ ਆਹ ਕੁਝ ਹੋ ਰਿਹਾ, ਸਿਦਕ ਉਹਨਾਂ ਕੋਲ ਕਹਿੰਦਾ ਬੀਬੀ ਜਾਂ ਮਾਂ ਕਿਹਾ ਹੋਣਾ, ਸਾਡੇ ਮਾਝੇ 'ਚ ਬੀਬੀ ਕਹਿੰਦੇ ਸਨ, ਮਾਂ ਇੱਕ ਕੰਮ ਕਰੀਏ, ਤੂੰ ਜਿੰਨਾ ਕੁ ਘਰ ਆਟਾ ਆਪਾਂ ਗੁਜ਼ਾਰਾ ਕਰ ਲਾਂਗੇ ਸੁੱਕੇ ਮਿੱਸੇ ਨਾਲ, ਕੱਲ੍ਹ ਤੋਂ ਤੂੰ ਪ੍ਰਸ਼ਾਦੇ ਪਕਾ, ਦਾਲ ਰੱਖਿਆ ਕਰ, ਰਾਤ ਨੂੰ ਮੈਂ ਅਤੇ ਤਾਰੂ ਸਿੰਘ ਤਾਰੋ ਸਿੰਘਾਂ ਨੂੰ ਦੇ ਕੇ ਆਵਾਂਗੇ। ਪਿਆਰਿਓ ਉਸ ਦਿਨ ਭਾਈ ਤਾਰੂ ਸਿੰਘ ਦੇ ਘਰ ਮਾਂ ਨੇ ਚੁੱਲ੍ਹਾ ਬਾਲਿਆ, ਛੋਟਾ ਜਿਹਾ ਵਲਟੋਈ ਸੀ ਜੀ, ਉਹਦੇ 'ਚ ਦਾਲ ਰੱਖੀ, ਟੋਕਰੀ 'ਚ ਰੋਟੀਆਂ ਪਾ ਗਏ। ਦੋਵੇਂ ਭੈਣ ਭਰਾ ਜੰਗਲ ਵਿੱਚ ਜਿੱਥੇ ਸਿੰਘ ਉਤਰੇ ਸਨ ਚਲੇ ਗਏ, ਪ੍ਰਸ਼ਾਦ ਛਕਾਇਆ ਅਤੇ ਉੱਥੇ ਫਿਰ ਸਿੰਘ ਨੇ ਲੰਗਰ ਛਕ ਕੇ ਅਰਦਾਸ ਕੀਤੀ ਕਿ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇਰਾ ਸਿੱਖ ਤੇਰੀ ਦਿੱਤੀ ਕਿਰਤ 'ਚੋਂ ਪੰਥ ਦੀ ਸੇਵਾ ਕਰਨਾ ਹੈ ਲੰਗਰ ਨਾਲ, ਕਿਰਪਾ ਕਰੀ ਤਾਰੂ ਸਿੰਘ ਦੀ ਸਿੱਖੀ ਕੇਸਾ ਸਵਾਸਾ ਨਾ ਦੇਵੇ। ਇਹ ਕਿਸੇ ਨੇ ਸ਼ਬਦ ਕਿਹੜੇ ਵੇਲੇ ਭਾਵਨਾ ਨਾਲ ਕਹਿ ਦਿੱਤੇ, ਇਹਦੀ ਸਿੱਖੀ ਕੇਸਾ ਸਵਾਸਾ ਨਾਲ ਨਿਭੇ। ਉਹ ਜੀ ਸ਼ੁਰੂ ਹੋ ਗਿਆ, ਉਹਨਾਂ ਨੇ ਰੋਜ਼ ਦਿਨੇ ਪ੍ਰਸ਼ਾਦਾ ਪਕਾਉਣਾ, ਪਿੰਡ ਦੇ ਲੋਕ ਇਕੱਠੇ ਹੋ ਗਏ, ਉਹ 'ਚ ਹਿੰਦੂ ਵੀ ਸਾਥ ਦੇਣ ਲੱਗ ਪਏ, ਮੁਸਲਮਾਨ, ਕਿਉਂਕਿ ਕਰੈਕਟਰ ਭਾਈ ਸਾਹਿਬ ਦਾ ਬਹੁਤ ਉੱਚਾ ਸੀ ਜੀ। ਮੈਂ ਸਿਰਫ ਸ਼ਹਾਦਤ ਤੱਕ ਸੀਮਤ ਰਹਿਣਾ, ਬਾਕੀ ਇਹਨਾਂ ਦੀ ਕੋਈ ਘਟਨਾ ਨਹੀਂ ਸਾਂਝੀ ਕਰ ਰਿਹਾ। ਲੰਗਰ ਸ਼ੁਰੂ ਹੋ ਗਏ ਸਿੰਘਾਂ ਨੂੰ, ਫਿਰ ਇੱਥੋਂ ਤੱਕ ਗੁਰਮੁਖੋ ਜੋ ਰਤਨ ਸਿੰਘ ਪੰਗੂ ਲਿਖਦਾ, ਕਿਉਂਕਿ ਮੈਂ ਉਹਨੂੰ ਬੜਾ ਕੱਲਾਂ ਕਈਆਂ ਗੱਲਾਂ ਉਹਦੀ ਅਥੈਂਟਿਕ ਮੰਨਦਾ, ਕਿਉਂਕਿ ਉਹਦਾ ਪਰਿਵਾਰ ਉਹਦੇ 'ਚ, ਮਹਿਤਾਬ ਸਿੰਘ, ਰਾਏ ਸਿੰਘ, ਇਹ ਸਾਰੇ ਰਤਨ ਸਿੰਘ ਪੰਗੂ ਮਹਿਤਾਬ ਸਿੰਘ ਦਾ ਪੋਤਰਾ ਹੈ ਮੀਰਾ ਕੋਠੀਏ ਦਾ। ਉਹ ਕਹਿੰਦੇ ਨੇ ਵੀ ਸਿੱਖਾਂ ਨੂੰ ਹੁਣ ਪ੍ਰਸ਼ਾਦਾ ਭਾਈ ਤਾਰੂ ਸਿੰਘ ਦੇ ਘਰੋਂ ਜਾਣ ਲੱਗ ਪਿਆ, ਕੋਈ ਕਸੂਰ ਨਹੀਂ ਸੀ ਇਹਦਾ, ਸਿਰਫ ਇੱਕ ਔਰਤ ਬਚਾਈ ਸੀ ਪੱਟੀ ਦੇ ਹਾਕਮ ਤੋਂ ਸ਼ਾਇਦ, ਅਤੇ ਬਾਕੀ ਲੰਗਰ ਇਹ ਛਕਾਉਂਦਾ ਰਿਹਾ। ਉੱਧਰ ਜ਼ਕਰੀਆ ਲਾਹੌਰ 'ਚ ਦਰਬਾਰ ਲਾ ਕੇ ਬੈਠਾ, ਉੱਥੇ ਗੱਲ ਚੱਲੀ, ਕਹਿੰਦਾ ਮਾਰਦਿਆਂ ਮਰ ਚੱਲਾਂ ਮੈਂ, ਉਹ ਇਹ ਕਿਉਂ ਨਹੀਂ ਖੱਪਦੇ, ਕਹੋ ਇਹ ਤਾਂ ਅੱਲਾ ਹੀ ਮਾਰੇ ਮਾਰੇ, ਸਾਡੇ ਮਾਰਿਆਂ ਨਹੀਂ ਮਰਨਾ। ਉੱਥੇ ਇੱਕ ਹਰ ਭਗਤ ਨਿਰੰਜਨਾ ਬੈਠਾ ਸੀ, ਸ਼ਾਇਦ ਆਪ ਨੂੰ ਆਕਲ ਦਾਸ ਅੱਜ ਦਾ ਜੰਡਿਆਲਾ ਗੁਰੂ ਹੈ ਨਾ, ਇਹ ਬਾਬਾ ਹੰਦਿਆਲ ਜੀ ਹੋਏ ਨੇ, ਇਹ ਬੜੀ ਕਰਨੀ ਵਾਲੇ ਹੋਏ। ਅੱਗੋਂ ਫਿਰ ਇਹ ਬਿਧੀ ਚੰਦ ਦਾ ਵਿੱਚ ਹੋਇਆ, ਇਹ ਬਿਧੀ ਚੰਦ ਪਛੀਨਾ ਨਹੀਂ, ਯਾਦ ਰੱਖਿਓ ਕਿਤੇ ਭੁਲੇਖੇ ਨਾ ਪੈ ਜਾਓ, ਇਹ ਉਹਨੇ ਜਿਹਨੇ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਸਰੂਪ ਵਿਗਾੜਿਆ। ਇਹਨਾਂ ਵਿੱਚੋਂ ਇਹ ਆਕਲ ਦਾਸ ਮਹੰਤ, ਇਹ ਸਭ ਤੋਂ ਵੱਡਾ ਟਾਊਟ ਸੀ ਇਹ ਹਕੂਮਤ ਦਾ। ਇਹ ਕਹਿੰਦਾ ਜ਼ਕਰੀਆ ਖਾਨ ਸੂਬੇਦਾਰ ਜੀ ਸਿੱਖ ਨਹੀਂ ਮਰਦੇ। ਕਹਿੰਦਾ ਕਿਉਂ ਨਹੀਂ ਮਰਦੇ, ਅਸੀਂ ਤਾਂ ਖੱਪ ਗਏ ਹਾਂ ਮਾਰਦਿਆਂ ਮਾਰਦਿਆਂ। ਕਹਿਣ ਲੱਗਾ ਜਿੰਨੀ ਦੇਰ ਤੱਕ ਪਿੰਡਾਂ ਵੇਲੇ ਸਿੱਖ ਜਿਉਂਦੇ ਨੇ ਨਾ ਜੁਝਾਰੂਆਂ ਨੇ ਨਹੀਂ ਮਰਨਾ। ਕਿਉਂ? ਕਹਿੰਦਾ ਪਿੰਡਾਂ ਵਿੱਚ ਇਹਨਾਂ ਦੀਆਂ ਜੜ੍ਹਾਂ ਨੇ। ਅਗਲੀ ਗੱਲ ਉਹ ਸੱਚੀ ਕਹਿ ਗਿਆ, ਤੁਸੀਂ ਸਰੀਰਕ ਤੌਰ 'ਤੇ ਮਾਰਦੇ ਹੋ ਪਰ ਇਹਨਾਂ ਦੀਆਂ ਜੜ੍ਹਾਂ ਲੋਕਾਂ ਦੇ ਸੀਨੇ ਵਿੱਚ ਲੱਗੀਆਂ ਹੋਈਆਂ ਨੇ ਜੀਵਨ ਕਰਕੇ। ਉਹਨੇ ਕਿਹਾ ਜੀ ਦੱਸੋ। ਕਹਿੰਦਾ ਤਾਰੂ ਸਿੰਘ ਪੂਲੇ ਵਾਲਾ ਉੱਥੇ ਫਿਰ ਚੁਗਲੀ ਖਾਧੀ ਹੈ, ਇਹ ਭਗਤ ਨਿਰੰਜਨੀ ਹੈ। ਕਹਿਣ ਲੱਗਾ ਤਾਰੂ ਸਿੰਘ ਉਹਦੀ ਮਾਂ ਹੈ, ਮਾਈ ਹੈ, ਉਹਦੀ ਭੈਣ ਹੈ, ਇਹ ਤਿੰਨੇ ਦੋਸ਼ੀ ਨੇ। ਉੱਥੇ ਜਿਹੜੇ ਸ਼ਬਦ ਕਹਿ, ਉਹ ਕਹਿੰਦਾ ਆਪ ਸਹਿਬ ਉਹ ਨੰਗ ਅਰ ਭੁੱਖ ਦੇਖ ਨਾ ਸਕੈ ਸਿੰਘਣ ਦੁੱਖ। ਕਹਿੰਦਾ ਨਾ ਉਹਦੀ ਮਾਈ ਨੂੰ, ਨਾ ਉਹਦੀ ਮਾਂ ਭੈਣ ਨੂੰ, ਨਾ ਉਹਨੂੰ ਕਦੀ ਅਸੀਂ ਕੀਮਤੀ ਕੱਪੜੇ ਪਾਏ ਨਹੀਂ ਵੇਖਿਆ। ਆਪ ਉਹ ਲੀਰਾਂ ਪਾਈ ਫਿਰਦਾ ਅਤੇ ਕੱਪੜੇ ਬੁਣ ਕੇ ਸਿੰਘਾਂ ਨੂੰ ਜਾ ਕੇ ਦਿੰਦਾ। ਆਪ ਸਹਿਬ ਉਹ ਨੰਗ ਅਰ ਭੁੱਖ ਦੇਖ ਨਾ ਸਕੈ ਸਿੰਘ ਸੁੱਖ ਦੁੱਖ। ਆਪ ਗੁਜ਼ਾਰਾ ਅਗਨੀ ਨਾਲ, ਅਸੀਂ ਸਿਆਲ 'ਚ ਦੇਖਿਆ। ਆਕਲਦਾਸ ਕਹਿੰਦਾ, ਮੰਤ ਕਹਿੰਦਾ, ਉਹ ਸਿਆਲ 'ਚ ਰਾਤ ਨੂੰ ਜੇ ਗਰਮ ਕੱਪੜੇ ਨਹੀਂ, ਰਜਾਈਆਂ ਤਲਾਈਆਂ ਸਭ ਕੁਝ ਦੇ ਦਿੰਦੇ ਆ, ਰਾਤ ਨੂੰ ਤਿੰਨੇ ਜੀ ਅੱਗ ਬਾਲ ਕੇ ਸੇਕ ਕੇ ਦਿਨੇ ਸੂਰਜ ਵਿੱਚ ਫਿਰ ਕੰਮ ਕਰਨ ਲੱਗ ਪੈਂਦੇ। ਕਹਿੰਦਾ ਜਿੰਨੀ ਦੇਰ ਤੱਕ ਤਾਰੂ ਸਿੰਘ ਵਰਗੇ, ਮਹਿਤਾਬ ਸਿੰਘ ਵਰਗੇ ਜਿਉਂਦੇ ਨੇ ਨਾ, ਸਿੱਖਾਂ ਨੇ ਮਰਨਾ ਨਹੀਂ। ਉਸੇ ਵਕਤ ਜ਼ਕਰੀਏ ਖਾਨ ਨੇ, ਸੂਬੇਦਾਰ ਨੇ, ਆਹਦੀਏ ਭੇਜੇ। ਆਹਦੀਆ ਹੁੰਦਾ ਸੀ ਜਿਹੜਾ ਪਾਲਕੀ ਵਿੱਚ ਬਹਿ ਕੇ ਆਉਂਦਾ ਸੀ, ਇੱਕ ਲਫ਼ਜ਼ ਬੜਾ ਹੁੰਦਾ ਆਹਦੀਏ ਆਹਦੀਏ ਆਏ। ਇਹ ਮੁਸਲਮਾਨਾਂ ਦੇ ਵੇਲੇ ਜਿਹੜਾ ਰਾਜ ਸੀ ਨਾ, ਇੱਕ ਪਿੰਡ 'ਚੋਂ ਪਾਲਕੀ ਚੁੱਕਣੀ, ਨੰਬਰਦਾਰ ਅਗਲੇ ਪਿੰਡ 'ਚ ਬੰਦਿਆਂ ਦਾ ਪ੍ਰਬੰਧ ਕਰਦਾ ਸੀ ਚੁੱਕਣ ਲਈ, ਗੁਲਾਮੀ ਸੀ। ਉੱਥੇ ਭੇਜ ਦਿੱਤੇ ਜੀ, ਫੌਜੀ ਦਸਤਾ ਆ ਗਿਆ ਜੀ ਪਿੰਡ ਪੂਲੇ। ਦੁਪਹਿਰੇ ਵੇਲੇ ਆ ਗਏ, ਉੱਧਰ ਮਾਈ ਘਰ, ਮਾਤਾ ਜੀ ਘਰ ਲੰਗਰ ਪਕਾ ਰਿਹਾ, ਬੀਬੀ ਤਾਰੋ ਲੰਗਰ ਪਕਾ ਰਹੇ ਨੇ। ਇਹ ਆਏ ਤੇ ਆ ਕੇ ਧਮਕੀ ਦੇ ਕਹਿੰਦੇ, ਮਾਈ ਕਿੱਥੇ ਵੇ ਤਾਰੂ ਸਿੰਘ, ਇਹ ਲਫ਼ਜ਼ ਇਹੀ ਵਰਤੇ। ਉਹ ਬਾਗੀਆਂ ਨੂੰ ਰੋਟੀ ਦਿੰਦਾ, ਕਹਿੰਦੇ ਮਾਂ ਇੰਨੇ ਮਿੱਠੇ 'ਚ ਬੋਲੀ, ਵੇ ਪੁੱਤ ਕਿੱਥੋਂ ਆਏ ਹੋ, ਉਹਨਾਂ ਪਤਾ ਤਾਂ ਲੱਗ ਗਿਆ ਲਿਬਾਸ ਤੋਂ, ਅਸੀਂ ਲਾਹੌਰੋਂ ਆਏ ਹਾਂ, ਤੁਸੀਂ ਬਾਗੀਆਂ ਨੂੰ ਰੋਟੀ ਖਵਾਉਂਦੇ ਹੋ। ਮਾਂ ਕਹਿੰਦੀ, ਪੋਤੇ ਬਾਗੀਆਂ ਨੇ ਲਈ, ਇਹ ਗੁਰੂ ਨਾਨਕ ਦਾ ਲੰਗਰ ਹੈ, ਤੁਹਾਡੇ ਲਈ ਵੀ ਇਹ ਥੱਕੇ ਆ, ਤਾਂ ਪਹਿਲਾਂ ਪ੍ਰਸ਼ਾਦਾ ਛਕ ਲਓ, ਦਾਲ ਫੁਲਕਾ ਤਿਆਰ ਹੈ, ਪ੍ਰਸ਼ਾਦਾ ਛਕੋ। ਕਹਿਣ ਲੱਗੇ, ਅਸੀਂ ਤਾਰੂ ਸਿੰਘ ਨੂੰ ਤੇ ਦੀ ਭੈਣ ਨੂੰ ਗ੍ਰਿਫਤਾਰ ਕਰਨ ਆਏ ਹਾਂ। ਉਨੀ ਦੇਰ ਨੂੰ ਇੱਕ ਸੱਜਣ, ਕੋਈ ਹਿੰਦੂ ਵੀਰ ਕਹਿੰਦਿਆ ਦੌੜਿਆ, ਭਾਈ ਸਾਹਿਬ ਹਲ ਪੈ ਬੰਨਦੇ ਸਨ, ਇਹ ਪਿੰਡ ਤੋਂ ਬਾਹਰ ਨੇ ਭਾਈ ਸਾਹਿਬ ਦੇ ਖੇਤ ਜਿਹੜੇ ਨੇ, ਇਹ ਪਿੰਡ ਦੇ ਨਿਆਈ ਨਹੀਂ, ਪੂਲੇ ਪਿੰਡ ਤੋਂ ਦੂਰ ਨੇ, ਉੱਥੇ ਭਾਈ ਸਾਹਿਬ ਹਲ ਵਾਹ ਰਹੇ ਸਨ। ਇਹਨੇ ਜਾ ਕੇ ਦੱਸਿਆ ਭਾਈ ਸਾਹਿਬ ਨੂੰ ਵੀ ਫੌਜੀ ਦਸਤਾ ਆ ਗਿਆ, ਤੁਹਾਨੂੰ ਪਕੜਨ ਆਏ ਹਾਂ, ਮੈਂ ਤੁਹਾਨੂੰ ਦੱਸਣ ਆਇਆ ਵੀ ਤੁਸੀਂ ਨਿਕਲ ਜਾਓ ਕਿਸੇ ਪਾਸੇ ਜਾਂ ਝਾੜ 'ਚ ਲੁਕ ਜਾਓ। ਭਾਈ ਸਾਹਿਬ ਹਲਕਾ ਛੱਡ ਕੇ ਕਹਿੰਦੇ ਆ, ਸਿੱਖ ਦਾ ਕੰਮ ਕੋਈ ਨਹੀਂ ਲੁਕਣਾ, ਮੈਂ ਗੁਨਾਹ ਕੋਈ ਕੀਤਾ, ਮੈਂ ਕੋਈ ਪਾਪ ਨਹੀਂ ਕੀਤਾ, ਹਲ ਪੰਜਾਲੀ ਉਹਨੂੰ ਦਿੱਤੀ, ਤੂੰ ਘਰ ਨੂੰ ਲੈ ਜਾਈ, ਜਿੱਥੇ ਆਪਣੇ ਬਲਦ ਸਨ ਜਿੱਥੇ ਰੱਖਦੇ ਤੂੰ ਉੱਧਰ ਲੈ ਜਾਈ। ਆਪ ਭਾਈ ਸਾਹਿਬ ਘਰ ਆ ਗਏ, ਫੌਜੀ ਦਸਤਾ ਸੀ, ਆ ਕੇ ਫਤਿਹ ਗਜਾਈ, ਮੁਸਲਮਾਨ ਹਿੰਦੂ ਸਾਰੇ ਇਕੱਠੇ, ਨੰਬਰਦਾਰ ਪਿੰਡ ਦਾ, ਉਹਨੂੰ ਫੌਜੀ ਦਸਤੇ ਨੇ ਝਿੜਕਿਆ ਕਿ ਨੰਬਰਦਾਰਾ ਤੂੰ ਜਵਾਬ ਦੇ ਗਏ, ਜੇ ਤੈਨੂੰ ਪਤਾ ਸੀ ਕਿ ਇਸ ਪਿੰਡ 'ਚ ਬਾਗੀਆਂ ਨਹੀਂ ਰੋਟੀ ਪੱਕਦੀ, ਲੰਗਰ ਪੱਕਦੇ, ਦੱਸਿਆ ਕਿਉਂ ਨਹੀਂ? ਨੰਬਰਦਾਰ ਨੇ ਕਿਹਾ, ਇੱਥੇ ਹਿੰਦੂ ਵੀ ਖਾਂਦਾ, ਇੱਥੇ ਮੁਸਲਮਾਨ ਵੀ ਖਾਂਦਾ। ਉਹਨਾਂ ਕਿਹਾ ਸੀ, ਬੀਬੀ ਤਾਰੋ ਅਤੇ ਤਾਰੂ ਸਿੰਘ ਦੋਨਾਂ ਭੈਣ ਭਰਾਵਾਂ ਨੂੰ ਗ੍ਰਿਫਤਾਰ ਕਰਨਾ ਹੈ, ਜਿਹੜੀ ਸੱਚਾਈ ਹੁੰਦੀ ਉਹ ਤੋਂ ਮੁਕਰਨਾ ਨਹੀਂ ਚਾਹੀਦਾ। ਹਿੰਦੂ ਅਤੇ ਮੁਸਲਮਾਨ ਦੋਨੋਂ ਧਿਰਾਂ ਸਾਹਮਣੇ ਆ ਕੇ ਖਲੋ ਗਈਆਂ। ਉੱਥੋਂ ਦੇ ਇੱਕ ਬਜ਼ੁਰਗ ਨੇ, ਕੋਈ ਨੰਬਰਦਾਰ ਕਹਿੰਦੇ ਆ, ਉਹਨੇ ਖਲੋ ਕੇ ਕਿਹਾ ਦਸਤੇ ਨੂੰ, ਜਿਵੇਂ ਬੰਦਾ ਵੀਹ ਰਸ ਚਾਹੁੰਦਾ, ਇਸ ਮਾਈ ਨੂੰ ਹੱਥ ਨਾ ਲਾਇਓ, ਇਹ ਮਾਈ ਤਾਰੂ ਸਿੰਘ ਦੀ ਮਾਂ ਨਹੀਂ, ਸਾਰੇ ਪਿੰਡ ਦੀ ਮਾਂ ਹੈ। ਕਿੰਨਾ ਪਿਆਰ ਹੋਵੇਗਾ ਸਿੱਖ ਦਾ, ਇਸ ਬੀਬੀ ਭੈਣ ਤਾਰੋ ਨੂੰ ਗ੍ਰਿਫਤਾਰ ਨਾ ਕਰਿਓ, ਇਹ ਇਕੱਲੀ ਤਾਰੂ ਸਿੰਘ ਦੀ ਭੈਣ ਨਹੀਂ, ਮੁਸਲਮਾਨ ਕਹਿੰਦੇ ਨੇ ਤਾਰੋ ਸਾਡੀ ਵੀ ਭੈਣ ਹੈ। ਉੱਥੇ ਕੁਝ ਕਹਿੰਦੇ ਨੇ, ਫਿਰ ਇਹਨਾਂ ਨੇ ਪੈਸੇ ਦੇ ਕੇ ਜੀ ਸਲੀਅਤ ਹੈ ਕਿ ਬੀਬੀ ਤਾਰੋ ਨੂੰ ਗ੍ਰਿਫਤਾਰ ਨਹੀਂ ਹੋਣ ਦਿੱਤਾ, ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਦੋਂ ਤੁਰ ਲੱਗੇ ਸਾਰਾ ਪਿੰਡ ਆਇਆ, ਸਾਰੇ ਵੀਰਾਂ, ਇਹ ਵੀ ਪਤਾ ਲਾਹੌਰ ਗਏ ਨੇ ਵਾਪਸ ਨਹੀਂ ਆਉਣਾ, ਸਿੱਖ ਬੰਦਗੀ ਵਾਲਾ ਜੀ। ਇਤਿਹਾਸ ਕਹਿੰਦਾ ਜੀਵਨ ਦਾ ਉੱਚਾ ਜਪੀ ਅਤੇ ਤਪੀ ਸਿਮਰਨ 'ਚ ਭਿੱਜਾ ਕੀਰਤਨ ਕਰਨ ਵਾਲਾ। ਭਾਈ ਸਾਹਿਬ ਨੂੰ ਜਦੋਂ ਲਿਜਾਣ ਲੱਗੇ ਨੰਬਰਦਾਰ ਨਹੀਂ ਕਿਹਾ, ਨਾਲ ਦਿਆਂ ਨੇ ਕਿਹਾ ਇੱਕ ਵਾਰੀ ਮਾਂ ਤੇ ਭੈਣ ਨੂੰ ਮਿਲ ਤਾਂ ਲੈਣ ਦਿਓ, ਕੇਵਲ ਇਮੋਸ਼ਨਲ ਕਰ ਲਈ ਨਹੀਂ। ਜਦੋਂ ਮਿਲੇ ਮਾਂ ਨੂੰ ਮੱਥਾ ਟੇਕਿਆ, ਕਹਿੰਦੇ ਮਾਂ ਨੇ ਮੱਥਾ ਚੁੰਮਿਆ, ਘੁੱਟ ਕੇ ਆਪਣੇ ਸੀਨੇ ਨਾਲ ਲਾਇਆ ਤੇ ਸੋਹਣਾ ਕਾਲਾ ਦਾੜਾ, 25 ਸਾਲ ਦੀ ਮੇਰਾ ਖਿਆਲ ਉਮਰ, ਥੋੜੀ ਉਮਰ ਸੀ ਜੀ ਭਾਈ ਸਾਹਿਬ ਦੀ, ਹਾਂਜੀ, ਕਾਲਾ ਦਾੜਾ, ਤੇ ਉਸ ਵਕਤ ਦਾੜੇ ਨੂੰ ਹੱਥ 'ਚ ਲੈ ਕੇ ਕਹਿੰਦੀ, ਪੁੱਤ ਵਾਪਸ ਤਾਂ ਨਹੀਂ ਆਉਣਾ, ਮੈਨੂੰ ਪਤਾ ਹੈ, ਪਰ ਆ ਦੇਖੀ ਇਹ ਕੇਸ ਨਾ

ਇਸ ਤਰ੍ਹਾਂ ਦੇ ਫੁੱਲਾਂ ਦਾ ਜਨਮ ਕਦੀ ਕਦਾ। ਇਹ ਅਵਤਾਰ ਕਹਿਲਾਉਂਦੇ ਨੇ, ਇਹ ਵਾਸ਼ਨਾ ਵਸ ਹੋ ਕੇ ਜਨਮ ਨਹੀਂ ਲੈਂਦੇ। ਫਿਰ ਕਿਵੇਂ ਜਨਮ ਆਉਂਦਾ ਇਹਨਾਂ ਦਾ? ਹੰਕਾਰ ਵਸ ਹੋ ਕੇ ਜਨਮ ਨਹੀਂ ਲੈਂਦੇ, ਹੰਕਾਰ ਤੇ ਇਹਨਾਂ ਦਾ ਮਰ ਗਿਆ, ਵਾਸ਼ਨਾ ਤੇ ਇਹਨਾਂ ਦੀ ਮਰ ਗਈ, ਲੋਭ ਤੇ ਇਹਨਾਂ ਦਾ ਮਰ ਗਿਆ। ਸਰੀਰ ਦੇ ਹੁੰਦਿਆਂ ਇਹ ਸਭ ਕੁਝ ਮਰ ਗਿਆ ਸੀ ਤੇ ਜੀਵਨ ਮੁਕਤ ਸਨ, ਫਿਰ ਮੁਕਤ ਹੋ ਗਏ ਸਰੀਰ ਦੇ ਅੰਤ ਨਾਲ, ਲੀਨ ਹੋ ਗਏ ਪਾਰ ਬ੍ਰਹਮ ਦੇ ਵਿੱਚ। ਫਿਰ ਇਹ ਕਿਸ ਤਰ੍ਹਾਂ ਆ ਗਏ, ਕਿਉਂ ਜਨਮ ਹੋਇਆ? ਇਹ ਦਇਆ ਵਸ ਹੋ ਕੇ ਆ ਜਾਂਦੇ, ਤਰਸ ਖਾ ਜਾਂਦੇ ਹਨ। ਜਗਤ ਨੂੰ ਜਲਦਾ ਦੇਖ ਕੇ, ਦੁਖਦ ਦੇਖ ਕੇ, ਅਗਿਆਨਤਾ ਦੀਆਂ ਠੋਕਰਾਂ ਖਾਂਦਿਆਂ ਦੇਖ ਕੇ ਤਰਸ ਖਾ ਕੇ ਫਿਰ ਆ ਜਾਂਦੇ ਨੇ। ਤਨ ਦੀ ਆਪਣੀ ਉਮਰ ਆਉਂਦੀ ਹੈ ਜਿਹੜਾ ਮਿਲਦਾ ਹੈ ਉਹਨਾਂ ਨੂੰ, ਪਰ ਨਹੀਂ ਜ਼ਿਆਦਾ ਦਿਨ ਤੱਕ ਕੁਛ ਵੰਡੀਏ। ਗੁਰੂ ਨਾਨਕ ਨੂੰ 10 ਤਨਾਂ ਦਾ, 10 ਸਰੀਰਾਂ ਦਾ ਇਸਤੇਮਾਲ ਕਰਨਾ ਪਿਆ। ਸੰਤ ਬਣਾਉਣਾ ਹੈ, ਉਸੇ ਸੰਤ ਨੂੰ ਸਿਪਾਹੀ ਬਣਾਉਣਾ ਹੈ, ਬੜਾ ਲੰਬਾ ਕੰਮ ਪੂਰਾ ਕਰੀਏ। ਮਨੁੱਖ ਨੂੰ ਪੂਰਨ ਪੁਰਖ ਬਣਾਉਣਾ ਹੈ, ਪੂਰਾ ਕਰੀਏ। ਇਹ 250-300 ਸਾਲ ਦੀ ਅਵਧੀ, ਖੈਰ ਮੁਖਤਸਰ ਮੈਂ ਅਰਜ਼ ਕਰਾਂ। ਦੂਜੀ ਸ਼੍ਰੇਣੀ ਮਨੁੱਖਾਂ ਦੀ, ਜਪ ਜਪ ਕੇ, ਸਾਧਨਾ ਕਰ ਕਰਕੇ, ਅੰਮ੍ਰਿਤ ਵੇਲੇ ਉੱਠ ਕੇ, ਸਵੇਰੇ ਸ਼ਾਮ ਸਤਸੰਗ ਕਰਕੇ, ਹਰ ਵਕਤ ਮਨ ਨੂੰ ਪ੍ਰਭੂ ਪਾਸੇ ਲਾ ਕੇ, ਇਸੇ ਜੀਵਨ ਵਿੱਚ ਮੁਕਤੀ ਪਾ ਲਈ ਹੈ। ਇਹਨਾਂ ਨੂੰ ਕਹਿੰਦੇ ਨੇ ਭਗਤ ਸੰਤ। ਅਵਤਾਰ ਉਹਨਾਂ ਨੂੰ ਕਹਿੰਦੇ ਨੇ ਮੁਕਤ ਤੇ ਹੋ ਗਏ ਸਨ, ਫਿਰ ਆ ਗਏ। ਉਮੀਦ ਇਹ ਗੱਲ ਪਕੜਦੇ ਚਾਹੀ ਹੋਵੇਗੀ, ਸਾਧਨਾ ਕਰ ਕਰਕੇ, ਜਪ ਤਪ ਕਰ ਕਰਕੇ ਮੁਕਤ ਹੋ ਗਏ ਨੇ, ਪਹੁੰਚੇ ਇਹ ਵੀ ਉੱਥੇ ਹੀ ਨੇ ਜਿੱਥੇ ਅਵਤਾਰ ਨੇ। ਪਰ ਇਹ ਦੁਬਾਰਾ ਆਉਣਗੇ ਕਿ ਨਹੀਂ ਆਉਣਗੇ, ਇਹਨਾਂ ਦੀ ਸੋਚਣੀ ਤੇ ਮੁਨੱਸਰ ਹੋਵੇਗਾ। ਅਜੇ ਭਗਤ ਨੇ, ਸੰਤ ਨੇ, ਪਰਮ ਆਨੰਦ ਦੇ ਚ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਬਾਣੀ ਦੇ ਨਾਲ ਨਾਲ ਭਗਤ ਬਾਣੀ, ਭਗਤ ਜੋ ਭਗਵਾਨ ਤੱਕ ਪਹੁੰਚ ਗਏ, ਪ੍ਰਭੂ ਤੱਕ ਪਹੁੰਚ ਗਏ, ਇਹ ਮੁਕਤ ਨੇ, ਭਗਤ ਨੇ, ਸੰਤ ਨੇ। ਸੁਰਨਰ ਤਿਨਕੀ ਬਾਣੀ ਗਾਵੇ, ਕੋਈ ਨਾ ਸਕੇ ਮਿਟਾਈ। ਜਦ ਕੋਈ ਭਗਵਾਨ ਤੱਕ ਪਹੁੰਚ ਜਾਂਦਾ ਹੈ ਤੇ ਉਹਦੇ ਅੰਦਰੋਂ ਭਗਵਾਨ ਦਾ ਗੀਤ ਸੰਗੀਤ ਨਿਕਲਦਾ ਹੈ, ਭਾਗਵਤ ਗੀਤਾ ਨਿਕਲਦੀ ਹੈ। ਹਰ ਭਗਤ ਦੇ ਬੋਲ ਭਾਗਵਤ ਗੀਤਾ ਨੇ, ਇਹ ਵੀ ਮਰਜ਼ ਕਰਦੇ ਹਾਂ, ਗੀਤ ਨੇ। ਨਾਨਕ ਭਾਉ ਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ। ਕਿਹੜੇ ਗੀਤ? ਜੋ ਭਗਤਾਂ ਦੇ ਗੀਤ ਨੇ, ਅਮਰ ਗੀਤ ਨੇ। ਅਗਰ ਉਹ ਕੋਈ ਗਾਵੇ ਮੁਕਤ ਹੋ ਸਕਦਾ ਹੈ, ਕਿਉਂਕਿ ਮੁਕਤ ਪੁਰਸ਼ਾਂ ਦੇ ਬੋਲ ਨੇ, ਉਹਨਾਂ ਦੇ ਬੋਲ ਨੇ। ਇਹ ਜਿਹੜੇ ਮੁਕਤ ਪੁਰਸ਼ ਆਉਂਦੇ ਨੇ, ਭਗਤ ਲੋਕ ਆਉਂਦੇ ਨੇ, ਇਹਨਾਂ ਨੂੰ ਫਿਰ ਵਿਦਵਾਨਾਂ ਨੇ ਦੋ ਹਿੱਸਿਆਂ 'ਚ ਵੰਡਿਆ। ਇੱਕ ਉਹ ਜੋ ਰੋਜ਼ਮਰਾ ਜਗਤ ਨੂੰ ਸੰਦੇਸ਼ ਉਪਦੇਸ਼ ਦਿੰਦੇ ਰਹੇ ਔਰ ਉਹਨਾਂ ਦੇ ਅੰਦਰੋਂ ਗੀਤ ਸੰਗੀਤ ਜਨਮ ਲੈਂਦਾ ਰਿਹਾ, ਭਾਵੇਂ ਚੌਕ ਦੇ 'ਚ ਬੈਠ ਕੇ ਜੋਤੀਆਂ ਹੀ ਗਣਦੇ ਨੇ ਰਵਿਦਾਸ, ਭਾਗਵਤ ਗੀਤਾ ਤੇ ਉਹਨਾਂ ਦੇ ਅੰਦਰੋਂ ਵੀ ਜਨਮ ਲੈਂਦੀ ਹੈ। ਭਾਵੇਂ ਖੱਡੀ ਤੇ ਬੈਠ ਕੇ ਸਾਰਾ ਦਿਨ ਕੱਪੜਾ ਬੁਣਦੇ ਨੇ ਕਬੀਰ, ਲੇਕਿਨ ਭਾਗਵਤ ਗੀਤਾ ਤੇ ਉਹਨਾਂ ਦੇ ਅੰਦਰੋਂ ਵੀ ਜਨਮ ਲੈਂਦੀ ਹੈ। ਭਾਵੇਂ ਸਾਰਾ ਦਿਨ ਕੱਪੜਿਆਂ ਨੂੰ ਰੰਗਦੇ ਨੇ, ਛਿੰਮਦੇ ਨੇ, ਨਾਮ ਦੇ, ਭਾਗਵਤ ਗੀਤਾ ਤੇ ਉਹਨਾਂ ਦੇ ਅੰਦਰੋਂ ਵੀ ਜਨਮ ਲੈਂਦੀ। ਇਹਨਾਂ ਦੇ ਗੀਤਾਂ ਦੇ 'ਚ ਭਗਵਾਨ ਆਉਂਦਾ, ਇਹਨਾਂ ਦੇ ਬੋਲਾਂ ਦੇ 'ਚ ਭਗਵਾਨ ਆਉਂਦਾ। ਕੁਛ ਐਸੀ ਸ਼੍ਰੇਣੀ ਭਗਤਾਂ ਦੀ ਜਿਹਨਾਂ ਕੋਲ ਸ਼ੈਲੀ ਸ਼ਬਦਾਵਲੀ ਅਕਸ਼ਰੀ ਗਿਆਨ ਨਹੀਂ ਆਉਂਦਾ, ਪ੍ਰਭੂ ਦਾ ਗਿਆਨ ਆਉਂਦਾ, ਉਹ ਫਿਰ ਨਹੀਂ ਬੋਲੇ, ਨਹੀਂ ਬੋਲਦੇ, ਚੁੱਪ ਰਹਿੰਦੇ ਨੇ। ਉਹਨਾਂ ਦੀ ਖਾਮੋਸ਼ੀ ਵੀ ਕੁਛ ਨਾ ਕੁਛ ਵੰਡਦੀ ਰਹਿੰਦੀ ਹੈ, ਜੈਸੇ ਖਿੜਿਆ ਹੋਇਆ ਫੁੱਲ, ਉਹਦੀ ਖਾਮੋਸ਼ੀ ਵੀ ਮਹਿਕ ਵੰਡਦੀ ਰਹਿੰਦੀ, ਸੁਗੰਧ ਵੰਡਦੀ ਰਹਿੰਦੀ। ਕਿਉਂਕਿ ਇਸ ਤਰ੍ਹਾਂ ਦੇ ਪੁਰਸ਼ ਬੋਲਦੇ ਨਹੀਂ, ਕੁਝ ਲਿਖਦੇ ਨਹੀਂ, ਕਹਿੰਦੇ

0: तो समाज दे जमीन देते उदे कदमां दे निशान नहीं बनते, ये भी मैं अर्ज करते। ये भगत दूजी श्रेणी, एक तीजी श्रेणी मैं हुणे अर्ज कीती है। धार्मिक विद्वान पुरुषां ने मनुखां नूं पंज हिस्सियां च वंडिया है, ते हुण गिणती तुसीं अपनी कर लेना, इन्हां पंजां दे च असीं किहड़ी श्रेणी च आंदे हां। तीजी श्रेणी परमात्मा ते श्रद्धा भी है ते शक भी है, मन मनदा भी है मन इनकारी भी है। मन ओही कुछ मनदा जो मन दे अनुकूल है, मन उस नूं इनकार करदा जो मन दे अनुकूल नहीं। श्रद्धा भी है शक भी है। ये श्रेणी सब तो ज्यादा है मंदिर मस्जिद गुरुद्वारे करीबन करीबन बहुते इन्हां नाल ही भरे हुए ने। गुस्ताखी श्रद्धा भी है शक भी है। गुरु नूं मत्था भी टेकना, गुरु की गल भी नहीं मनने। गुरुद्वारे भी आना है, गुरु नाल जुड़ना नहीं है। श्रद्धा भी है शक भी है। इन्हों मैं इस तरह बयान करता हूं ना, कोई एक कदम अगे चले एक कदम पिछे चले, एक कदम अगे चले एक कदम पिछे, सारा दिन इस तरह चले तो कितने पहुंचेगा, किधरे पहुंचेगा। मेरिया इन अखा ने देखे 40-40 साल तो जिहड़े गुरुद्वारे आ रहे हैं, 40 साल पहले भी क्रोधी सन, अज भी क्रोधी ने। 40 साल पहले भी प्रबल लोभ नाल भरे हुए सन, अज भी लोभ नाल भरे। 40 साल पहले भी हंकारी सन, अज भी हंकारी। 40 साल पहले भी भिकारी सन, अज भी भिकारी ने। कुछ भी चले भी बहुत ने, थके भी बहुत ने, टूटे भी बहुत ने, पहुंचे क्यों नहीं। एक कदम अगे एक कदम पिछे, एक कदम अगे एक कदम पिछे। दान पुन भी कर लिया, पाप भी कर लिया, ईमान भी प्रगट किया, बेईमानी भी कर ली, सच भी बोल लिया, झूठ भी बोल लिया, हत्थ च गुटका रख के पाठ भी कर लिया, गंदे गीत भी अलाप लिया। श्रद्धा भी है शक भी है। एक कदम अगे एक कदम पिछे, ये तादाद सब तो ज्यादा है, सब तो ज्यादा। तो इस तादाद दे कुछ लोग धार्मिक किरत अपना लेंदे ने, कथा कीर्तन, मौलवी बन गया, कोई फादर बन गया, कोई गुणी ज्ञानी बन गया, कोई पंडित महाराज बन गया। हुण परमात्मा नूं जाणिया ते है नहीं, जाणिया ते कख नहीं, जाणन दी कोशिश पे करदे, समझिया ते कुछ भी नहीं, समझाण दी कोशिश पे करदे, खुद नहीं समझिया। अपना ही मन जिस गल नूं नहीं मनदा पिया, उही जगत नूं मनाना चाहुंदे ने। गुरु नानक कहिंदे ने खेड नहीं बनेगी, प्रथमे मन पर बोधे अपना पाछे अवर ले जावे। ये खेड इंज नहीं बनेगी। ये तीजी श्रेणी है। श्रद्धा भी है शक भी है, शक भी है श्रद्धा भी है। इस वास्ते दान पुन भी है, बेईमानी भी है, सेवा भी है, कठोरता भी है, बाणी का जपतप भी है, झूठ बोलना भी है, अनर्थ भी है, श्रद्धा भी है शक भी है। ये तीजी श्रेणी है। चौथी श्रेणी श्रद्धा बिल्कुल नहीं है, ही नहीं। ऐलानिया कहते कोई परमात्मा नहीं, कोई ईश्वर नहीं। साडा की गुरुद्वारे नाल मतलब, अजोके नौजवान कई मिलते हैं, मैं तो सुन के हैरान होना। मन अपना चंगा होना चाहिए, की लोड़ है गुरुद्वारे जाने की। जिवें मन का चंगा होना बच्चों का खेल है, खिडौणिया की खेड है। दिन रात साधन करन वाले विचारे अपने मन नूं शुद्ध नहीं कर पाते। मन चंगा होना चाहिए जी, मन शुद्ध होना चाहिए। इस तो गल स्पष्ट हो गई, अजे इन्हां विचारियां नूं मन का नहीं पता, सिर्फ तन का ही पता। अजे सिर्फ तन की भज दौड़ है, अजे सिर्फ तन दियां लोड़ां की चिंता है, अजे इन्हां नूं मन का कुछ भी नहीं पता। जो इस तरह कह रहे हैं, जब कभी मन नूं देखणगे तो पता चलेगा असलियां समस्यावां ते मन दे च ने, चिंता ते मन दे च, भय ते मन दे च, विरोध ते मन दे च, प्रबल वासना ते मन दे च, प्रबल अहंकार ਤੇ ਮਨ ਦੇ ਚ ਹੈ, ਇਹ ਮਨ ਮਨੁੱਖ ਕੋਲ ਬੜੇ ਅਨਰਥ ਕਰਾਏਗਾ, ਬਹੁਤ ਅਨਰਥ ਕਰਾਏਗਾ। ਨਾਸਤਿਕ ਸਾਡੀ ਕੋਈ ਆਸਥਾ ਨਹੀਂ, ਸਾਡਾ ਕੋਈ ਭਰੋਸਾ ਨਹੀਂ। ਅਜੋਕੀ ਨੌਜਵਾਨ ਪੀੜ੍ਹੀ 'ਤੇ ਇਹੀ ਬਹੁਤ ਜ਼ਿਆਦਾ ਸਵਾਰ ਹੈ, ਇਹ ਵੀ ਮੈਂ ਅਰਜ਼ ਕਰਾਂ। ਔਰ ਕਮਿਊਨਿਸਟ ਕਹਿੰਦੇ ਨੇ, ਪਤਾ ਕੀ ਆਖਦੇ ਨੇ, ਭੋਜਨ ਦੀ ਲੋੜ ਹੈ, ਭਜਨ ਦੀ ਲੋੜ ਨਹੀਂ ਹੈ, ਧਨ ਦੀ ਲੋੜ ਹੈ, ਧਰਮ ਦੀ ਲੋੜ ਨਹੀਂ ਹੈ, ਪਾਣੀ ਚਾਹੀਦਾ ਸਵੱਛ, ਗੁਰਬਾਣੀ ਨੂੰ ਕੀ ਕਰਨਾ ਹੈ, ਕਮਿਊਨਿਸਟ ਐਲਾਨੀਆਂ ਕਹਿੰਦੇ ਨੇ। ਔਰ ਦਲੀਲ ਦਿੰਦੇ ਨੇ, ਚਾਰ ਦਿਨ ਪਾਣੀ ਨਾ ਮਿਲਿਆ, ਪੰਜਵੇਂ ਦਿਨ ਮੌਤ ਹੋ ਜਾਏਗੀ। ਸਾਰੀ ਜ਼ਿੰਦਗੀ ਵੀ ਮੈਂ ਗੁਰਬਾਣੀ ਨਾ ਪੜ੍ਹਾਂ ਤਾਂ ਕੀ ਹੋਣਾ, ਕੀ ਘਟਦਾ, ਕੁਛ ਵੀ ਨਹੀਂ ਘਟਦਾ, ਇੰਝ ਕਹਿੰਦੇ। ਜੇਬ ਦੇ 'ਚ ਧਨ ਨਹੀਂ ਹੈ ਤਾਂ ਜ਼ਮੀਨ 'ਤੇ ਚਾਰ ਕਦਮ ਚੱਲਣਾ ਔਖਾ ਹੈ। ਹਿਰਦੇ ਦੇ 'ਚ ਧਰਮ ਨਹੀਂ ਹੈ, ਸਾਰੀ ਦੁਨੀਆ ਭਰਮਣ ਕਰਕੇ ਆ ਜਾ, ਇੰਝ ਕਹਿੰਦੇ। ਪੇਟ ਦੇ 'ਚ ਭੋਜਨ ਨਹੀਂ ਹੈ, ਜੀਵਣਾ ਬੜਾ ਔਖਾ ਹੈ, ਕੰਮ ਕਰਨਾ ਬੜਾ ਔਖਾ ਹੈ, ਜ਼ਬਾਨ ਨੇ ਭਜਨ ਨਹੀਂ ਕੀਤਾ, ਕੀ ਘਟ ਗਿਆ, ਕੁਛ ਵੀ ਨਹੀਂ, ਕੁਛ ਵੀ ਨਹੀਂ। ਲਮਕਾਵਾਂ ਨਾਲ ਸਮਾਂ ਹੋ ਗਿਆ, ਮੈਂ ਅਰਜ਼ ਕਰਾਂ, ਭੋਜਨ ਨਾ ਮਿਲਿਆ ਤਨ ਮਰੇਗਾ, ਭਜਨ ਨਾ ਕੀਤਾ ਜ਼ਮੀਰ ਮਰੇਗੀ, ਇਨਸਾਨੀਅਤ ਮਰੇਗੀ, ਮਨੁੱਖਤਾ ਮਰੇਗੀ। ਇਹ ਜੀਵੇਗਾ ਤੇ ਸਹੀ ਜੀਵਦਾ ਤੇ ਰਹੇਗਾ, ਪਸ਼ੂਆਂ ਦੀ ਤਰ੍ਹਾਂ ਜੀਵੇਗਾ। ਕਰਤੂਤ ਪਸ਼ੂ ਕੀ ਮਾਨਸ ਜਾ, ਲੋਕ ਪਚਾਰਾ ਕਰੇ ਦਿਨ ਰਾਤ। ਪਾਣੀ ਨਾ ਮਿਲਿਆ ਤਨ ਮਰੇਗਾ, ਵਾਹ ਕਈ ਮਰੇਗਾ। ਗੁਰਬਾਣੀ ਦਾ ਜਾਪ ਨਾ ਕੀਤਾ ਮਨੁੱਖਤਾ ਮਰ ਜਾਏਗੀ, ਅੱਖਾਂ ਜੀਵਾਂ ਬਿਸਰੇ ਮਰ, ਮਨੁੱਖਤਾ ਮਰ ਜਾਂਦੀ, ਇਨਸਾਨੀਅਤ ਮਰ ਜਾਂਦੀ ਹੈ, ਆਨੰਦ ਮਰ ਜਾਂਦਾ ਹੈ, ਰਸ ਮਰ ਜਾਂਦਾ ਹੈ, ਗਿਆਨ ਮਰ ਜਾਂਦਾ ਹੈ, ਨਿਰਵੈਰਤਾ ਮਰ ਜਾਂਦੀ ਹੈ, ਦਇਆ ਮਰ ਜਾਂਦੀ ਹੈ, ਅੰਦਰ ਕਠੋਰਤਾ ਰਹਿ ਜਾਂਦੀ ਹੈ। ਹੋ ਹੀ ਨਹੀਂ ਸਕਦਾ ਈਸ਼ਵਰ ਨੂੰ ਭੁਲਾ ਕੇ ਕੋਈ ਕੋਮਲ ਹੋ ਜਾਏ, ਈਸ਼ਵਰ ਨੂੰ ਭੁਲਾ ਕੇ ਕੋਈ ਇਮਾਨਦਾਰ ਹੋ ਜਾਏ, ਈਸ਼ਵਰ ਨੂੰ ਭੁਲਾ ਕੇ ਕੋਈ ਪਰਉਪਕਾਰੀ ਹੋ ਜਾਏ, ਈਸ਼ਵਰ ਨੂੰ ਭੁਲਾ ਕੇ ਕੋਈ ਸੁਖੀ ਹੋ ਜਾਏ, ਐਸਾ ਤੇ ਹੋ ਹੀ ਨਹੀਂ ਸਕਦਾ। ਸਾਰੇ ਦੁੱਖ ਉਸ ਨੂੰ ਚੰਬਣਗੇ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋ। ਇੱਕ ਚੌਥੀ ਸ਼੍ਰੇਣੀ, ਲੋੜ ਹੀ ਨਹੀਂ ਹੈ, ਨਾਸਤਿਕ ਸਾਡੀ ਕੋਈ ਆਸਥਾ ਨਹੀਂ ਹੈ। ਇੱਕ ਪੰਜਵੀਂ ਸ਼੍ਰੇਣੀ, ਇਤਨੀ ਬੇਖਬਰ, ਈਸ਼ਵਰ ਐਸਾ ਕੋਈ ਵਿਸ਼ਾ ਹੀ ਨਹੀਂ ਹੈ, ਇਸ 'ਤੇ ਸ਼ੱਕ ਕੀਤਾ ਜਾਏ ਜਾਂ ਸ਼ਰਧਾ ਕੀਤੀ ਜਾਏ, ਇਹਦੇ ਬਾਰੇ ਸੋਚਿਆ ਜਾਏ, ਇਹ 'ਤੇ ਕੋਈ ਐਸਾ ਵਿਸ਼ਾ ਹੀ ਨਹੀਂ। ਇਹ ਪੰਜਵੀਂ ਸ਼੍ਰੇਣੀ, ਜਿਹਨਾਂ ਨੇ ਭੁੱਲ ਕੇ ਕਦੀ ਇਸ ਸੰਬੰਧ 'ਚ ਸੋਚਿਆ ਵੀ ਨਹੀਂ, ਕਦੀ ਖਿਆਲ ਵੀ ਨਹੀਂ ਆਇਆ। ਇਹ ਪੰਜ ਸ਼੍ਰੇਣੀਆਂ ਹਨ, ਤੂੰ ਖੁਦ ਬਾ ਮੁਨਸਫ ਸ਼ੁੱਧ, ਆਪਣਾ ਮੁਨਸਫ ਆਪ ਬਣਨਾ, ਆਪਣੀ ਜਜਮੈਂਟ ਆਪ ਕਰਨੀ ਹੈ, ਅਸੀਂ ਕਿਸ ਸ਼੍ਰੇਣੀ 'ਚ ਆਉਂਦੇ ਹਾਂ, ਅਸੀਂ ਕਿਹੜੀ ਕਲਾਸ ਦੇ ਵਿਦਿਆਰਥੀ, ਕਿਸ ਕਲਾਸ ਦੇ, ਚੁੱਕੇ ਫੈਸਲਾ ਹਰ ਮਨੁੱਖ ਨੇ ਆਪ ਕਰਨਾ, ਦੂਜਾ ਕੀ ਜਾਣੇ, ਤੁਹਾਨੂੰ ਕੀ ਪਤਾ ਮੇਰਾ ਮਨ ਵਿੱਚ ਕੀ ਚੱਲਦਾ ਰਹਿੰਦਾ, ਮੈਨੂੰ ਕੀ ਪਤਾ ਤੁਹਾਡੇ ਮਨ ਵਿੱਚ ਕੀ ਚੱਲਦਾ ਰਹਿੰਦਾ। ਤੂੰ ਖੁਦ ਬ ਮੁਨਸਫ ਸ਼ਬਦ, ਆਪਣਾ ਮੁਨਸਫ ਆਪ ਬਣ, ਆਪਣਾ ਫੈਸਲਾ ਆਪ ਕਰ, ਸਾਹਿਬ ਰਹਿਮਤ ਕਰਨ। ਅਸੀਂ ਇਸ ਦੂਜੀ ਸ਼੍ਰੇਣੀ 'ਚ ਆਈਏ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲਾਂ ਨੂੰ ਅਪਣਾ ਕੇ, ਧੰਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਨੂੰ ਮਨਾ ਕੇ, ਜਿਸ ਤਰ੍ਹਾਂ ਭਾਈ ਗੋਂਦੇ 'ਤੇ ਬਖਸ਼ਿਸ਼ਾਂ ਹੋਈਆਂ, ਇਹ ਗੁਰੂ ਹਰ ਰਾਏ ਸਾਹਿਬ ਅੱਜ ਸਾਡੀਆਂ ਵੀ ਝੋਲੀਆਂ ਭਰਨਾ, ਤੇਰੇ ਦਰ ਤੋਂ ਖਾਲੀ ਨਾ ਜਾਈ, ਸ਼ਰਧਾ ਨਾਲ ਭਰ ਜਾਏ ਸਾਡੀ ਝੋਲੀ, ਰੱਬੀ ਵਿਸ਼ਵਾਸ ਨਾਲ ਭਰ ਜਾਏ ਸਾਡੀ ਝੋਲੀ, ਜੋ ਸ਼ੱਕ ਸ਼ੁਬੇ ਅੰਦਰ ਨੇ, ਹੇ ਧੰਨ ਗੁਰੂ ਹਰ ਰਾਏ ਸਾਹਿਬ ਇਸ ਨੂੰ ਕੱਢੋ, ਐਸਾ ਭਰੋਸਾ ਪੈਦਾ ਕਰੋ ਕਿ ਇੱਕਦਮ ਖਿਆਲ ਆ ਜਾਏ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਬਾਕੀ ਵਿਚਾਰਾਂ ਮੈਂ ਤੁਹਾਡੇ ਸਾਹਮਣੇ ਅੱਜ ਸ਼ਾਮ ਨੂੰ ਰੱਖਾਂਗਾ, ਇਹ ਫੈਸਲਾ ਤੁਸੀਂ ਆਪ ਕਰ ਲੈਣਾ ਜਿਸ ਸ਼੍ਰੇਣੀ 'ਚ ਹੋ। ਜਿੰਨੇ ਚਿਰ ਤੱਕ ਇਸ ਦੂਜੀ ਸ਼੍ਰੇਣੀ 'ਚ ਨਹੀਂ ਆਏ, ਮੁਕਤੀ ਨਹੀਂ ਹੈ, ਆਨੰਦ ਨਹੀਂ ਹੈ, ਭਗਤ ਨਹੀਂ ਬਣੇ, ਉਨੇ ਚਿਰ ਤੱਕ ਖੇਡ ਨਹੀਂ ਬਣੇਗੀ। ਪੰਡਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ। भगत मुकत हो जाता है, एक दिन तन का अंत हो जाता है, फिर इसकी मर्जी आती है मैं फिर जन्म लेना है कि नहीं, क्योंकि मुकत है। तो जो मुकत है दी मर्जी नहीं, वासना इसनों जन्म देवेगी, अरे भटकेगा, हंकार इसनों बार बार जन्म देवेगा, हमें यही बंधना फिर जोनी पाए, मुड़ मुड़ जोनिया भटकता रहेगा। साहेब रहमत करन, बख्शिश करन, प्रभु की आज्ञा आत्म हितावे, जीवन मुकत सौ कहावे। असी जीवन मुकत बन के जीवन का लाहा खट सकीए, जीवन नु आनंदित बना सकीए, संसार दे आन दा मनोरथ जो है वो प्राप्त कर सकीए। इतनी सेवा प्रवान, सारेयां दा बार बार धन्यवाद। बोल चुक दी शमा, वाहिगुरु
1: वाहिगुरु जी का खालसा, वाहिगुरु जी की फतेह।

0: संतपणा की है। पैगंबर किसनों कहते ने, अवतार किसनों कहते ने, पूरन संत किसनों कहते ने, फकीरी चीस्त, ये सिर्फ दो शब्दां विच, दो बोलां विच इतना वड्डा सवाल। फकीरी चीस्त, फकीरी क्या है, संतपणा की है। गुरु नानक देव जी महाराज जवाब देंदे ने, इब्तदाए फकीरी फना अस्त, इंतहाए फकीरी बकास्त। किसे उच्चे आदर्श लई अपने आप नू निछावर कर देना, कुर्बान कर देना, मिटा देना, और हमेशा लई अमर तत् दी प्राप्ति कर लेना, बस इसे नू फकीरी कहते। यही संतपना है। इस सवाल जवाब में फिर थोड़े सामने रखा जन्म साखी ने। फकीरी चीस्त, फकीरी की है, फकीर किसनों कहते ने, संत किसनों कहते ने। उस दिन भी मैं अर्ज की थी सी, संत दिखाई देना एक श्रृंगार है, संत हो जाना एक तपस्या है, मेहनत है, कठोर मेहनत है। संत दिखाई दे जाना ते संत नहीं है। गुरु अर्जन देव जी महाराज कहते मुर्दा शिंगारे आया और कुछ भी नहीं है। नाम बिना जेता व्यवहार, जो मेरे तक मिथिया श्रृंगार, ये मुर्दे नु शिंगारिया गया। धार्मिक लिबास ते है, धार्मिक जीवन नहीं है, धार्मिक जिंदगी नहीं है, सिर्फ लिबास ही लिबास। फकीरी चीस्त, फकीरी किसनु कहते ने, इब्तिदाए फकीरी फनास्त, इंतहाए फकीरी बकास्त। किसे उच्चे आदर्श लई अपने आप नु कुर्बान कर देना, मिटा देना, और हमेशा लई अमर तत् दी प्राप्ति कर लेनी, बस इसनु फकीरी कहते ने। गुरु नानक दे पंजवें स्वरूप धन गुरु अर्जन देव जी महाराज ने अपने जीवन दे राही अर्थ सामने रख दिते। कहिंदे ने मनुख नूं तीन घटनावां तो गुजरना पैंदा, जन्म जीवन मरण। जन्म होया होवेगा, जी रहा होवेगा, मर गया होवेगा। इन्हां तीन अवस्थावां तो हर एक नूं लंघना पैंदा है। जन्म जीवन मरण। दुनिया दे कुछ ऐसे पुरुष ने, इतिहासकारां ने उन्हां दे जीवन दी कथा नूं लिखिया है। जन्म कित्थे होया सी, मां बाप कौन सन, ए भी नहीं पता। बहुत सारे भगतां दा जीवन, बहुत सारे क्रांतिकारियां दा जीवन लिखण वालिया ने, इतिहासकारां नूं पता भी नहीं चल सके उन्हां दे मां बाप कौन सन, जन्म कित्थे होया सी, कदों होया सी। जन्म दी कोई छाप नहीं है, इतिहास दे जीवन दी छाप है। जो कुछ वो करदे रहे उस नाल जगत नूं कुछ मिलिया। तो इतिहासकारां ने जीवन दी फिक्र की थी, जन्म दी नहीं। फिर कुछ ऐसे ने जिन्हां दा मरना बड़ा महान सी, उन्हां दी मौत कुछ दे गई, उन्हां दी मौत दे नाल कुछ क्रांति होई, उन्हां दा मरना जगत दी झोली विच कुछ पा गया। तो इतिहासकारां ने उन्हां दी मौत बारे बड़ा लिखा है। जैसे मैं देखदा शहीद भगत सिंह दी समाध ते हर साल मेला लगता है फिरोजपुर दे। करीबन करीबन 1.5-2 लाख बंदे कठे होंदे ने। पंजाब दी सारी मिनिस्ट्री ते पहुंच दी है, सेंट्रल तो भी पहुंच दे ने मिनिस्टर। फुल भेंट करन वास्ते, फुल माला चढ़ाने वास्ते। दरअसल उस पुरुष का मरना इतना महान सी, कुछ दे गया, उसकी मौत कुछ दे गई। उसकी मौत जगत वासियों की झोली च कुछ पा गई। तो इतिहासकारा ने उसकी मौत नू लिया है, बरसी मनांदे ने, उस दिन दुनिया कट्ठी होंदी है। इतिहास दी कोई लंबा चौड़ा यह जिक्र नहीं कदों जमया, कौन मां बाप सन, किस शहर दे जमया, कोई जन्म कथा नहीं है, मरण कथा है। तो किसे दा मरना इतना महान आउंदा है कि कलम दे धनिया नो, दिमाग दे धनिया नो, उन्हां दे ते कुछ लिखना पैंदा है, मेहनत करनी पैंदी। कईयां दा मरना ते आम साधारण आउंदा है, चलो जी कोई ताप बुखार एक्सीडेंट होया, चले गए, शरीर गया, लेकिन जीवन महान होंदा है, उन्हां दी जिंदगी कुछ दे जांदी है। तो फिर कलम दे धनी उन्हां दे जीवन बारे लिखते हैं। संसार दे इतिहास दे हजारां साल उड़ीक करन तो बाद कदी कदाई कोई ऐसी आत्मा भी जन्म लेंदी है जिदा जन्म भी क्रांति करता है, जिदा जन्म भी अपनी छाप लांदा है। भट्ट गुरु अर्जन देव जी महाराज बारे कहंदे ने, तें जन्मत गुरमत ब्रह्म पछाणिया। कोई जीवन दे साधना करके ब्रह्म ज्ञानी होया होवेगा, तुसी जन्म तो ब्रह्म ज्ञानी हो। कोई बड़ी साधना कर करके संत बनिया होवेगा, तुसी जन्म तो संत हो। कोई मेहनत कर करके रब नाल जुड़िया होवेगा, तुसी जन्म तो जुड़े हो, तुसी जन्म तो महान हो। और इसका इतिहासिक सबूत मिलता है, 2-2.5 साल की उम्र ते कुछ नहीं आती, महाराज गुरु अर्जन देव जी, बालक गुरु अर्जन देव जी, धन गुरु अमरदास जी महाराज दे सिंघासन ते चढ़न की कोशिश पे करते सन। बजे होया है माता भाने जी, और डांट दे लहजे दे आख्या, ये सतगुरां दा सिंघासन है, ये गुरु नानक की गद्दी है, इसते तीजे गुरु नानक विराजमान होंदे ने, तुसी आइंदा चढ़न की कोशिश ना करना। माता भाने जी आ गए। इस तरह बालक गुरु अर्जन देव जी नू डांटदे होया, अपने बच्चे नू डांटदे होया ऐसा आख्या जदो चढ़ रहे सन। मुस्कुरांदे हुए गुरु अमरदास जी महाराज भी आ गए। गोविंदवाल दी ये घटना है, एकदम भाने जी कोलों बालक गुरु अर्जन देव जी नू ले के सिंघासन ते बिठा दिता, और उच्ची सुर दे चाख्या, दोता बाणी का बहुता, ये दोतरा है मेरा, ये बाणी दा जहाज है, हजारां साल तक दुनिया इस जहाज दे च बैठ के संसार तो पार होंदी रहेगी। जन्म जीवन मरण तिन्ने महान किसे दे नहीं आउंदे। किसे दा जन्म कोई घटनाकारी होंदा है, किसे दा मरण, किसे दा जीवन एक ऐसी आत्मा जिसका जीवन भी जगत नू कुछ दे रहा है, जिसके जन्म ने भी फिजा नू मुअत्तर कीता, बदलिया, क्रांति लियांदी, पर जिसकी मौत ने भी बड़ा भारी जो है क्रांतिकारी नजारा पेश कीता। हुण मैं अर्ज करां, बार दी जिहड़ी ताकत है, शक्ति है, इनू सता कहिंदे ने, सता। इस सता कई तरह दी हुंदी है, ਇਹ ਤਾਣ ਕਈ ਤਰ੍ਹਾਂ ਦਾ ਹੁੰਦਾ ਹੈ। ਔਰ ਇਤਨੀ ਗੱਲ ਸਪਸ਼ਟ ਹੈ, ਜਿਹਦੇ ਕੋਲ ਤਾਣ ਨਹੀਂ ਉਹਦੇ ਕੋਲ ਮਾਣ ਵੀ ਨਹੀਂ ਆਉਂਦਾ, ਨਿਤਾਣਾ ਨਿਮਾਣਾ ਹੁੰਦਾ ਹੈ। ਬਗੌਰ ਮੁਤਾਲਾ ਕਰਨਾ, ਨਿਤਾਣਾ ਮਨੁੱਖ ਨਿਮਾਣਾ ਆਉਂਦਾ ਹੈ, ਨਿਤਾਣੀ ਕੌਮ ਨਿਮਾਣੀ ਆਉਂਦੀ ਹੈ, ਨਿਤਾਣਾ ਦੇਸ਼ ਨਿਮਾਣਾ ਆਉਂਦਾ ਹੈ। ਤਾਣ ਦੇ ਆਲੇ ਦੁਆਲੇ ਮਾਣ ਪਰਿਕਰਮਾ ਕਰਦਾ ਹੈ, ਜਿੱਥੇ ਤਾਣ ਹੋਵੇਗਾ ਮਾਣ ਹੋਵੇਗਾ, ਲਾਜ਼ਮੀ ਹੋਵੇਗਾ। ਤਾਣ ਮਾਣ ਦੋਵੇਂ ਇਕੱਠੇ ਰਹਿੰਦੇ ਨੇ। ਅਗਰ ਕਿਸੇ ਦਾ ਕੋਈ ਮਾਣ ਸਨਮਾਨ ਹੈ ਤਾਂ ਕੋਈ ਤਾਣ ਹੋਵੇਗਾ, ਬਿਨਾਂ ਤਾਣ ਤੋਂ ਮਾਣ ਨਹੀਂ ਆਉਂਦਾ। ਮੈਂ ਇੱਕ ਦਫ਼ਾ ਫਿਰ ਦੁਹਰਾ ਦਿਆਂ, ਨਿਤਾਣਾ ਨਿਮਾਣਾ ਆਉਂਦਾ ਹੈ, ਨਿਤਾਣੀ ਕੌਮ ਨਿਮਾਣੀ ਆਉਂਦੀ ਹੈ, ਨਿਤਾਣਾ ਦੇਸ਼ ਨਿਮਾਣਾ ਆਉਂਦਾ ਹੈ। ਕੁਛ ਇਤਿਹਾਸਕਾਰ ਤੇ ਇਸ ਤਰ੍ਹਾਂ ਕਹਿੰਦੇ ਨੇ, ਕਮਜ਼ੋਰ ਮੁਰਦਾ ਹੁੰਦਾ ਹੈ, ਮੁਰਦਾ ਹੁੰਦਾ ਹੈ, ਚਲਦੀ ਫਿਰਦੀ ਲਾਸ਼ ਹੁੰਦਾ ਹੈ, ਹੋਰ ਕੁਛ ਵੀ ਨਹੀਂ ਹੈ। ਕਮਜ਼ੋਰ ਦਾ ਜੀਵਨ ਕੋਈ ਜੀਵਨ ਨਹੀਂ ਹੈ। ਹੁਣ ਮੈਂ ਅਰਜ਼ ਕਰਾਂ, ਵਿਦਵਾਨਾਂ ਨੇ, ਖਾਸ ਕਰਕੇ ਚਾਣਕ ਰਿਸ਼ੀ ਨੇ, ਸ਼ਾਇਦ ਆਪ ਨੂੰ ਪਤਾ ਹੋਵੇ, ਭਾਰਤ ਵਿੱਚ 3 ਸੰਤ ਐਸੇ ਵੀ ਹੋਏ ਨੇ ਜਿਨ੍ਹਾਂ ਨੇ ਰਾਜਨੀਤੀ ਤੇ ਗ੍ਰੰਥ ਲਿਖੇ ਨੇ। ਰਾਜਾ ਬਿਕਰਮਾਜੀਤ ਦੇ ਸਮੇਂ ਤੇ ਜੋ ਰਾਜਾ ਬਿਕਰਮਾਜੀਤ ਦਾ ਗੁਰੂ ਸੀ ਚਾਣਕ, ਉਹਨੇ ਰਾਜਨੀਤੀ ਤੇ ਗ੍ਰੰਥ ਲਿਖੇ ਹੈ, ਉਹਨੂੰ ਚਾਣਕ ਨੀਤੀ ਦਰਪਣ ਕਹਿੰਦੇ ਨੇ। ਭਾਰਤ ਵਿੱਚ ਹਰ ਰੇਲਵੇ ਬੁੱਕ ਸਟਾਲ ਤੇ ਮਿਲਦਾ, ਬਹੁਤ ਪੜਿਆ ਜਾਂਦਾ ਅੱਜ ਕੱਲ੍ਹ। ਦੂਸਰਾ ਹੋਇਆ ਧਰਤਰਾਸ਼ ਦਾ ਸਲਾਹਕਾਰ, ਦੁਰਯੋਧਨ ਦਾ ਪਿਤਾ ਧਰਤਰਾਸ਼ਟਰ ਰਾਜਾ ਸੀ, ਸਲਾਹਕਾਰ ਸੀ ਉਸਦਾ ਬਿਦਰ। ਇਹਦਾ ਵੀ ਗ੍ਰੰਥ ਮਿਲਦਾ, ਇਹਨੂੰ ਬਿਦਰ ਨੀਤੀ ਦਰਪਣ ਕਹਿੰਦੇ ਨੇ। ਅੱਜ ਕੱਲ੍ਹ ਇਹ ਵੀ ਕਾਫੀ ਪੜਿਆ ਜਾਂਦਾ। ਤੀਸਰਾ ਰਾਜਨੀਤੀ ਦੇ ਉੱਤੇ ਗ੍ਰੰਥ ਲਿਖਿਆ ਭਰਤਰੀ ਨੇ। ਇਹ ਰਾਜੇ ਬਿਕਰਮਾਜੀਤ ਦਾ ਛੋਟਾ ਬਿਰਾ ਸੀ। ਭਾਰਤ ਦੇ ਜਿਹੜਾ ਸੰਮਤ ਚੱਲਦਾ ਉਹਨੂੰ ਬਿਕਰਮੀ ਸੰਮਤ ਕਹਿੰਦੇ ਨੇ, ਰਾਜੇ ਬਿਕਰਮਾਜੀਤ ਨਾਲ ਜੁੜਿਆ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਜਿਹੜੇ ਹਵਾਲੇ ਮਿਲਦੇ ਨੇ ਉਹ ਬਿਕਰਮੀ ਸੰਮਤ ਦੇ ਨੇ। ਆਨ 98 ਜਾਨ 97 ਹੋਰ ਵੀ ਉਠਸੀ ਮਰਤ ਕਾ ਚੇਲਾ, ਇਹ ਬਿਕਰਮੀ ਸੰਮਤ ਹੈ, ਈਸਵੀ ਸੰਮਤ ਨਹੀਂ ਹੈ, ਲੰਘ ਹੈ। ਤੇ ਜਿਹੜਾ 12 ਮਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਨਾ, ਬਿਕਰਮੀ ਸੰਮਤ ਚੇਤਰ ਤੋਂ ਸ਼ੁਰੂ ਹੁੰਦਾ ਹੈ, ਚੇਤ ਤੋਂ। ਇਹ 12 ਮਾਹ ਵੀ ਬਿਕਰਮੀ ਸੰਮਤ ਨਾਲ ਸੰਬੰਧਿਤ ਹੈ, ਈਸਵੀ ਨਾਲ ਨਹੀਂ। ਈਸਵੀ ਸੰਮਤ ਤੇ ਜਨਵਰੀ ਤੋਂ ਸ਼ੁਰੂ ਹੁੰਦਾ ਹੈ, ਬਿਕਰਮੀ ਸੰਮਤ ਚੇਤ ਤੋਂ ਸ਼ੁਰੂ ਹੁੰਦਾ ਹੈ, ਉਦੋਂ ਅੰਦਾਜ਼ਨ ਮਾਰਚ ਦਾ ਮਹੀਨਾ ਹੁੰਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 2 12 ਮਾਹ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਤੁਖਾਰੀ ਰਾਗ ਵਿੱਚ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਮਾਜ ਰਾਗ ਵਿੱਚ, ਦੋਵੇਂ ਬਿਕਰਮੀ ਸੰਮਤ ਦੇ ਮੁਤਾਬਕ ਚੇਤ ਤੋਂ ਆਰੰਭ ਹੁੰਦੇ ਨੇ। ਚੇਤ ਗੋਬਿੰਦ ਆਰਾਧੀਏ ਹੋਵੇ ਆਨੰਦ ਖਣਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਆਪਣੀ ਲਿਖਤਾਂ ਵਿੱਚ ਬਿਕਰਮੀ ਸੰਮਤ ਨੂੰ ਵਰਤਿਆ। ਸੰਮਤ 17 ਸਹਿਸ ਬੜੀਜੇ, ਅਰਧ ਸੈਨ ਫੁ 3 ਕਹੇਜੇ, ਬਹਾਦਰੋ ਸੁਦੀ ਅਸ਼ਟਮੀ ਰਵਾਰਾ। ਇਹ ਸਾਰਾ ਜਿਹੜੀ ਗਿਣਤੀ ਹੈ ਬਿਕਰਮੀ ਸੰਮਤ ਦੀ ਹੈ। ਚਾਣਕ, ਬਿਦਰ ਤੇ ਭਰਤਰੀ ਨੇ ਰਾਜਨੀਤੀ ਤੇ ਗ੍ਰੰਥ ਲਿਖੇ ਨੇ। ਇਨ੍ਹਾਂ ਤਿੰਨਾਂ ਮਹਾਂਪੁਰਸ਼ਾਂ ਨੇ ਦੱਸਿਆ, ਮਾਣ ਉੱਥੇ ਹੀ ਪਰਿਕਰਮਾ ਕਰਦਾ ਜਿੱਥੇ ਤਾਣ ਹੋਵੇ। ਤਾਣ ਹੀ ਨਹੀਂ ਤੇ ਮਾਣ ਕਿਹੜੀ ਕਰਦਾ? ਤਾਣ ਤੋਂ ਬਿਨਾਂ ਮਾਣ ਹੁੰਦਾ ਹੀ ਨਹੀਂ। ਅਗਰ ਕੋਈ ਮੰਗਦਾ ਹੈ ਤੇ ਮੂਰਖਤਾ ਹੈ, ਤੇ ਜਿੱਥੇ ਤਾਣ ਹੈ ਮਾਣ ਮੰਗਣ ਦੀ ਲੋੜ ਨਹੀਂ, ਮਾਣ ਆਪੇ ਪਰਿਕਰਮਾ ਕਰਦਾ ਹੈ, ਆਪੇ ਪਰਿਕਰਮਾ ਕਰਦਾ ਹੈ। इस ताण नूं कई हिस्सियां दे च वंडिया है। धन दा ताण, शरीरक ताण, बौद्धक ताण, राजनीतिक ताण, इस तरह वो वंड करदे ने। बंदा ते महामूर्ख है कख नहीं समझ उन्हों, पर धनवान है तो धन एक शक्ति है, एक ताकत है बाहर दी। बाहर दी सारी हलचल धन दे आसरे ते, तो धन एक ताण है, तो धनवान दे कोल माण होवेगा कुदरती गल। दूर क्यों जाओ, गुरु प्रताप सूरज दिशक बड़ी सोहनी कथा लिखी हुई है, कवि संतोख सिंह जी ने लिखी है। बहादुर शाह औरंगजेब दा लड़का, बहादुर शाह जफर नहीं, वो आखिरी मुगल सम्राट होया, बहादुर शाह औरंगजेब दा लड़का, इसने एक दिन अपने तखत देते हजूर साहब दी गल है, नांदेड़ दी गल है, गुरु गोबिंद सिंह जी महाराज नु बिठाया। लंबी चौड़ी कथा मैं बयान ना करा क्योंकि समय नु देखना। पहले तो उसने नजराना रखिया महाराज दे अगो नगीना, जिड़ा उस दे खजाने दे सब तो कीमती नगीना सी ते सब तो वड्डा सी, ते अंदरों ए सोचिया जिड़ी मेरे कोल महान चीज है वो भेट करा। औरंगजेब नाल टकराव रहा, औरंगजेब दा लड़का बहादुर शाह ने सुलह कर ली, उन्हें साफ कह दिता गुरदेव मेरे पिता दियां गलतियां दी सजा मैनू ते ना देवा, मैं थोड़ा मुरीद। उन्हें नगीना बैठ कीता सी, पर चूंकि अंदर ए ख्याल सी मैं सब तो वड्डी भेट दे रहा, अज तक गुरु गोबिंद सिंह ने इस तरह की भेट किसी ने नहीं दिती होनी। महाराज ने नगीना चुक के गोदावरी सुट दिता। बड़ा अफसोस होया बहादुर शाह नूं, अंदर सोचदा मैं ते समझिया सी ये गुरु नूं पता होना है नगीना है, इन्होंने पत्थर जान के सुट दिता है। उस जमाने च उहदी लखां रुपए कीमत, हाथ जोड़ के कहन लगा महाराज आपने जो गोदावरी सुट दिता है पत्थर नहीं है नगीना है। अच्छा नगीना है, फिर इंज कर तू आप ही कट के लिया ले लेने, तू आप ही कट के लिया। गोड़े गोड़े पानी सी ज्यो गया, कहन लगे दो हाथा नाल लब लब पाएगा, जो थले इंज पत्थर सारे बार कढे तो सब नगीने ही नगीने। अखां खुल गईयां, आके मत्था टेकिया, जिहदी निगाह करम हर पत्थर नूं नगीना बना दे सकदी है, मैं वे भुलेखे च पै गया कि मैं बहुत वड्डी भेट दित्ती है, मैं बहुत वड्डी भेटा कीती है। बोल मंगी, उस थां ते यादगारी स्थान भी बनिया होया गुरुद्वारा नगीना घाट। बहादुर शाह ने धन गुरु गोबिंद सिंह जी महाराज नूं अपने सिंघासन ते बिठाया, बहुत वड्डा खैमा लग्या होया सी तखत दे उत्ते, सतगुरु नूं बिठाया, आप थले बैठ गए दूजे छोटे सिंघासन ते। जिहड़ा वड्डा सिंघासन हुंदा है उहनूं औरंग कहिंदे ने, जिहड़ा छोटा हुंदा उहनूं मसनद कहिंदे ने। इह मसनद है, मसनद दा ही पंजाबी रूप बणिया मसंद, वैसे शब्द है मसनद। गुरु अमरदास जी महाराज ने 22 मसनदां 22 मंजियां प्रचारकां नूं दित्तियां सन। उस दिन तो बाद गुरुद्वारियां च इह मसनद विछाई जांदी है वी कथा कीर्तन जरा उच्ची जगह ते होवे। इह प्रथा चलाई सी गुरु अमरदास जी ने वी संगतां दिखाई देण ते कथा कीर्तन दा सन्मान होवे। गल इन्नी है, 22 मंजियां 22 मसनद, वड्डा तहत ओनू औरंग कहिंदे ने, छोटा तहत ओनू मसनद कहिंदे ने। जैसे शाहजहां दे लड़के दा नाम ते मयुनदीन से, पर जिस दिन उसकी ताजपोशी हुई प्यो नू जेल दे छपा के ते तिन्ना भरावां नू मार के ਉਹਨੇ ਜਦ ਆਪਣੀ ਤਾਜਪੋਸ਼ੀ ਕੀਤੀ ਤੇ ਆਪਣਾ ਨਾਮ ਰੱਖਿਆ ਔਰੰਗਜ਼ੇਬ। ਔਰੰਗ ਕਹਿੰਦੇ ਨੇ ਤਖ਼ਤ ਨੂੰ, ਜ਼ੇਬ ਕਹਿੰਦੇ ਨੇ ਸ਼ਿੰਗਾਰ ਨੂੰ। ਤਖ਼ਤ ਦਾ ਸ਼ਿੰਗਾਰ, ਤਖ਼ਤ ਦੀ ਸ਼ੋਭਾ, ਤਖ਼ਤ ਦੀ ਮਾਣ ਮਰਿਆਦਾ। ਸ਼ਾਇਰ ਲੋਕ, ਕਵੀ ਲੋਕ, ਸਾਹਿਤਕਾਰ ਦਿਮਾਗ ਦੇ ਧਨੀ ਔਰ ਸ਼ਹਿਨਸ਼ਾਹ ਰਾਜੇ ਮਹਾਰਾਜੇ ਅਕਸਰ ਆਪਣਾ ਤਖੱਲੁਸ ਰੱਖਦੇ ਰਹੇ ਨੇ। ਉਹਨੂੰ ਹਿੰਦੀ ਚ ਕਹਿੰਦੇ ਨੇ ਉਪਨਾਮ, ਕੋਈ ਉਪਮਾ ਖਾਸੀਅਤ ਤੇ ਫਿਰ ਨਾਮ। ਉਹਨੂੰ ਅਰਬੀ ਫਾਰਸੀ ਤਖੱਲੁਸ ਕਹਿੰਦੇ ਨੇ। ਜੈਸੇ ਹੁਮਾਯੂੰ ਦਾ ਲੜਕਾ ਜਲਾਲਉਦੀਨ ਸਿੰਘਾਸਣ ਤੇ ਬੈਠਾ ਹੈ, ਉਹਨੇ ਆਪਣਾ ਤਖੱਲੁਸ ਰੱਖਿਆ ਅਕਬਰ। ਹੁਣ ਅਕਬਰ ਦਾ ਤਾਂ ਮਤਲਬ ਹੈ ਸਭ ਤੋਂ ਵੱਡਾ, ਅੱਲਾਹੁ ਅਕਬਰ, ਔਰ ਉਹਨੇ ਆਪਣਾ ਨਾਮ ਰੱਖਿਆ ਅਕਬਰ। ਅਕਬਰ ਦਾ ਲੜਕਾ ਸ਼ਾਹਜ਼ਾਦਾ ਸਲੀਮ ਵੱਡਾ ਹੋ ਕੇ ਜਦ ਤਖ਼ਤ ਨਸ਼ੀਨ ਹੋਇਆ, ਉਸਨੇ ਆਪਣਾ ਤਖੱਲੁਸ ਰੱਖਿਆ ਜਹਾਂਗੀਰ, ਸਾਰਾ ਜਹਾਨ ਮੇਰੀ ਮੁੱਠੀ ਚ, ਮੇਰੀ ਪਕੜ ਦੇ ਚ, ਮੇਰੀ ਗ੍ਰਿਫਤ ਦੇ ਚ। ਜਹਾਂਗੀਰ ਦਾ ਲੜਕਾ ਸ਼ਾਹਜ਼ਾਦਾ ਖੁਰਮ ਜਿਸ ਦਿਨ ਤਖ਼ਤ ਨਸ਼ੀਨ ਹੋਇਆ, ਉਹਨੇ ਆਪਣਾ ਤਖੱਲੁਸ ਰੱਖਿਆ ਸ਼ਾਹੇ ਜਹਾਂ, ਸ਼ਾਹ ਜਹਾਂ ਜਿਹੜਾ ਹਿੰਦੁਸਤਾਨ ਦਾ ਸ਼ਹਿਨਸ਼ਾਹ ਨਹੀਂ ਸਾਰੀ ਦੁਨੀਆਂ ਦਾ, ਸ਼ਾਹੇ ਜਹਾਂ ਸਾਰੇ ਜਹਾਨ ਦਾ ਬਾਦਸ਼ਾਹ। ਸ਼ਾਹਜਹਾਂ ਦਾ ਲੜਕਾ ਮਯੂਨਦੀਨ ਤਿੰਨ ਬਰਾਵਾਂ ਨੂੰ ਮਾਰ ਕੇ ਪਿਓ ਨੂੰ ਕੈਦ ਕਰਕੇ ਜਦ ਸਿੰਘਾਸਣ ਤੇ ਬੈਠਾ ਹੈ, ਇਹਨੇ ਆਪਣਾ ਤਖੱਲੁਸ ਰੱਖਿਆ ਔਰੰਗਜ਼ੇਬ। ਤਖ਼ਤ ਦਾ ਸ਼ਿੰਗਾਰ, ਤਖ਼ਤ ਦੀ ਸ਼ੋਭਾ, ਤਖ਼ਤ ਦੀ ਮਾਣ ਮਰਿਆਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜਾ ਜ਼ਫਰਨਾਮਾ ਲਿਖਿਆ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ, ਔਰੰਗਜ਼ੇਬ ਨੂੰ ਜੋ ਲਿਖਿਆ, ਨਾ ਜ਼ੇਬ ਤੋਰਾ ਨਾਮ ਔਰੰਗਜ਼ੇਬ ਕਿ ਔਰੰਗਜ਼ੇਬ ਨਵਾਇਦ ਫਰੇਬ, ਇਹ ਨਾਮ ਤੈਨੂੰ ਸ਼ੋਭਾ ਨਹੀਂ ਦਿੰਦਾ ਜੋ ਤੂੰ ਰੱਖਿਆ। ਤੇਰਾ ਜੈਸਾ ਮਨੁੱਖ ਜਦ ਸਿੰਘਾਸਣ ਤੇ ਬੈਠਦਾ, ਸਿੰਘਾਸਣ ਬਦਨਾਮ ਹੋ ਜਾਂਦਾ, ਭ੍ਰਸ਼ਟ ਹੋ ਜਾਂਦਾ, ਮਹਿਲਾ ਹੋ ਜਾਂਦਾ। ਬੜੀ ਜੁਰਤ, ਬੜੀ ਹਿੰਮਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ। ਇਹ ਜ਼ਫਰਨਾਮਾ ਉਹਨਾਂ ਦੀ ਆਪਣੀ ਬਾਣੀ ਹੈ। ਬਹਾਦਰ ਸ਼ਾਹ ਨੇ ਜਦ ਸਿੰਘਾਸਣ ਤੇ ਬਿਠਾਇਆ ਤੇ ਸੈਯਦ ਜੋ ਬਹਾਦਰ ਸ਼ਾਹ ਨੂੰ ਦੀਨੀ ਤਾਲੀਮ ਦਿੰਦਾ ਸੀ, ਉਹਨੂੰ ਚਿੜ ਬੜੀ ਹੋਈ ਵੀ ਮੈਨੂੰ ਨਹੀਂ ਕਦੀ ਬਿਠਾਇਆ, ਇਹ ਮਾਣ ਸਨਮਾਨ ਮੈਨੂੰ ਨਹੀਂ ਦਿੱਤਾ, ਜਦਕਿ ਮੈਂ ਉਸਤਾਦ ਹਾਂ, ਮੈਂ ਪੜ੍ਹਾਉਣ ਵਾਲਾ, ਮੈਂ ਇਸਨੂੰ ਇਲਮ ਪੜਾਇਆ, ਦੀਨੀ ਇਲਮ ਪੜਾਇਆ, ਸੰਸਾਰੀ ਇਲਮ ਪੜਾਇਆ, ਮੈਂ ਇਸਦਾ ਉਸਤਾਦ ਹਾਂ, ਇਹਨੇ ਇਸ ਤਰ੍ਹਾਂ ਦਾ ਮਾਣ ਮੈਨੂੰ ਨਹੀਂ ਦਿੱਤਾ ਕਦੀ। ਅੰਦਰ ਕ੍ਰੋਧ ਨਾਲ ਭਰ ਗਿਆ, ਤਾਂ ਗੁੱਸਾ ਹੁਣ ਬਹਾਦਰ ਸ਼ਾਹ ਤੇ ਕੱਢ ਨਹੀਂ ਸਕਦਾ ਸੀ, ਗੁੱਸਾ ਕੱਢਣ ਲੱਗ ਪਿਆ ਗੁਰੂ ਗੋਬਿੰਦ ਸਿੰਘ ਜੀ ਤੇ। ਕਹਿਣ ਲੱਗਾ, ਮਹਾਰਾਜ ਤੁਹਾਡੇ ਕੋਲ ਕਰਾਮਾਤ ਕਿਹੜੀ ਹੈ, ਕਲਾ ਕਿਹੜੀ ਹੈ? ਫਕੀਰ ਹੋ ਤੁਸੀਂ, ਵਲੀ ਅੱਲਾ ਹੋ, ਪੈਗੰਬਰ ਕਹਿਲਾਉਂਦੇ ਹੋ, ਦਸਵੇਂ ਗੁਰੂ ਨਾਨਕ ਕਹਿਲਾਉਂਦੇ, ਹੈ ਕੀ ਤੁਹਾਡੇ ਕੋਲ, ਤੁਹਾਡੇ ਕੋਲ ਕੀ ਹੈ? ਭਾਵੇਂ ਬਹਾਦਰ ਸ਼ਾਹ ਮਹਿਸੂਸ ਕਰਦਾ ਸੀ ਵੀ ਇਹ ਸੈਯਦ ਗੁਸਤਾਖੀ ਕਰ ਰਿਹਾ, ਔਰ ਫਿਰ ਉਸਤਾਦ ਸੀ, ਬਹਾਦਰ ਸ਼ਾਹ ਚੁੱਪ ਕਰ ਗਿਆ, ਉਸਤਾਦ ਸੀ ਬਹਾਦਰ ਸ਼ਾਹ, ਉਸ ਕੋਲ ਪੜ੍ਹਦਾ ਸੀ। ਮਹਾਰਾਜ ਕਹਿਣ ਲੱਗੇ, ਸੈਯਦ ਤੋਂ ਕਰਾਮਾਤ ਦੇਖਣੀ ਹੈ? ਹਾਂ, ਕਰਾਮਾਤ ਦੇਖਣੀ। ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਗੁਰਪ੍ਰਤਾਪ ਸੂਰਜ ਦੀ, ਜਿਸ ਦੀ ਕਥਾ ਭਾਰਤ ਦੇ ਤਮਾਮ ਇਤਿਹਾਸਕ ਸਥਾਨਾਂ ਚ ਆਉਂਦੀ ਹੈ, ਸ਼ਾਮ ਦੇ ਵਕਤ ਆਉਂਦੀ ਹੈ, ਇਤਿਹਾਸਕ ਗ੍ਰੰਥ ਹੈ, ਉਹਨੂੰ ਗੁਰਪ੍ਰਤਾਪ ਸੂਰਜ ਕਹਿੰਦੇ ਨੇ, ਛੋਟਾ ਨਾਮ ਸੂਰਜ ਪ੍ਰਕਾਸ਼। ਸਤਿਗੁਰੂ ਕਹਿੰਦੇ ਨੇ, ਮਾਰੇ ਬਖਸ਼ੇ ਦੇਰ ਬਿਹੀਨਾ, ਤਿਸ ਮੁਖ ਮੇ ਲਖ ਅਸਮਦ ਪੀਨਾ। ਦਿਨ ਰਾਤ ਤੂੰ ਬਹਾਦਰ ਸ਼ਾਹ ਕੋਲ ਰਹਿੰਦਾ ਤੇ ਤੈਨੂੰ ਕਰਾਮਾਤ ਦਾ ਪਤਾ ਨਹੀਂ, ਕਰਾਮਾਤ ਉਹਦੇ ਮੂੰਹ ਚ ਵਸਦੀ ਹੈ, ਉਹਦੀ ਜ਼ਬਾਨ ਚੋਂ ਇੱਕ ਬੋਲ ਨਿਕਲਦਾ ਤੇ ਹਜ਼ਾਰਾਂ ਬੰਦੇ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ ਮੰਨਣ ਨੂੰ। ਇੱਕ ਮਨੁੱਖ ਹਜ਼ਾਰਾਂ ਦਫਾ ਬੋਲਦਾ, ਕੋਈ ਇੱਕ ਵੀ ਮੰਨਣ ਨੂੰ ਤਿਆਰ ਨਹੀਂ।
1: ਕੀਤੇ।
0: ਇੱਕ ਮਨੁੱਖ ਦੀ ਜ਼ਬਾਨ ਤੋਂ ਇੱਕ ਬੋਲ ਨਿਕਲਦਾ ਤੇ ਹਜ਼ਾਰਾਂ ਹੱਥ ਜੋੜ ਕੇ ਮੰਨਣ ਨੂੰ ਤਿਆਰ ਨੇ, ਕਰਾਮਾਤ ਨਹੀਂ ਤੇ ਹੋਰ ਕੀ ਹੈ? ਇਹਨੂੰ ਕਰਾਮਾਤ ਕਹਿੰਦੇ, ਹੋਰ ਕੀ ਕਰਾਮਾਤ ਹੈ? ਉਸਤਾਦ ਜ਼ੌਕ ਕਹਿੰਦੇ ਨੇ, ਕਿਸੀ ਕੇ ਇੱਕ ਆਸੂ ਪਰ ਹਜ਼ਾਰੋਂ ਦਿਲ ਤੜਪਤੇ ਹੈ, ਕਿਸੀ ਕਾ ਉਮਰ ਭਰ ਰੋਣਾ ਯੂੰ ਹੀ ਬੇਕਾਰ ਜਾਤਾ ਹੈ। ਇੱਕ ਅੰਜੂ ਨਿਕਲੇ ਹੈ, ਹਜ਼ਾਰਾਂ ਦਿਲ ਰੋ ਉੱਠੇ। ਕੋਈ ਸਾਰੀ ਜ਼ਿੰਦਗੀ ਰੋਂਦਾ ਰਿਹਾ, ਕਿਸੇ ਨੇ ਪੁੱਛਿਆ ਵੀ ਨਹੀਂ ਕਿਉਂ ਰੋ ਰਹੇ, ਕਿ ਤੇਰੇ ਹੰਝੂ ਕਿਉਂ ਨਿਕਲੇ। ਸਾਹਿਬ ਕਹਿੰਦੇ ਨੇ, ਕਰਾਮਾਤ ਦੇਖ ਬਹਾਦਰ ਸ਼ਾਹ ਦੀ ਜ਼ਬਾਨ ਵਿੱਚ ਵਸਦੀ ਹੈ। ਇੱਕ ਬੋਲ ਬੋਲਦਾ, ਸੈਂਕੜੇ ਬੰਦੇ ਨੱਸ ਪੈਂਦੇ ਨੇ, ਹੱਥ ਜੋੜ ਕੇ ਮੰਨਣ ਨੂੰ ਤਿਆਰ ਨੇ, ਇਹ ਕਰਾਮਾਤ ਨਹੀਂ ਤੇ ਹੋਰ ਕੀ ਹੈ? ਸੱਯਦ ਮੁਸਕਰਾ ਕੇ ਕਹਿਣ ਲੱਗਾ, ਮਹਾਰਾਜ ਇਹ ਕਰਾਮਾਤ ਤੇ ਫਿਰ ਬਹਾਦਰ ਸ਼ਾਹ ਦੀ ਹੋਈ ਨਾ, ਤੁਹਾਡੇ ਕੋਲ ਕੀ ਹੈ? ਮੈਂ ਇਹ ਪੁੱਛ ਰਿਹਾ, ਤੁਹਾਡੇ ਕੋਲ ਕੀ ਹੈ? ਤੁਸੀਂ ਵਲੀ ਅੱਲਾ, ਤੁਸੀਂ ਪੈਗੰਬਰ, ਤੁਸੀਂ ਦਸਵੇਂ ਗੁਰੂ ਨਾਨਕ, ਤੁਹਾਡੇ ਕੋਲ ਕੀ ਹੈ? ਮਹਾਰਾਜ ਨੇ ਜੇਬ ਚੋਂ ਸੋਨੇ ਦੀ ਮੋਹਰ ਕੱਢੀ ਤੇ ਮੁਗਲ ਸ਼ਹਿਨਸ਼ਾਹਾਂ ਨੇ ਭਾਰਤ ਵਿੱਚ ਉਸ ਜ਼ਮਾਨੇ ਚ ਰੁਪਏ ਦਾ ਨਾਮ ਬਦਲ ਕੇ ਦੀਨਾਰ ਰੱਖਿਆ ਹੋਇਆ ਸੀ, ਜਿਵੇਂ ਇੱਥੇ। ਸਾਹਿਬਾਂ ਨੇ ਉਹ ਮੋਹਰ ਕੱਢੀ ਤੇ ਮੁਖਾਤਬ ਹੋ ਕੇ ਕਿਹਾ, ਪਿਖ ਦੀਨਾਰ ਜੋ ਹਾਥ ਹਮਾਰੇ, ਇਹੋ ਅਜ਼ਮਤ ਲਿਓ ਦੁਤੀ ਵਿਚਾਰੇ। ਇਹ ਅਜ਼ਮਤ ਹੈ, ਕਰਾਮਾਤ ਹੈ, ਸੰਸਾਰ ਦੀ ਸਾਰੀ ਭੱਜ ਦੌੜ ਦਾ ਕਾਰਨ ਧਨ, ਸੰਸਾਰ ਦੀ ਸਾਰੀ ਹਲਚਲ ਦਾ ਕਾਰਨ ਧਨ। ਔਰ ਸੰਸਾਰ ਵਿੱਚ ਇੱਕ ਨੰਬਰ ਦੀ ਸ਼ਕਤੀ ਧਨ। ਇਹ ਕਰਾਮਾਤ ਹੈ, ਇਹਦੇ ਨਾਲ ਚਾਹੋ ਕੁਛ ਵੀ ਕਰ ਲਓ ਜਗਤ ਵਿੱਚ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਅੱਗੋ ਹੁਣ ਸੱਯਦ ਨੇ ਕਿਹਾ, ਸੁਣ ਸੱਯਦ ਬੋਲਿਓ ਤਜ ਮੌਨ, ਤੁਮ ਮੇ ਕਰਾਮਾਤ ਹੈ ਕੌਣ। ਇਹ ਕਰਾਮਾਤ ਪੈਸੇ ਦੀ ਹੋ ਗਈ, ਉਹ ਕਰਾਮਾਤ ਬਹਾਦਰ ਸ਼ਾਹ ਦੀ ਹੋ ਗਈ, ਤੁਹਾਡੇ ਵਿੱਚ ਕੀ ਹੈ? ਬਾਜ ਨਹੀਂ ਆਇਆ, ਸਵਾਲ ਤੇ ਸਵਾਲ ਕਰੀ ਗਿਆ, ਤੁਹਾਡੇ ਵਿੱਚ ਕੀ ਹੈ? ਤੁਸੀਂ ਕੀ ਰੱਖਦੇ ਹੋ? ਮਹਾਰਾਜ ਕਹਿਣ ਲੱਗੇ, ਪਰ ਤੂੰ ਸਾਡੀ ਕਰਾਮਾਤ ਦੇਖਣੀ ਹੈ? ਹਾਂ ਦੇਖਣੀ ਹੈ। ਫਿਰ ਇਨਕਾਰ ਨਾ ਕਰੀ, ਜਦ ਅਸੀਂ ਦਿਖਾਉਣ ਲੱਗੀਏ ਨਾ, ਫਿਰ ਜ਼ਬਾਨ ਨਾਲ ਕਹੀਂ ਹਾਂ ਦਿਖਾ। ਮਹਾਰਾਜ ਮੈਂ ਇਨਕਾਰ ਕਿਉਂ ਕਰਾਂਗਾ? ਮੈਂ ਤਾਂ ਬਾਰ ਬਾਰ ਕਹਿੰਦਾ ਪਿਆ, ਤੁਸੀਂ ਆਪਣੀ ਕੋਈ ਕਰਾਮਾਤ ਦਿਖਾਓ। ਸੁਣ ਸੱਯਦ ਬੋਲਿਓ ਤਾਂ ਜਮਾਉਣ, ਤੁਮ ਮੇ ਕਰਾਮਾਤ ਹੈ ਕੌਣ। ਸੁਣ ਸਤਿਗੁਰ ਸ਼ਮਸ਼ੀਰ ਨਿਕਾਸੀ, ਸਭ ਮੇ ਛਟਾ ਸਮਾਨ ਪ੍ਰਗਾਸੀ। ਮਹਾਰਾਜ ਨੇ ਮਿਆਨ ਚੋਂ ਤਲਵਾਰ ਕੱਢ ਲਈ ਤੇ ਤਲਵਾਰ ਇੰਝ ਚਮਕੀ ਜਿਵੇਂ ਬਦਲਾਂ ਵਿੱਚ ਬਿਜਲੀ। ਸੁਣ ਸਤਿਗੁਰ ਸ਼ਮਸ਼ੀਰ ਨਿਕਾਸੀ, ਸਭ ਮੇ ਛਟਾ ਸਮਾਨ ਪ੍ਰਕਾਸੀ। ਤਤ ਛਿਨ ਬਦਨ ਪੀਤ ਹੋਏ ਗਏ, ਲੋਚਨ ਸਮੁਖ ਨ ਕਰਤੇ ਬਹਿ। ਸਾਰਿਆਂ ਦੇ ਚਿਹਰੇ ਪੀਲੇ ਪੈ ਗਏ, ਕੀ ਹੋ ਗਿਆ? ਬਹਾਦਰ ਸ਼ਾਹ ਵੀ ਸਿਰ ਢਾ ਕੇ ਬੈਠ ਗਿਆ, ਇਹ ਕੀ ਹੋ ਗਿਆ? ਹੁਣ ਸਤਿਗੁਰ ਸੱਯਦ ਨੂੰ ਮੁਖਾਤਬ ਹੋ ਕੇ ਕਹਿੰਦੇ ਨੇ, ਤੇਜ ਦੀਪਤ ਸਿੱਧੀ ਮੁਖ ਤੇ ਕਹੇ, ਇਹ ਵੀ ਕਰਾਮਾਤ ਇੱਕ ਹੈ। ਇਹ ਕਰਾਮਾਤ ਹੈ ਮੇਰੇ ਕੋਲ ਸ਼ਸਤਰ। ਹੁਣ ਤੂੰ ਬੋਲ ਕਰਾਮਾਤ ਦਿਖਾਓ ਤੇ ਮੈਂ ਤੈਨੂੰ ਇਸਦੀ ਕਰਾਮਾਤ ਦਿਖਾਵਾਂ। ਕੰਬਣੀ ਛਿੜ ਗਈ ਉਹਨੂੰ, ਹੱਥ ਜੋੜ ਲੱਗਣ, ਨਹੀਂ ਮਹਾਰਾਜ ਮੈਂ ਤਾਂ ਉਂਝ ਹੀ ਵਾਰਤਾਲਾਪ ਕਰ ਰਿਹਾ ਸੀ ਆਪਦੇ ਨਾਲ, ਬਚਨ ਬਿਲਾਸ ਕਰ ਰਿਹਾ। ਨਹੀਂ, ਬਚਨ ਬਿਲਾਸ ਦੀ ਗੱਲ ਨਹੀਂ, ਹੁਣ ਤੂੰ ਬੋਲ ਕਰਾਮਾਤ ਦਿਖਾਓ, ਮੈਂ ਦਿਖਾਵਾਂ। ਉਹ ਵਾਰ ਵਾਰ ਹੱਥ ਜੋੜੀ ਜਾਏ। ਸਤਿਗੁਰੂ ਬਹਾਦਰ ਸ਼ਾਹ ਨੂੰ ਕਹਿੰਦੇ ਨੇ, ਇਸ ਤਰ੍ਹਾਂ ਦੇ ਫੋਕੇ ਨਾਟਕ ਚੇਟਕ ਇਸ ਨਾਲ ਠੰਡੇ ਪੈ ਜਾਂਦੇ ਨੇ, ਕੀ ਕਰਾਮਾਤ? ਰਿੱਧ ਸਿੱਧ ਸਭ ਮੋਹ ਹੈ, ਨਾਮ ਨ ਵਸੇ ਮਨਾਰੇ। ਨਾਟਕ ਚੇਟਕ ਕੀਏ ਕੁਕਾਜਾ, ਪ੍ਰਭਲੋ ਗਨ ਕੇ ਆਵਤ ਲਾ ਜਾ। ਤੋ ਮੈਂ ਅਰਜ਼ ਕਰਾਂ, ਚਾਣਕ ਨੇ, ਭਰਤਰੀ ਨੇ, ਬਿਦਰ ਨੇ ਤਾਣ ਦਾ ਜ਼ਿਕਰ ਕੀਤਾ ਹੈ। ਮਾਣ ਉੱਥੇ ਹੁੰਦਾ ਜਿੱਥੇ ਤਾਣ ਹੋਵੇ, ਇਹ ਦੋਵੇਂ ਇਕੱਠੇ ਰਹਿੰਦੇ ਨੇ। ਮਾਣ ਤੇ ਤਾਣ ਦਾ ਚੋਲੀ ਦਾਮਨ ਦਾ ਸਾਥ ਹੈ। ਤਾਣ ਨਹੀਂ ਤੇ ਮਾਣ ਕਿਹੜੀ ਗੱਲ ਦਾ। ਤੋ ਚਾਣਕ ਕਹਿੰਦਾ ਸੰਸਾਰ ਵਿਚ ਪਹਿਲਾ ਤਾਣ ਧਨ। ਮੂੜ ਤੋਂ ਮੂੜ ਬੰਦਾ ਹੋਵੇ, ਵੈਸੇ ਜਿਸਦੀ ਬਹੁਤ ਬਿਜ਼ੀ ਲਾਈਫ ਹੈ, ਉਹ ਧਨ ਬਾਰੇ ਬਹੁਤ ਜਾਣਦਾ ਹੋਵੇਗਾ, ਜੀਵਨ ਬਾਰੇ ਕੱਖ ਵੀ ਨਹੀਂ, ਪਰਮਾਤਮਾ ਬਾਰੇ ਕੁਛ ਵੀ ਨਹੀਂ। ਕਿਸੇ ਇੱਕ ਪਹਿਲੂ ਦੇ ਜਦ ਕੋਈ ਮਨੁੱਖ ਬਹੁਤ ਅੱਗੇ ਲੰਘ ਜਾਂਦਾ, ਹਜ਼ਾਰਾਂ ਪਹਿਲੂਆਂ ਚ ਪਛੜ ਜਾਂਦਾ ਹੈ। ਰੱਬੀ ਨਹੀਂ ਹੈ ਮੈਂ, ਛੋਟੀ ਦਾ ਸੰਗੀਤਕਾਰ ਛੋਟੀ ਦਾ ਕਵੀ ਨਹੀਂ ਆਉਂਦਾ, ਛੋਟੀ ਦਾ ਕਵੀ ਛੋਟੀ ਦਾ ਸੰਗੀਤਕਾਰ ਨਹੀਂ ਆਉਂਦਾ, ਔਰ ਛੋਟੀ ਦਾ ਸੰਗੀਤਕਾਰ ਕੋਈ ਚਿੱਤਰਕਾਰ ਨਹੀਂ ਆਉਂਦਾ, ਛੋਟੀ ਦਾ ਚਿੱਤਰਕਾਰ ਕੋਈ ਕਵੀ ਨਹੀਂ ਆਉਂਦਾ। ਕਿਸੇ ਇੱਕ ਪਹਿਲੂ ਦੇ ਜਦ ਕੋਈ ਬਹੁਤ ਅੱਗੇ ਲੰਘ ਜਾਏ, ਹਜ਼ਾਰਾਂ ਪਹਿਲੂਆਂ ਵਿੱਚ ਪਛੜ ਜਾਂਦਾ, ਇਸ ਵਾਸਤੇ ਛੋਟੀ ਦਾ ਧਨਵਾਨ ਕੋਈ ਰੱਬੀ ਗੁਣਵਾਨ ਨਹੀਂ ਆਉਂਦਾ, ਨਹੀਂ ਆਉਂਦਾ। ਇਹ ਤੇ ਕਦੀ ਕਦਾਈ ਕੋਈ ਜਨਕ ਜੈਸਾ, ਮਹਾਰਾਜੇ ਰਣਜੀਤ ਸਿੰਘ ਜੈਸਾ, ਪਰ ਨਾ ਗੁਣਵਾਨ ਨਹੀਂ ਆਉਂਦਾ। ਗੁਣਾਂ ਨੂੰ ਗ੍ਰਹਿਣ ਕਰਨ ਵਾਸਤੇ, ਸਮਝਣ ਵਾਸਤੇ ਵਕਤ ਚਾਹੀਦਾ, ਉਹਦੇ ਕੋਲ ਵਕਤ ਨਹੀਂ ਹੈ, ਲਾਈਫ ਬੜੀ ਬਿਜ਼ੀ। ਮੈਨੂੰ ਮਿਲਦੇ ਨੇ ਭਾਰਤ ਵਿਚ ਕਈ, ਕਹਿੰਦੇ ਨੇ ਮਸਕੀਨ ਜੀ ਤੁਸੀਂ ਕਹਿੰਦੇ ਹੋ ਪੰਜ ਬਾਣੀਆਂ ਦਾ ਨਿਤਨੇਮ ਕਰੀਏ, ਸਾਡੇ ਕੋਲ ਰੋਟੀ ਖਾਣ ਦੀ ਵੇਲ ਕੋਈ ਨਹੀਂ, ਘੰਟਾ ਬਾਣੀ ਪੜੀਏ। ਤੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਸਾਰੀ ਭੱਜ ਦੌੜ ਤੇ ਰੋਟੀ ਵਾਸਤੇ, ਤੇ ਰੋਟੀ ਖਾਣ ਦੀ ਤੁਹਾਡੇ ਕੋਲ ਵੇਲ ਕੋਈ ਨਹੀਂ। ਤੁਸੀਂ ਕਹਿੰਦੇ ਹੋ ਦੋ ਟਾਈਮ ਗੁਰਦੁਆਰੇ ਆਓ, ਸਾਡੇ ਕੋਲ ਤੇ ਆਰਾਮ ਦੀ ਵੀ ਵੇਲ ਨਹੀਂ, ਹੋਰ ਕੌਣ ਦੱਸੇ ਸਾਰੀ ਭੱਜ ਦੌੜ ਤੇ ਆਰਾਮ ਵਾਸਤੇ, ਤੇ ਆਰਾਮ ਦਾ ਸਮਾਂ ਨਹੀਂ। ਕਈ ਇਸ ਤਰ੍ਹਾਂ ਵੀ ਕਹਿ ਦਿੰਦੇ ਨੇ ਮਸਕੀਨ ਜੀ ਸਾਡੇ ਕੋਲ ਤੇ ਮਰਨ ਦੀ ਵੀ ਵੇਲ ਕੋਈ ਨਹੀਂ, ਕਥਾ ਕੀਰਤਨ ਕਿੱਥੇ ਸੁਣੀਏ। ਮੈਂ ਉਹਨਾਂ ਨੂੰ ਕਹਿੰਦਾ ਤੁਸੀਂ ਚਿੰਤਾ ਨਾ ਕਰੋ, ਮੌਤ ਆਪਣੀ ਵੇਲ ਕੱਢ ਲਏਗੀ, ਤੂੰ ਦੇਖਦਾ ਹੀ ਰਹਿ ਜਾਏਗਾ। ਕਹਿਤੀ ਗਈ ਦੇਖ ਵਾਜੇ ਵਜਾਏ, ਵਹੀ ਇਹ ਕਰੇ ਸੀ ਜੋ ਸਾਚਾ ਖੁਦਾ ਹੈ। ਕਿਸੇ ਇੱਕ ਪਹਿਲੂ ਵਿਚ ਬਹੁਤ ਅੱਗੇ ਲੰਘਣ ਨਾਲੋਂ ਮਨੁੱਖ ਹਜ਼ਾਰਾਂ ਪਹਿਲੂਆਂ ਵਿਚ ਪਛੜ ਜਾਂਦਾ ਹੈ। ਜੇ ਕਬੀਰ ਜੈਸੇ, ਨਾਮਦੇਵ ਜੈਸੇ ਜਾਂ ਇਸ ਤਰ੍ਹਾਂ ਦੇ ਹਜ਼ਾਰਾਂ ਭਗਤ ਉਹ ਧਨ ਦੀ ਦੁਨੀਆਂ ਵਿਚ ਪਛੜ ਗਏ, ਤਾਂ ਮੈਂ ਇਸ ਵਾਸਤੇ ਸਾਰਾ ਸਮਾਂ ਤੇ ਧਰਮ ਵਿਚ ਖਰਚ ਕਰ ਦਿੱਤਾ, ਉਸ ਦੇ ਚੋਂ ਬਹੁਤ ਅੱਗੇ ਲੰਘ ਗਏ, ਪਰਮਾਤਮਾ ਤੱਕ ਪਹੁੰਚ ਗਏ। ਕਿਸੇ ਵੀ ਇੱਕ ਪਹਿਲੂ ਵਿਚ ਬਹੁਤ ਅੱਗੇ ਲੰਘਣ ਨਾਲੋਂ ਮਨੁੱਖ ਹਜ਼ਾਰਾਂ ਪਹਿਲੂਆਂ ਚੋਂ ਪਛੜ ਜਾਂਦਾ ਹੈ। ਇਹ ਵੀ ਮੈਂ ਅਰਜ਼ ਕਰਦੇ, ਰੱਬੀ ਨਹੀਂ ਹੈ ਮੈਂ, ਐਸਾ ਨਹੀਂ ਹੈ ਮੈਂ। ਚਾਣਕ ਲਿਖਦਾ ਧਨ ਇੱਕ ਤਾਣ ਹੈ, ਮਾਣ ਹੋਵੇਗਾ। ਇਸ ਤੋਂ ਬਾਅਦ ਸਰੀਰਕ ਤਾਣ ਬੜੇ ਬੜੇ ਪਹਿਲਵਾਨਾਂ ਕੋਲ ਆਉਂਦਾ ਹੈ। ਆਪ ਸੁਣ ਕੇ ਹੈਰਾਨ ਹੋਵੋਗੇ, ਭਾਰਤ ਦੇ ਸਭ ਤੋਂ ਵੱਡੇ ਪਹਿਲਵਾਨ ਨੂੰ ਭਾਰਤ ਕੇਸਰੀ ਦਾ ਲਕਬ ਦਿੰਦੇ ਨੇ, ਭਾਰਤ ਕੇਸਰੀ। ਪਿਛਲੇ ਦਿਨ ਹਰਿਆਣੇ ਦਾ ਕੋਈ ਸੀ, ਉਹਨੂੰ ਇਹ ਲਕਬ ਮਿਲਿਆ ਸੀ, ਭਾਰਤ ਕੇਸਰੀ। ਕਿਸੇ ਵਕਤ ਦਾਰਾ ਸਿੰਘ ਵੀ ਸੀ ਭਾਰਤ ਕੇਸਰੀ। ਉਹਨਾਂ ਦੇ ਜਲੂਸ ਵੀ ਨਿਕਲਦੇ, ਉਹਨਾਂ ਦੇ ਚੇਲੇ ਚਾਂਟੇ ਵੀ ਆਉਂਦੇ ਨੇ, ਉਹਨਾਂ ਨੂੰ ਗੌਰਮੈਂਟ ਪੱਧਰ ਤੇ ਸਨਮਾਨਿਤ ਵੀ ਕੀਤਾ ਜਾਂਦਾ। ਬੜੀ ਗੱਲ ਹੈ ਕਿ ਉਹਨਾਂ ਕੋਲ ਸਰੀਰਕ ਬਲ, 10 ਬੰਦਿਆਂ ਨੂੰ ਕਾਬੂ ਕਰ ਲੈਣ, ਇਤਨੀ ਸ਼ਕਤੀ, ਇਤਨੀ ਤਾਕਤ। ਤਾਣ ਤਾਕਤ ਨੂੰ ਕਹਿੰਦੇ ਨੇ। ਜਿੱਥੇ ਤਾਣ ਹੋਵੇਗਾ, ਮਾਣ ਹੋਵੇਗਾ, ਤਾਂ ਪਹਿਲਵਾਨਾਂ ਦਾ ਵੀ ਮਾਣ ਹੁੰਦਾ ਹੈ, ਬਕਾਇਦਾ ਹੁੰਦਾ। ਤੀਸਰਾ ਤਾਣ ਬੌਧਕ ਤਾਣ, ਦਾਰਸ਼ਨਿਕ ਹੈ, ਫਿਲੋਸਫਰ ਹੈ, ਕਵੀ ਹੈ, ਕਲਮ ਦਾ ਧਨੀ ਹੈ, ਦਿਮਾਗ ਦਾ ਧਨੀ ਹੈ, ਤਾਣ ਹੈ, ਮਾਣ ਤੇ ਹੋਵੇਗਾ। ਅਕਬਰ ਨੇ ਆਪਣੇ ਦਰਬਾਰ ਵਿਚ ਬੀਰਬਲ ਨੂੰ, ਮੁੱਲਾ ਦੋ ਪਿਆਜ਼ਾ ਨੂੰ, ਜਨਾਬ ਫੈਜ਼ੀ ਨੂੰ, ਕਵੀ ਰਹੀਮ ਨੂੰ, ਤਾਨਸੈਨ ਨੂੰ ਰੱਖਿਆ ਸੀ। ਇਹ ਬੜੇ ਦਿਮਾਗ ਦੇ ਧਨੀ। ਅਕਬਰ ਖੁਦ ਸਲਾਮ ਕਰਦਾ ਸੀ ਉਹਨਾਂ ਨੂੰ, ਝੁਕ ਕੇ ਕਹਿੰਦਾ ਸੀ ਮੇਰੇ ਦਰਬਾਰ ਦੇ ਕੀਮਤੀ ਰਤਨ ਨੇ, ਇਹਨਾਂ ਤੋਂ ਬਿਨਾ ਮੇਰਾ ਦਰਬਾਰ ਕੁਛ ਵੀ ਨਹੀਂ, ਕੁਛ ਵੀ ਨਹੀਂ। ਉਹਨਾਂ ਸਾਰਿਆਂ ਦਾ ਆਪਣੇ ਵਕਤ ਵਿਚ ਬੜਾ ਮਾਣ ਸਨਮਾਨ ਸੀ, ਕਿਉਂ ਤਾਣ ਸੀ, ਅਕਲ ਦੇ ਧਨੀ ਸਨ, ਬੌਧਕ ਬਲ ਸੀ ਉਹਨਾਂ ਕੋਲ, ਦਿਮਾਗੀ ਤਾਣ ਸੀ। ਚੌਥਾ ਤਾਣ ਮੰਨਦੇ ਨੇ ਰਾਜਨੈਤਿਕ ਤਾਣ, ਕੋਈ ਕੁਰਸੀ ਹੈ ਉਹਦੇ ਕੋਲ ਹੁਕਮਰਾਨ ਹੈ, ਤੋ ਸਲਾਮਾਂ ਤੇ ਹੋਣਗੇ, ਸਜਦੇ ਤੇ ਹੋਣਗੇ, ਪਰਕਰਮਾ ਤੇ ਹੋਵੇਗੀ। ਹੁਣ ਮੈਂ ਅਰਜ਼ ਕਰਾਂ, ਜਿਸ ਨੂੰ ਕਹਿੰਦੇ ਨੇ ਧਨ ਦਾ ਤਾਣ, ਇਹ ਗੁਰੂ ਅਰਜਨ ਦੇਵ ਜੀ ਕੋਲ ਨਹੀਂ ਸੀ। ਹਾਲਾਤ ਇੱਕ ਦਫਾ ਐਸੇ ਹੋ ਗਏ ਸਨ, ਜਦ ਸਰੋਵਰ ਦੀ ਖੁਦਾਈ ਚੱਲ ਰਹੀ ਸੀ ਨਾ, ਤੇ ਮਜ਼ਦੂਰਾਂ ਨੂੰ ਵੀ ਪੈਸੇ ਦੇਣ ਵਾਸਤੇ ਪੈਸੇ ਨਹੀਂ ਸਨ। ਇਤਿਹਾਸ ਕਹਿੰਦਾ ਸ਼ਾਮੀ ਸਤਿਗੁਰ ਸੋਚਦੇ ਚ ਬੈਠੇ ਮਜ਼ਦੂਰ ਬੜੇ ਨੇ ਤੇ ਸਾਰਿਆਂ ਨੂੰ ਦੇਣੇ ਨੇ ਤੇ ਥੈਲੀ ਵਿਚ ਦਮੜੇ ਕੱਟਣੇ। ਰੱਬੀ ਨੇਤ ਭਾਈ ਸੋਮਾ ਜੀ ਆ ਗਏ ਤੇ ਸਤਿਗੁਰਾਂ ਦੀ ਥੈਲੀ ਨੂੰ ਇੱਕ ਪਾਸੇ ਕਰਕੇ ਆਪਣੀ ਥੈਲੀ ਰੱਖੀ, ਮਹਾਰਾਜ ਅੱਜ ਮਜ਼ਦੂਰਾਂ ਨੂੰ ਇਸ ਥੈਲੀ ਚੋਂ ਦਿਓ। ਤੇ ਸਤਿਗੁਰਾਂ ਦੀ ਜ਼ਬਾਨ ਚੋਂ ਨਿਕਲਿਆ ਤੂੰ ਤੇ ਸਾਡਾ ਸ਼ਾਹ ਹੈ। ਉਸ ਦਿਨ ਤੋਂ ਗੁਰੂ ਘਰ ਦੇ ਵਿੱਚ ਇੱਕ ਬਿਰਾਦਰੀ ਚੱਲੀ ਏ ਜਿਨ੍ਹਾਂ ਨੂੰ ਸ਼ਾਹ ਸਾਹਿਬ ਕਰਕੇ ਕਹਿੰਦੇ ਨੇ, ਸੋਮੇ ਸ਼ਾਹ ਤੋਂ ਚੱਲੀ ਏ। ਔਰ ਇਹ ਕਾਫੀ ਤਾਦਾਦ ਵਿੱਚ ਹਰਿਆਣੇ ਚ ਇਹਨਾਂ ਦੇ ਡੇਰੇ ਵੀ ਨੇ, ਦਿੱਲੀ ਦੇ ਵਿੱਚ ਵੀ ਹੈ, ਹਰਬੰਸ ਸ਼ਾਹ ਸਿੰਘ ਦਾ ਡੇਰਾ, ਡੇਰਾ ਸਮੇਲ ਖਾਨ ਕਲੋਨੀ ਚ, ਇਸ ਤੋਂ ਇਲਾਵਾ ਹੋਰ ਕਈ ਡੇਰੇ ਨੇ ਜੀਂਦ ਦੇ ਵਿੱਚ, ਜੀਵਨ ਸ਼ਾਹ ਸਿੰਘ ਦਾ ਡੇਰਾ, ਰੁੜਕੀ ਡੇਰਾ ਦੋਨ, ਅਲਵਰ ਦੇ ਵਿੱਚ ਸੁਖਦੇਵ ਸ਼ਾਹ ਦਾ ਡੇਰਾ। ਇਹ ਸੋਮੇ ਸ਼ਾਹ ਦੀ ਅੰਸ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਸੁਤੇ ਸਿੰਘ ਤੋਂ ਤੇ ਸਾਡਾ ਸ਼ਾਹ ਹੈ। ਤੋ ਭਾਈ ਸੋਮੇ ਦਾ ਨਾਮ ਪੈ ਗਿਆ ਸੀ ਸੋਮਾ ਸ਼ਾਹ, ਬਾਅਦ ਸ਼ਾਹ ਇਹਨਾਂ ਦੀ ਅਲ ਬਣ ਗਈ, ਜਾਤ ਬਣ ਗਏ, ਗੋਤ ਬਣ ਗਏ। ਧਨ ਦਾ ਤਾਨ ਮਹਾਰਾਜ ਕੋਲ ਨਹੀਂ ਹੈ, ਦੂਸਰਾ ਤਾਣ ਆਉਂਦਾ ਤਨ ਦਾ ਤਾਣ। ਤੋ ਮਹਾਰਾਜ ਦਾ ਸਰੀਰ ਵੀ ਆਮ ਸਾਧਾਰਨ ਸਰੀਰਾਂ ਵਰਗਾ ਸੀ, ਕੋਈ ਪਹਿਲਵਾਨ ਨਹੀਂ ਸਨ। ਇਹ ਵੀ ਮਹਿਰਜ ਕਰਦੇ ਆ। ਤੀਸਰਾ ਤਾਣ ਆਉਂਦਾ ਹੈ ਰਾਜਨੈਤਿਕ। ਤੋ ਮਹਾਰਾਜ ਕੋਈ ਜਾਗੀਰਦਾਰ ਨਹੀਂ, ਕੋਈ ਹੁਕਮਰਾਨ ਨਹੀਂ, ਕਿਸੇ ਜਗੀਰ ਦੇ ਮਾਲਕ ਨਹੀਂ ਨੇ, ਕਿਸੇ ਮੁਲਕ ਦੇ ਹੁਕਮਰਾਨ ਨਹੀਂ ਨੇ। ਲੇਕਿਨ ਹੈਰਾਨ ਸੀ, ਹੈਰਾਨਗੀ ਸੀ ਉਸ ਵਕਤ ਦੇ ਹੁਕਮਰਾਨਾਂ ਨੂੰ, ਸਾਰਾ ਜਗਤ ਜੁਗਦਾ, ਹਿੰਦੂ ਜੁਗਦੇ ਨੇ, ਮੁਸਲਿਮ ਜੁਗਦੇ ਨੇ, ਮੀਆਂ ਮੀਰ ਜੈਸਾ ਮੱਥਾ ਟੇਕਦਾ, ਜਮਾਲ ਹੁਸੈਨ ਸਜਦਾ ਕਰਦਾ, ਬ੍ਰਾਹਮਣ ਮੱਥਾ ਟੇਕਦੇ ਨੇ, ਹਿੰਦੂ ਪਰਿਕਰਮਾ ਕਰਦੇ ਨੇ, ਮੁਸਲਮਾਨ ਪਰਿਕਰਮਾ ਕਰਦੇ ਨੇ, ਹੈ ਕਿ ਇਸ ਫਕੀਰ ਕੋਲ ਹੈ ਕਿ ਇਸ ਤਰ੍ਹਾਂ ਦਾ ਪੁੱਛਣਾ ਵਕਤ ਦੇ ਹੁਕਮਰਾਨਾਂ ਦਾ ਨਫ਼ਰਤ ਕਰਕੇ ਵੀ ਹੁੰਦਾ ਸੀ ਬਈ ਇਤਨੇ ਸਜਦੇ ਹੋ ਰਹੇ ਨੇ, ਹਿੰਦੂ ਝੁਕਦੇ ਪਏ ਨੇ, ਮੁਸਲਿਮ ਝੁਕਦੇ ਪਏ ਨੇ, ਬ੍ਰਾਹਮਣ ਝੁਕ ਰਹੇ ਨੇ, ਖੱਤਰੀ ਝੁਕ ਰਹੇ ਨੇ, ਸ਼ੂਦਰ ਝੁਕ ਰਹੇ ਨੇ, ਵੈਸ਼ ਝੁਕ ਰਹੇ ਨੇ, ਧਨਵਾਨ ਝੁਕ ਰਹੇ ਨੇ, ਗੁਣਵਾਨ ਝੁਕ ਰਹੇ ਨੇ, ਬੜੇ ਬੜੇ ਹੁਕਮਰਾਨ ਵੀ ਸਜਦਾ ਕਰਦੇ ਪਏ ਨੇ, ਜਾਗੀਰਦਾਰ ਮੱਥਾ ਪੈ ਟੇਕਦੇ ਹੈ ਕਿ ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਬਾਣੀ ਚ ਆਪ ਦੱਸਿਆ, ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਟੇਕ। ਜੋ ਪ੍ਰਭੂ ਹੈ, ਪ੍ਰਭੂ ਦਾ ਨਾਮ ਹੈ, ਬਸ ਸਾਡੇ ਕੋਲ ਹੀ ਹੈ, ਹੋਰ ਕੁਛ ਨਹੀਂ। ਤਾਣ ਹੈ, ਤਾਣ ਸੱਚ ਦਾ ਤਾਣ ਹੈ ਸਾਡੇ ਕੋਲ, ਪਰਮਾਤਮਾ ਦਾ ਤਾਣ ਹੈ। ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਟੇਕ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਹੇ ਪ੍ਰਭੂ ਤੂੰ ਆਪਣੇ ਨਾਮ ਦਾ ਹੀ ਤਾਣ ਸਾਨੂੰ ਦੇ, ਬਾਕੀ ਨਹੀਂ। ਮਾਣ ਵਾਂਗੋ, ਤਾਣ ਵਾਂਗੋ, ਧਨ ਲਖਮੀ ਸੁਤ ਦੇ। ਔਰ ਜਿਹਦੇ ਕੋਲ ਰੱਬੀ ਤਾਣ ਹੋਵੇ, ਜ਼ਿੰਦਗੀ ਚ ਕਦੀ ਨਿਮਾਣਾ ਨਹੀਂ ਆਉਂਦਾ, ਕਦੀ ਨਹੀਂ ਆਉਂਦਾ। ਜਿਹੜਾ ਸ਼ੁਰੂ ਦੇ ਚ ਪਰਮਾਤਮਾ ਦਾ ਆਸਰਾ ਪਕੜ ਲਵੇ, ਜ਼ਿੰਦਗੀ ਚ ਕਦੀ ਬੇਆਸਰਾ ਵੀ ਨਹੀਂ ਆਉਂਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ। ਬਾਕੀ ਆਸਰੇ ਮਨੁੱਖ ਪਕੜਦੇ ਨੇ, ਕਈ ਦਫ਼ਾ ਆਸਰੇ ਨਹੀਂ ਰਹਿੰਦੇ। ਸਭੋ ਬਜੇ ਆਸਰਾ ਚੁੱਕੇ ਸਭ ਆਸਰਾ। ਇਹਦੇ ਉੱਤੇ ਮੈਂ ਦਲੀਲ ਦਿੰਦਾ ਹੁੰਦਾ, ਮਨੁੱਖ ਨੂੰ ਕੋਈ ਅਸਾਧ ਰੋਗ ਹੋ ਜਾਏ, ਅਸਾਧ, ਤੇ ਡਾਕਟਰ ਜਵਾਬ ਦੇ ਜਾਏ, ਆਖੇ ਹੁਣ ਸਾਡੇ ਵੱਸ ਦੀ ਗੱਲ ਨਹੀਂ, ਤੁਸੀਂ ਕੋਈ ਹੋਰ ਤਰੀਕਾ ਲੱਭੋ, ਫਿਰ ਉਹ ਆਯੁਰਵੇਦ ਦਾ ਆਸਰਾ ਪਕੜਦਾ। ਚਲੋ ਹੁਣ ਵੈਦਾਂ ਕੋਲ ਜਾਈਏ, ਡਾਕਟਰਾਂ ਕੋਲ ਤੇ ਕੁਛ ਨਹੀਂ ਹੋਇਆ। ਤੇ ਆਯੁਰਵੇਦ ਆਚਾਰੀਆ ਵੀ ਕਹਿ ਦੇਣ ਹੁਣ ਸਾਡੇ ਵੱਸ ਦੀ ਗੱਲ ਨਹੀਂ ਹੈ, ਫਿਰ ਮਨੁੱਖ ਹੋਮਿਓਪੈਥੀ इस ढंग का जो है सहारा पकड़ेगा। उस तो भी गल ना बनी, फिर नेचर पे थी, चलो ये मता ठीक हो जाइए, पर नेचर पैथी नाल भी ठीक ना होया, होम्योपैथी भी ठीक ना कर सकी, एलोपैथी भी ठीक ना कर सकी। ते आयुर्वेद आचार्या भी निराश होके कहन लगे नहीं साडे वस दी गल नहीं। फिर मनुख परमात्मा दा आसरा पकड़दा है और सारे कहंदे हुण तू रब दा ही आसरा पकड़, हुण ईश्वर दा, ईश्वर दे आसरे नूं मनुख नूं मनुख अखीर दे च रखदा है। जब सारे आसरे टुट जान, सबो बजे आसरा चूके सब आसरा, पर सतगुरां दी बाणी कहंदी है जो पहले आसरा परमात्मा दा पकड़ लैंदा जिंदगी च कदी भी आसरा नहीं आउंदा, आउंदा ही नहीं, सदा आसरा उसका बनता रहता। ते जिहदे कोल रब्बी तां है वह कदी निमाणा भी नहीं आउंदा। तां माण दीवान साचा नानक की प्रबटेक।